0: buyers, miss na kar jayo. Paradise Developments sell kar rahe ne. Town home ate detach kar. Milton, Brampton, Seaton ate Whitby de vich. Keemat sirf 6,29,990 dollar ton. Te naal 1,30,000 dollar tak de designer finishes. HST rebates ate bohut vadiyan savings da fayda lao. Aaj hi visit karo paradisedevelopments.com. paradisedevelopments.com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਜੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

0: कॉल करो 6475041557 या मैसेज करो पंजाबी लहरा दे इंस्टाग्राम पेज ते
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 9052041313
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4337-655-1984 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ

0: stations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम कर दिया कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करवानी है स्पेशलाइज कर देने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478-1498-1499-1498-1499-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਵਾਹ ਨਹੀਂ ਨਹੀਂ ਨਹੀਂ ਨਹੀਂ ਨਹੀਂ ਹਜੇ ਨਹੀਂ ਹੱਸਣਾ ਆਪਾਂ ਪ੍ਰੋਗਰਾਮ ਹੈ ਪੰਜਾਬੀ ਦਰਾਂ ਦੇ ਵਿੱਚ ਸਾਰੇ ਹੀ ਸਰੋਤੇ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ

ਠੀਕ ਹੈ ਨਾ, ਹੁਣ ਮੁੰਡੇ ਨੂੰ ਬਲੇਮ ਕਰਨਾ ਹੈ, ਇਹ ਕਈ ਕੁੜੀਆਂ ਦੀ ਗਲਤੀ ਹੁੰਦੀ ਆ, ਕਈ ਕੁੜੀਆਂ ਐਵੇਂ ਮੁੰਡੇ ਨੂੰ ਬਿਨਾਂ ਕਿਸੇ ਗੱਲੋਂ ਬਲੇਮ ਕਰੀ ਜਾਂਦੀਆਂ ਹੈ ਵੀ ਮੈਂ ਤੇਰੇ ਨਾਲ ਹੱਸੀ ਆ ਪਰ ਤੂੰ ਮਗਰ ਪੈ ਗਿਆ, ਤੂੰ ਵੀ ਜੇ ਹੱਸੀ ਆ ਕੁੜੀਏ ਤਾਂ ਤੂੰ ਵੀ ਫਿਰ ਮੁੰਡੇ ਦੇ ਮਗਰ ਹੀ ਪਈ ਆ, ਹੋਰ ਕੀ ਹੋਇਆ। ਸੋ ਖੈਰ, ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ, ਹੱਸ ਰਿਹਾ ਕਰੋ। ਤੇ ਜੇ ਕੋਈ, ਮੈਂ ਨੀ ਕਹਿੰਦਾ ਵੀ ਮਗਰ ਪਾਓ, ਪਰ ਜੇ ਕੋਈ ਪਿਆਰ ਨਾਲ ਤੁਹਾਡਾ ਨੰਬਰ ਨੰਬਰ ਪੁੱਛ ਲਵੇ ਤਾਂ ਏਡੀ ਕਿਹੜੀ ਗੱਲ ਹੈ, ਜੇ ਹਾਂ ਕਰਨੀ ਆ ਹਾਂ ਕਰ ਦੋ, ਜੇ ਨਾ ਕਰਨੀ ਹੈ ਨਾ ਕਰ ਦੋ, ਠੀਕ ਹੈ ਨਾ ਗੱਲ। ਸੋ ਓਕੇ, ਗੀਤ ਸੰਗੀਤ ਲਾਉਂਦੇ ਹਾਂ ਤੁਹਾਡੇ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ। ਨੰਬਰ ਹੈ ਆਪਣਾ 9050673337। ਇਹ ਮੇਰਾ ਬੜਾ ਪਸੰਦੀਦਾ ਗੀਤ ਹੈ ਯਾਰ, ਤੇ ਗੁਰਕਿਰਪਾਲ ਸੂਰਾਪੁਰੀ, ਬੜੇ ਯਾਰ ਵਧੀਆ ਆਰਟਿਸਟ ਤੇ ਗੁਰਕਿਰਪਾਲ ਸੂਰਾਪੁਰੀ। ਇਹਨਾਂ ਦਾ ਹੋਰ ਨੀ ਯਾਰ ਮੈਨੂੰ ਲੱਗਦਾ ਮੈਂ ਕੋਈ ਗਾਣਾ ਸੁਣਿਆ, ਜੇ ਕੋਈ ਹੋਰ ਇਹਨਾਂ ਦਾ ਹੋਇਆ ਸੀ ਉਸ

ਵਾਹ ਬਈ ਵਾਹ। ਓਕੇ ਸੋ ਗੱਲਾਂ ਬਾਤਾਂ ਵੀ ਕਰਦੇ ਆ, ਇੱਕ ਤੁਹਾਨੂੰ ਦੋ ਮੈਸੇਜ ਦੇ ਦਈਏ। ਇੱਕ ਤਾਂ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖਣਾ ਮੈਸੇਜ ਸਬਜ਼ੀ ਮਾਰਕੀਟ ਦਾ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ, ਬਟ ਜਿਹੜੀ ਲੋਕੇਸ਼ਨ ਦੀ ਗੱਲ ਮੈਂ ਕਰ ਰਿਹਾ, ਇੱਥੇ ਇਹਨਾਂ ਨੇ ਸਿਰਫ ਰੈਸਟੋਰੈਂਟ ਖੋਲਿਆ ਵਿਲੀਅਮਸ ਪਾਰਕਵੇ ਅਤੇ ਆਪਣੇ ਟੋਰਬਰਮ ਦੇ ਕੋਰਨਰ ਤੇ 1650 ਵਿਲੀਅਮਸ ਪਾਰਕਵੇ ਦੇ ਉੱਤੇ ਲੋਕੇਟਡ ਨੇ। ਤੁਸੀਂ ਜਾਓ ਤੇ 24 ਘੰਟੇ ਖੁੱਲੇ ਨੇ, 24/7 ਸਬਜ਼ੀ ਮਾਰਕੀਟ। ਇੱਥੇ ਗੰਨੇ ਦਾ ਰਸ 1 ਕਿਲੋ 1 ਫਰੀ, ਪਾਓ ਭਾਜੀ 1 ਕਿਲੋ 1 ਫਰੀ, ਤੇ ਨਾਲ ਆਪਣਾ ਜਲੇਬੀ 1 ਪਾਉਂਡ ਨਾਲ 1 ਪਾਉਂਡ ਫਰੀ। 24 ਘੰਟੇ ਖੁੱਲੇ ਆ। ਰਾਤ ਨੂੰ ਜੀ ਕਰਦਾ ਕਿ ਨਵੀਂ ਯਾਰ ਪਹਿਲਾਂ ਗੰਨੇ ਦਾ ਰਸ ਪੀਵਾਂਗੇ, ਇੱਕ ਪੀ ਕੇ ਇੱਕ ਵਾਈਫ ਨੂੰ ਦੇਵਾਂਗੇ, ਫਿਰ ਪਾਓ ਭਾਜੀ ਲਵਾਂਗੇ ਇੱਕ ਸਾਡੀ ਇੱਕ ਵਾਈਫ ਦੀ, ਫਿਰ ਜਲੇਬੀ 1 ਪਾਉਂਡ ਮੈਂ ਖਾਊਂਗੀ 1 ਪਾਉਂਡ ਵਾਈਫ ਖਾਊਗੀ। ਕੋਈ ਨਾ, ਫਿਰ ਕੀ ਹੈ, ਕੱਲ੍ਹ ਨੂੰ ਜੋਗ ਜੁਗ 'ਤੇ ਜਾ ਆਇਓ ਫਿਰ ਰਨਿੰਗ।

0: ਹੈ, ਤੁਹਾਨੂੰ ਸੁਣਾਵਾਂਗੇ ਕੁਝ ਕੁ। ਤੇ ਕਰਨ ਔਜਲਾ ਕੀ ਹੈ, ਔਜਲਾ ਦੀ ਐਲਬਮ ਸੀਜ਼ਨ ਜਾਂ ਕੁਛ ਇਦਾਂ ਦਾ। ਸੋ ਕਰਨ ਔਜਲੇ ਦੀ ਕੀ ਸੀ ਚੇਂਜ, ਮੈਂ ਇੱਕ ਮਿੰਟ ਮੈਨੂੰ ਲੱਭ ਲੈਣ ਦਿਓ ਕਿਹੜੀ ਸੀ, ਮੈਂ ਨਾ ਹੀ ਭੁੱਲ ਗਿਆ। ਔਜਲੇ ਦੀ ਐਲਬਮ ਸੀਜ਼ਨ ਹੀ ਆ ਨਾ, ਮੈਂ ਕਿਉਂ ਭੁੱਲ ਗਿਆ ਯਾਰ ਸੀਜ਼ਨ। ਔਜਲਾ, ਲੈਟਸ ਸੀ, ਹਾਂ ਔਜਲਾ ਸੀਜ਼ਨ ਇਹੀ ਹੈ ਨਾ। ਸੋ ਔਜਲਾ ਸੀਜ਼ਨ 1 & 2 ਐਲਬਮਾਂ ਕੱਲ੍ਹ ਨੂੰ 25 ਤਰੀਕ ਨੂੰ ਰਿਲੀਜ਼ ਹੋ ਰਹੀਆਂ ਨੇ, ਦੇਖਦੇ ਹਾਂ ਜੇ ਹਜੇ ਰਿਲੀਜ਼ ਹੋਈ ਹੈ ਜਾਂ ਨਹੀਂ। ਬਟ ਕਰਨ ਔਜਲਾ ਫਿਰ ਜਦੋਂ ਕੁਛ ਕਰਦਾ ਵੱਡਾ ਹੀ ਕਰਦਾ। ਔਜਲੇ ਦੀਆਂ ਜਿੰਨੀਆਂ EP ਆਈਆਂ, ਜਿੰਨੀਆਂ ਐਲਬਮਾਂ ਆਈਆਂ, ਸਾਰੀਆਂ ਸੁਪਰ ਡੁਪਰ ਹਿੱਟ। ਤੇ ਮੁੰਡਾ ਯਾਰ ਟੈਲੈਂਟਡ ਆ, ਇਹ ਮੰਨਣਾ ਪਊਗਾ, ਮੰਨੋ ਚਾਹੇ ਨਾ ਮੰਨੋ, ਬਟ ਮੈਨੂੰ ਲੱਗਦਾ ਕਿ ਜ਼ਿਆਦਾਤਰ ਸਾਰੇ ਮੰਨਦੇ ਹੀ ਇਸ ਚੀਜ਼ ਨੂੰ। ਸੋ ਜ਼ਰੂਰ ਔਜਲੇ ਦੀ ਐਲਬਮ ਜਦੋਂ ਮਿਲੀ ਤੁਹਾਡੇ ਲਈ ਪੇਸ਼ ਕਰਦੇ ਹਾਂ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 99-151-54-548।
0: ਵੈਰੀ ਗੁੱਡ। ਸੋ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 1557।
1: ਵੈਰੀ ਗੁੱਡ, ਕਿਆ ਬਾਤ ਹੈ ਯਾਰ। ਇਹਨੂੰ ਕਹਿੰਦੇ ਗਾਣਾ ਦੁਗਾਣਾ ਨਾ ਹੋਵੇ ਤਾਂ ਇੱਦਾਂ ਦਾ ਹੋਵੇ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਤੇ ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਕੱਲ ਨੂੰ ਸ਼ਾਮ ਨੂੰ 6 ਤੋਂ 9 ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ। ਗ੍ਰੈਂਡ ਹੋਮ ਫਰਨੀਚਰ ਦੇ ਸੁਖ ਭਾਜੀ ਸਾਡੇ ਨਾਲ ਨੇ। ਸੁਖ ਜੀ ਵੈਲਕਮ ਸਰ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਸਪੀਕਰ ਦੇ ਉੱਪਰ ਆਉਣਗੇ, ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਜੇ ਚ ਹਾਈ ਐਂਡ ਫਰਨੀਚਰ ਦੀ ਗੱਲਬਾਤ ਕਰੀਏ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਟਰਕੀ ਦੇ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਗੱਲਬਾਤ ਕਰ ਲਈਏ, ਜਾਂ ਤੁਸੀਂ ਮੈਟਰਸ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਕੜਾਕੇ ਕੱਢਵੀਆਂ ਪ੍ਰਾਈਸ ਜਿਹੜੀਆਂ ਤੁਸੀਂ ਆਪਣੇ ਘਰ ਲੈ ਕੇ ਜਾਣੇ, ਤੇ ਨਾਲ ਹਰੇਕ ਪਰਚੇਸ ਦੇ ਚਾਹੇ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰਨਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਹਰੇਕ ਪਰਚੇ ਦੇ ਨਾਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਹਨਾਂ ਪਰਿਵਾਰਾਂ ਨੇ ਬਾਈ ਜੀ ਬੈਡਰੂਮ ਸੈੱਟ ਲੈਣਾ, ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ, ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਲੈਕਰ ਫਿਨਿਸ਼ ਦਾ ਬੈੱਡ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ। ਤੁਸੀਂ ਆ ਕੇ ਕਹਿਣਾ ਫੱਟੇ ਵਾਲਾ ਬੈਡਰੂਮ ਸੈੱਟ ਲੈਣਾ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟਾਂ, ਨਾਈਟ ਸਟੈਂਡ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਨਾਲ, ਜਿਹਦੀ ਫਲੋਰ ਦੀ ਪ੍ਰਾਈਸ $4500 ਲੱਗੀ ਆ। ਜਿੰਨੇ ਵੀ ਸਾਡੇ ਲਿਸਨਰ ਸਾਡੇ ਪਰਿਵਾਰ ਸਾਡੇ ਕੋਲ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1999 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮੇਰੇ ਨਾਲ, ਸਾਈਡ ਟੇਬਲ। ਤੇ ਜਦੋਂ ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਪੰਜਾਬੀ ਲਹਿਰਾਂ ਦੇ ਪਰਿਵਾਰਾਂ ਨੂੰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ। ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਨ ਦਾ ਮੈਟਰਸ, ਉਹ ਵੀ ਫ੍ਰੀ ਮਿਲੂਗਾ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਜਿਹੜਾ ਤੁਸੀਂ ਫ੍ਰੀ ਲੈ ਕੇ ਜਾਣਾ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਨਵੀ ਬਾਜੀ।
1: ਕਿਆ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ 6085 ਟੋਮਕਨ ਰੋਡ ਤੇ ਕੱਲ ਨੂੰ ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਪੰਜਾਬੀ ਦਲ ਦੇ ਵਿੱਚ ਪੰਜਾਬੀ ਦਲ ਦੇ ਸੀਈਓ ਸਤਿੰਦਰਪਾਲ ਸਿੱਧਵਾਂ ਜੀ ਸਾਡੇ ਨਾਲ ਜੁੜੇ ਹੈ। ਸਿੱਧਵਾਂ ਸਾਹਿਬ ਵੈਲਕਮ।
3: ਬਹੁਤ ਬਹੁਤ ਸਾਰੇ ਹੀ ਸਰੋਤਿਆਂ ਨੂੰ ਇਸ ਖੂਬਸੂਰਤ ਸ਼ਾਮ ਦੀਆਂ ਸ਼ੁਭ ਇੱਛਾਵਾਂ। ਦੇਖੋ ਨਵੀ, ਇੱਕ ਦੂਜੇ ਨੂੰ ਸ਼ੁਭ ਇੱਛਾਵਾਂ ਦੇਣੀਆਂ, ਕਮਿਊਨੀਕੇਸ਼ਨ ਕਰਨਾ ਇੱਕ ਦੂਸਰੇ ਨਾਲ, ਔਰ ਕਹਿੰਦੇ ਨੇ ਕਿ ਗੱਲਾਂ ਬਾਤਾਂ ਦਾ ਆਦਾਨ ਪ੍ਰਦਾਨ ਕਰਨਾ, ਕੁਛ ਕਹਿਣਾ ਕੁਛ ਸੁਣਨਾ ਬੜਾ ਜ਼ਰੂਰੀ ਹੈ। ਔਰ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਅਕਾਲ ਪੁਰਖ ਗੋਡ ਭਗਵਾਨ ਨੇ ਕੇਵਲ ਇਨਸਾਨ ਨੂੰ ਇਹ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਕੇਵਲ ਇਨਸਾਨ ਨੂੰ ਹੀ ਇਹ ਮੌਕਾ ਦਿੱਤਾ ਕਿ ਉਹ ਬੋਲ ਕੇ ਆਪਣੀ ਗੱਲ ਦੂਜਿਆਂ ਨਾਲ ਕਰ ਸਕਦਾ।
1: ਕੋਈ ਆਈ ਥਿੰਕ ਕੋਈ ਸ਼ੇਅਰ ਤੁਸੀਂ ਕਹਿੰਦੇ ਹੁੰਦੇ ਹੋ ਜਾਂ ਕੋਈ ਗਜ਼ਲ ਹੈ, ਮੇ ਬੀ ਕੁਝ ਸੁਣਾ ਕਰੋ ਹਮਸੇ।
3: ਬੜਾ ਖੂਬਸੂਰਤ ਆ, ਜਗਜੀਤ ਸਿੰਘ ਉਹਨਾਂ ਦੀ ਗਜ਼ਲ ਹੈ ਇੱਕ, ਮੈਨੂੰ ਉਹਦੇ ਲਿਖਕ ਦਾ ਵੀ ਪਤਾ ਕਰਨਾ ਚਾਹੀਦਾ, ਤੇ ਬੜੀ ਖੂਬਸੂਰਤ ਗੱਲ ਹੈ ਉਹ ਕਿ ਮੁਸਕੁਰਾ ਕਰ ਮਿਲਾ ਕਰੋ ਹਮਸੇ, ਕੁਛ ਕਹਾ ਔਰ ਸੁਣਾ ਕਰੋ ਹਮਸੇ, ਬਾਤ ਕਰਨੇ ਸੇ ਬਾਤ ਬੜਤੀ ਹੈ, ਰੋਜ਼ ਬਾਤੇ ਕੀਆ ਕਰੋ
1: ਹਮਸੇ।
3: ਬੜੀ ਖੂਬਸੂਰਤ ਗੱਲ ਹੈ, ਤੇ ਗੁਰੂ ਨਾਨਕ ਸਾਹਿਬ ਨੇ ਬੜਾ ਖੂਬਸੂਰਤ ਕਿਹਾ, ਕਹਿੰਦੇ ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣਾ ਤੇ ਸੁਣਨਾ ਇੱਕ ਨਵੀਂ ਬੜੀ ਜ਼ਰੂਰੀ ਗੱਲ ਆ ਕਿ ਜਿੱਥੇ ਬੰਦਾ ਬੁਲਾਰਾ ਬੋਲਣਾ ਚੰਗਾ ਆਉਣਾ ਚਾਹੀਦਾ, ਉੱਥੇ ਬੰਦੇ ਨੂੰ ਸਰੋਤਾ ਵੀ ਚੰਗਾ ਬਣਨਾ ਚਾਹੀਦਾ।
1: ਸਹੀ ਗੱਲ ਆ,
3: ਜਿਹੜੇ ਚੰਗੇ ਸਰੋਤੇ ਆ ਉਹ ਵੀ, ਕਿਉਂਕਿ ਕਿਸੇ ਦੀ ਗੱਲ ਨੂੰ ਸੁਣਨਾ, ਫਿਰ ਉਹਨੂੰ ਗ੍ਰੈਬ ਕਰਨਾ, ਫਿਰ ਉਸਦੀ ਗੱਲ ਤੇ ਅਮਲ ਕਰਨਾ, ਇਹ ਬਹੁਤ ਜ਼ਰੂਰੀ ਆ। ਤੋ ਖੈਰ, ਇਹ ਤਾਂ ਸਾਡੇ ਸਰੋਤਿਆਂ ਨਾਲ ਇੱਕ ਸਾਂਝ ਪਾਉਣ ਵਾਲੀ ਗੱਲ ਹੈ। ਤੋ ਮੌਸਮ ਜਿਹੜਾ ਉਹ ਦਿਨ ਬ ਦਿਨ ਬਦਲ ਰਿਹਾ, ਸੁਬਹ ਹੋਤੀ ਹੈ ਸ਼ਾਮ ਹੋਤੀ ਹੈ, ਜ਼ਿੰਦਗੀ ਯੂੰ ਹੀ ਤਮਾਮ ਹੋਤੀ ਹੈ, ਤੋ ਇਹ ਚੱਲਦਾ ਰਹਿਣਾ। ਤੇ ਤੁਸੀਂ ਹਰ ਮੌਸਮ ਨੂੰ ਇੰਜੋਏ ਕਰੋ, ਹਰ ਸਮੇਂ ਨੂੰ ਇੰਜੋਏ ਕਰੋ, ਹਰ ਉਮਰ ਨੂੰ ਇੰਜੋਏ ਕਰੋ। ਕੁਝ ਲੋਕ ਕਹਿੰਦੇ ਯਾਰ ਥੋੜਾ ਜਿਹਾ ਕੰਮ ਖੱਟ ਕਮਾ ਲਈਏ ਫਿਰ ਇੰਜੋਏ ਕਰਾਂਗੇ, ਤੇ ਇਹ ਜੀਵਨ ਜਿਹੜਾ ਨਾ ਇਹਨੂੰ ਬਹੁਤਾ ਇਹ ਨਹੀਂ ਮਹਿਸੂਸ ਕਰਨਾ ਚਾਹੀਦਾ ਕੋਈ ਪੱਕੀ ਗਰੰਟੀ ਵਾਲੀ ਗੱਲ ਆ। ਜੋ ਵੀ ਹੈ ਬਸ ਯਹੀ ਇੱਕ ਪਲ ਹੈ, ਹਿੰਦੀ ਦਾ ਇੱਕ ਬੜਾ ਖੂਬਸੂਰਤ ਗਾਣਾ। ਤੋ ਹਰ ਪਲ ਨੂੰ ਹਰ ਸਮੇਂ ਨੂੰ ਆਨੰਦ ਨਾਲ ਜਿਉ ਤੇ ਆਨੰਦ ਨਾਲ ਬਤੀਤ ਕਰੋ। ਤੇ ਮੈਂ ਥੋੜਾ ਜਿਹਾ ਤਾਂ ਕਿਉਂਕਿ ਗੱਲਾਂ ਬਾਤਾਂ ਆਪਾਂ ਕਰਨ ਲੱਗ ਪਏ, ਸਾਡੇ ਸਪੋਂਸਰਸ ਨੂੰ ਵੀ ਬਹੁਤ ਬਹੁਤ ਸ਼ੁਭ ਇੱਛਾਵਾਂ। ਬਹੁਤ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਨੇ ਉਹ ਵੱਖ ਵੱਖ ਜਿਹੜੇ ਸਾਡੇ ਵਾਰਡਸ ਨੇ ਉਹਨਾਂ ਵਿੱਚੋਂ ਆਪਣੀਆਂ ਮਿਊਂਸੀਪਲ ਇਲੈਕਸ਼ਨਸ ਲੜ ਰਹੇ ਆ। ਸਾਡੀਆਂ ਸਭ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ ਨੇ। ਔਰ ਤੁਸੀਂ ਵੀ ਅਗਰ ਆਪਣਾ ਮੈਸੇਜ, ਤੁਹਾਡਾ ਕੋਈ ਮਿੱਤਰ ਦੋਸਤ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਉਹਨਾਂ ਦਾ ਜੋ ਪਲੇਟਫਾਰਮ ਆ ਜੋ ਸਿਟੀ ਲਈ ਕਰਨਾ ਚਾਹੁੰਦੇ ਆ ਉਹ ਲੋਕਾਂ ਤੱਕ ਪਹੁੰਚੇ ਤਾਂ ਤੁਸੀਂ ਪੰਜਾਬੀ ਲਹਿਰਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਤੋ ਉਹਦੇ ਲਈ ਤੁਹਾਨੂੰ ਸਾਡੇ ਹੈੱਡ ਆਫਿਸ ਨੂੰ 647-1557 'ਤੇ ਕਾਲ ਕਰਨੀ ਚਾਹੀਦੀ ਆ ਜਾਂ ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰ ਦਿਓ। ਅਤੇ ਨਵੀਂ ਇੱਕ ਸ਼ੋਕ ਸਮਾਚਾਰ ਆ, ਸਾਡੇ ਇੱਕ ਬਹੁਤ ਹੀ ਹਰਮਨ ਪਿਆਰੇ ਕਰੀਬੀ ਮਿੱਤਰ ਨੇ ਸੁਰਿੰਦਰ ਸਿੰਘ ਧਾਮੀ ਉਰਫ ਛਿੰਦਾ ਧਾਮੀ। ਛਿੰਦਾ ਧਾਮੀ ਹੁਸ਼ਿਆਰਪੁਰ ਦੇ ਨਜ਼ਦੀਕ, ਇਹਨਾਂ ਦਾ ਬੜਾ ਵਧੀਆ ਖੂਬਸੂਰਤ ਪਿੰਡ ਹੈ। ਉਹਨਾਂ ਦੇ ਪਿਤਾ ਜੀ ਛਿੰਦਾ ਧਾਮੀ ਦੇ ਡੈਡੀ ਸਰਦਾਰ ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਏ ਨੇ ਔਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਸਾਰੇ ਪਰਿਵਾਰ ਨੇ ਬੜੀ ਉਹਨਾਂ ਦੀ ਤਿਮਾਰਦਾਰੀ, ਉਹਨਾਂ ਦੀ ਖਾਤਰਦਾਰੀ, ਉਹਨਾਂ ਦੀ ਸੇਵਾ ਕੀਤੀ ਅਤੇ ਆਪਣੇ ਪਿੱਛੇ ਉਹ ਕਿ ਘੁੱਗਵਸ ਦਾ ਪਰਿਵਾਰ ਛੱਡ ਗਿਆ। ਦੋ ਭਰਾ ਨੇ ਸੁਰਿੰਦਰ ਅਤੇ ਉਹਨਾਂ ਦਾ ਬ੍ਰਦਰ। ਤੋ ਮੈਂ ਪੂਰੇ ਸਾਡੇ ਪਰਿਵਾਰਾਂ ਵੱਲੋਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਛਿੰਦਾ ਧਾਮੀ ਜੀ ਦੇ ਪਿਤਾ ਜੀ ਦੇ ਸਰਦਾਰ ਕੇਵਲ ਸਿੰਘ ਧਾਮੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ, ਵਿਸ਼ੇਸ਼ ਤੌਰ 'ਤੇ ਦਾਲੀ ਗਿੱਲ ਭਾਅ ਜੀ ਵੱਲੋਂ ਅਤੇ ਜਗਦੇਵ ਧਾਲੀਵਾਲ ਅਤੇ ਕੁਲਦੀਪ ਬਾਸੀ, ਜੋਗਿੰਦਰ ਬੈਂਸ, ਸਰਦਾਰ ਜੌਲ ਅਤੇ ਬਹੁਤ ਸਾਰੇ ਹੋਰ ਮਿੱਤਰ ਦੋਸਤ ਛਿੰਦਾ ਧਾਮੀ ਜੀ ਦੇ ਕਰੀਬੀ ਨੇ। ਤੋ ਅਸੀਂ ਇਹ ਸ਼ੋਕ ਸਮਾਚਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਿਆ ਔਰ ਉਹਨਾਂ ਦੇ ਫਿਊਨਰਲ ਦੀਆਂ ਸਰਵਿਸਿਜ਼ ਬੜੀ ਜਲਦ ਬ੍ਰੈਂਪਟਨ ਕ੍ਰੈਮੇਟੋਰੀਅਮ ਵਿੱਚ ਉਹਦੀ ਜਾਣਕਾਰੀ ਅਸੀਂ ਦੇਵਾਂਗੇ। ਅਤੇ ਤੁਸੀਂ ਛਿੰਦਾ ਧਾਮੀ ਦੇ ਪਰਿਵਾਰ ਨਾਲ ਉਹਨਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ 'ਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ 416-936-4400 'ਤੇ ਕਾਲ ਕਰ ਸਕਦੇ ਹੋ। 416-936-4400। ਬਹੁਤ ਮਿਹਰਬਾਨੀ ਨਵੀਂ, ਪ੍ਰੋਗਰਾਮ ਨੂੰ ਸੁਣਦੇ ਹਾਂ ਅਤੇ ਇੰਜੋਏ ਕਰਦੇ ਹਾਂ।
1: ਇੱਕ ਨਾ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਬੜਾ ਕੂਲ ਅਤੇ ਕੌਮ ਰਹਿਣਾ ਕਿੰਨਾ ਜ਼ਰੂਰੀ ਆ। ਸੋ ਇੱਕ ਮੈਂ ਸਵੇਰੇ ਵੀ ਸ਼ੇਅਰ ਕਰ ਰਿਹਾ ਸੀ, ਇੱਕ ਲੇਡੀ ਹੈ
3: ਜੀ
1: ਅਤੇ ਇਹ ਇੰਸੀਡੈਂਟ ਹੋਇਆ ਸੀਗਾ 2024 'ਚ, ਪਰ ਹੁਣ ਕੱਲ੍ਹ ਇਹਨੇ ਕਿਹਾ ਵੀ ਹਾਂ ਮੈਂ ਗਿਲਟੀ ਹਾਂ। ਓਰੇਂਜਵਿਲ ਦੀ ਰਹਿਣ ਵਾਲੀ 40 ਸਾਲ ਦੀ ਔਰਤ ਅਤੇ ਉਹਨੇ ਹੁਣ ਗਿਲਟੀ ਪਲੀਡ ਕੀਤਾ ਡੇਂਜਰਸ ਡਰਾਈਵਿੰਗ ਕੌਜ਼ਿੰਗ ਡੈਥ। ਇੱਕ ਰੋਡ ਰੇਜ ਇੰਸੀਡੈਂਟ ਹੋਇਆ 2024 'ਚ ਜਿਹਦੇ ਵਿੱਚ ਇੱਕ 21 ਸਾਲਾ ਮੁੰਡਾ ਉਹਦੀ ਡੈਥ ਹੋ ਗਈ। ਇਹ ਲੇਡੀ ਕਰੈਕਸ਼ਨਲ ਆਫਿਸਰ ਰਹੀ ਆ ਜੇਲਾਂ ਵਿੱਚ,
3: ਖੁਦ
1: ਜਿਹੜੀ ਖੁਦ ਕ੍ਰਿਮੀਨਲਸ ਨਾਲ ਡੇਲੀ ਡੀਲ ਕਰਦੀ ਰਹੀ ਆ। ਤੇ ਹੋਇਆ ਕੀ, ਆਪਣੀ ਗੱਡੀ ਚਲਾ ਰਹੀ ਤੇ ਇਹ ਮੁੰਡਾ ਜਿਹੜਾ 21 ਸਾਲ ਦਾ ਉਹਨੇ ਕਿਤੇ ਕੱਟ ਆਫ ਕਰਤਾ ਕੁੜੀ ਨੂੰ ਤੇ ਕੁੜੀ ਵੀ ਗੁੱਸੇ 'ਚ ਆ ਗਈ।
3: ਚਲੋ
1: ਤੇ ਦੋਨੋਂ ਜਾਣੇ 6 ਕਿਲੋਮੀਟਰ ਡਰਾਈਵ ਕਰਦੇ ਰਹੇ 140 ਦੀ ਸਪੀਡ ਤੇ। ਤੇ ਚਲੋ ਉਹਨੇ ਫਿਰ ਟਰਾਈ ਕੀਤਾ ਕਿ ਮੈਂ ਇਹਨੂੰ ਕੁੜੀ ਨੂੰ ਓਵਰਟੇਕ ਕਰਾਂ, ਕੁੜੀ ਨੇ ਵੀ ਨਹੀਂ ਅਲਾਓ ਕੀਤਾ, ਉਹ ਆਵੇ ਉਧਰ ਨੂੰ ਹੋ ਜਾਵੇ, ਉਹ ਆਵੇ ਉਧਰ ਨੂੰ ਹੋ ਜਾਵੇ। ਤੇ ਐਂਡ ਤੇ ਕੀ ਹੋਇਆ,
3: ਡੌਜ ਮਾਰਦੇ ਇੱਕ ਦੂਜੇ ਨੂੰ,
1: ਇੱਕ ਮੁੰਡੇ ਦੀ ਜਿਹੜਾ 21 ਸਾਲ ਦਾ ਸੀ ਉਹਦੀ ਗੱਡੀ ਜਾ ਕੇ ਸੈਂਟਰ ਦੇ ਬੈਰੀਅਰ 'ਚ ਵੱਜੀ, ਓਵਰਟਰਨ ਹੋ ਕੇ ਨੌਰਥ ਬਾਉਂਡ ਦੀਆਂ ਲੇਨਸ ਚਲੀ ਗਈ, 6 ਗੱਡੀਆਂ ਇਨਵੋਲਵ ਹੋ ਗਈਆਂ ਐਕਸੀਡੈਂਟ ਦੇ ਵਿੱਚ ਤੇ 21 ਸਾਲ ਦਾ ਮੁੰਡਾ ਸੀਗਾ ਉਹਦੀ ਡੈਥ ਹੋ ਗਈ। ਤੇ ਇਹ ਜਿਹੜੀ 40 ਸਾਲ ਦੀ ਕੁੜੀ ਹੁਣ ਇਹਨੂੰ ਚਾਰਜ ਕੀਤਾ ਜਾ ਰਿਹਾ ਡੇਂਜਰਸ ਡਰਾਈਵਿੰਗ ਕੌਜ਼ਿੰਗ ਡੈਥ। ਤੇ ਦੇਖੋ
3: ਗਿਲਟੀ ਪਲੀਡ ਕੀਤਾ,
1: ਉਹਨੇ ਗਿਲਟੀ ਪਲੀਡ ਕੀਤਾ, ਦੇਖੋ ਕੀ ਹੁੰਦਾ ਹੁਣ ਇੱਕ ਵਾਰ ਫਿਰ ਤੋਂ ਹਜੇ ਚਾਰਜ ਨਹੀਂ ਕੀਤੀ ਗਈ ਬਟ ਗਿਲਟੀ ਪਲੀਡ ਕੀਤਾ ਹੁਣ ਨਵੰਬਰ ਦੇ ਵਿੱਚ ਇਹਦਾ ਕੋਰਟ ਕੇਸ ਹੈ ਹਜੇ ਸੈਂਟੈਂਸ ਡਿਟਰਮਿਨ ਨਹੀਂ ਕੀਤੀ ਗਈ ਬਟ ਦੇਖੋ ਕਰੈਕਸ਼ਨਲ ਆਫਿਸਰ
3: ਆਫਿਸਰ ਆ ਕਿੰਨੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਆ
1: ਉਹਦੀ ਉਹ ਤਾਂ ਹੈ
3: ਹਾਂ ਸੋ ਔਰ ਫਿਰ ਦੂਸਰੇ ਪਾਸੇ ਉਹ ਜਿਹੜਾ ਨੌਜਵਾਨ ਯੰਗ ਬੱਚਾ ਤੇ ਉਹਦੇ ਨਾਲ ਤੁਸੀਂ ਇਹਨਾਂ ਇਸ ਤਰੀਕੇ ਨਾਲ ਤੁਸੀਂ ਉਹਨੂੰ ਡੌਜ ਕਰਦੇ ਹੋ ਉਹਨੂੰ ਹਰਾਸ ਕੀਤਾ ਇਹਨੇ ਤੋ ਮੇਰਾ ਖਿਆਲ ਕਿ ਨਵੀਂ ਪਤਾ ਕੀ ਹੈ ਇਹ ਤੁਹਾਡੀ ਗੱਲ ਠੀਕ ਹੈ ਕਿ ਇਨਸਾਨ ਜਿਹੜਾ ਨਾ ਬੜੀ ਛੇਤੀ ਗੁੱਸੇ ਵਿੱਚ ਆਉਂਦਾ ਔਰ ਗੁੱਸਾ ਜਿਹੜਾ ਭਾਂਬੜ ਬਣ ਜਾਂਦਾ ਕਹਿੰਦੇ ਜਿਹੜੇ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਗੁੱਸਾ ਜਿਹੜਾ ਨਾ ਇਹ ਚੰਡਾਲ ਹੁੰਦਾ ਚੰਡਾਲ ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ ਕਿ ਵੈਸੇ ਤਾਂ ਹੀ ਤਾਂ ਆਪਾਂ ਨੂੰ ਲੋਕ ਸਿਖਾਉਂਦੇ ਆ ਕਿ ਜੇ ਤੁਹਾਨੂੰ ਗੁੱਸਾ ਆਉਂਦਾ ਤਾਂ 10 ਗਿਣੋ ਲੰਬੇ ਲੰਬੇ ਸਾਹ ਲਓ ਬਹੁਤ ਸਾਰੇ ਹੋਰ ਵੀ ਮੈਡੀਟੇਸ਼ਨ ਕਰਨ ਦੀਆਂ ਲੋਕ ਗੱਲਾਂ ਦੱਸਦੇ ਆ ਪਰ ਇਹ ਜਿਹੜਾ ਰੋਡ ਰੇਜ ਆ ਨਾ ਇਹ ਤਾਂ ਨਾ ਉਹ ਬੰਦੇ ਨੂੰ ਆਪਾਂ ਜਾਣਦੇ ਹੁੰਦੇ ਆ ਦੇਖੋ ਕਿਸੇ ਨੂੰ ਮਾਰਨਾ ਜਾਂ ਕਿਸੇ ਦੇ ਗਲ ਪੈਣਾ ਗਾਲ ਗਲੋਚ ਕੱਢਣਾ ਉਹਦੇ ਨਾਲ ਤਾਂ ਹੋ ਸਕਦਾ ਜਿਹਦੇ ਨਾਲ ਤੁਹਾਡਾ ਕੋਈ ਵੰਡ ਵਿਹਾਰ ਆ ਜਿਹਦੇ ਨਾਲ ਜਿਹਨੇ ਤੁਹਾਡੀ ਕੋਈ ਬੇਇੱਜ਼ਤੀ ਕੀਤੀ ਹੈ ਜਾਂ ਜਿਹਨੇ ਕੋਈ ਤੁਹਾਡੇ ਨਾਲ ਜਿਹੜੀ ਦਗਾ ਕਮਾਇਆ ਪਰ ਸੜਕ ਤੇ ਜਾਂਦੇ ਤੁਹਾਨੂੰ ਰਾਹ ਨਹੀਂ ਦਿੱਤਾ ਤੁਹਾਨੂੰ ਇੰਡੀਕੇਟਰ ਨਹੀਂ ਦਿੱਤਾ ਤੁਹਾਨੂੰ ਮੇਰਾ ਮਤਲਬ ਹੈ ਕਿ ਇਹ ਬਹੁਤ ਹੀ ਬਚਪਨਾ ਹੈ ਔਰ ਇਹ ਇੱਕ ਸਿਕਨੈਸ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਬਿਮਾਰ ਨੇ ਕਿ ਇਸ ਤਰੀਕੇ ਨਾਲ ਜਿਹੜਾ ਸੜਕਾਂ ਤੇ ਜਾ ਕੇ ਲੜਦੇ ਆ ਸਿਰਫ ਗੱਡੀ ਨੂੰ ਭਜਾਉਣ ਲਈ ਤੋ ਬਹੁਤ ਹੀ ਦੁਖਦਾਈ ਘਟਨਾ
1: ਹੈ ਇਹਨਾਂ ਚੋਂ ਦੇਖੋ ਇੱਕੋ ਹੀ ਬੰਦਾ ਸਿਆਣਾ ਹੋਣਾ ਚਾਹੀਦਾ ਮੁੰਡਾ ਹਟ ਜਾਂਦਾ ਉਹਨੇ ਵੱਜ ਜਾਣਾ ਸੀ ਜਿਹੜੀ ਲੇਡੀ ਆ ਜੇ ਉਹ ਥੋੜਾ ਜਿਹਾ ਠੰਡ ਰੱਖਦੀ ਤਾਂ ਮੁੰਡੇ ਨੇ ਵੱਜਣਾ ਸੀ ਸੋ
3: ਬਹੁਤ ਸਿਆਣੇ ਲੋਕ ਇਹੀ ਗੱਲ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ ਕਿਉਂਕਿ ਦੂਜੇ ਤੇ ਤਾਂ ਤੁਹਾਡੀ ਕੋਈ ਤੁਹਾਡਾ ਕਮਾਂਡ ਚੱਲਦੀ ਨਹੀਂ ਸੋ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਕਰੋ ਕਿ ਜੇ ਕੋਈ ਤੁਹਾਨੂੰ ਉਹ ਮਹਾਤਮਾ ਗਾਂਧੀ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਤੁਹਾਡੀ ਇੱਕ ਗੱਲ ਤੇ ਕੋਈ ਚਪੇੜ ਮਾਰਦਾ ਤਾਂ ਤੁਸੀਂ ਦੂਜੀ ਗੱਲ ਵੀ ਉਹਦੇ ਅੱਗੇ ਕਰ ਦਿਓ ਇਹ ਮੇਰਾ ਭਾਵ ਇਹ ਨਹੀਂ ਕਿ ਇੱਦਾਂ ਹੀ ਕਰੋ ਕਈ ਵਾਰ ਕੋਈ ਕਹਿਣਗੇ ਜੀ ਮੇਰੇ ਤਾਂ ਮਾੜੀ ਜੀ ਜੇ ਹੱਥ ਲਾਵੇ ਮੈਂ ਤਾਂ ਜਾੜਾਂ ਕੱਢ ਦੂੰ ਉਹ ਜਾੜਾਂ ਕਈ ਵਾਰੀ ਬਹੁਤ ਮਹਿੰਗੀਆਂ ਪੈ ਜਾਂਦੀਆਂ ਇਸ ਲਈ ਆਪਣੇ ਆਪ ਨੂੰ ਕਾਮ ਰੱਖਣਾ ਆਪਣੇ ਆਪ ਨੂੰ ਸਹਿਣਸ਼ੀਲਤਾ ਇਹਨੂੰ ਸਹਿਣਸ਼ੀਲਤਾ ਕਹਿੰਦੇ ਆ ਪੇਸ਼ੈਂਸ ਔਰ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਕਹਿੰਦੇ ਨੇ ਕਿ ਧਰਤੀ ਨਵਾਬ ਪੇਸ਼ੈਂਸ ਹੋਣੀ ਚਾਹੀਦੀ ਹੈ ਧਰਤੀ ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬੰਦੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਤਰ੍ਹਾਂ ਤਰ੍ਹਾਂ ਦੇ ਪੰਛੀ ਤੁਰੇ ਫਿਰਦੇ ਆ ਔਰ ਭਾਈ ਗੁਰਦਾਸ ਦੀਆਂ ਵਾਰਾਂ 'ਚ ਆਉਂਦਾ ਹੈ ਕਿ ਅਕਿਰਤ ਕਣ ਜਿਹੜੇ ਨੇ ਜਿਹੜੇ ਲੋਕ ਕਿਸੇ ਦਾ ਕੀਤਾ ਵਿਸਾਰ ਜਾਂਦੇ ਆ ਉਹਨਾਂ ਨੂੰ ਵੀ ਧਰਤੀ ਜਿਹੜੀ ਆ ਉਹ ਥਾਂ ਦੇ ਦਿੰਦੀ ਆ ਇਸ ਲਈ ਸਾਨੂੰ ਧਰਤੀ ਵਾਂਗ ਜਿਹੜਾ ਹੈਗਾ ਪੇਸ਼ੈਂਸ ਰੱਖਣੀ ਚਾਹੀਦੀ ਹੈ ਔਰ ਸਬਰ ਰੱਖਣਾ ਚਾਹੀਦਾ ਸੰਤੋਖ ਰੱਖਣਾ ਚਾਹੀਦਾ ਸਬਰ ਸੰਤੋਖ ਸ਼ਾਂਤੀ ਇਹ ਬਹੁਤ ਜ਼ਰੂਰੀ ਆ ਕਿਉਂਕਿ ਉਹ ਇੱਕ ਉਰਦੂ ਦਾ ਛੋਟਾ ਜਿਹਾ ਸ਼ੇਅਰ ਹੈ ਉਹ ਕਹਿੰਦਾ ਕਿ ਲਮਹੋਂ ਨੇ ਖਤਾ ਕੀ ਸਦੀਓਂ ਨੇ ਸਜ਼ਾ ਪਾਈ ਗੁੱਸਾ ਤਾਂ ਇੱਕ ਸਕਿੰਟ ਦਾ ਹੁੰਦਾ ਔਰ ਉਹ ਸਾਰੀ ਉਮਰ ਦਾ ਜਿਹੜਾ ਹੈਗਾ ਉਹ ਤੁਹਾਨੂੰ ਬਿਪਤਾ ਪਾ ਜਾਂਦਾ ਸੋ ਬਹੁਤ ਬਹੁਤ ਮੈਂ ਇੱਕ ਵਾਰੀ ਫਿਰ ਆਪਣੇ ਆਪ ਤੇ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਕੇਵਲ ਲੋਕਾਂ ਵਾਸਤੇ ਨਹੀਂ ਹੈ ਇਹ ਸਾਡੇ ਵਾਸਤੇ ਵੀ ਆ ਔਰ ਸਾਨੂੰ ਵੀ ਪੇਸ਼ੈਂਸ ਵਧਾਉਣੀ ਚਾਹੀਦੀ ਆ ਜੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਗੁੱਸਾ ਵਗੈਰਾ ਆਉਂਦਾ ਜਾਂ ਹੈਂਕੜ ਆਉਂਦੀ ਆ ਹੰਕਾਰ ਆਉਂਦਾ ਉਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਮੈਡੀਟੇਸ਼ਨ ਕਰਨਾ ਚਾਹੀਦਾ ਆਮ ਨਹੀਂ ਨੇ ਗਾਣੇ ਵਾਲੇ ਕਹਿੰਦੇ ਆ ਕਿ ਰੱਬ ਤੋਂ ਡਰ ਸੱਜਣਾ ਰੱਬ ਤੋਂ ਡਰਨਾ ਚਾਹੀਦਾ ਔਰ ਮਨੁੱਖਤਾ ਜਿਹੜੀ ਹੈ ਉਹਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ ਸਮੁੱਚੀ ਮਨੁੱਖਤਾ ਨੂੰ ਤੁਸੀਂ ਪਿਆਰ ਕਰਨਾ ਤੋ ਇਹ ਕਈ ਵਾਰੀ ਨਾ ਆਪਣੇ ਆਪ 'ਚ ਬੰਦੇ ਨੂੰ ਹੁੰਦਾ ਕਿ ਮੈਂ ਪਤਾ ਨਹੀਂ ਕੀ ਹਾਂ ਹਨਾ ਮੈਂ ਜਿਹੜੀ ਮੈਂ ਆ ਉਹ ਮਾਰਦੀ ਆ ਉਹ ਤੁਸੀਂ ਗੀਤ ਵੀ ਲਾਉਂਦੇ ਹੁੰਦੇ
1: ਗੈਰੀ ਬਹੁਤ ਮਾਰਦੀ ਨੇ ਬੰਦੇ ਨੂੰ ਤਾਂ ਈਗੋ ਮਾਰਦੀ
3: ਹਾਂ ਈਗੋ ਇਹ ਹਉਮੈ ਆ ਚਾਹੇ ਉਹ ਰੋਡ ਰੇਜ ਤੇ ਆ ਚਾਹੇ ਪਰਿਵਾਰਾਂ ਵਿੱਚ ਹੈ ਚਾਹੇ ਰਿਸ਼ਤਿਆਂ ਵਿੱਚ ਹੈ ਤੋ ਜ਼ਰੂਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਆਪਣੀ ਪੇਸ਼ੈਂਸ ਵਧਾਉਣੀ ਚਾਹੀਦੀ ਹੈ ਔਰ ਆਪਣੀ ਜਿਹੜੀ ਆਪਣੇ ਆਪ ਨੂੰ ਕਾਮ ਰੱਖਣਾ ਆਪਣੇ ਆਪ ਨੂੰ ਕਹਿੰਦੇ ਨੇ ਕਿ ਧਰਤੀ ਤੇ ਰੱਖਣਾ
1: ਉਹ ਨਾ ਉਹ ਜਿਹੜਾ ਗੇਰੀ ਦਾ ਗਾਣਾ
3: ਹਾਂ
1: ਉਹ ਚ ਬੜੀਆਂ ਵਧੀਆ ਲਾਈਨਾਂ ਕਿ ਆਖੇ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਹੈ ਕਦੇ ਵੇਖਦੀ ਨਾ ਇੱਜ਼ਤ ਵੇ ਪੱਕੇ ਯਾਰ ਦੀ ਉਹ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
3: ਇਹ ਵੈਸੇ ਤਾਂ ਹਰ ਧਰਮ ਜਿਹੜਾ ਸਾਨੂੰ ਸਿਖਾਉਂਦਾ ਕਿ ਹਉਮੈ ਹੰਕਾਰ ਕ੍ਰੋਧ ਉਹ ਨੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੰਟਰੋਲ ਚ ਹੋਣੇ ਚਾਹੀਦੇ ਆ ਇਹ ਚੀਜ਼ਾਂ ਹੈਂਕੜ ਮੈਂ ਤਾਂ ਉਹਨਾਂ ਨੂੰ ਫੱਕੀਆਂ ਮੈਂ ਤਾਂ ਮੋਢਿਆਂ ਤੋਂ ਉਹਦੇ ਥੁੱਕਦੇ ਫਿਰਦੇ ਆ ਕਈ ਪਰ ਕਹਿੰਦੇ ਨੇ ਕਿ ਪਤਾ ਨੀ ਹੁੰਦਾ ਕਿਸ ਵਕਤ ਕੋਈ ਵੀ ਗੱਲ ਵਾਪਰ ਸਕਦੀ ਆ ਤੇ ਇਸ ਲਈ ਤੁਸੀਂ ਤਕੜੇ ਹੋਵੋ ਆਪਣੇ ਆਪ ਨੂੰ ਬਹੁਤ ਸਾਰੇ ਲੋਕ ਜਿਹੜੇ ਵੱਡੇ ਵੱਡੇ ਭਲਵਾਨ ਵੱਡੇ ਵੱਡੇ ਜਿਹੜੇ ਦਾਨਸ਼ਵਰ ਉਹ ਇਹੀ ਉਹਨਾਂ ਕੋਲ ਗੁਣ ਸੀ ਕਿ ਉਹਨਾਂ ਚ ਸਹਿਣਸ਼ੀਲਤਾ ਬਹੁਤ ਸੀ ਬਹੁਤ ਸਾਰੀਆਂ ਗੱਲਾਂ ਮਿਸਾਲਾਂ ਦੇ ਸਕਦੇ ਹਾਂ ਆਉਣ ਵਾਲੇ ਦਿਨਾਂ ਚ ਕਿਤੇ ਫਿਰ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਹੁਣ ਤੁਸੀਂ ਪ੍ਰੋਗਰਾਮ ਨੂੰ ਅੱਗੇ ਵਧਾਓ
1: ਥੈਂਕ ਯੂ ਤੇ ਬਹੁਤ ਹੀ ਕੁਇਕਲੀ ਆਪਾਂ ਮੁਬਾਰਕਬਾਦ ਦਿੰਦੇ ਹਾਂ ਅੱਜ ਹਰਭਜਨ ਮਾਨ ਜੀ ਨੂੰ
3: ਜੀ
1: ਅਵਕਾਸ਼ਮਾਨ ਬੜੀ ਵੱਡੀ ਲੈਵਲ ਤੇ ਉਹਨਾਂ ਨੇ ਆਪਣੇ ਜੱਦੀ ਪਿੰਡ ਖੇਮੋਆਣੇ ਵਿਖੇ ਟ੍ਰੇਲਰ ਰਿਲੀਜ਼ ਕੀਤਾ ਤੇ ਬੜੀ
3: ਦੁਨੀਆ ਪਹੁੰਚੀ ਅਸੀਂ ਵੀ ਬਹੁਤ ਖਾੜੇ ਲਾਏ ਆ ਪਾਪਾ ਜੀ ਬਾਪੂ ਪਾਰਸ ਹੋਣਾਂ ਨੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਮੈਂ ਵੀ ਤੇ ਹਰਭਜਨ ਹੋਣਾਂ ਦੇ ਬਹੁਤ ਸਾਰੇ ਫੰਕਸ਼ਨਾਂ ਤੇ ਵੀ ਤੇ ਬੜੇ ਬੜੀਆਂ ਸ਼ਾਮਾਂ ਵੀ ਉੱਥੇ ਗੁਜ਼ਾਰੀਆਂ ਤੇ ਇਹ ਦਿਨ ਰੋਜ਼ ਨਹੀਂ ਆਉਣੇ ਬੜਾ ਖੂਬਸੂਰਤ ਉੱਥੇ ਮੇਲੇ ਵਰਗਾ ਮਾਹੌਲ ਬਣ ਗਿਆ ਉਹਨਾਂ ਦੀ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਇਹ ਦਿਨ ਰੋਜ਼ ਨਹੀਂ ਆਉਣੇ 9 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਤੇ ਨਾਲ ਦੇ ਨਾਲ ਉੱਥੇ ਵਿਸ਼ੇਸ਼ ਤੌਰ ਉੱਤੇ ਜਸਬੀਰ ਜੱਸੀ ਹਰਜੀਤ ਹਰਮਨ ਤੇ ਇੱਕ ਮੁੰਡਾ ਜੀ ਦੀ ਮੈਂ ਤੁਹਾਨੂੰ ਦੱਸਦਾ ਨਾ ਧੂਤਾ ਹੈ
1: ਫਿਲਮ ਦੇ ਵਿੱਚ ਕਾਫੀ ਵੱਡਾ ਰੋਲ ਆ ਉਹਦਾ
3: ਬਿਲਕੁਲ ਬਹੁਤ ਵੱਡਾ ਰੋਲ ਆ ਧੂਤਾ ਉਹ ਵੀ ਪਹੁੰਚਿਆ ਤੇ ਨਾਲ ਨਿਰਮਲ ਰਿਸ਼ੀ ਮੈਡਮ ਨਿਰਮਲ ਰਿਸ਼ੀ ਜੋ ਕਿ ਪੰਜਾਬੀ ਫਿਲਮਾਂ ਦੀ ਬਹੁਤ ਹੀ ਸਰਕਰਦਾ
1: ਬਾਬੂ ਸਿੰਘ ਮਾਨ ਜੀ ਪਹੁੰਚੇ ਮਨਪ੍ਰੀਤ ਟਿਵਾਣਾ
3: ਹਾਂ ਮਨਪ੍ਰੀਤ ਟਿਵਾਣਾ ਸੋ ਬਹੁਤ ਸਾਰੇ ਹੋਰ ਸੱਜਣ ਮਿੱਤਰ ਦੂਰੋਂ ਨੇੜਿਓ ਇੱਕ ਮੇਲੇ ਵਰਗਾ ਮਾਹੌਲ ਬਣ ਗਿਆ ਤੇ ਪਹਿਲੀ ਵਾਰੀ ਕਿਸੇ ਫਿਲਮ ਦਾ ਟ੍ਰੇਲਰ ਜਿਹੜਾ ਉਹ ਇੱਕ ਪਿੰਡ ਵਿੱਚ ਬਠਿੰਡੇ ਦੇ ਭਗਤਾ ਭਾਈ ਦੇ ਕੋਲੇ ਖੇਮੋਆਣਾ ਪਿੰਡ ਹੈ ਉੱਥੇ ਇਹ ਰਿਲੀਜ਼ ਕੀਤਾ ਗਿਆ ਆਉਣ ਵਾਲੇ ਦਿਨਾਂ 'ਚ ਇਸ ਫਿਲਮ ਦੀ ਹੋਰ ਜਾਣਕਾਰੀ ਵੀ ਆਪਾਂ ਪੰਜਾਬੀ ਲਹਿਰਾਂ ਤੇ ਸਰੋਤਿਆਂ ਨੂੰ ਦੇਵਾਂਗੇ
1: ਬਹੁਤ ਸ਼ੁਕਰੀਆ ਜੀ
3: ਥੈਂਕ ਯੂ ਸਰ ਥੈਂਕ ਯੂ
1: ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ ਮੈਂ ਸਵੇਰੇ ਵੀ ਕਹਿ ਰਿਹਾ ਸੀ ਰੋਡ ਰੇਜ ਜਿਹੜੀ ਕਿ ਮੈਂ ਕਹਿੰਦਾ ਕਿਸੇ ਪਿਸਤੌਲ ਜਿੰਨੀ ਖਤਰਨਾਕ ਹੈ ਰੋਡ ਰੇਜ ਬਹੁਤ ਹੀ ਖਤਰਨਾਕ ਚੀਜ਼ ਜਿਹੜਾ ਬੰਦਾ ਪੈ ਗਿਆ ਨਾ ਇਸ ਜੱਬ 'ਚ ਤਾਂ ਮੈਂ ਕਹਿੰਦਾ ਤੁਸੀਂ ਸੁਣਿਆ ਹੀ ਆ ਵੀ ਕੀ ਕੁਛ ਹੋ ਸਕਦਾ ਸੋ ਥੋੜ੍ਹੀ ਜਿਹੀ ਇਹਦੇ ਬਾਰੇ ਗੱਲਬਾਤ ਕਰਾਂਗੇ ਅਨਾਜ ਮਾਰਟ ਗਰੋਸਰੀ ਸਟੋਰ ਨਵਾਂ ਖੁੱਲ੍ਹਿਆ ਬਈ ਅਤੇ ਧੂੜਾਂ ਪੱਟ ਰਿਹਾ ਅਨਾਜ ਮਾਰਟ ਏਅਰਪੋਰਟ ਮੇਫੀਅਰ ਨਵੇਂ ਪਲਾਜ਼ੇ 'ਚ ਹਰ ਇੱਕ ਕਿਸਮ ਦੀ ਆਪਣੀ ਗਰੋਸਰੀ ਦਾਲਾਂ ਸਬਜ਼ੀਆਂ ਕੋਈ ਵੀ ਇੰਡੀਅਨ ਹਾਊਸ ਹੋਲਡ ਦਾ ਸਮਾਨ ਅਨਾਜ ਮਾਰਟ ਏਅਰਪੋਰਟ ਮੇਫੀਲਡ ਅਨਾਜ ਮਾਰਟ ਏਅਰਪੋਰਟ ਮੇਫੀਲਡ ਅਨਾਜ ਮਾਰਟ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਜੇ ਤੁਸੀਂ ਕੋਈ ਵੀ ਏ ਟੂ ਜ਼ੈਡ ਰੈਨੋਵੇਸ਼ਨ ਕਰਾਉਣੀ ਆ ਤਾਂ ਰੈਨੋਵੇਸ਼ਨ ਦਾ ਟੋਪ ਦਾ ਨਾਮ ਹੈ ਪੀ ਐਂਡ ਜੇ ਰੈਨੋਵੇਸ਼ਨ ਪ੍ਰਸ਼ਾਂਤ ਨੂੰ ਯਾਦ ਰੱਖੋ ਪ੍ਰਸ਼ਾਂਤ ਹੁਣੇ ਹੀਰੇ ਬੰਦੇ ਨੇ ਰੈਨੋਵੇਸ਼ਨ ਦੀ ਦੁਨੀਆ 'ਚ ਲੀਡਰ ਨੇ ਬਹੁਤ ਸੋਹਣਾ ਕੰਮ ਕਰਦੇ ਆ ਬੜੀ ਮਿਹਨਤ ਨਾਲ ਕਰਦੇ ਆ ਕੋਈ ਸ਼ੋਰਟਕੱਟ ਨਹੀਂ ਫੁੱਲੀ ਇੰਸ਼ੋਰਡ ਕੰਪਨੀ ਆ ਤੇ ਨੰਬਰ ਤੁਸੀਂ ਯਾਦ ਰੱਖਣਾ ਜ਼ਰੂਰ ਪ੍ਰਸ਼ਾਂਤ ਦਾ ਪੀ ਐਂਡ ਜੇ ਰੈਨੋਵੇਸ਼ਨ 437-318-0400 ਦੇ ਉੱਤੇ ਗੱਲਬਾਤ ਤੁਸੀਂ ਕਰਨੀ ਹੈ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਕਰੋ ਗੱਲਬਾਤ ਤੇ ਲਓ ਬਾਕੀ ਦੀ ਸਾਰੀ ਦੀ ਸਾਰੀ ਜਾਣਕਾਰੀ ਸੁਣਦੇ ਹਾਂ ਦੋ ਬੋਲ ਫਿਰ ਆਉਂਦੇ ਹਾਂ ਵਾਪਸ

0: ਵਾਹ ਯਾਰ ਕਿਆ ਬਾਤ ਹੈ ਓਕੇ ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਬੋਲਟਨ ਕੀਆ ਬੋਲਟਨ ਕੀਆ ਤੇ ਅੱਜ ਕੱਲ ਪਰਸੋਂ ਬਹੁਤ ਹੀ ਕਮਾਲ ਦਾ ਇਵੈਂਟ ਚੱਲ ਰਿਹਾ ਸੇਲਸ ਇਵੈਂਟ ਸੋ ਸਪੈਸ਼ਲ ਡੈਮੋ ਇਵੈਂਟ ਹੈ ਤੇ ਮੈਂ ਕਹਿੰਦਾ ਜਿਹੜੀਆਂ ਡੀਲਾਂ ਨੇ ਕਮਾਲ ਦੀਆਂ ਨੇ ਸਾਡੇ ਨਾਲ ਜੁੜ ਚੁੱਕੇ ਨੇ ਜੀਵਨ ਬੋਲਟਨ ਕੀਆ ਦੇ ਸੀਈਓ ਜੀਵਨ ਕਿਵੇਂ ਹੋ
1: ਬਹੁਤ ਵਧੀਆ ਜੀ ਤੁਸੀਂ ਦੱਸੋ
0: ਬਹੁਤ ਵਧੀਆ ਜੀ ਬੱਲੇ ਬੱਲੇ ਆ ਸੋ ਕੀ ਚੱਲ ਰਿਹਾ ਫਿਰ ਆਪਣੇ ਸਪੈਸ਼ਲ ਸੇਲਸ ਇਵੈਂਟ ਤੇ
1: ਸੋ ਜਿੰਨੀਆਂ ਜੀ ਗੱਡੀਆਂ ਆਪਣੇ ਕੋਲ ਸਟਾਕ 'ਚ ਖੜੀਆਂ ਹਰੇਕ ਗੱਡੀ ਦੇ ਆਪਾਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਚਾਰ ਟਾਇਰ ਚਾਰ ਸਟੀਲ ਰਿਮਸ ਵਿਦ ਸੈਂਸਰਸ ਵਿਦ ਇੰਸਟਾਲੇਸ਼ਨ ਕੋਈ ਵੀ ਗੱਡੀ ਕੀਆ ਦੀ ਸਾਡੇ ਤੋਂ ਲੈਣੇ ਹੋ ਥਰਸਡੇ ਫਰਾਈਡੇ ਸੈਟਰਡੇ ਵਿੰਟਰ ਟਾਇਰ ਹਰੇਕ ਗੱਡੀ ਦੇ ਫ੍ਰੀ ਦਿੰਦੇ ਹਾਂ ਜੀ ਸੋ ਕੀਆ ਦੀਆਂ ਗੱਡੀਆਂ ਜਾਣੀਆਂ ਜਾਂਦੀਆਂ ਟੈਕਨੋਲੋਜੀ ਦੇ ਲਈ ਸੋ ਪ੍ਰਾਈਸ ਆਪਣਾ ਗੱਲ ਕਰੀਏ ਬਹੁਤ ਅਫੋਰਡੇਬਲ ਹੈਗਾ ਵਾ ਸੈਡਾਨ ਆਪਣੀ 26 ਦੀ ਬ੍ਰੈਂਡ ਨਿਊ ਸ਼ੁਰੂ ਹੋ ਜਾਂਦੀ ਹੈ 24,295 24,295 ਤੋਂ ਸੋ ਇੰਨੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਸੇ ਬ੍ਰੈਂਡ 'ਚ ਗੱਡੀ ਨਹੀਂ ਮਿਲਣੀ ਤੇ ਜੇ ਤੁਸੀਂ ਆ ਕੇ ਗੱਡੀ ਦੇਖ ਲਈ ਜਿੰਨੀ ਫੀਚਰਸ ਆ ਜਿੰਨੀ ਸੋਹਣੀ ਉਹਦੀ ਸਕਰੀਨ ਆ 30 ਇੰਚ ਦਾ ਉਹਦਾ ਡਿਸਪਲੇ ਨਾਲ ਲੱਗਿਆ ਹੋਇਆ ਜੀ ਸੋ ਕਾਫੀ ਲੋਡਡ ਗੱਡੀ ਆ ਚਾਹੇ ਉਹ ਬੇਸ ਟ੍ਰਿਮ ਆ ਐਂਡ ਬਾਕੀ ਸਾਡੇ ਕੋਲ ਕੰਪੈਕਟ SUV ਵੀ ਹੈਗੇ ਆ ਜਿਹੜਾ ਪ੍ਰਾਈਸ ਸਿਰਫ 31,000 ਤੋਂ ਸ਼ੁਰੂ ਹੋ ਜਾਂਦਾ ਉਹਦੇ ਤੋਂ ਬਾਅਦ ਫੁੱਲ ਸਾਈਜ਼ SUV ਲੈਣਾ ਸਾਡੇ ਕੋਲ ਕੀਆ ਸਰੈਂਟੋ ਵੀ ਆਉਂਦਾ ਵਾ 6-ਸੀਟਰ SUV ਆਉਂਦਾ ਐਂਡ ਜੇ ਕਿਸੇ ਨੇ ਕੀਆ ਦੀ ਵੈਨ ਲੈਣੀ ਆ ਨੰਬਰ 1 ਤੇ ਚੱਲ ਰਹੀ ਹੈ ਕੀਆ ਦੀ ਕਾਰਨੀਵਲ 7-ਸੀਟਰ ਵੀ ਆਉਂਦੀ ਹੈ ਜੀ ਤੇ ਉਹ 8-ਸੀਟਰ ਵੀ ਆਉਂਦੀ ਆ ਸੋ ਕਾਫੀ ਵੱਡਾ ਲਾਈਨਅਪ ਹੈਗਾ ਕੀਆ ਦਾ ਸੋ ਪ੍ਰਾਈਸ ਸਾਡਾ ਜਿੱਥੋਂ ਮਰਜ਼ੀ ਚੈੱਕ ਕਰਕੇ ਆ ਜਾਓ ਤੁਹਾਨੂੰ ਸਾਰਿਆਂ ਤੋਂ ਬੈਟਰ ਮਿਲੂ ਨਾਲ ਦੀ ਨਾਲ ਅਸੀਂ ਤੁਹਾਨੂੰ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਆਹ ਥਰਸਡੇ ਫਰਾਈਡੇ ਤੇ ਸੈਟਰਡੇ ਸੋ ਬਾਕੀ ਕਿਸੇ ਨੇ ਕੀਆ ਦੀ ਗੱਡੀ ਦੀ ਸਰਵਿਸ ਵੀ ਕਰਾਉਣੀ ਆ ਜਿਹਦੇ ਕੋਲ ਪਹਿਲਾਂ ਕੀਆ ਹੈਗੀ ਆਪਾਂ ਉਹ ਵੀ ਕਰਦੇ ਹਾਂ ਕਿਉਂਕਿ ਹੁਣ ਆਪਣੀ ਲੋਕੇਸ਼ਨ ਹੈਗੀ ਹੈ ਜੀ ਹਾਈਵੇ 50 ਐਂਡ ਮੇਫੀਲਡ ਤੇ ਬ੍ਰੈਂਪਟਨ ਦੇ ਜਮਾਂ ਹੀ ਲਾਗੇ ਆ ਗਏ ਆ ਸੋ ਜਦੋਂ ਮਰਜ਼ੀ ਕਾਲ ਕਰ ਲਓ ਸੈੱਲ ਨੰਬਰ ਮੇਰਾ ਡਾਇਰੈਕਟ ਹੈਗਾ ਜੇ ਚਾਹੇ ਸਰਵਿਸ ਦੀ ਵੀ ਅਪੁਆਇੰਟਮੈਂਟ ਬੁੱਕ ਕਰਨੀ ਆ ਤੁਹਾਡੀ ਉਹ ਵੀ ਆਪਾਂ ਫੋਨ ਤੇ ਕਰਵਾ ਦਾਂਗੇ ਸੋ ਨੰਬਰ ਹੈਗਾ ਜੀ ਆਪਣਾ 6478-2754-647-678-2754 ਤੇ ਫਾਈਨੈਂਸ ਦੀ ਜੇ ਆਪਾਂ ਗੱਲ ਕਰੀਏ ਕੀਆ ਦੇ ਹੁਣ ਆਪਦੇ ਫਾਈਨੈਂਸ ਹੁੰਦੇ ਆ ਸੋ ਕਈ ਵਾਰੀ ਬੰਦੇ ਦਾ ਕ੍ਰੈਡਿਟ ਸਕੋਰ ਘੱਟ ਹੁੰਦਾ ਉਹਦੇ ਤੇ ਵੀ ਤੁਹਾਨੂੰ ਲੋ ਇੰਟਰਸਟ ਤੇ ਅਪਰੂਵਲ ਮਿਲ ਜਾਂਦੀ ਆ ਕਿਉਂਕਿ ਕੀਆ ਦਾ ਆਪਦਾ ਫਾਈਨੈਂਸ ਆ ਆਪਦਾ ਪੈਸਾ ਸੋ ਉਹਨਾਂ ਨੇ ਆਪਦੀ ਗੱਡੀ ਤੇ ਵੱਧ ਫੋਕਸ ਕਰਦੇ ਆ ਸੈਲ ਕਰਨ ਨੂੰ ਸੋ ਐਡਰੈਸ ਆਪਣਾ ਹੈਗਾ ਜੀ 12080 LBN ਵੌਨ ਰੋਡ ਬੋਲਟਨ ਤੇ ਨੰਬਰ ਮੇਰਾ ਸੈੱਲ ਨੰਬਰ ਡਾਇਰੈਕਟ ਹੈਗਾ ਜੀ 6476782754 ਸੋ ਸੈਟਰਡੇ ਵੀ ਆਪਾਂ ਖੁੱਲੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ ਜੀ
0: ਸੋ ਤੁਸੀਂ ਬ੍ਰੈਂਪਟਨ ਤੋਂ ਜਾ ਰਹੇ ਹੋ ਤਾਂ ਬ੍ਰੈਂਪਟਨ ਤੋਂ ਸਿਰਫ 10-12 ਮਿੰਟ ਦੀ ਡਰਾਈਵ ਹੈ ਬੋਲਟਨ ਕੀ ਆ ਵਾਕਈ ਜੀਵਨ ਦੀ ਗੱਲ ਸਹੀ ਹੈ ਇੱਕ ਵਾਰ ਤੁਸੀਂ ਗੱਡੀ ਦੇਖ ਲਈ ਨਾ ਤੁਸੀਂ ਉੱਥੇ ਹੀ ਪੇਪਰ ਸਾਈਨ ਕਰੋਗੇ ਉੱਥੇ ਹੀ ਗੱਡੀ ਲਓਗੇ ਉੱਥੋਂ ਹੀ ਚਾਬੀ ਲੈ ਕੇ ਨਿਕਲੋਗੇ ਹੋਰ ਕਿਤੇ ਜਾਣਾ ਨਹੀਂ ਬਾਅਦ ਚੋਂ ਨੰਬਰ ਹੈ 6478-2754 ਜੀਵਨ ਥੈਂਕ ਯੂ ਥੈਂਕ ਯੂ ਜੀ ਤੇ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ KD ਹੋਮਿਓਪੈਥੀ ਹੋਮਿਓਪੈਥ ਦੇ ਜਾਦੂਗਰ ਡਾਕਟਰ ਕੁਲਦੀਪ ਕੁਲਦੀਪ ਜੀ ਕਿਵੇਂ ਹੋ ਸਰ
2: ਹਾਂਜੀ ਥੈਂਕ ਯੂ ਨਵੀ ਜੀ ਤੇ ਮੈਂ ਕੋਸ਼ਿਸ਼ ਕਰਦਾ ਹੋਣਾ ਕਿ ਹਰ ਬੰਦਾ ਠੀਕ ਹੋਵੇ ਦੇਖੋ ਸ਼ਾਇਦ ਮੇਰਾ ਕੋਈ ਪੇਸ਼ੈਂਟ ਕਹੇ ਕਿ ਮੈਂ ਠੀਕ ਨਹੀਂ ਹੈਗਾ ਦੇਖੋ ਪੂਰੀ ਜ਼ਿੰਦਗੀ ਇਹ ਕੰਮ ਕਰਦਿਆਂ ਨੂੰ ਹੋ ਗਏ ਨੇ ਲਗਭਗ 50 ਸਾਲ ਹੋ ਰਹੇ ਨੇ ਪੜ੍ਹਿਆ ਹੋਇਆ ਮੈਂ ਡਾਕਟਰ ਹੈ ਅਨਪੜ੍ਹ ਨਹੀਂ ਹੈਗਾ ਜਿਵੇਂ ਲੇਕਿਨ ਮੈਂ ਪੜ੍ਹਿਆ ਹੋਇਆ ਜਿਹੜੀ ਡਾਕਟਰਾਂ ਦੀ ਪੜ੍ਹਾਈ ਹੋਈ ਮੇਰੀ ਪੜ੍ਹਾਈ ਹੈਗੀ ਹੈ ਤੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ 5 ਮਿੰਟ ਦੇ ਅੰਦਰ ਮੇਰੇ ਕੋਲ ਆਉਂਦਾ ਮੈਂ ਦੱਸ ਦਿੰਦਾ ਇਹ ਤੁਹਾਨੂੰ ਪ੍ਰੋਬਲਮ ਹੋ ਗਿਆ ਚਲੋ ਟੈਸਟ ਕਰਾਉਂਦੇ ਰਹੋ ਸਭ ਕੁਝ ਕਰਾਉਂਦੇ ਰਹੋ ਲੇਕਿਨ ਮੋਸਟ ਆਫ ਦੀ ਬਿਮਾਰੀਆਂ ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ ਜੋ ਵੀ ਕਿਸੇ ਨੂੰ ਪਰੇਸ਼ਾਨੀ ਹੈ ਪੇਟ ਦਾ ਇਸ਼ੂ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਡਾਇਬਟੀ ਹੈ ਐਲਰਜੀ ਹੈ ਐਸਦਮਾ ਹੈ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਆਰਥਰਾਈਟਿਸ ਹੈ ਤੁਹਾਨੂੰ ਐਗਜ਼ਮਾ ਹੋ ਗਿਆ ਸਰਾਈਸਿਸ ਸਲੀਪ ਐਪਨੀਆ ਬੱਚਿਆਂ ਦਾ ਆਟਿਜ਼ਮ ਪੂਰੀ ਦੁਨੀਆਂ ਤੋਂ ਨਵੀਂ ਜੀ ਮੇਰੇ ਕੋਲ ਬੱਚੇ ਨੇ ਬਹੁਤ ਬੱਚੇ ਠੀਕ ਹੋ ਚੁੱਕੇ ਜਿਹਨਾਂ ਵਿਸ਼ਵਾਸ ਨਾ ਹੋ ਆ ਕੇ ਮੇਰੇ ਕੋਲ ਦੇਖ ਸਕਦੇ ਨੇ ਠੀਕ ਹੈ ਆਟੋਮਿਊਨਿਟੀਜ਼ ਹੈਗੀਆਂ ਨੇ ਕੋਈ ਵੀ ਹੁਣ ਮੈਂ ਥੋੜ੍ਹਾ ਜਿਹਾ ਪੇਨ ਬਾਰੇ ਦੱਸਦਾ ਆਰਥਰਾਈਟਿਸ ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ ਅਰਥ ਮੀਨ ਜੁਆਇੰਟ ਆਰਥਰਾਈਟਿਸ ਮੀਨ ਇਨਫਲਾਮੇਸ਼ਨ ਦੇਖੋ ਇਹ ਤੁਹਾਡਾ ਕੁਛ ਵੀ ਹੋ ਸਕਦਾ ਲਿਗਾਮੈਂਟ ਟੰਡਨ ਚੋ ਪ੍ਰੋਬਲਮ ਹੋ ਸਕਦੀ ਹੈ ਇਨਫਲਾਮੇਸ਼ਨ ਹੋ ਸਕਦਾ ਬਾਡੀ ਚ ਆਇਰਨ ਦੀ ਕਮੀ ਕਰਕੇ ਵੀ ਬਾਡੀ ਚ ਪੇਨ ਹੋ ਜਾਂਦੀ ਹੈ ਬੈਕ ਪੇਨ ਜਿਵੇਂ ਬੈਕ ਪੇਨ ਹੈ ਜਿਵੇਂ ਉਹਦੇ ਸਾਡੇ ਹੱਡੀਆਂ ਦੇ ਕਰਕੇ ਹੋ ਸਕਦੀ ਹੈ ਤੁਹਾਡੇ ਜੇ ਨਰਵ ਦਾ ਪੇਨ ਹੋ ਸਕਦਾ ਸਿਆਟਕਾ ਪੇਨ ਜਿਵੇਂ ਆਮ ਲੋਕ ਸਫ਼ਰ ਕਰਦੇ ਰਹਿੰਦੇ ਨੇ ਗੱਡੀਆਂ ਚ ਪੇਨ ਹੈ ਪੈਰਾਂ ਚ ਗੋਡਿਆਂ ਚ ਪੇਨ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਆਰਥਰਾਈਟਿਸ ਹੈ ਹੋਮਿਓਪੈਥੀ ਦਾ ਬੈਸਟ ਠੀਕ ਹੈ ਜੀ, ਪੇਨ ਕਿਲਰ ਖਾ ਖਾ ਕੇ ਆਪਣਾ ਟਾਈਮ ਵੇਸਟ ਨਾ ਕਰੋ, ਹੋਮਿਓਪੈਥੀ ਟ੍ਰੀਟਮੈਂਟ ਕਰੋ, ਜ਼ਰੂਰ ਤੁਸੀਂ ਠੀਕ ਹੋਵੋਗੇ। ਮੇਰਾ ਨੰਬਰ 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਔਰ ਖਾਸ ਕਰਕੇ ਰਿਮੋਟਡ ਅਰਥਰਾਈਟਿਸ ਬਹੁਤ ਜ਼ਿੰਦਗੀ ਭਰ, ਡਾਕਟਰ ਕਹਿੰਦੇ ਜ਼ਿੰਦਗੀ ਭਰ ਠੀਕ ਨਹੀਂ ਹੁੰਦੀ, ਲੇਕਿਨ ਤੁਸੀਂ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਥੈਂਕ ਯੂ ਨਵੀਨ ਜੀ ਟਾਈਮ ਲੈਣ,
0: ਵੈਰੀ ਗੁੱਡ ਸਰ, ਬਹੁਤ ਸ਼ੁਕਰੀਆ ਤੁਹਾਡਾ ਜੀ। 1728 ਹੈਲੋ,
3: ਸਤਿ ਸ੍ਰੀ ਅਕਾਲ ਨਵੀ ਵੀਰੇ, ਕੀ ਹਾਲ ਚਾਲ
0: ਹੈ? ਵੀਰੇ ਕੀ ਹਾਲ ਹੈ?
3: ਠੀਕ ਠਾਕ, ਤੁਸੀਂ ਤਾਂ ਅੱਜ ਆਉਂਦੇ ਮਾਹੌਲ ਬਣਾਤਾ ਯਾਰ।
0: ਆਉਂਦੇ ਮਾਹੌਲ ਬਸ, ਕੀ ਕੀਤਾ ਮੈਂ?
3: ਗਾਣਾ ਬੜਾ ਵਧੀਆ ਸੀ, ਮੈਂ ਪੁੱਛਣ ਲਈ ਕਾਲ ਕੀਤੀ ਹੈ, ਕਿਹਦਾ ਗਾਣਾ ਯਾਰ?
0: ਯਾਰ ਨਾ ਮੈਂ ਪਹਿਲਾਂ ਵੀ ਲਾਇਆ ਮੁੰਡਾ ਦੁੱਲਾ।
3: ਅੱਛਾ,
0: ਤੇ ਇਹਦੀ ਨਾ ਤੁਸੀਂ ਓਨੈਸਟਲੀ ਐਲਬਮ ਸੁਣੋਗੇ, ਤੁਸੀਂ ਕਹੋਗੇ ਕਿ ਇੰਨੀ ਵਧੀਆ ਐਲਬਮ ਮੈਂ ਕਦੇ ਪਿਛਲੇ ਕੁਝ ਕੁ ਮਹੀਨਿਆਂ ਸਾਲਾਂ ਚ ਸੁਣੀ ਵੀ ਨਹੀਂ। ਬਹੁਤ ਸੋਹਣੀ ਐਲਬਮ ਆ।
3: ਮੈਂ ਸੁਣਦਾ, ਤੁਸੀਂ ਉਦਣ ਵੀ ਇੱਕ ਤਾਂ ਦੋਸਤਾਂ ਵਾਲਾ ਗਾਣਾ ਲਾਇਆ ਸੀ, ਮੈਂ ਸੁਣਿਆ ਹੀ ਨਹੀਂ ਉਸ ਤੋਂ ਬਾਅਦ ਨਾ। ਆਈ ਥਿੰਕ ਤੁਸੀਂ ਨਾ ਯਾਰਾਂ ਵਾਲਾ ਗਾਣਾ ਵੀ,
0: ਤੁਸੀਂ ਉਹ ਦੋਸਤਾਂ ਵਾਲਾ ਗਾਣਾ ਸੁਣ ਲਿਆ ਸੀ?
3: ਉਹ ਮੈਂ ਸੁਣ ਲਿਆ ਸੀ, ਹਾਂਜੀ,
0: ਉਹ ਵੀ ਵਧੀਆ। ਇੱਕ ਨਾ ਜੇ ਟਾਈਮ ਲੱਗਿਆ ਕਿਤਾ ਸੈਡ ਸੌਂਗ ਹੈ, ਉਹ ਵੀ ਮੈਂ ਲਾਊਂਗਾ, ਉਹ ਵੀ ਬਹੁਤ ਵਧੀਆ।
3: ਓਕੇ,
0: ਸੋ ਮੁੰਡੇ ਦਾ ਨਾਮ ਹੈ ਦੁੱਲਾ ਤੇ ਐਲਬਮ ਦਾ ਨਾਮ ਹੈ ਅਪੋਲੋ।
3: ਠੀਕ ਹੈ, ਠੀਕ ਹੈ, ਸੁਣਦਾ ਵੀ।
0: ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ।
3: ਥੈਂਕ ਯੂ ਵੀਰੇ,
0: ਥੈਂਕ ਯੂ। ਨਹੀਂ ਬਾਕੀ ਯਾਰ ਦੇਖੋ, ਇਹ ਨਾ ਮੁੰਡੇ ਦੇ ਪਹਿਲਾਂ ਵੀ ਗਾਣੇ ਬੜੇ ਸੋਹਣੇ ਆਏ ਆ। ਪਹਿਲਾਂ ਹੁਣ ਇਹਦੀ ਇੱਕ EPIC ਐਂਟਰੀ ਟਾਈਮ, ਉਹਦੇ ਵਿੱਚ ਬਰੋਜ਼ ਗਾਣਾ, ਸਾਡਾ ਔਰਾ ਗਾਣਾ, ਮੈਂ ਕਹਿੰਦਾ ਕਿਆ ਗੀਤ ਨੇ ਯਾਰ। 4398 ਹੈਲੋ,
4: ਕਿਵੇਂ ਵੀਰੇ?
0: ਠੀਕ ਵੀਰੇ, ਕੀ ਹਾਲ ਆ?
4: ਉਦੋਂ
0: ਗੱਲਾਂ ਹੋਰ ਸੀ।
4: ਹਾਂਜੀ, ਉਸ ਸੰਦਰ ਦਾ ਗਾਣਾ ਸੀ।
0: ਕਦੋਂ ਕਦੋਂ ਗੱਲਾਂ ਹੋਰ ਸੀ?
4: ਬਸ ਉਦੋਂ ਗੱਲਾਂ ਹੋਰ ਸੀ, ਉਦੋਂ ਹੀ ਉਦੋਂ ਹੋ ਗਏ।
0: ਅੱਜ ਕੱਲ ਇਦਾਂ ਦੇ ਗਾਣੇ ਵੈਸੇ ਆਉਂਦੇ ਬਹੁਤ ਘੱਟ ਨੇ, ਹਨਾ,
4: ਕਿਉਂਕਿ ਸਾਨੂੰ ਪਤਾ ਨਾ ਹੁਣ ਹੁਣ ਇਹ ਟਾਈਮ ਆ, ਹੁਣ ਬੰਦੇ ਦਾ ਗਾਂ ਦੇ ਬੰਦੇ ਦਾ ਵੀ ਗੱਡੀ ਚੱਲਦਾ ਹੋਊਗਾ।
0: ਚਲੋ ਲਾ ਦਿੰਦੇ ਜ਼ਰੂਰ, ਠੀਕ ਆ,
4: ਧੰਨਵਾਦ।
0: ਥੈਂਕ ਯੂ। ਸੋ ਗੀਤ ਹੁਣ ਦੋਵਾਂ ਦੀ ਰਿਕੁਐਸਟ ਆਈ ਹੈ, ਇੱਕ ਮੈਂ ਲਾਉਣਾ ਸੀਗਾ, ਇੱਕ ਮੈਂ ਪਹਿਲਾਂ ਹੁਸਿੰਦਰ ਦਾ ਵੀਰ ਲਈ ਲਾਉਣਾ, ਤੇ ਫਿਰ ਮੈਂ ਨਾ ਅੱਜ ਥੋੜਾ ਗੱਲਬਾਤ ਕਰਨੀ ਆ। ਸੋ ਜੁੜੇ ਰਹੋ, ਜਲਦੀ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਇੱਕ

0: से पहले इस वीडियो को लाइक करें। ऐसे ही न्यू वीडियो को देखने के लिए आपके अपने यूट्यूब चैनल को सब्सक्राइब करें एंड नोटिफिकेशन के लिए बेल आइकन भी दबा दें। और
1: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
2: This is AM 530, CHLO AM, serving Brampton, Mississauga, Toronto, the GTA, and the world at am530.ca.
3: ਸਾਡੇ ਨਾਲ ਸ਼ੇਅਰ ਕਰੋ ਵੀ ਕੀ ਹੋਇਆ, ਕਿੰਨਾ ਕੁ ਖਤਰਨਾਕ ਇੰਸੀਡੈਂਟ ਹੋਇਆ। ਅਗਲਾ ਤੁਹਾਡੇ ਮਗਰ ਆਇਆ, ਤੁਸੀਂ ਮਗਰ ਗਏ, ਜੇ ਤੁਹਾਡੇ ਤੋਂ ਗਲਤੀ ਹੋਈ ਹੈ ਤਾਂ ਵੀ ਸ਼ੇਅਰ ਕਰ ਦਿਓ। ਸੋ ਤੁਹਾਡੇ ਰੋਡ ਰੇਜ ਦੇ ਨਾਲ ਕੋਈ ਵੀ ਐਕਸਪੀਰੀਅੰਸਿਸ ਹੋਏ ਹੋਣ ਤਾਂ ਅੱਜ ਤੁਸੀਂ ਸ਼ੇਅਰ ਕਰਨੇ ਨੇ। ਅਤੇ ਚਲੋ ਇੱਕ ਅਵੇਅਰਨੈਸ ਦੀ ਤੌਰ 'ਤੇ ਆਪਾਂ ਨੂੰ ਇਹ ਹੈ ਕਿ ਰੋਡ ਰੇਜ ਆਪਾਂ ਜਿੰਨੀ ਖਤਮ ਕਰ ਸਕੀ ਖਤਮ ਕਰੀਏ। ਸੋ ਨੰਬਰ ਹੈ ਆਪਣਾ 9056733337 9056733337 905-673-3337 ਹਾਂਜੀ ਲੱਕੀ ਵੀਰ, ਕੀ ਹਾਲ ਆ?
4: ਵਧੀਆ ਨਵੀਰ। ਬ੍ਰਦਰ, ਜਿਹੜਾ ਤਾਂ ਅੱਜ ਗਿਲਟੀ ਪਲੀ ਕੀਤੀ ਹੈ ਕੁਰੈਕਸ਼ਨ ਆਫਿਸਰ ਨੇ, ਇਹ ਤਾਂ ਬਹੁਤ ਬਿਯੋਂਡ ਕੰਮ ਹੈ, ਬਹੁਤ ਉੱਪਰ ਤਾਂ ਅੱਗੇ ਤੱਕ ਲੈ ਗਏ ਸੀ ਇਹ ਤਾਂ ਰੇਂਜ ਰੋਡ ਨੂੰ ਨਾ ਆਪਣੀ। ਤੇ ਮੈਂ ਤੁਹਾਨੂੰ ਇੰਸੀਡੈਂਟ ਦੱਸਦਾ। ਆਈ ਥਿੰਕ ਇਟ ਵਾਜ਼ ਅਬਾਊਟ ਸਿਨਸਿਨਾਟੀ ਓਹਾਇਓ, ਹੈ ਸੁਣਿਆ ਹੋਣਾ ਤੁਸੀਂ ਸ਼ਾਇਦ ਨਾ। ਤੇ ਉੱਥੇ ਨਾ ਕੰਸਟਰਕਸ਼ਨ ਚੱਲਦੀ ਸੀਗੀ ਤੇ ਨਾ ਤਿੰਨ ਲਾਈਨਾਂ ਸੀਗੀਆਂ, ਤੇ ਉਹ ਜਦੋਂ ਕੰਸਟਰਕਸ਼ਨ ਜਿੱਥੋਂ ਬਿਗਿਨਿੰਗ ਹੁੰਦੀ ਹੈ ਨਾ, ਉੱਥੇ ਸਾਈਨ ਲਾ ਦਿੰਦੇ ਆ ਵੀ ਯੂਜ਼ ਬੋਥ ਲੇਨ ਅੰਟਿਲ ਮਰਜ ਸਾਈਨ, ਵੀ ਉਦੋਂ ਤੱਕ ਬੋਥ ਯਾਨੀ ਮਿਡਲ ਲੇਨ ਤੇ ਰਾਈਟ ਲੇਨ ਯੂਜ਼ ਕਰੋ ਜਦੋਂ ਤੱਕ ਮਤਲਬ ਆਪਾਂ ਮਰਜ ਵਾਲੇ ਤੱਕ ਪੁਆਇੰਟ ਤੱਕ ਨਹੀਂ ਪਹੁੰਚਦੇ। ਚਲੋ ਜੀ, ਆਪਾਂ ਚਲੀ ਜਾਂਦੇ ਸੀ ਆਪਣੀ ਮਿਡਲ ਲੇਨ ਚ। ਉਹ ਪਤਾ ਨੀ ਉਹ ਕੀ ਹੋਇਆ ਕੀ ਨਹੀਂ ਹੋਇਆ, ਉਹ ਬਾਈ ਨੂੰ ਕੀ ਖਿੱਚ ਚੜੀ ਕੀ ਹੋਇਆ, ਉਹਨੇ ਨਾ ਬ੍ਰਦਰ ਬਨਾਨੇ ਦਾ ਬਨਾਨਾ ਮਾਰਿਆ ਨਾ, ਪਤਾ ਨੀ ਉਸ ਵੀ ਕਵਰ ਬਨਾਨੇ ਦਾ ਛਿਲਕਾ ਸੀਗਾ ਜਾਂ ਕਿਸੇ ਨੇ ਮਾਰਿਆ ਸੀਗਾ ਨਾ, ਤੇ ਬੜੀ ਜ਼ੋਰ ਦੀ ਆਵਾਜ਼ ਆਈ ਤੇ ਮੈਂ ਇਹਨੂੰ ਲੱਗ ਗਿਆ, ਮੈਂ ਕਿਹਾ ਇਹ ਬਾਈ ਨੇ ਮਾਰਿਆ। ਤੇ ਮੈਂ ਨਿਕਲਦਾ ਗਿਆ ਸੀਗਾ ਨਾ, ਮੈਂ ਕਿਹਾ ਚੱਲ ਛੱਡ ਯਾਰ ਇਹਨੂੰ ਕੀ ਜਵਾਬ ਦੇਣਾ। ਫੇਰ ਮੋਹਰੇ ਫੇਰ ਆ ਗਿਆ, ਫੇਰ ਗਰਮ ਹੋ ਗਏ ਨਾ, ਹੋਰਨ ਛੱਡੀ ਜਾਵੇ ਬਈ ਇਹ ਉਹ ਬਈ ਉਹ ਮਤਲਬ ਜਦੋਂ ਕਰਦੇ ਹੀ ਆ ਜਿਹੜੇ ਜਦੋਂ ਬੰਦੇ ਗਰਮ ਹੋ ਜਾਂਦੇ ਆ। ਫਿਰ ਮੈਂ ਵਿੰਡੋ ਡਾਊਨ ਕੀਤੀ, ਮੈਂ ਕਿਹਾ ਵੀ ਤੂੰ, ਮੈਂ ਕਿਹਾ ਡਿਡ ਯੂ ਮਿਸ ਦ ਸਾਈਨ, ਮੈਂ ਕਿਹਾ ਉੱਥੇ ਲਿਖਿਆ ਹੋਇਆ ਸੀਗਾ ਕਿ ਇਹ ਮਰਜ ਲਿਖ ਨਾ ਤੁਸੀਂ ਬੋਥ ਲੇਨ ਯੂਜ਼ ਕਰ ਸਕਦੇ ਹੋ, ਇਹ ਉਹ ਕਰ ਕਰਕੇ। ਚਲੋ ਮੈਂ ਇੰਨਾ ਕੁ ਕਰਕੇ ਤਾਂ ਮੈਂ ਕਿਹਾ ਚੱਲ ਇਹ ਹੁਣ ਦਿੱਤਾ ਇਹਨੇ, ਮੈਂ ਕਿਹਾ ਇੰਨਾ ਮੈਂ ਬਹਿਸ ਕਰਾਂਗਾ ਆਪਣਾ ਵੀ ਕਿਉਂਕਿ ਠੰਡੇ ਦਿਮਾਗ ਦਾ ਕੰਮ ਹੈ ਡਰਾਈਵਰੀ ਨਾ। ਤੇ ਅੱਛਾ ਸਰ ਕੀ ਹੋਇਆ, ਉਹ ਜਦੋਂ ਮਰਜ ਸਾਈਨ ਤੱਕ ਪਹੁੰਚਿਆ ਉਹਨੇ ਟਰੱਕ ਮਾਰਤਾ ਗੱਡੀ ਚ ਪਿੱਛੇ ਕਿਸੇ ਨੇ,
3: ਬੱਲੇ ਬੱਲੇ ਬੱਲੇ।
4: ਹਾਂ ਠੀਕ ਆ, ਆਈ ਡੋਨਟ ਨੋ ਇੰਨਾ ਕੁ ਗਰਮ ਹੋ ਗਿਆ ਸੀਗਾ ਨਾ ਉਹ ਬੰਦਾ, ਆਈ ਡੋਨਟ ਨੋ ਉਹਨੇ ਨਾ ਕੋਈ ਟੋਯੋਟਾ ਕਰੋਲਾ ਸੀ ਜਾਂ ਵਟਐਵਰ, ਉਹ ਪਿੱਛੋਂ ਹੀ ਇੰਨਾ ਗਰਮ ਆਇਆ ਉਹਨੇ ਗੱਡੀ ਚ ਮਾਰਤਾ। ਤੇ ਬ੍ਰੋ ਯੂ ਵੋਂਟ ਇਮੈਜਿਨ ਕਿ ਮੈਂ ਵੀ ਉਹ ਚ ਸਟੱਕ ਹੋ ਗਿਆ ਤੇ 3.5 ਘੰਟੇ ਬਾਅਦ ਸਾਰਾ ਟ੍ਰੈਫਿਕ ਤੁਰਿਆ ਉਹ ਤੋਂ ਬਾਅਦ।
3: ਚਲੋ ਜੀ, ਉਹਦੇ ਇੱਕ ਮੁੰਡੇ ਦੇ ਗੁੱਸੇ ਕਰਕੇ ਹੈ,
4: ਗੁੱਸੇ ਕਰਕੇ ਰਾਈਟ, ਕਿਉਂਕਿ ਟ੍ਰੈਫਿਕ ਮਰਜ ਨੀ ਹੋ ਰਿਹਾ ਸੀ, ਕੋਲੀਜਨ ਹੋ ਗਿਆ ਮਿਡਲ ਉੱਥੇ। ਤੇ ਉਹ ਜਿਹਨੇ ਉਹਨੇ ਮਾਰਿਆ ਨਾ ਇਹਨੇ, ਮੈਨੂੰ ਲੱਗਦਾ ਕਿਉਂਕਿ ਉਹਦੇ ਕੋਲ ਪੀਟਰ ਬੈਲਟ ਸੀ ਤੇ ਪੀਟਰ ਬੈਲਟ ਦੇ ਨਾ ਨੀਚੇ ਮੈਟਲ ਵਾਲਾ ਬੰਪਰ ਹੁੰਦਾ, ਉਹ ਜੇ ਤੁਹਾਡੇ 20 ਮਾਈਲ ਦੀ ਸਪੀਡ ਤੇ ਵੀ ਵੱਜ ਜਾਵੇ ਨਾ ਤੁਹਾਡੀ ਗੱਡੀ ਉਹ ਸਾਬਣ ਦਾ ਨੀਜਰਾ ਇਕੱਠੀ ਕਰ ਦਿੰਦਾ। ਉਹ ਬੀਬੀ ਦਾ ਉਹੀ ਹੋਇਆ। ਸੋ ਉੱਥੇ ਪੂਰਾ ਟ੍ਰੈਫਿਕ ਸਟੱਕ ਰਿਹਾ 3.5-4 ਘੰਟੇ। ਪਹਿਲਾਂ ਤਾਂ ਮੈਂ ਸੋਚਿਆ, ਮੈਂ ਕਿਹਾ ਯਾਰ ਮੈਂ ਜਾ ਕੇ ਨਾ ਕੌਪ ਨੂੰ ਜਾ ਕੇ ਕਮਾ ਆਇਆ ਸੀ ਉੱਥੇ ਉਹ ਇੰਟਰਸਟੇਟ ਉੱਪਰ ਹਨਾ, ਤੇ ਮੈਂ ਕਿਹਾ ਮੈਨੂੰ ਦੱਸਾਂ ਵੀ ਇਹਨੇ ਇੱਦਾਂ ਮੇਰੇ ਵੀ ਮਾਰਿਆ ਇਹਨੇ, ਮੈਂ ਕਿਹਾ ਫਿਰ ਕੋਣੇ ਕਹਿਣਾ ਤੂੰ ਕੋਰਟ 'ਚ ਆ ਜਾਈ ਇਹ ਉਹ, ਮੈਂ ਕਿਹਾ ਛੱਡ ਯਾਰ ਕੀ ਜੱਬ 'ਚ ਪੈਣਾ। ਮੈਂ
3: ਕਿਹਾ ਪਰ ਯਾਰ ਲੋਕਾਂ ਨੂੰ ਡਰਾਈਵਿੰਗ ਵਾਲੇ ਇੰਨਾ ਗੁੱਸਾ ਕਿਵੇਂ ਆ ਜਾਂਦਾ?
4: ਚੱਕਰ ਪਤਾ ਕੀ ਹੈ ਬ੍ਰਦਰ, ਇਹਦੇ 'ਚ ਨਾ ਬਹੁਤ ਚੀਜ਼ਾਂ ਆਪਾਂ ਇਹ ਚੀਜ਼ਾਂ ਸੋਚਦੇ ਨਹੀਂ ਹੈ, ਇਹ ਬੜਾ ਸੋਚਣ ਦਾ ਕੰਮ ਹੈ। ਤੁਸੀਂ ਘਰੋਂ ਨਿਕਲੇ ਹੋ, ਤੁਸੀਂ ਲੇਟ ਨਿਕਲੇ ਹੋ, ਤੁਸੀਂ ਰਸ਼ ਕਰਦੇ ਹੋ, ਯੂ ਕੁਡ ਬੀ ਹਿਟ ਐਨੀਬਡੀ ਕੁਝ ਵਿੱਚ ਹੀ ਹੋਗਾ ਨਾ, ਉਹ ਜੂਗਾ ਤੁਹਾਡੇ ਤੁਹਾਡੀ ਲਾਈਫ ਚ ਕੋਈ ਤੁਹਾਡਾ ਐਕਸਾਈਟਮੈਂਟ ਦਾ ਵੀਕ ਹੈ, ਲੈਟਸ ਸੇ ਯੂ ਗੈਟਿੰਗ ਮੈਰਿਡ ਦਿਸ ਵੀਕ, ਤੁਸੀਂ ਐਕਸਾਈਟਮੈਂਟ ਜੀ ਭਜਾਈ ਜਾਣੀ ਗੱਡੀ, ਕੋਈ ਐਕਸਾਈਟਮੈਂਟ ਕੁਛ ਵੀ ਆ ਤੁਹਾਡੇ ਕੋਲ, ਤੋ ਤੁਸੀਂ ਇਮੋਸ਼ਨਸ ਕਈ ਕੰਟਰੋਲ ਨਹੀਂ ਕਰ ਪਾਉਂਦੇ ਆਪਣੇ, ਬਹੁਤ ਚੀਜ਼ਾਂ ਹੁੰਦੀਆਂ ਤੇ ਆਈ ਥਿੰਕ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ, ਇੱਕ ਡਰਾਈਵਿੰਗ ਇਜ਼ ਲਾਈਕ ਅ ਪ੍ਰਿਵਿਲੇਜ ਹੈ ਨਾ, ਆਪਾਂ ਨੂੰ ਮਿਲਦਾ ਇਟ ਕੈਨ ਬੀ ਟੇਕ ਅਵੇ ਐਨੀ ਟਾਈਮ ਫਰੋਮ ਅਸ, ਲਾਇਸੈਂਸ ਵਗੈਰਾ ਕਦੇ ਵੀ ਇਹ ਲੈ ਸਕਦੇ ਆ, ਸੋ ਬਟ ਜਿਹੜਾ ਇਹ ਹੋਇਆ ਗਿਲਟੀ ਪਲੀ ਕੀਤੀ ਤਾਂ ਯਾਰ ਬਹੁਤ ਬਿਯੋਂਡ ਹੋ ਗਿਆ ਨਾ, ਉਹ ਮੁੰਡਾ ਵੀ ਮੈਂ ਨਿਊਜ਼ ਪੜ੍ਹੀ ਸੀ, ਉਹ ਮੈਨੂੰ ਲੱਗਦਾ ਸ਼ੋਲਡਰ ਤੇ ਡਰਾਈਵ ਕਰਦਾ ਰਿਹਾ ਹੈ ਨਾ, ਜਦੋਂ
3: ਸ਼ੋਲਡਰ ਤੇ ਜਾਂਦਾ ਰਿਹਾ ਬਿਲਕੁਲ,

0: ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
7: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
9: ਆਸ ਵਿਸ਼ਵਾਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 99-151-54-548।

ਪ੍ਰੋਗਰਾਮ ਹੈ ਪੰਜਾਬੀਦਰਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਤੇ ਨਾਲ ਸਭ ਨੂੰ ਹੈਪੀ ਹੈਪੀ ਫਰਾਈਡੇ। ਸੋ ਫਰਾਈਡੇ ਹੈ, ਬਹੁਤ ਖੂਬਸੂਰਤ ਸ਼ਾਮ ਹੈ ਅਤੇ ਤੁਹਾਡੇ ਨਾਲ ਪੰਜਾਬੀਦਰਨ ਲੈ ਕੇ ਇੱਕ ਵਾਰ ਫਿਰ ਅਸੀਂ ਜੁੜ ਚੁੱਕੇ ਹਾਂ ਅਤੇ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ। ਅੱਜ ਜਿਵੇਂ ਕਹਿੰਦੇ ਹੁੰਦੇ ਆ ਕਿ ਜਿੰਨਾ ਚਾਹ ਵਿਆਹ ਨੂੰ ਹੁੰਦਾ ਉਸ ਤੋਂ ਦੁੱਗਣਾ ਚਾਹ ਹੈ, ਕਿਉਂਕਿ ਤੁਸੀਂ ਹੁਣੇ ਗੀਤ ਸੁਣ ਕੇ ਹਟੇ ਹੋ। ਇਹ ਦਿਨ ਰੋਜ਼ ਨਹੀਂ ਆਉਣੇ ਅਤੇ ਵਾਕਈ ਜ਼ਿੰਦਗੀ ਦੇ ਵਿੱਚ ਜੇ ਇੱਕ ਸੱਚ ਹੈ ਉਹ ਇਹ ਹੈ ਕਿ ਇਹ ਦਿਨ ਵਾਕਈ ਨਹੀਂ ਰੋਜ਼ ਆਉਣੇ। ਜੋ ਅੱਜ ਦਾ ਦਿਨ ਹੈ ਤੁਸੀਂ ਕੱਲ੍ਹ ਨੂੰ ਯਾਦ ਤਾਂ ਕਰ ਲਓਗੇ, ਬਟ ਦਿਨ ਦੁਬਾਰ ਤੋਂ ਨਹੀਂ ਆਉਣਾ। ਸੋ ਅੱਜ ਬਹੁਤ ਮਾਣ ਇਸ ਕਰਕੇ ਹੈ ਅਤੇ ਖੁਸ਼ੀ ਇਸ ਕਰਕੇ ਹੈ ਕਿ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ।

0: ਕਦੋਂ ਹਰਭਜਨ ਮਾਜੀ ਦੀ ਫਿਲਮ ਹੈ ਤਾਂ ਉਹਨਾਂ ਦਾ ਨਾਮ ਪਹਿਲਾਂ ਲਿਆ ਜਾਂਦਾ, ਬਟ ਅੱਜ ਮੈਂ ਪਹਿਲਾਂ ਤੁਹਾਡਾ ਨਾਂ ਲਿਆ ਕਿਉਂਕਿ ਤੁਸੀਂ ਵਾਕਈ ਇਸ ਫਿਲਮ ਦੇ ਹੀਰੋ ਹੋ। ਸੋ ਫਿਲਮ ਦਾ ਕੱਲ ਪ੍ਰੀਮੀਅਰ ਹੋਇਆ ਤੇ ਇੰਡੀਆ ਦੇ ਵਿੱਚ ਵੀ ਹੋਇਆ, ਕੱਲ ਰਾਤੀ ਟੋਰਾਂਟੋ ਦੇ ਵਿੱਚ ਹੋਇਆ। ਐਂਡ ਤੁਹਾਡੇ ਲਈ ਇੱਕ ਬੜਾ ਇੱਕ ਵੱਡਾ ਦਿਨ ਹੈ, ਐਂਡ ਅਫੀਸ਼ਲੀ ਇਹ ਦਿਨ ਰੋਜ਼ ਨਹੀਂ ਹੋਣੇ, ਹੈਜ਼ ਹਿੱਟ ਦ ਥੀਏਟਰ। ਸੋ ਪਹਿਲਾਂ ਤਾਂ ਵਧਾਈਆਂ, ਤੁਸੀਂ ਇਸ ਦਿਨ ਬਾਰੇ ਬੜਾ ਸੋਚਿਆ ਹੋਣਾ, ਸੁਪਨੇ ਲਏ ਹੋਣੇ ਆ। ਸੋ ਹਾਊ ਆਰ ਯੂ ਫੀਲਿੰਗ, ਨਰਵਸ, ਐਕਸਾਈਟਿਡ?
1: ਸਭ ਕੁਝ ਹੀ ਮਹਿਸੂਸ ਹੋ ਰਿਹਾ ਇਸ ਟਾਈਮ ਤੇ, ਨਰਵਸਨੈਸ ਵੀ, ਐਕਸਾਈਟਮੈਂਟ ਵੀ। ਸ਼ੁਕਰੀਆ ਦਾ ਵੀ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਫਿਲਮ ਕਰਾਂ, ਤੇ ਆਈ ਐਮ ਵੈਰੀ ਵੈਰੀ ਗ੍ਰੇਟਫੁਲ ਐਟ ਦੀ ਐਂਡ ਆਫ ਦ ਡੇ ਕਿ ਮੈਂ, ਮੈਨੂੰ ਮੇਰੀ ਫਿਲਮ ਆਈ ਹੈ, ਬਹੁਤ ਵੱਡੀ ਚੀਜ਼ ਹੁੰਦੀ ਹੈ ਫਿਲਮ ਆਉਣੀ, ਤੇ ਮੈਂ ਬਹੁਤ ਖੁਸ਼ਕਿਸਮਤ ਹਾਂ।
0: ਨਹੀਂ, ਐਂਡ ਇਟਸ ਅ ਹਿਊਜ ਮਾਈਲਸਟੋਨ ਆਫ ਕਾਸ਼, ਐਂਡ ਬੜੀ ਖੁਸ਼ੀ ਹੈ ਕਿਉਂਕਿ ਕੱਲ ਪ੍ਰੀਮੀਅਰ ਹੋਇਆ ਤੇ ਬੜੇ ਫੈਮਿਲੀ ਮੈਂਬਰਸ ਦੇ ਨਾਲ ਗੱਲਾਂ ਬਾਤਾਂ ਹੋਈਆਂ, ਤੇ ਮੈਨੂੰ ਸੀਗਾ ਕਿ ਮੈਂ ਥੋੜ੍ਹਾ ਪ੍ਰਾਈਵੇਟਲੀ ਪੁੱਛਾਂ ਕਿ ਫਿਲਮ ਕਿਵੇਂ ਸੀ। ਸੋ ਅਗਲਾ ਆਨੈਸਟ ਆਨਸਰ ਦੇਵੇ, ਤੇ ਜਿਹਨੂੰ ਵੀ ਪੁੱਛਿਆ ਹਰੇਕ ਨੇ ਇੰਨੀ ਤਾਰੀਫ ਕੀਤੀ, ਤੇ ਇਹ ਜ਼ਰੂਰ ਸਾਰੇ ਨੇ ਕਿਹਾ ਕਿ ਅਵਕਾਸ਼ ਦਾ ਜਿਹੜਾ ਹਾਰਡ ਵਰਕ ਹੈ, ਜਿਹੜੀ ਮਿਹਨਤ ਹੈ ਬਿਹਾਈਂਡ ਦ ਸੀਨਸ, ਉਹ ਨਜ਼ਰ ਆਉਂਦੀ ਹੈ। ਸੋ ਮਿਹਨਤ ਕਦੋਂ ਤੋਂ ਚੱਲ ਰਹੀ ਹੈ? ਲੋਕਾਂ ਨੂੰ ਕਈ ਵਾਰ ਲੱਗਦਾ ਕਿ ਯਾਰ ਫਿਲਮ ਰਿਲੀਜ਼ ਕੀਤੀ, ਮੇ ਬੀ ਉਹਨਾਂ ਨੇ ਰਿਕਾਰਡ ਨਹੀਂ ਕਰਤੀ ਤੇ ਦੈਟਸ ਇਟ, ਬਟ ਪਿਛਲੇ 8-10 ਸਾਲ ਮਿਹਨਤ ਦੇ ਵਿੱਚ ਕੀ ਗਿਆ ਤੁਹਾਡੇ?
1: ਹਾਂਜੀ ਨਵੀਂ, ਤੁਸੀਂ ਤਾਂ ਦੇਖਿਆ ਹੀ, ਆਪਾਂ ਬਹੁਤ ਬੈਠੇ ਰਹੇ ਹਾਂ ਨਾ ਇੰਡੀਆ ਵੀ, ਤੇ ਮਿਹਨਤ ਤਾਂ ਆਈ ਥਿੰਕ ਬਹੁਤ ਇੱਕ ਲਾਜ਼ਮੀ ਚੀਜ਼ ਹੈ, ਮੈਂਡੇਟੋਰੀ ਹੋ ਜਾਂਦੀ ਹੈ ਕਿ ਤੁਸੀਂ ਕਿਸੇ ਖੇਤਰ ਚ ਆਉਣਾ, ਯੂ ਸ਼ੁੱਡ ਬੀ ਪ੍ਰਿਪੇਅਰਡ। ਤੁਸੀਂ ਜਿੰਨੀ ਆਪਦੇ ਵੱਲੋਂ ਤਿਆਰੀ ਕਰ ਸਕਦੇ ਹੋ ਤੁਸੀਂ ਕਰਕੇ ਆਓ। ਤੇ ਮੈਨੂੰ ਲੱਗ ਰਿਹਾ ਸੀਗਾ, ਮੈਂ ਹਮੇਸ਼ਾ ਚਾਹੁੰਦਾ ਸੀਗਾ ਕਿ ਮੈਂ ਹਨਾ ਇਵੈਂਚੁਅਲੀ ਜਦ ਮੈਂ ਤਿਆਰ ਹੋਵਾਂ ਮੈਂ ਫਿਲਮਾਂ ਕਰਾਂ, ਪਰ ਉਸ ਵਾਸਤੇ ਮੇਰੇ ਲਈ ਸਿੱਖਣਾ ਤੇ ਬਿਹਾਈਂਡ ਦ ਸੀਨਸ ਚੀਜ਼ ਅਬਜ਼ਰਵ ਵੀ ਕਰਨੀਆਂ, ਉਹ ਵੀ ਬਹੁਤ ਜ਼ਰੂਰੀ ਸੀ ਕਿ ਫਿਲਮ ਮੇਕਿੰਗ ਵਿੱਚ ਜਾਂਦਾ ਕੀ ਆ ਸਾਰਾ ਕੁਛ, ਹੈ ਨਾ। ਤੇ ਉਹਦੇ 'ਚ ਹਾਂਜੀ, ਜਿਵੇਂ ਤੁਸੀਂ ਕਿਹਾ ਕਿ ਮੈਂ ਕਾਫੀ ਸਾਲ ਲਾਏ, ਤੇ ਸਪੈਸ਼ਲੀ ਇਸ ਫਿਲਮ 'ਤੇ ਜਦੋਂ ਸਾਰੀ ਡਿਸਕਸ਼ਨ ਵਗੈਰਾ ਸ਼ੁਰੂ ਹੋਈ ਤੇ ਸਾਰੀ ਪ੍ਰੀ ਪ੍ਰੋਡਕਸ਼ਨ ਹੋਈ, ਉਹਨੂੰ ਲਗਭਗ 3.5 ਸਾਲ ਹੋ ਗਏ ਕਿ ਜਦੋਂ ਅਨੀਤ ਸਿੱਖ ਬਾਈ ਜੋ ਰਾਈਟਰ ਡਾਇਰੈਕਟਰ ਨੇ ਫਿਲਮ ਦੀ, ਉਹ ਸਾਨੂੰ ਮਿਲਦੇ ਹੁੰਦੇ ਸੀ, ਅਸੀਂ ਡਿਸਕਸ਼ਨਸ ਕਰਨੀਆਂ ਕਿ ਇਸ ਤਰ੍ਹਾਂ ਦੀ ਫਿਲਮ ਬਣਾਵਾਂਗੇ, ਹੈ ਨਾ, ਤੇ ਕਿਸ ਤਰ੍ਹਾਂ ਦੇ ਕਿਰਦਾਰ ਹੋਣਗੇ, ਕਿਸ ਤਰ੍ਹਾਂ ਦੀਆਂ ਲੋਕੇਸ਼ਨਸ ਹੋਣਗੀਆਂ। ਸੋ ਬਣਦਿਆਂ ਬਣਦਿਆਂ 3.5 ਸਾਲ ਲੱਗ
0: ਗਿਆ। ਅਵਕਾਸ਼, ਜਦੋਂ ਹੁਣ ਏਡਾ ਵੱਡਾ ਤੁਹਾਡਾ ਪਲੇਟਫਾਰਮ ਹੈ ਲਾਂਚ ਹੋਣ ਨੂੰ, ਤਾਂ ਯੂ ਕੈਨ ਹੈਵ ਡੈਬਿਊ ਜਦੋਂ ਮਰਜ਼ੀ, ਪਰ ਤੁਸੀਂ ਵੀ ਬਹੁਤ ਸੋਚ ਸਮਝ ਕੇ ਆਈ ਥਿੰਕ ਇਹ ਸਟੈਪ ਲਿਆ। ਮੈਂ ਨਾ 11 ਵਜੇ ਦੀ ਵੀਡੀਓ ਜਦੋਂ ਦੇਖੀ, ਆਈ ਸਵੇਅਰ, ਮੈਨੂੰ ਪਤਾ ਨਹੀਂ ਸੀ ਕਿ ਅਵਕਾਸ਼ ਇੰਨਾ ਵਧੀਆ ਡਾਂਸ ਕਰ ਲੈਂਦਾ। ਮੈਂ ਦੇਖੀ ਤੇ ਮੈਂ ਕਿਹਾ ਯਾਰ ਕਿ ਚਲੋ ਐਕਟਿੰਗ ਦਾ ਪਤਾ, ਯੂ ਨੋ ਯੂ ਟੁੱਕ ਐਕਟਿੰਗ ਕਲਾਸਿਸ ਤੁਸੀਂ ਨਿਊਯਾਰਕ ਵੀ, ਬੰਬੇ ਵੀ, ਪੰਜਾਬ ਵੀ, ਬਟ ਆਪਣੇ ਆਪ ਨੂੰ ਇੰਨਾ ਪਰਫੈਕਟ ਕਰਨਾ, ਆਈ ਥਿੰਕ ਦੈਟਸ ਵੈਰੀ ਇੰਪੋਰਟੈਂਟ। ਇਹ ਡਾਂਸਿੰਗ ਕਦੋਂ ਸਿੱਖ ਲਈ ਅਵਕਾਸ਼ ਨੇ?
1: ਬਸ ਐਕਟਿੰਗ ਸਿੱਖਦੇ ਸਿੱਖਦੇ ਡਾਂਸ ਵੀ ਮਾੜਾ ਮੋਟਾ ਕਰ ਲਿਆ ਸੀ, ਪਰ ਮੈਨੂੰ ਇਹ ਸੀਗਾ ਕਿ ਮੈਂ ਯਾਰ ਜਦੋਂ ਇੱਕ ਵਿਜ਼ਨ ਹੁੰਦੀ ਹੈ ਕਿ ਫਿਲਮ ਕਰਨੀ ਹੈ ਉਹ ਕਿਸ ਤਰ੍ਹਾਂ ਦੀ ਹੋਵੇ, ਹੈ ਨਾ, ਤੇ ਬਾਕੀ ਲੋਕੇਸ਼ ਚਾਹਲ ਬਾਈ ਹੋਰੀ ਵੀ ਨਾਲ ਸੀ, ਇਹਨਾਂ ਨੇ ਬਹੁਤ ਮੋਟੀਵੇਟ ਕੀਤਾ, ਤੇ ਇਹ ਵੀ ਚਾਹੁੰਦੇ ਸੀਗੇ ਕਿ ਆਪਾਂ ਜੇ ਫਿਲਮ ਕਰੀਏ ਤਾਂ ਉਹਦੇ ਵਿੱਚ ਆਪਾਂ ਥੋੜੇ ਅਲੱਗ ਦੱਸੀਏ, ਹੈ ਨਾ, ਤੇ ਉਹ ਕਿਵੇਂ ਕੀਤਾ ਜਾ ਸਕਦਾ। ਉਹਦੇ ਵਿੱਚ ਸਾਨੂੰ ਲੱਗਿਆ ਕਿ ਜੇ ਆਪਾਂ ਥੋੜੀ ਕੋਰੀਓਗ੍ਰਾਫੀ ਐਡ ਕਰੀਏ, ਥੋੜਾ ਡਾਂਸ ਉਸ ਤਰ੍ਹਾਂ ਦਾ ਕਰੀਏ ਤਾਂ ਵਧੀਆ ਹੋਊਗਾ ਫਿਲਮ ਵਾਸਤੇ।
0: ਐਂਡ ਆਈ ਥਿੰਕ ਇਟਸ ਬਹੁਤ ਤੁਹਾਨੂੰ ਇੱਕ ਯੂ ਨੋ ਕੰਪਲੀਮੈਂਟਸ ਜਾਂਦੀਆਂ ਨੇ, ਕਿਉਂਕਿ ਅਗਲੇ ਨੂੰ ਹੁੰਦਾ ਯਾਰ ਕਿ ਅਸੀਂ ਇਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਤਾਂ ਯਾਰ ਰਾਤੋ ਰਾਤ ਅਸੀਂ ਫਿਲਮ ਕਰੀਏ, ਗੀਤ ਸੰਗੀਤ ਕਰੀਏ, ਬਟ ਯੂ ਹੈਵ ਪਰਫੈਕਟਡ ਯੂਰ ਕਰਾਫਟ। ਜਿਹੜਾ ਵੀ ਕੋਈ ਐਕਟਰ ਬਣਨਾ ਚਾਹੁੰਦਾ, ਕੋਈ ਸਿੰਗਰ ਬਣਨਾ ਚਾਹੁੰਦਾ, ਹਾਊ ਇੰਪੋਰਟੈਂਟ ਇਜ਼ ਇਟ ਕਿ ਯਾਰ ਤੁਸੀਂ ਆਪਣੇ ਆਪ ਨੂੰ ਪਹਿਲਾਂ ਤਰਾਸ਼ੋ, ਪਰਫੈਕਟ ਕਰੋ ਤੇ ਫਿਰ ਹੀ ਤੁਸੀਂ ਇਸ ਲਾਈਨ 'ਚ ਆਓ?
1: ਹਾਂਜੀ ਨਵੀ, ਬਹੁਤ ਜ਼ਰੂਰੀ ਆ, ਆਈ ਫੀਲ ਕਿ ਉਸ ਤੋਂ ਬਿਨਾਂ ਤੁਸੀਂ ਜੋ ਆਈ ਥਿੰਕ ਲੌਂਗਜੈਵਿਟੀ ਹੁੰਦੀ ਆ ਉਸ ਤੋਂ ਇਲਾਵਾ ਤੁਸੀਂ ਨਹੀਂ ਹਾਸਲ ਕਰ ਸਕਦੇ। ਜਿੰਨੇ ਵੀ ਮੈਂ ਵੱਡੇ ਆਰਟਿਸਟ ਦੇਖੇ ਨੇ ਉਹਦੀ ਲਾਈਫ 'ਚ, ਜੋ ਮੈਂ ਅਬਜ਼ਰਵ ਕੀਤੇ ਨੇ, ਉਹ ਮਿਹਨਤ ਬਹੁਤ ਜ਼ਿਆਦਾ ਕਰਦੇ ਨੇ, ਹੈ ਨਾ, ਤੇ ਮਿਹਨਤ ਕਦੇ ਮੁੱਕਣੀ ਵੀ ਨਹੀਂ ਚਾਹੀਦੀ ਕਿ ਇਹ ਨਹੀਂ ਤੁਸੀਂ ਕਦੇ ਕਿ ਹਾਂ ਕਿ ਹੁਣ ਮੈਂ ਸਾਰਾ ਮੈਂ ਆਪਦਾ ਕੰਪਲੀਟ ਕਰ ਲਿਆ, ਹੁਣ ਮੁਕੰਮਲ ਹੋ ਗਿਆ ਸਾਰਾ, ਇਸ ਕਨਾ ਇਸ ਲਾਈਫ ਲੌਂਗ ਥਿੰਗ, ਤੇ ਹੁਣ ਵੀ ਮੇਰੀ ਇੱਛਾ ਹੈ ਕਿ ਜਦ ਮੈਂ ਵਾਪਸ, ਹੈ ਨਾ, ਇੰਡੀਆ ਜਾਵਾਂ ਤੇ ਮੈਂ ਹੋਰ ਆਪਦੇ ਆਪ ਤੇ ਮਿਹਨਤ ਕਰਨਾ ਚਾਹੁੰਦਾ, ਤੇ ਹਾਂਜੀ ਇਹ ਸਦਾ ਇਹ ਚੀਜ਼ ਆਈ ਥਿੰਕ ਉਹ ਆਪਦੇ ਅੰਦਰੋਂ ਇੱਛਾ ਹੋਣੀ ਚਾਹੀਦੀ ਹੈ ਕਿ ਮੈਂ ਹੋਰ ਬੈਟਰ।
0: ਤੁਸੀਂ ਨਾ ਯੂਅਰ ਬੋਰਨ ਹੇਅਰ, ਤੁਸੀਂ UFT ਦੇ ਵਿੱਚ ਆਪਣੀ ਪੜ੍ਹਾਈ ਪ੍ਰਾਪਤ ਕੀਤੀ, ਸਾਰਿਆਂ ਨੂੰ ਹੁੰਦਾ ਕਿ ਯਾਰ ਅਸੀਂ ਹੁਣ ਕੈਨੇਡਾ ਛੱਡ ਕੇ ਕਿਉਂ ਇੰਡੀਆ ਜਾਈਏ, ਬਟ ਜਿੰਨਾ ਅਵਕਾਸ਼ ਪੰਜਾਬ ਨੂੰ ਪਿਆਰ ਕਰਦਾ, ਆਈ ਡੋਂਟ ਥਿੰਕ ਕਿ ਕੋਈ ਬੱਚਾ ਕਰਦਾ, ਕਿਉਂਕਿ ਮੈਂ ਵੀ ਉੱਥੇ ਤੁਹਾਡੇ ਨਾਲ ਸਮਾਂ ਬਿਤਾਇਆ, ਐਂਡ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਸਾਨੂੰ ਉੱਥੇ ਰਹਿਣਾ ਔਖਾ ਇੱਥੇ ਛੱਡ ਕੇ, ਬਟ ਤੁਹਾਡੀਆਂ ਇੰਨੀਆਂ ਆਈ ਥਿੰਕ ਮੈਮਰੀਜ਼ ਉੱਥੇ ਵੀ ਨੇ, ਤੁਸੀਂ ਚਲੋ ਉੱਥੇ ਰਹੇ ਹੋ ਥੋੜਾ ਬਹੁਤਾ ਸਮਾਂ, ਬਟ ਤੁਸੀਂ ਆਪਣੇ ਜੜ੍ਹਾਂ ਨਾਲ ਬਹੁਤ ਜੁੜੇ ਹੋਏ ਹੋ, ਸੋ ਇਹਨਾਂ ਆਪਣੇ ਰੂਟਸ ਨਾਲ ਤੁਸੀਂ ਜੁੜ ਕੇ ਕਿਵੇਂ ਰਹੇ ਹੋ?
1: ਪਤਾ ਨਹੀਂ ਯਾਰ, ਕੋਈ ਖਿੱਚ ਹੁੰਦੀ ਆ ਇੰਟਰਨਲ ਤੁਸੀਂ ਕਹਿ ਲਓ, ਹੈ ਨਾ, ਕਿ ਤੁਸੀਂ ਉਹ ਚੀਜ਼ ਨੂੰ ਤੁਸੀਂ ਪ੍ਰੋਪਰਲੀ ਐਕਸਪ੍ਰੈਸ ਨਹੀਂ ਕਰ ਸਕਦੇ ਕੀ ਹੈ, ਕੋਈ ਹੈ ਕੋਈ ਨਾ ਕੋਈ ਸ਼ਕਤੀ। ਮੈਨੂੰ ਬਹੁਤ ਵਧੀਆ ਲੱਗਦਾ ਹੈ ਪੰਜਾਬ ਰਹਿਣਾ, ਇੰਡੀਆ ਰਹਿਣਾ, ਜ਼ਿਆਦਾਤਰ ਜਿਵੇਂ ਸਾਲ

0: ਬਾਰਾਂ ਮਹੀਨੇ ਹੁੰਦੇ ਨੇ ਤਾਂ ਮੈਂ 8-9 ਮਹੀਨੇ ਮੈਂ ਉੱਥੇ ਹੁੰਦਾ ਹਾਂ।
1: ਲੋਕਾਂ ਨੂੰ ਪਤਾ ਨਹੀਂ ਵੀ ਤੁਸੀਂ ਉੱਥੇ ਜ਼ਿਆਦਾ ਹਨ ਇੱਥੇ ਘੱਟ,
0: ਇੱਥੇ ਘੱਟ ਹਾਂਜੀ, ਤੇ ਉਹ ਕਈ ਲੋਕਾਂ ਨੂੰ ਆਪੋਜ਼ਿਟ ਲੱਗਦਾ
1: ਕਿ ਨਹੀਂ ਹੁੰਦਾ ਉੱਥੇ ਹਨ। ਨਹੀਂ ਮੇਰੇ ਹੁਣ ਮੇਰੇ ਫਰੈਂਡਸ ਨੇ ਉਹ ਪੁੱਛਦੇ ਰਹਿੰਦੇ ਆ ਕਿਉਂਕਿ ਯੂ نو ਉਹਨਾਂ ਨੂੰ ਪਤਾ ਕਿ ਆਪਣੀ ਕਿੰਨੀ ਕਲੋਸ ਇੱਕ ਯਾਰੀ ਹੈ, ਤੇ ਉਹ ਕਹਿੰਦੇ ਨਵੀ ਯਾਰ ਸੋਫ ਕਾਸ਼ ਇੱਥੇ ਹੁੰਦਾ ਕਦੇ ਕਦੇ ਇੰਡੀਆ ਜਾਂਦਾ ਐਸੇ ਨਾ ਉਹ ਪੱਕਾ ਉੱਥੇ ਰਹਿੰਦਾ ਨਹੀਂ ਦੇਖੇ ਸ਼ੌਕ ਯਾਰ ਕਿ ਇੱਕ ਮੁੰਡਾ ਜਿਹੜਾ ਯੂਐਫਟੀ ਦਾ ਗ੍ਰੈਜੂਏਟ ਹੈ ਉੱਥੇ ਕਿਵੇਂ ਰਹਿ ਰਿਹਾ, ਬਟ ਯੂ ਇੰਜੋਏ।
0: ਆਈ ਲਵ ਇਟ ਯਾਰ ਨਵੀ ਐਂਡ ਹਾਂਜੀ ਉੱਥੇ ਹੈ ਕੋਈ ਨਾ ਕੋਈ ਕੋਈ ਕੋਈ ਸ਼ਕਤੀ ਕੋਈ ਪਾਵਰ ਕੋਈ ਹੈ ਤੁਹਾਨੂੰ ਖਿੱਚਦੀ ਹੈ ਉੱਥੇ, ਤੇ ਬਾਕੀ ਮੈਂ ਲੱਕੀ ਹਾਂ ਉੱਥੇ ਕੰਮ ਹੈਗਾ ਸਾਰਾ ਅਸੀਂ ਕਰਦੇ ਹਾਂ ਮੈਂ ਤੇ ਪਾਪਾ ਨਾ ਹਮੇਸ਼ਾ ਅਸੀਂ ਕੁਛ ਨਾ ਕੁਛ ਅਸੀਂ ਕਰਦੇ ਰਹਿੰਦੇ ਹਾਂ ਕੋਈ ਮਿਊਜ਼ਿਕ ਸੰਗੀਤ ਰਾਹੀਂ ਕੋਈ ਚੀਜ਼ ਹੋਵੇ ਜਾਂ ਹੁਣ ਫਿਲਮ ਸੀ ਤੇ ਬਿਜ਼ੀ ਰਹੀਦਾ ਉੱਥੇ ਮੈਨੂੰ ਚੰਗਾ ਲੱਗਦਾ ਉੱਥੇ ਹੈ ਨਾ ਕੰਮ ਤੇ ਫੋਕਸ ਕਰਨ ਨੂੰ ਬਹੁਤ ਟਾਈਮ ਮਿਲ ਜਾਂਦਾ।
1: ਤੁਸੀਂ ਨਾ ਹੁਣ ਆਪਣੀ ਫਿਲਮ ਦਾ ਜੋ ਟ੍ਰੇਲਰ ਇਹ ਦਿਨ ਰੋਜ਼ ਨਹੀਂ ਆਉਣੇ ਖੇਮੋ ਨੇ ਤੁਸੀਂ ਰਿਲੀਜ਼ ਕੀਤਾ
0: ਹਾਂਜੀ,
1: ਤੇ ਜਿੰਨੀਆਂ ਵੱਡੀਆਂ ਵੀ ਰਿਲੀਜ਼ ਚਲੋ ਕਿਸੇ ਵੀ ਆਡੀਟੋਰੀਅਮ ਚ ਹੋ ਜਾਣ ਕਿਸੇ ਵੀ ਯੂ ਨੋ ਲੈਂਡਮਾਰਕ ਤੇ ਹੋ ਜਾਣ, ਬਟ ਜੋ ਤੁਸੀਂ ਕੀਤਾ ਉਹ ਪਹਿਲੀ ਗੱਲ ਤਾਂ ਕਿਸੇ ਨੇ ਕੀਤਾ ਨਹੀਂ, ਸੋ ਕੰਗ੍ਰੈਟਸ ਐਂਡ ਅਪਲੌਜ਼ ਟੂ ਯੂ। ਬਟ ਇਹ ਸੋਚ ਕਿਵੇਂ ਆਈ ਕਿ ਯਾਰ ਮੈਂ ਆਪਣੇ ਜੱਦੀ ਪਿੰਡ ਖੇਮੋਆ ਨੇ ਹੀ ਰਿਲੀਜ਼ ਕਰਨਾ ਟ੍ਰੇਲਰ ਫਿਲਮ ਦਾ?
0: ਇਹ ਨਵੀਂ ਆਰੋ ਨੂੰ ਅਸੀਂ ਜ਼ਿਆਦਾ ਸੋਚਿਆ ਨਹੀਂ ਸੀ ਇਹ ਚੀਜ਼ ਬਾਰੇ, ਸਾਨੂੰ ਇਹ ਸੀਗਾ ਕਿ ਟ੍ਰੇਲਰ ਆ ਰਿਹਾ ਕਿ ਹਾਂਜੀ ਲਾਂਚ ਹੈ ਨਾ ਟ੍ਰੇਲਰ ਕਰਨਾ ਹੁੰਦਾ ਮੇਨ ਥਿੰਗ ਫਿਲਮ ਦਾ ਹੁੰਦਾ ਪ੍ਰੀ ਜਦੋਂ ਮਾਰਕੀਟਿੰਗ ਵਿੱਚ, ਤੇ ਸਾਨੂੰ ਇਹ ਲੱਗਿਆ ਯਾਰ ਕਿ ਮੇਰੀ ਇਹ ਪਹਿਲੀ ਫਿਲਮ ਦਿਸ ਇਜ਼ ਗੋਇੰਗ ਟੂ ਬੀ ਮਾਈ ਓਨਲੀ ਫਰਸਟ ਫਿਲਮ, ਇਹ ਮੇਰਾ ਡੇਬਿਊ ਇੱਕ ਵਾਰੀ ਹੋਣਾਗਾ ਤੇ ਉਹਨੂੰ ਸਭ ਤੋਂ ਸਪੈਸ਼ਲ ਆਪਾਂ ਕਿਵੇਂ ਕਰ ਸਕਦੇ ਹਾਂ, ਤੇ ਮੇਰੇ ਲਈ ਜੋ ਸੀ ਨਿੱਜੀ ਤੌਰ ਤੇ ਮੇਰੀ ਕਲੋਸਨੈਸ ਮੇਰੀ ਨੇੜਤਾ ਯਾਰੀ ਬਹੁਤ ਸੀ ਮੇਰੇ ਦਾਦਾ ਜੀ ਨਾਲ ਤੇ ਮੇਰੇ ਤਾਇਆ ਜੀ ਨਾਲ, ਤੇ ਦੋਨੇ ਜੋ ਹੈ ਨਾ ਪੂਰੇ ਹੋ ਗਏ ਵਿਥਾ ਸਿਨੇਮਾ, ਤੇ ਦੋਨਾਂ ਦਾ ਪਿੰਡ ਦੋਨਾਂ ਲਈ ਪਿੰਡ ਬਹੁਤ ਅਹਿਮ ਸੀ, ਮੇਰੇ ਦਾਦਾ ਜੀ ਤਾਂ ਪਿੰਡ ਹੀ ਪੂਰੇ ਹੋਏ ਨਾ, ਤਾਇਆ ਜੀ ਵੀ ਅਸੀਂ ਬਹੁਤ ਵਕਤ ਗੁਜ਼ਾਰਿਆ ਉੱਥੇ, ਤੇ ਮੈਨੂੰ ਲੱਗਦਾ ਹੁੰਦਾ ਕਿ ਯਾਰ ਮੈਂ ਜਦ ਵੀ ਖੇਮਾਉਣੇ ਜਾਵਾਂ ਮੈਨੂੰ ਆਪਦੇ ਦਾਦਾ ਜੀ ਦੇ ਤਾਈ ਨਾਲ ਮੇਰਾ ਇੱਕ ਹੋਰ ਕਨੈਕਸ਼ਨ ਹੋ ਜਾਂਦਾ।
1: ਤੇ ਤੁਸੀਂ ਆਲਵੇਸ ਜਦੋਂ ਉੱਥੇ ਹੁੰਨੇ ਹੋ ਆਈ ਥਿੰਕ ਤੁਹਾਡੇ ਗੇੜੇ ਬਹੁਤ ਵੱਜਦੇ ਆ ਪਿੰਡ।
0: ਹਾਂਜੀ ਹਾਂਜੀ
1: ਮੈਂ ਵੀ ਤੁਹਾਡੇ ਪਿੰਡ ਬਹੁਤ ਗੇੜੇ ਮਾਰਿਆ, ਨਹੀਂ ਕਿਉਂਕਿ ਤੁਹਾਡੇ ਪਿੰਡ ਦਾ ਨਾ ਮੈਂ ਦੇਖਿਆ ਕਿ ਉੱਥੇ ਜੋ ਇੱਕ ਪ੍ਰੇਮ ਪਿਆਰ ਹੈ ਨਾ, ਹੁਣ ਭਾਵੇਂ ਮੈਂ ਉਸ ਪਿੰਡ ਦਾ ਨਹੀਂ ਹਾਂ ਬਟ ਹਜੇ ਵੀ ਬਹੁਤ ਸਾਰੇ ਉਸ ਪਿੰਡ ਦੇ ਲੋਕ ਮੇਰੇ ਨਾਲ ਫੇਸਬੁੱਕ ਤੇ ਜਦੋਂ ਜੁੜੇ ਆ ਤੇ ਦੇ ਆਰ ਵੈਰੀ ਲਵਿੰਗ ਪੀਪਲ।
0: ਹਾਂਜੀ ਨਹੀਂ ਬਹੁਤ ਪਿਆਰ ਆ ਤੇ ਪਿੰਡਾਂ ਚ ਹੁੰਦਾ ਹੀ ਹੈ ਪੰਜਾਬ, ਤੁਸੀਂ ਕਿਸੇ ਵੀ ਪਿੰਡ ਚਲੇ ਜਾਓ ਤੁਹਾਡੇ ਸਿੱਧਵੇਂ ਕਿੰਨਾ ਕਿੰਨਾ ਪਿਆਰ ਦਿੰਦੇ, ਤੇ ਸਾਨੂੰ ਇਹੀ ਸੀਗਾ ਯਾਰ ਕਿ ਜੇ ਫਿਲਮ ਦਾ ਟ੍ਰੇਲਰ ਲਾਂਚ ਕਰਨਾ ਤਾਂ ਲੋਕਾਂ ਚ ਹੀ ਕਰੀਏ, ਆਪਾਂ ਵੀ ਆਮ ਘਰਾਂ ਚ ਸਾਰੇ ਉੱਠੇ ਹਾਂ ਸਭ ਪੇਰੈਂਟਸ, ਤੇ ਉਸ ਤੋਂ ਬਿਹਤਰ ਸਾਨੂੰ ਇਹ ਲੱਗਿਆ ਕਿਸੇ ਕੋਈ ਜਗ੍ਹਾ ਹੋ ਸਕਦਾ ਜੇ ਟ੍ਰੇਲਰ ਲਾਂਚ ਕਰਨਾ, ਤੇ ਬਸ ਅਸੀਂ ਸਪੋਂਟੇਨੀਅਸਲੀ ਇੱਕਦਮ ਹੀ ਅਸੀਂ ਪਲਾਨ ਕੀਤਾ, ਅਸੀਂ ਫਿਰ ਅਗਲੇ ਦਿਨ ਪਿੰਡ ਗਏ ਉੱਥੇ ਥੋੜਾ ਅਸੀਂ ਸੱਦਾ ਅਸੀਂ ਰਿਕਾਰਡ ਕਰ ਲਿਆ ਕਿ ਸਾਰਿਆਂ ਨੂੰ ਜੀ ਆਇਆਂ ਨੂੰ
1: ਲਾਈਨਾਂ ਤੇ ਲਾਈਨਾਂ ਲੱਗੀਆਂ ਸੀ, ਤੇ ਤੁਹਾਡੇ ਗ੍ਰੈਂਡਫਾਦਰ ਦਾਦਾ ਜੀ ਹਰਨੇਕ ਬਾਈ ਜੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਤੇ ਉਹਨਾਂ ਦਾ ਸੁਭਾਅ ਬੜਾ ਕਮਾਲ ਦਾ ਸੀਗਾ, ਮੈਂ ਵੀ ਚਲੋ ਕੁਦਰਤੀ ਆਮ ਥੈਂਕਫੁਲ ਕਿ ਮੈਂ ਉਹਨਾਂ ਨੂੰ ਬੜਾ ਮਿਲਿਆ। ਐਂਡ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਫ ਹੀ ਵਾਸ ਦੇਅਰ ਉਸ ਦਿਨ ਉਹਨਾਂ ਦੀਆਂ ਕੀ ਭਾਵਨਾਵਾਂ ਇਮੋਸ਼ਨਸ ਹੁੰਦੀਆਂ, ਵਾਟ ਡੂ ਯੂ ਥਿੰਕ?
0: ਦੈਟਸ ਬਹੁਤ ਸੋਹਣਾ ਸਵਾਲ ਹੈ ਯਾਰ, ਉਹਨਾਂ ਨੇ ਤਾਂ ਮੈਨੂੰ ਲੱਗਦਾ ਡੈਕੋਟ ਕੇ ਉਹਨੂੰ ਜੱਫੀ ਪਾਉਣੀ, ਜਦੋਂ ਮੈਂ ਉਹਨਾਂ ਨੂੰ ਆਖਰੀ ਵਾਰ ਮਿਲਿਆ ਸੀਗਾ ਉਹਨਾਂ ਤਾਂ ਕੋਈ ਫਿਲਮ ਫੁਲਮ ਦਾ ਕੋਈ ਪਲਾਨ ਕੁਛ ਵੀ ਨਹੀਂ ਸੀਗਾ, ਤੇ ਉਹਨਾਂ ਨੂੰ ਨਹੀਂ ਪਹਿਲੀ ਵਾਰੀ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨੂੰ ਅੰਦਰੋਂ ਆਇਆ ਹੋਣਾ, ਉਹਨੇ ਕਹਿੰਦੇ ਹੋਰ ਹੀਰੋ ਕਿਵੇਂ, ਤੇ ਉਦੋਂ ਮੈਂ
1: ਉਹਨਾਂ ਨੂੰ ਪਹਿਲਾਂ ਹੀ ਪਤਾ ਸੀ
0: ਹਾਂਜੀ ਕੋਈ ਨਾ ਕੋਈ ਉਹਨਾਂ ਦੇ ਵਿੱਚ ਕੋਈ ਹੋਣੀ ਹੈ ਨਾ, ਤੇ ਮੈਨੂੰ ਲੱਗਦਾ ਉਹਨਾਂ ਨੇ ਤਾਂ ਮੈਨੂੰ ਇੰਨਾ ਪਿਆਰ ਦੇਣਾ ਸੀ, ਇੰਨਾ ਖੁਸ਼ ਹੋਣਾ ਸੀ ਉਹਨਾਂ ਨੇ, ਤੇ ਸਾਰਾ ਹੈ ਨਾ ਆਪਣੇ ਪਿੰਡ ਪਿੰਡ ਦੇ ਲੋਕ ਆਏ ਲੋਕ ਉੱਥੇ ਆਏ ਸਾਨੂੰ ਮਿਲਣ ਆਏ ਅਸੀਸਾਂ ਦਿੱਤੀਆਂ, ਉਹਨਾਂ ਨੇ ਤਾਂ ਯਾਰ ਬਾਹਲਾ ਹੀ ਜ਼ਿਆਦਾ ਖੁਸ਼ ਹੋਣਾ
1: ਨਹੀਂ, ਐਂਡ ਆਈ ਥਿੰਕ ਹੀ ਇਜ਼ ਵਾਚਿੰਗ ਓਵਰ ਯੂ, ਹੀ ਇਜ਼ ਵੈਰੀ ਪ੍ਰਾਊਡ ਆਫ ਯੂ, ਸੋ ਅਵਕਾਸ਼ ਨਹੀਂ ਬੜੀ ਮਾਣ ਵਾਲੀ ਗੱਲ ਹੈ, ਵੀ ਆਰ ਆਲ ਵੈਰੀ ਪ੍ਰਾਊਡ ਆਫ ਯੂ, ਜਿੰਨੀ ਵੀ ਆਪਣੀ ਫੈਮਿਲੀ ਹੈ, ਐਂਡ ਇਟਸ ਆਈ ਥਿੰਕ ਨਾਟ ਓਨਲੀ ਫਾਰ ਯੂ ਸਿਰਫ ਤੁਹਾਡੇ ਮਾਮ ਡੈਡ ਸਾਹਰ ਮੇਹਰ ਲਈ ਨਹੀਂ, ਬਟ ਆਈ ਥਿੰਕ ਪੂਰੇ ਪਰਿਵਾਰ ਲਈ ਇੱਕ ਬਹੁਤ ਹੀ ਮਾਣ ਵਾਲੀ ਇੱਕ ਯੂ ਨੋ ਚੀਜ਼ ਕੱਲ ਤੇ ਅੱਜ ਹੋਈ ਹੈ, ਅਸੀਂ ਘਰੇ ਵੀ ਗੱਲਾਂ ਕਰ ਰਹੇ ਸੀ ਤੇ ਸਾਰੇ ਕਹਿੰਦੇ ਕਿ ਯਾਰ ਅਵਕਾਸ਼ ਨੇ ਜਿੰਨੀ ਮਿਹਨਤ ਕੀਤੀ ਉਹ ਦਿਖ ਰਹੀ ਹੈ, ਸੋ ਇਹ ਦਿਨ ਰੋਜ਼ ਨਹੀਂ ਆਉਣੇ, ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ, ਤੇ ਅੱਜ ਮੈਂ ਸਵੇਰੇ ਤੁਹਾਡੇ ਫਾਦਰ ਸਾਹਿਬ ਹਰਭਜਨ ਮਾਨ ਜੀ ਦੇ ਨਾਲ ਗੱਲਬਾਤ ਕਰ ਰਿਹਾ ਸੀ, ਤੇ ਮੇਰੀ ਆਦਤ ਹੈ ਜਦੋਂ ਕੋਈ ਫਿਲਮ ਆਉਂਦੀ ਹੈ ਨਾ ਤੇ ਖਾਸ ਤੌਰ ਤੇ ਪਰਿਵਾਰ ਦੀ ਫਿਲਮ ਹੋਵੇ, ਮੈਂ ਆਨਲਾਈਨ ਅੱਜ ਸਵੇਰੇ ਲੋਕੇਸ਼ ਚੈੱਕ ਕਰ ਰਿਹਾ ਸੀ 8 ਵਜੇ ਕਿ ਸ਼ਾਮ ਦੇ ਸ਼ੋ ਟਾਈਮਸ ਕਿਵੇਂ ਨੇ, ਤੇ ਸਵੇਰੇ 8 ਵਜੇ ਮੈਂ ਸਿਲਵਰ ਸਿਟੀ ਚੈੱਕ ਕਰ ਰਿਹਾ ਸੀ, ਇਟ ਵਾਜ਼ 75% ਸੋਲਡ ਆਊਟ ਔਰ ਆਈਡੀ ਮੇ ਬੀ ਯੂ ਡੋਨਟ ਨੋ ਦਿਸ ਬਟ ਮੈਂ ਸਵੇਰੇ 8 ਵਜੇ ਦੇਖਿਆ ਤੇ ਮੈਂ ਤੁਹਾਡੇ ਡੈਡ ਨੂੰ ਵੀ ਦੱਸ ਰਿਹਾ ਸੀ ਸੋ ਇਨ ਐਡਵਾਂਸ ਮੁਬਾਰਕਾਂ ਬਟ ਇਹ ਦਿਨ ਰੋਜ਼ ਨਹੀਂ ਆਉਣੇ ਫਿਲਮ ਦੇਖੋ ਤੁਸੀਂ ਡੇਬਿਊ ਕੀਤਾ ਇਟਸ ਅ ਵੈਰੀ ਬਿਗ ਥਿੰਗ ਕਿ ਆਪਾਂ ਪਹਿਲੀ ਫਿਲਮ ਕਰਨੀ ਹੈ ਤੇ ਇੱਕ ਇੱਕ ਚੀਜ਼ ਪਰਫੈਕਟ ਹੋਵੇ ਇਸ ਫਿਲਮ ਦੀ ਸਕ੍ਰਿਪਟ ਦੇ ਵਿੱਚ ਕੀ ਐਸਾ ਸੀ ਜਿਹਨੇ ਤੁਹਾਨੂੰ ਖਿੱਚਿਆ ਕਿ ਮੈਨੂੰ ਤੁਸੀਂ ਆਪਣੇ ਡੈਡ ਨੂੰ ਕਿਹਾ ਕਿ ਆਪਾਂ ਇਹੀ ਫਿਲਮ ਕਰਦੇ ਹਾਂ
0: ਹਾਂਜੀ ਦੈਟਸ ਅਨਦਰ ਰੀਲੀ ਗੁੱਡ ਕੁਐਸਚਨ ਕਿਉਂਕਿ ਸਾਰੀ ਸ਼ੁਰੂਆਤ ਹੀ ਉੱਥੋਂ ਹੋਈ ਹੈ ਨਾ ਅਨੀਤ ਸਿੱਖੋਂ ਬਾਈ ਉਹ ਪਹਿਲਾਂ ਤੋਂ ਜਾਣਦੇ ਸੀਗੇ ਸਾਨੂੰ ਉਹ ਮਨਮੋਹਨ ਸਿੰਘ ਜੀ ਦੇ ਨਾਲ ਏਡੀ ਹੁੰਦੇ ਸੀ ਅਸਿਸਟੈਂਟ ਡਾਇਰੈਕਟਰ ਤੇ ਉਦੋਂ ਸਾਡੀ ਦੋਸਤੀ ਪਈ ਵੀ ਯੂਸ ਟੂ ਮੀਟ ਐਟ ਫਿਲਮ ਸੈਟਸ ਐਂਡ ਸਟਫ ਤੇ ਉਹ ਵੈਸੇ ਇੱਕ ਦਿਨ ਘਰੇ ਆਏ ਤੇ ਅਸੀਂ ਫਿਲਮਾਂ ਬਾਰੇ ਬਹੁਤ ਡਿਸਕਸ਼ਨਸ ਕਰਨੀਆਂ ਕਿ ਤੁਸੀਂ ਕਿਹੜੀ ਫਿਲਮ ਦੇਖੀ ਮੈਂ ਆਹ ਦੇਖੀ ਤੇ ਅਸੀਂ ਬਸ ਵਿਚਾਰਦੇ ਰਹਿਣਾ ਅਸੀਂ ਬੈਠੇ ਦੈਨ ਵਨ ਡੇ ਕਹਿੰਦੇ ਯਾਰ ਮੇਰੇ ਕੋਲ ਇੱਕ ਆਹ ਕਹਾਣੀ ਆ ਇੱਕ ਮੁੰਡਾ ਹੁੰਦਾ ਗਾ 25 ਸਾਲਾਂ ਦਾ
2: ਤੇ ਡੋਨਟ ਰਿਵੀਲ ਐਵਰੀਥਿੰਗ ਓਕੇ
1: ਸਪੋਇਲਰ ਅਲਰਟ ਜੀ
0: ਫਰੈਂਡ ਵਿੱਚ ਜੀ ਨਹੀਂ ਤੇ ਦੋ ਕਿਰਦਾਰਾਂ ਦੀ ਸਟੋਰੀ
1: ਲੋਕੇਸ਼ ਅਜੇ ਪੈਸੇ ਵੀ ਕਮਾਉਣੇ ਆ
0: ਜੀ ਸਿਲਵਰ ਸਿਟੀ ਸੁਣ ਕੇ
1: ਲੋਕੇਸ਼ ਨੂੰ ਨਾ ਛੋਟਾ ਵੀ ਸੋਲ ਨੇ ਸੁਣ ਕੇ ਆ ਲੋਕੇਸ਼ ਕਿਹਦਾ ਕੁਐਸਚਨ ਦੱਸਿਆ ਜੀ
0: ਪਰ ਜੋ ਮੈਨੂੰ ਸਭ ਤੋਂ ਜਿਹੜੀ ਵਧੀਆ ਚੀਜ਼ ਲੱਗੀ ਸੀ ਉਸ ਟਾਈਮ ਤੇ ਉਹਨਾਂ ਨੇ ਕਿਹਾ ਕਿ ਦੋ ਕਿਰਦਾਰਾਂ ਦੀ ਸਟੋਰੀ ਦੋਨਾਂ ਦੀ ਅਹਿਮੀਅਤ ਤੇ ਹਾਓ ਦੇਅਰ ਸਟੋਰੀਜ਼ ਕਮ ਟੁਗੇਦਰ ਕਿਵੇਂ ਉਹ ਇੱਕ ਦੂਸਰੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਹੈ ਜਸਟ ਬਾਈ ਚਾਂਸ ਤੇ ਉਹ ਕਿਵੇਂ ਇੱਕ ਦੂਸਰੇ ਦੀ ਲਾਈਫ ਨੂੰ ਉਹਨਾਂ ਦਾ ਅਸਰ ਹੁੰਦਾ ਇੱਕ ਦੂਸਰੇ ਦੇ ਮੈਨੂੰ ਉਹ ਚੀਜ਼ ਬਹੁਤ ਦਿਲਚਸਪ ਲੱਗੀ ਮੈਨੂੰ ਬਹੁਤ ਯੂਨੀਕ ਲੱਗੀ ਕਿ ਕਦੇ ਮੈਂ ਦੇਖਿਆ ਨਹੀਂ ਸਿਨੇਮਾ ਦੇ ਵਿੱਚ ਤੇ ਮੈਂ ਕਿਹਾ ਤੁਸੀਂ ਬਾਈ ਕਰੋ ਡਿਵੈਲਪ ਯਾਰ ਕਰਦੇ ਆਪਾਂ
1: ਆਪਾਂ ਨਾ ਵੀ ਕ੍ਰੋਸ ਪਾਥਸ ਵਿਦ ਕਿੰਨੇ ਕਿੰਨੇ ਲੋਕਾਂ ਨੂੰ ਆਪਾਂ ਮਿਲਦੇ ਆ ਤੇ ਕੋਈ ਨਾ ਕੋਈ ਐਸਾ ਇਨਸਾਨ ਲਾਈਫ ਚ ਹੁੰਦਾ ਜਿਹੜਾ ਤੁਹਾਡੇ ਤੇ ਕੋਈ ਨਾ ਕੋਈ ਛਾਪ ਛੱਡ ਜਾਂਦਾ ਆ ਯੂ ਨੋ ਦੇ ਚੇਂਜ ਦ ਟ੍ਰੈਜੈਕਟਰੀ ਆਫ ਯਰ ਲਾਈਫ
0: ਬਿਲਕੁਲ
1: ਸੋ ਨਹੀਂ ਤੁਸੀਂ ਐਂਡ ਆਫ ਕਾਸ਼ ਤੁਸੀਂ ਸਿਨੇਮਾ ਬੜਾ ਦੇਖਦੇ ਹੋ ਆਈ ਥਿੰਕ ਜਿੰਨੀਆਂ ਫਿਲਮਾਂ ਅਵਕਾਸ਼ ਦੇਖਦਾ ਹੋਰ ਨਹੀਂ ਕੋਈ ਦੇਖਦਾ ਤੇ ਜਿੰਨੀਆਂ ਕਿਤਾਬਾਂ ਵੀ ਅਵਕਾਸ਼ ਪੜ੍ਹਦਾ ਹੋਏ ਕੋਈ ਪੜ੍ਹਦਾ ਹੋਣਾ ਸੋ ਲੋਕੇਸ਼ ਯਾਰ ਥੋੜ੍ਹਾ ਤੁਸੀਂ ਦੱਸੋ ਐਜ਼ ਅ ਪ੍ਰੋਡਿਊਸਰ ਤੁਸੀਂ ਤਿੰਨ ਰੰਗ ਫਿਲਮ ਦੇ ਨਾਲ ਜੁੜੇ ਹੋ ਤੁਸੀਂ ਯੂ ਨੋ ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਚੀਜ਼ਾਂ ਦੇਖੀਆਂ ਨੇ ਸੋ ਤੁਹਾਡਾ ਫਿਲਮ ਦੇ ਸ਼ੂਟ ਦੇ ਦੌਰਾਨ ਪ੍ਰਮੋਸ਼ਨ ਦੌਰਾਨ ਐਕਸਪੀਰੀਅੰਸ ਕਿਵੇਂ ਰਿਹਾ
2: ਬਿਲਕੁਲ ਜੀ ਮੇਰਾ ਪੰਜਾਬ ਜਾ ਕੇ ਮੇਰਾ ਇੰਨਾ ਜੀ ਲੱਗਦਾ ਜੀ ਮੇਰਾ ਆਉਣ ਦਾ ਜੀ ਨਹੀਂ ਕਰਦਾ ਸੀ ਮੈਂ ਕੱਲ ਸਵੇਰੇ ਹੀ ਆਇਆ ਇੰਡੀਆ ਤੋਂ ਤੇ ਮੈਂ ਇੱਕ ਮੰਥ ਲਈ ਗਿਆ ਸੀਗਾ ਹੁਣੇ ਤੇ ਉਸ ਤੋਂ ਪਹਿਲਾਂ ਮੈਂ ਤਿੰਨ ਵਾਰ ਲਾਸਟ ਈਅਰ ਮੈਂ ਗਿਆ ਸੀਗਾ ਮੂਵੀ ਦੇ ਸ਼ੂਟ ਤੇ ਤੇ ਇੱਕ ਛੋਟੀ ਜਿਹੀ ਚੀਜ਼ ਮੈਂ ਰਿਵੀਲ ਕਰ ਦਿੰਦਾ ਮੂਵੀ ਬਾਰੇ ਜਿਹੜੀ ਹਰੇਕ ਬੰਦੇ ਨੂੰ ਸੁਣਨੀ ਚਾਹੀਦੀ ਹੈ ਜੀ ਇਹ ਮੂਵੀ ਪ੍ਰਭ ਦੀ ਹੈਗੀ ਜੀ ਪ੍ਰਭ ਜਿਹੜਾ ਬਹੁਤ ਐਨਰਜੈਟਿਕ ਤੇ ਬਹੁਤ ਹੀ ਐਂਬੀਸ਼ੀਅਸ ਮੁੰਡਾ ਜਿਹੜਾ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀਗਾ ਪਹਿਲਾਂ ਤੇ ਉਹ ਕੈਨੇਡਾ ਤੋਂ ਮੁੜ ਕੇ ਇੰਡੀਆ ਗਿਆ ਤੇ ਉਹਦੀ ਕਹਾਣੀ ਹੈਗੀ ਇੰਡੀਆ ਜਾ ਕੇ ਉਹਨੇ ਕਿੱਦਾਂ ਆਪਣੇ ਸੁਪਨੇ ਪੂਰੇ ਕੀਤੇ ਕਿੱਦਾਂ ਆਪਣੀ ਫੈਮਿਲੀ ਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਤੇ ਨਾਲ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਕਿੱਦਾਂ ਆਪਸ ਚ ਜੋੜ ਕੇ ਰੱਖਿਆ ਜੀ ਤੇ ਐਂਡ ਆਫ ਦਾ ਜਿਹੜੀ ਸਟੋਰੀ ਜਿਹੜਾ ਸਾਡਾ ਮੋਟੋ ਹੈਗਾ ਜੀ ਉਹ ਫੈਮਿਲੀ ਦੇ ਫੈਮਿਲੀ ਜੋੜਨ ਦਾ ਹੈਗਾ ਜੀ ਹਰੇਕ ਰਿਸ਼ਤੇ ਦੀ ਅਹਿਮੀਅਤ ਤੇ ਕਿੰਨੀ ਅਹਿਮੀਅਤ ਹੈਗੀ ਇੱਕ ਭੈਣ ਭਰਾ ਦੀ ਇੱਕ ਮਾਂ ਬਾਪ ਦੀ ਤੇ ਦਾਦੀ ਦੀ ਪੋਤੇ ਨਾਲ ਜੀ ਤੇ ਇੱਕ ਬਾਪ ਦੀ ਆਪਣੀ ਬੇਟੀ ਨਾਲ ਜੀ ਤੇ ਇੱਕ ਦੋਸਤ ਦੋਸਤ ਨਾਲ ਨੀ ਹੈਨਾ ਤੇ ਅੱਜ ਕੱਲ ਆਪਾਂ ਕਿੰਨੇ ਬਿਜ਼ੀ ਹੋ ਗਏ ਆਪਣੇ ਸ਼ੈਡਿਊਲ ਚ ਆਪਾਂ ਕਿੰਨੇ ਬਿਜ਼ੀ ਆਪਾਂ ਸਾਨੂੰ ਟਾਈਮ ਨੀ ਫੋਨ ਕਰਨ ਦਾ ਵੀ ਤੇ ਇਹ ਮੂਵੀ ਉਹ ਰਿਸ਼ਤਿਆਂ ਨੂੰ ਜੋੜਨ ਦੀ ਮੂਵੀ ਹੈਗੀ ਬੇਸਿਕਲੀ ਤੇ ਜਦੋਂ ਤੁਸੀਂ ਮੂਵੀ ਦੇਖ ਕੇ ਨਿਕਲੋਗੇ ਮੈਂ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਇਹ ਬਹੁਤ ਐਡਵਾਈਸ ਹੈਗੀ ਤੇ ਇੱਕ ਮਾਣ ਨਾਲ ਮੈਂ ਤੁਹਾਨੂੰ ਪ੍ਰੋਮਿਸ ਵੀ ਕਰ ਸਕਦਾ ਜਦੋਂ ਤੁਸੀਂ ਮੂਵੀ ਦੇਖ ਕੇ ਨਿਕਲੋਗੇ ਪੱਕਾ ਤੁਸੀਂ ਕਿਸੇ ਆਪਣੇ ਨੂੰ ਫੋਨ ਕਰੋਗੇ ਨਿਕਲ ਤੋਂ ਬਾਅਦ ਤੇ ਤੁਸੀਂ ਉਹਨਾਂ ਨੂੰ ਇਹ ਕਹੋਗੇ ਕਿ ਆਈ ਮਿਸ ਯੂ ਤੇ ਜੇ ਉਹ ਇੱਥੇ ਹੈਗੇ ਸੇਮ ਸੇਮ ਕੰਟਰੀ ਸਿਟੀ ਹੈਗੇ ਤੁਸੀਂ ਉਹਨਾਂ ਨੂੰ ਕਹਿਣਾ ਬਈ ਮੈਂ ਨਾ ਤੁਹਾਨੂੰ ਮੂਵੀ ਦਿਖਾ ਕੇ ਲੈ ਕੇ ਆਉਣੀ
1: ਹੈ ਨਹੀਂ ਦੇਖੋ ਰਿਸ਼ਤੇ ਨਾ ਆਪਣੇ ਲਈ ਸਭ ਕੁਝ ਹੈ ਹੁਣ ਜੇ ਆਪਾਂ ਹਰਭਜਨ ਮਾਨ ਜੀ ਦੇ ਗੀਤਾਂ ਦੀ ਗੱਲਬਾਤ ਕਰੀਏ ਆਈ ਥਿੰਕ ਰਿਸ਼ਤੇ ਅੱਜ ਤੋਂ 30 ਸਾਲ ਪਹਿਲਾਂ ਵੀ ਉਹੀ ਸੀ ਹੁਣ ਵੀ ਉਹੀ ਨੇ ਗਾਹਾਂ ਆਪਣੇ ਬੱਚੇ ਹੋਣਗੇ ਉਹਨਾਂ ਦੇ ਵੀ ਉਹੀ ਯੂ ਨੋ ਮਾਂ ਬਾਪ ਦਾ ਜਾਂ ਪਿਓ ਪੁੱਤ ਦਾ ਜਾਂ ਕੋਈ ਵੀ ਰਿਸ਼ਤੇ ਨੇ ਉਹੀ ਰਹਿਣੇ ਨੇ ਸੋ ਪਰਿਵਾਰਕ ਫਿਲਮ ਹੈ ਆਈ ਥਿੰਕ ਖੁਸ਼ੀ ਇਸ ਚੀਜ਼ ਦੀ ਆ ਕਿ ਤੁਸੀਂ ਆਪਣੇ ਚਾਹੇ ਬੱਚੇ ਆਪਣੇ ਪੇਰੈਂਟਸ ਨਾਲ ਜਾਣ ਬਜ਼ੁਰਗਾਂ ਨੂੰ ਲੈ ਕੇ ਜਾਓ ਸਾਰੇ ਇਕੱਠੇ ਇਸ ਫਿਲਮ ਨੂੰ ਦੇਖੋ ਸੋ ਇਹ ਦਿਨ ਰੋਜ਼ ਨਹੀਂ ਆਉਣੇ ਹੈਜ਼ ਰਿਲੀਜ਼ਡ ਐਂਡ ਤੁਹਾਡੇ ਸਾਰੇ ਹੀ ਨੇੜਲੇ ਸਿਨੇਮਾਘਰਾਂ ਦੇ ਵਿੱਚ ਫਿਲਮ ਆ ਚੁੱਕੀ ਹੈ ਅਸੀਂ ਤੁਹਾਨੂੰ ਜੋ ਸ਼ੋਅ ਟਾਈਮਸ ਨੇ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਸਾਡੇ ਇੰਸਟਾਗ੍ਰਾਮ ਪੇਜ ਦੇ ਉੱਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ। ਸੋ ਅਵਕਾਸ਼ ਮੇਰਾ ਜੀ ਕਰਦਾ ਕਿ ਆਪਾਂ ਬਹੁਤ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਕਰੀਏ, ਕਦੇ ਪਲਾਨ ਕਰਾਂਗੇ ਵੀ ਇੱਕ ਡੇਢ ਘੰਟਾ ਆਪਾਂ ਗੱਲਬਾਤ ਕਰੀਏ। ਬਟ ਬਹੁਤ ਮਾਣ ਵਾਲੀ ਗੱਲ ਹੈ ਕਿ ਬੀਇੰਗ ਤੁਸੀਂ ਹਰਭਜਨ ਮਾਨ ਸਾਹਿਬ ਦੇ ਬੇਟੇ ਹੋ, ਤੁਸੀਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਲਿਆ, ਤੁਸੀਂ ਖੁਦ ਆਪਣੀ ਪਹਿਚਾਣ ਆਪ ਬਣਾਈ। ਇਟਸ ਅ ਵੈਰੀ ਬਿਗ ਥਿੰਗ, ਕਿਉਂਕਿ ਨਹੀਂ ਤਾਂ ਹਰੇਕ ਬੰਦਾ ਕਹਿੰਦਾ ਯਾਰ ਕਿ ਹਰਭਜਨ ਮਾਨ ਜੀ ਸਾਡੇ ਫਾਦਰ ਨੇ, ਅਸੀਂ ਯੂ ਨੋ ਉਸ ਚੀਜ਼ ਨੂੰ ਯੂਟੀਲਾਈਜ਼ ਕਰੀਏ, ਮਿਹਨਤ ਨਾ ਕਰੀਏ, ਕੋਈ ਸਿੰਗਿੰਗ ਕਲਾਸਿਸ, ਡਾਂਸ ਕਲਾਸਿਸ, ਫਿਲਮ ਕਲਾਸਾਂ ਨਾ ਲਾਈਏ। ਬਟ ਤੁਸੀਂ ਪਿਛਲੇ 8-10 ਸਾਲਾਂ ਤੋਂ ਯੂ ਟੁੱਕ ਫਿਲਮ ਕਲਾਸਿਸ, ਯੂ ਟੁੱਕ ਸਿੰਗਿੰਗ ਕਲਾਸਿਸ, ਯੂ ਟੁੱਕ ਡਾਂਸਿੰਗ ਕਲਾਸਿਸ, ਸੋ ਮੁਬਾਰਕਾਂ ਇਸ ਚੀਜ਼ ਦੇ ਲਈ। ਹੁਣ ਇੰਡਸਟਰੀ ਚ ਆ ਚੁੱਕੇ ਹੋ ਤੇ ਹੁਣ ਫਿਲਮ ਤੇ ਫਿਲਮ ਆਉਣ ਦਿਓ,
0: ਤੇ
1: ਜਿੰਨੇ ਆਪਣੇ ਲਿਸਨਰਸ ਨੇ, ਵਿਊਅਰਸ ਨੇ, ਉਹਨਾਂ ਨੂੰ ਵੀ ਸਦਾ ਖੁੱਲ ਕੇ ਦੇ ਦਿਓ ਕਿ ਇਹ ਦਿਨ ਰੋਜ਼ ਨਹੀਂ ਆਉਣੇ, ਉਹ ਆ ਕੇ ਦੇਖਣ।
0: ਹਾਂਜੀ ਨਵੀ, ਪਹਿਲਾਂ ਤਾਂ ਥੈਂਕ ਯੂ ਸੋ ਮਚ ਯਾਰ, ਆਈ ਰੀਲੀ ਅਪਰੀਸ਼ੀਏਟ ਜੋ ਤੁਸੀਂ ਕਿਹਾ। ਤੇ ਮੈਂ ਛੋਟੀ ਜਿਹੀ ਗੱਲ ਇਹ ਵੀ ਕਹਿਣਾ ਚਾਹੂੰਗਾ, ਆਮ ਸੋ ਪ੍ਰਾਊਡ ਆਫ ਯੂ ਐਸ ਵੈਲ,
1: ਥੈਂਕ ਯੂ,
0: ਇੰਨੀ ਵਧੀਆ ਆਪਦੀ ਜਗ੍ਹਾ ਬਣਾਈ ਹੈ,
1: ਥੈਂਕ ਯੂ,
0: ਤੁਹਾਡੀ ਇੰਨੀ ਜੋ ਲੋਕ ਇੱਜ਼ਤ ਨਾਲ, ਤੁਹਾਡੇ ਪਿਆਰ ਨਾਲ ਤੁਹਾਡੇ ਬਾਰੇ ਗੱਲ ਕਰਦੇ ਨੇ, ਮੈਨੂੰ ਬਹੁਤ ਮਾਣ ਮਹਿਸੂਸ।
1: ਥੈਂਕ ਯੂ ਬ੍ਰਦਰ, ਲਾਈਕਵਾਈਜ਼।
0: ਹਾਂਜੀ,
1: ਥੈਂਕ ਯੂ।
0: ਤੇ ਆਪਣੀ ਫਿਲਮ ਬਾਰੇ ਬਸ ਇਹੀ ਕਿ ਜਿਵੇਂ ਨਵੀਂ ਨੇ ਕਿਹਾ, ਬਹੁਤ ਪਰਿਵਾਰਕ ਫਿਲਮ ਆ, ਅਸੀਂ ਲੋਕਾਂ ਨੂੰ ਜੋੜਨਾ ਚਾਹੁੰਦੇ ਹਾਂ ਇਸ ਫਿਲਮ ਰਾਹੀਂ, ਕਿ ਜੋ ਵੀ ਆਪਾਂ ਜੇ ਆਪਾਂ ਪਿੱਛੇ ਦੇਖੀਏ ਆਪਣੀ ਯਾਦਾਸ਼ਤ, ਜੋ ਸਭ ਤੋਂ ਪਿਆਰੇ ਆਪਣੇ ਜ਼ਿੰਦਗੀ ਦੇ ਪਲ ਨੇ ਆਪਣੇ ਪਰਿਵਾਰ ਨਾਲ ਹੁੰਦੇ, ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਫਿਲਮ ਰਾਹੀਂ ਤੁਸੀਂ ਆਪਦੇ ਪਰਿਵਾਰਾਂ ਨਾਲ ਹੋਰ ਨੇੜੇ ਹੋ, ਆਪਦੇ ਯਾਰਾਂ ਦੋਸਤਾਂ ਨਾਲ, ਹਨਾ, ਤੇ ਬਸ ਇੱਕ ਵਧੀਆ ਤਰੀਕੇ ਨਾਲ, ਐਂਟਰਟੇਨਿੰਗ ਤਰੀਕੇ ਨਾਲ ਸਾਰੀ ਫਿਲਮ ਇਹ ਚੀਜ਼ ਇਜ਼ਹਾਰ ਕਰਦੀ ਹੈ ਕਿ ਯਾਰ ਪਿਆਰ ਵੰਡਾਓ, ਤੁਸੀਂ ਪਿਆਰ ਵਧਾਓ ਲੋਕਾਂ 'ਚ। ਤੇ ਆਈ ਥਿੰਕ, ਆਈ ਹੋਪ ਯੂ ਗਾਇਜ਼ ਵਿਲ ਆਲ ਇੰਜੋਏ ਦਿਸ,
1: ਐਵਰੀਬਡੀ ਇਜ਼ ਆਲਰੇਡੀ ਇੰਜੋਇੰਗ ਇਟ। ਤੇ ਲੋਕੇਸ਼ ਜ਼ਰੂਰ ਯਾਰ, ਤੁਸੀਂ ਤੁਹਾਡੇ ਬਿਨਾਂ ਇਹ ਫਿਲਮ ਬਣ ਨਹੀਂ ਸੀ ਸਕਦੀ, ਸੋ ਤੁਸੀਂ ਵੀ ਜ਼ਰੂਰ ਸਾਰਿਆਂ ਨੂੰ ਸੱਦਾ ਦਿਓ।
2: ਜੀ ਬਿਲਕੁਲ, ਥੈਂਕ ਯੂ। ਤੇ ਮੈਂ ਮਾੜੀ ਜੀ ਇੱਕ ਮਿੰਟ ਹੋਰ ਲੈਣਾ ਚਾਹੂੰਗਾ।
1: ਜੀ ਜੀ ਜ਼ਰੂਰ।
2: ਹਰਭਜਨ ਮਾਨ ਭਾਈ ਦੀ ਇੱਕ ਬਹੁਤ ਵਧੀਆ ਉਹਨਾਂ ਨੇ ਇੱਕ ਗੱਲ ਕਹੀ ਸੀਗੀ, ਮੈਂ ਬਹੁਤ ਬੜਾ ਫੈਨ ਉਸ ਗੱਲ ਤੋਂ, ਮੈਨੂੰ ਹਮੇਸ਼ਾ ਮੈਨੂੰ ਦਿਮਾਗ 'ਚ ਚੇਤੇ ਰਹਿੰਦੀ ਜੀ। ਮਾਨ ਸਾਹਿਬ ਨੇ ਕਿਹਾ ਜੀ, ਤੁਸੀਂ ਹੋ ਸਕਦਾ ਜੀ ਆਪਣੀ ਇਸ ਲਾਈਫ ਤੋਂ ਬਾਅਦ, ਆਫਟਰ ਲਾਈਫ ਕੋਈ ਲਾਈਫ ਹੋ ਸਕਦੀ ਹੈ, ਹੋ ਸਕਦਾ ਤੁਸੀਂ ਕਿ ਦੂਜਾ ਤੁਹਾਨੂੰ ਜੀਵਨ ਮਿਲਣ, ਪਰ ਇਹ ਪੱਕੀ ਗੱਲ ਹੈ ਜੀ, ਜਿਹੜੀ ਫੈਮਿਲੀ, ਜਿਹੜੇ ਮਾਂ ਬਾਪ, ਜਿਹੜੇ ਭੈਣ ਭਰਾ, ਜਿਹੜੇ ਰਿਸ਼ਤੇਦਾਰ, ਜਿਹੜੇ ਦੋਸਤ ਤੁਹਾਨੂੰ ਹੁਣ ਇਸ ਜ਼ਿੰਦਗੀ 'ਚ ਮਿਲੇ ਨੇ, ਉਹ ਮੁੜ ਕੇ ਤੁਹਾਨੂੰ ਮਿਲਣੇ ਨਹੀਂ ਜੀ। ਤੇ ਇਸ ਚੀਜ਼ ਦਾ ਬਹੁਤ ਖਿਆਲ ਰੱਖੋ ਜੀ, ਜਿਹੜੇ ਵੀ ਤੁਹਾਨੂੰ ਮਿਲੇ, ਇਹ ਤੁਹਾਡੀ ਇਹ ਲਾ ਕੇ ਚਲੋ, ਇਹ ਤੁਹਾਡੇ ਲਈ ਬਹੁਤ ਬਲੈਸਿੰਗ ਨੇ। ਆਪਣੇ ਮਾਂ ਬਾਪ, ਭੈਣ ਭਰਾ, ਯਾਰ ਦੋਸਤ ਸਾਰੇ ਤੁਹਾਨੂੰ ਇਹ ਉੱਪਰ ਵਾਲੇ ਦੇ ਕਰਮ ਕਰਕੇ ਮਿਲੇ ਜੀ, ਤੇ ਇੱਕ ਵਾਰੀ ਮਿਲੇ ਦੁਬਾਰਾ ਨਹੀਂ ਮਿਲਣੇ ਜੀ। ਮੁੜ ਕੇ ਹੋ ਸਕਦਾ ਹੈ ਆਫਟਰ ਲਾਈਫ ਹੋਵੇ, ਪਰ ਇਹ ਜ਼ਿੰਦਗੀ ਜਿਹੜੀ ਹੈਗੀ ਇਹਨੂੰ ਜੀਓ, ਤੇ ਆਪਣੇ ਪਰਿਵਾਰ ਨਾਲ ਜੁੜ ਕੇ ਰਹੋ, ਕਿਉਂਕਿ ਇਹ ਦਿਨ ਰੋਜ਼ ਨਹੀਂ ਆਉਣੇ।
1: ਬਿਲਕੁਲ 100% ਨਹੀਂ ਆਉਣੇ ਯਾਰ ਇੰਡੇ, ਜਿੱਥੇ ਕਿ ਫਿਲਮ ਦਾ ਇਹ ਟਾਈਟਲ ਹੈ, ਇਹ ਜ਼ਿੰਦਗੀ ਲਈ ਇੱਕ ਬਹੁਤ ਵਧੀਆ ਮੈਸੇਜ ਹੈ। ਆਈ ਥਿੰਕ ਹਰ ਰੋਜ਼ ਦਾ ਇਹ ਮੋਟੋ ਸਭ ਦਾ ਹੋਣਾ ਚਾਹੀਦਾ ਕਿ ਇਹ ਦਿਨ ਰੋਜ਼ ਨਹੀਂ ਆਉਣੇ, ਸੋ ਹਰ ਇੱਕ ਦਿਨ ਨੂੰ, ਹਰ ਇੱਕ ਪਲ ਨੂੰ ਇੰਜੋਏ ਕਰੋ। ਸੋ ਅਵਕਾਸ਼, ਥੈਂਕ ਯੂ ਵਾਂਸ ਅਗੇਨ, ਲੋਕੇਸ਼ ਥੈਂਕ ਯੂ ਤੁਹਾਡਾ, ਤੇ ਮੇ ਦਿਸ ਮੂਵੀ ਵੀ ਅ ਸੁਪਰ ਹਿੱਟ ਸਕਸੈਸ। ਸੋ ਵਿਲ ਬੀ ਰਾਈਟ ਬੈਕ, ਪ੍ਰੋਗਰਾਮ ਹੈ ਪੰਜਾਬੀ ਦਾ, ਆਪਾਂ ਲਾਈਵ ਆਨ ਲੋਕੇਸ਼ਨ ਚੱਲਦੇ ਹਾਂ। ਸਰਬ ਜੀ ਸਾਡੇ ਨਾਲ ਨੇ, ਸਰਬ ਜੀ ਵੈਲਕਮ ਬ੍ਰਦਰ, ਐਂਡ ਥੈਂਕ ਯੂ।
3: ਜੀ ਬਾਈ ਜੀ, ਬਹੁਤ ਸ਼ੁਕਰੀਆ, ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਤੇ ਲੌਂਗ ਵੀਕਐਂਡ, ਤੇ ਆਪਾਂ ਲਾਈਵ ਆਨ ਲੋਕੇਸ਼ਨ ਕਰ ਰਹੇ ਹਾਂ ਜੀ ਅੱਜ ਗ੍ਰੈਂਡ ਹੋਮ ਫਰਨੀਚਰ ਦੇ। ਚਾਰੇ ਦਿਨ ਧਮਾਕੇਦਾਰ ਡੀਲ, ਐਡੇ ਸ਼ਾਨਦਾਰ ਪ੍ਰਾਈਸ ਤੁਹਾਨੂੰ ਮਿਲਣ ਲੱਗੇ ਆ, ਤੇ ਲਾਲੋ ਵੀ ਤੁਹਾਡਾ ਧੰਨਵਾਦ ਕਰ ਰਹੇ ਆ, ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਆ, ਤੇ ਦੂਸਰਾ ਜਿਹੜਾ ਸਟੋਰ ਹੈ ਇਹਦੇ ਉੱਤੇ ਜਿਹੜੇ ਜਿੱਥੇ ਆਪਾਂ ਅੱਜ ਲਾਈਵ ਕਰ ਰਹੇ ਹਾਂ 294 ਵਾਕਰ ਡਰਾਈਵ ਦੇ ਉੱਤੇ, ਧੰਨਵਾਦ ਦੇ ਨਾਲ ਨਾਲ ਸ਼ਾਨਦਾਰ ਡੀਲਸ ਮਿਲਣਗੀਆਂ, ਸ਼ਾਨਦਾਰ ਗਿਫਟ, ਜਿਵੇਂ ਕਿ ਸੁੱਖ ਬਾਈ ਹਮੇਸ਼ਾ ਹੀ ਸਾਡੇ ਸਰੋਤਿਆਂ ਨੂੰ ਐਨ ਪੂਰਾ ਰਜਾਉਂਦੇ ਆ ਹਰ ਚੀਜ਼ ਦੇ ਵਿੱਚ, ਭਾਵੇਂ ਉਹ ਫਰਨੀਚਰ ਹੈ, ਗਿਫਟਸ ਹੈ, ਤੇ ਫਿਰ ਦੇਖਦੇ ਹਾਂ ਕੀ ਧਮਾਕਾ ਪੈ ਰਿਹਾ ਥੈਂਕਸ ਗਿਵਿੰਗ ਤੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਬਾਈ, ਸੁੱਖ ਬਾਈ ਜੀ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ, ਅੱਜ ਵੀ ਰਾਤ ਦੇ 10 ਵਜੇ ਤੱਕ ਓਪਨ ਆ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਲੈ ਕੇ ਆਏ ਆ, ਤੇ ਨਾਲ ਦੀ ਨਾਲ ਹਰੇਕ ਪਰਚੇ ਦੇ ਨਾਲ ਤੋਹਫਾ ਤੁਹਾਨੂੰ ਦਿੱਤਾ ਜਾ ਰਿਹਾ, ਚਾਹੇ ਹਾਈ ਐਂਡ ਬੈਡਰੂਮ ਸੈੱਟ ਦੀ ਬਾਈ ਜੀ ਗੱਲਬਾਤ ਕਰ ਲਈਏ, ਦੇਖੋ 25-30 ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, 10 ਕਲਰ ਦਾ ਮਸਾਜਰ ਪਾਵਰ ਰਿਕਲਾਈਨਰ ਦੀ ਗੱਲਬਾਤ ਕਰ ਲਈਏ, ਟਰਕੀ ਸੈੱਲ ਦੇ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਕਸਟਮਾਈਜ਼ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ ਬਾਈ ਜੀ, ਡਾਇਨਿੰਗ ਟੇਬਲ ਰੀਅਲ ਮਾਰਬਲ ਦੀ ਗੱਲਬਾਤ, 6 ਸੀਟਰ, 8 ਸੀਟਰ, 10 ਸੀਟਰ ਚਾਹੀਦੇ ਨੇ, ਕੜਾਕੇ ਕੜਮੀਆਂ ਪ੍ਰਾਈਜ਼ ਸਪੀਕਰ ਦੇ ਉੱਪਰ ਮਿਲਣੀ ਆ, ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮ ਦਿੱਤਾ ਜਾਣਾ। ਸੋ ਅੱਜ ਰਾਤ ਦੇ 10 ਵਜੇ ਤੱਕ ਓਪਨ ਆ, ਸੋ ਕੱਲ ਵੀ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਓਪਨ ਹੋਵਾਂਗੇ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਕਰ ਲਓ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। ਫਿਰ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤੇ ਨੰਬਰ ਇਸ ਨੰਬਰ ਤੇ ਰਾਈਟ ਵੇ ਕਾਲ ਕਰ ਸਕਦੇ ਹੋ, ਨੰਬਰ ਟੂ ਕਾਲ 905 3029494905 3029494902 ਤੇ ਬਾਈ ਜੀ ਪਹਿਲੀ ਡੀਲ ਜਿਹੜੀ ਆਉਣ ਲੱਗੀ ਅੱਜ ਇਟਲੀ ਵਾਲੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਰਹੀ ਆ। ਜਿਹਨਾਂ ਪਰਿਵਾਰਾਂ ਨੇ ਆ ਕੇ ਕਹਿਣਾ ਭਾਈ ਇਟਲੀ ਵਾਲਾ ਬੈਡ ਲੈਣਾ ਸੀ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਲੈਕਰ ਫਿਨਿਸ਼ ਦਾ ਬੈਡ, ਕਿੰਗ ਸਾਈਜ਼ ਦਾ ਬੈਡ ਦੀ ਗੱਲਬਾਤ ਹੋ ਰਹੀ ਹੈ ਬਾਈ ਜੀ। ਬਿਲਕੁਲ ਬਾਈ ਜੀ, ਸਾਹਮਣੇ ਲੱਗਾ ਹੋਇਆ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਕਿੰਗ ਸਾਈਜ਼ ਦਾ ਬੈਡ, ਲੈਕਰ ਫਿਨਿਸ਼ ਦਾ, ਤੇ ਪਿੱਛੇ ਮੋਹਰ ਲੱਗੀ ਹੋਈ ਹੈ ਮੇਡ ਇਨ ਇਟਲੀ ਦੀ, ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, $3500 ਦਾ ਲੈਂਦੇ ਆਏ ਹੋ ਨਾ 3500, ਨਾ 3000, ਨਾ 2800, ਨਾ 2500, ਨਾ 2200, ਨਾ 2000, ਨਾ 1800, ਨਾ 1600, ਨਾ 1500, ਓਏ
5: ਹੋਏ ਕੀ ਬਾਤ ਹੈ ਬਾਈ,
4: ਨਾ ਬਾਈ ਜੀ $1300 ਸਿਰਫ $1299 ਦਾ, $1299 ਦਾ
5: ਜੀ, ਕੀ ਬਾਤ ਹੈ। ਮੈਂ ਦੇਖ ਰਿਹਾ ਬਾਈ ਜੀ ਰੰਗ ਕਿੱਡਾ ਕੁ ਸ਼ਾਨਦਾਰ ਫੱਬ ਰਿਹਾ, ਜੇ ਕੰਬੀਨੇਸ਼ਨ ਗੱਲ ਕਰੀਏ ਗ੍ਰੇ ਹੋ ਗਿਆ, ਵਾਈਟ ਹੋ ਗਿਆ, ਨਾਲ ਸਾਰਾ ਸਮਾਨ, ਤੇ ਕਿਹੜਾ ਕਿੰਗ ਸਾਈਜ਼ ਕੇ ਕੋਈ ਨਾ,
4: ਨਹੀਂ ਸਾਰੇ ਗ੍ਰੈਂਡ ਫਰਨੀਚਰ, ਵੱਡੀ ਗੱਲਬਾਤ ਕਰਨੀ ਕਿਉਂਕਿ ਪੰਜਾਬੀ ਨਾਲ ਦਾ ਲਾਈਵ ਲੋਕੇਸ਼ਨ ਕਰ ਰਿਹਾ, ਕਿੰਗ ਸਾਈਜ਼ ਬੈੱਡ ਦੀ ਗੱਲਬਾਤ ਕਰ ਰਹੇ ਹਾਂ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, $1299 ਦਾ, ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ ਟੈਲੀਵਿਜ਼ਨ, ਉਹ ਵੀ 50 ਇੰਚ ਦਾ, ਬਿਲਕੁਲ ਫ੍ਰੀ ਫ੍ਰੀ ਫ੍ਰੀ, ਤੇ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਤਾਂ ਲੈਣਾ ਹੀ ਲੈਣਾ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਫ੍ਰੀ ਮਿਲੂਗਾ। ਸੋ ਮੇਡ ਇਨ ਇਟਲੀ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, $1299 ਦਾ, ਨਾਲ 50 ਇੰਚ ਦਾ ਟੀਵੀ ਬਿਲਕੁਲ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 294 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਸੇਲ ਸੇਲ, ਤੇ ਰਾਤ ਦੇ 10 ਵਜੇ ਤੱਕ ਓਪਨ ਓਪਨ ਓਪਨ।
5: ਕੀ ਬਾਤ ਹੈ, ਬਿਲਕੁਲ ਧਮਾਕੇਦਾਰ ਸੇਲ ਦੇ ਲਈ ਜ਼ਰੂਰ ਪਹੁੰਚੋ, ਤੁਸੀਂ ਮਿਲੋ ਇੱਥੇ ਸਾਨੂੰ ਆ ਕੇ, ਤੇ ਜੋ ਡੀਲ ਅਨਾਊਂਸ ਕਰ ਰਹੇ ਆ, ਜੋ ਤੋਹਫੇ ਕਹਿ ਰਹੇ ਆ, ਉਹ ਤੋਂ ਵੱਧ ਹੀ ਦਿਵਾਵਾਂਗੇ ਸੁੱਖ ਬਾਈ ਕੋਲੋਂ। 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਤੇ। ਜੀ ਬਾਈ ਜੀ,
1: ਥੈਂਕ ਯੂ ਸਰ ਜੀ, ਬਹੁਤ ਸ਼ੁਕਰੀਆ ਵੀਰੇ,
5: ਥੈਂਕ ਯੂ ਸੋ ਮਚ,
1: ਥੈਂਕ ਯੂ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
6: ਵਾਰਡ 9 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ
7: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557-647-504-1557।

ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਨਵੀਂ ਸਿੱਧੂ ਬਹੁਤ ਹੀ ਪਿਆਰ ਨਾਲ ਅੱਜ ਸ਼ੁੱਕਰਵਾਰ ਹੈ, ਜੁੰਮਾ ਹੈ, ਜੀ ਹਾਂ ਫਰਾਈਡੇ ਔਰ ਵੀਕਐਂਡ ਆ ਗਿਆ ਤੇ ਲੌਂਗ ਵੀਕਐਂਡ ਆ ਗਿਆ। ਤੋ ਪੂਰੇ ਪੰਜਾਬੀ ਲਹਿਰਾਂ ਦੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਭ ਇੱਛਾਵਾਂ ਤੇ ਨਾਲ ਦੀ ਨਾਲ ਇੰਜੋਏ ਕਰੋ ਤੇ ਡੋਂਟ ਡਰਿੰਕ ਐਂਡ ਡਰਾਈਵ।

0: ਹਾਂ, ਫਰਾਈਡੇ ਆ, ਨੱਚਣ ਨੂੰ ਤਾਂ ਤਿਆਰ ਹੋਣਾ ਹੀ ਚਾਹੀਦਾ। ਵੈਸੇ ਡਾਂਸਿੰਗ ਤਾਂ ਹਰ ਵਕਤ ਹੀ ਹੋਣੀ ਚਾਹੀਦੀ ਆ। ਔਰ ਸਾਡੇ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਹੈ ਕਿ ਇਸ ਵੀਕਐਂਡ ਤੇ 10 ਤਾਰੀਖ ਤੋਂ ਤੁਹਾਡੇ ਵਾਸਤੇ ਕੱਲ੍ਹ ਤੋਂ ਜਿਹੜੀ ਪੋਲਿੰਗ ਹੈ, ਲੋਕਲ ਜਿਹੜੀ ਸਾਡੀ ਬੋਡੀ ਮਿਊਂਸੀਪਲ ਇਲੈਕਸ਼ਨਸ ਨੇ, ਉਹਦੇ ਵਿੱਚ ਤੁਸੀਂ ਆਪਣੀ ਵੋਟ ਜ਼ਰੂਰ ਕਾਸਟ ਕਰਨੀ ਹੈ। ਵੋਟ ਪਾਉਣਾ ਤੁਹਾਡਾ ਇੱਕ ਹੱਕ ਹੈ ਜਿਹੜਾ ਕਿ ਤੁਹਾਨੂੰ ਮੈਂ ਸਮਝਦਾ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ, ਅਤੇ ਤੁਸੀਂ ਆਪਣੀ ਵੋਟ ਜ਼ਰੂਰ ਪਾ ਕੇ ਆਓ। ਅਤੇ ਕੱਲ੍ਹ ਨੂੰ ਐਡਵਾਂਸ ਪੋਲਿੰਗ ਆ ਬ੍ਰੈਂਪਟਨ ਦੇ ਵਿੱਚ, ਅਤੇ ਬ੍ਰੈਂਪਟਨ ਵਾਲਿਓ ਚੱਕ ਦਿਓ ਫੱਟੇ, ਉੜਾ ਦਿਓ ਤੋਤੇ, ਨੱਪ ਦਿਓ ਕਿੱਲੀ। ਪ੍ਰੋਗਰਾਮ ਵਿੱਚ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਸੀਂ ਸਾਡੇ ਬਹੁਤ ਹੀ ਪ੍ਰਾਊਡ ਸਪੋਂਸਰ, ਜੀ ਹਾਂ, ਅਪਲਾਇੰਸ ਜੰਕਸ਼ਨ ਤੋਂ ਮਨਜੀਤ ਜੀ। ਜੀ ਵੈਲਕਮ,
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ, ਆਈਸ ਤੇ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, $4,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,799 ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $1,599 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $6,499 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ 6 ਮਹੀਨਿਆਂ ਚ ਡਿਲੀਵਰੀ ਬਿਲਕੁਲ ਫ੍ਰੀ ਹੈ, ਹਰ ਪਰਚੇਸ ਦੇ ਨਾਲ ਫ੍ਰੀ ਗਿਫਟ ਹੈ। ਨੰਬਰ ਟੂ ਕਾਲ ਇਜ 905-450-0054-900-50-0054.
0: ਥੈਂਕ ਯੂ ਵੈਰੀ ਮਚ ਮਨਜੀਤ, ਸੋ ਨਾਈਸ ਆਫ ਯੂ।

0: for locations in GTA. For more information, visit rajdhanisweets.ca.
1: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਇੱਕ ਇਨਫੋਰਮੇਸ਼ਨ ਧਾਰਮਿਕ ਸੱਦਾ ਪੱਤਰ ਹੈ। ਸਮੂਹ ਨਗਰ ਨਿਵਾਸੀ ਪਿੰਡ ਸ਼ੇਖੂਪੁਰਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਪਿੰਡ ਸ਼ੇਖੂਪੁਰਾ ਵਾਸੀਆਂ ਵੱਲੋਂ 9, 10 ਅਤੇ 11 ਅਕਤੂਬਰ ਨੂੰ ਗੁਰਦੁਆਰਾ ਸਾਧ ਸੰਗਤ ਬੋਰਡ ਨਾਨਕਸਰ ਸੁਸਾਇਟੀ ਤੇ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਅੱਜ ਕਰ ਦਿੱਤੇ ਗਏ ਨੇ ਤੇ 11 ਤਾਰੀਖ ਨੂੰ ਭੋਗ ਪੈਣਾ ਹੈ। ਤਾਂ ਸਮੂਹ ਸ਼ੇਖੂਪੁਰਾ ਨਗਰ ਵਾਸੀਆਂ ਨੂੰ 11 ਤਾਰੀਖ ਨੂੰ 144 ਕੈਨੇਡੀ ਰੋਡ ਯੂਨਿਟ 14 ਗੁਰਦੁਆਰਾ ਸਾਧ ਸੰਗਤ ਨਾਨਕਸਰ ਉੱਥੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਔਰ ਗੁਰਬਾਣੀ ਕੀਰਤਨ ਕਥਾ ਢਾਡੀ ਵਾਰਾਂ ਅਤੇ ਨਗਰ ਵਾਸੀ ਸ਼ੇਖੂਪੁਰਾ ਸਾਰੇ ਰਲ ਮਿਲ ਕੇ ਬੈਠਣਗੇ। ਹੋਰ ਜਾਣਕਾਰੀ ਲਈ ਗੁਰੂ ਕਾ ਲੰਗਰ ਟੁੱਟ ਵਰਤੇਗਾ। ਪਰਮਜੀਤ ਸਿੰਘ ਢੱਟ ਨੂੰ ਜਾਂ ਹਰਜਿੰਦਰ ਸਿੰਘ ਢੱਟ ਨੂੰ ਫੋਨ ਕੀਤਾ ਜਾ ਸਕਦਾ ਹੈ 416-723-7241। ਪ੍ਰੋਗਰਾਮ 'ਚ ਸਾਡੇ ਨਾਲ ਇੱਕ ਕਾਲਰ ਨੇ, ਵੇਖਦੇ ਹਾਂ ਕਿ ਸਾਡੇ ਲਈ ਕੀ ਸ਼ੁਭ ਇੱਛਾਵਾਂ ਲੈ ਕੇ ਆਏ ਨੇ। 5845 ਜੀ ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਅੰਕਲ ਜੀ, ਆ ਜਿਹੜੀਆਂ ਡੀਲਾਂ ਚੱਲਦੀਆਂ ਆ ਜਿਹੜੇ ਹੁਣ ਦੱਸ ਰਹੇ ਆ ਜੀ, ਇਹ ਆਪਣਾ ਸਮਾਂ ਹੈ ਤਾਂ ਇਹਨਾਂ ਦਾ ਕਿੰਨੇ ਤੋਂ ਕਿੰਨੇ ਆ ਜੀ ਐਤਵਾਰ ਦਾ?
1: ਤੁਸੀਂ ਜਿੰਨੇ ਵਜੇ ਕਹੋਗੇ ਖਿਲਾ ਦਾਂਗੇ, ਤੁਹਾਡੀ ਖਾਤਰ ਗੱਲ ਆ ਕੋਈ, ਤੁਸੀਂ ਹੁਕਮ ਕਰੋ ਕਿੰਨੇ ਵਜੇ ਆਉਣਾ।
2: ਹਾਂਜੀ ਅਸੀਂ
1: ਦੁਪਹਿਰ ਨਵੀ ਦਾ ਨਾਂ ਲੈਣਾ, ਤੁਹਾਨੂੰ ਸਪੈਸ਼ਲ ਗਿਫਟ ਮਿਲੂਗਾ।
2: ਮੈਂ ਕਿਹਾ ਜੀ ਅਸੀਂ ਸਵੇਰੇ ਕੀਤੀ ਸੀਗੀ ਭਾਜੀ ਨਾਲ ਗੱਲ, ਸਾਡੇ ਦਿਮਾਗ ਚੋਂ ਆਹ ਨਿਕਲ ਗਈ ਸੀ, ਸਮੇਂ ਦੀ ਨਿਕਲ ਗਈ ਸੀ।
1: ਮੈਂ ਕਿਹਾ ਗੱਲ ਹੀ ਕੋਈ ਨੀ, ਆਓ ਤਾਂ ਸਹੀ ਤੁਸੀਂ ਕਹਾਣੀ ਕੋਈ ਨੀ।
2: ਵੈਰੀ ਗੁੱਡ ਜੀ, ਵੈਰੀ ਗੁੱਡ। ਹਾਂਜੀ ਹਾਂਜੀ, ਬਹੁਤ ਬਹੁਤ ਜੀ ਧੰਨਵਾਦ ਤੁਹਾਡਾ ਜੀ। ਅਤੇ ਆਪਣਾ ਅੰਕਲ ਜੀ ਇੱਕ ਗਾਣਾ ਲਵਾਉਣਾ ਸੀ ਜੀ।
1: ਦੱਸੋ ਕਿਹੜਾ ਗਾਣਾ ਲਾਉਣਾ?
2: ਇਹ ਮਨਮੋਹਨ ਵਾਰ ਸਾਹਿਬ ਦਾ ਜੀ, ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ।
1: ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ, ਕੋਕਾ ਕਰਕੇ ਧੋਖਾ। ਇੱਕ ਕੋਕੇ ਵਾਲਾ ਗੀਤ ਹੋਰ ਬੜਾ ਪਾਪੂਲਰ ਹੋਇਆ ਬਾਲੀਵੁੱਡ ਫਿਲਮ ਇੰਡਸਟਰੀ ਚ, ਜਸਬੀਰ ਜੱਸੀ ਦਾ ਬਾਦਸ਼ਾਹ ਦੇ ਨਾਲ ਗਾਇਆ ਹੋਇਆ, ਉਹ ਵੀ ਕੋਕਾ ਬੜਾ ਮਸ਼ਹੂਰ ਹੈ। ਇਹ ਕੋਕਾ ਲੱਭਿਆ ਅਜੇ ਤੱਕ, ਗੁਆਚਿਆ ਹੋਇਆ, ਮਿਲਿਆ ਨੀ ਕਿਸੇ ਨੂੰ, ਤੇ ਤੁਹਾਨੂੰ ਮਿਲਿਆ ਤਾਂ ਦੱਸਿਓ ਸਾਨੂੰ।
2: ਠੀਕ ਹੈ ਜੀ,
1: ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ। ਜੀ ਹਾਂ, ਲਾਈਵ ਔਨ ਲੋਕੇਸ਼ਨ ਪੰਜਾਬੀ ਲਹਿਰਾਂ ਦਾ ਚੱਲ ਰਿਹਾ ਔਰ ਗ੍ਰੈਂਡ ਹੋਮ ਫਰਨੀਚਰ ਤੇ। ਜੀ ਵੈਲਕਮ।
3: ਕਿਆ ਬਾਤ ਹੈ ਜੀ, ਆਵਾਜ਼ ਸੁਣ ਕੇ ਤੇ
1: ਹਾਏ ਹਾਏ, ਆਵਾਜ਼ ਸੁਣ ਕੇ ਕਿਹੜੇ ਜੇ ਠੰਡ ਪੈ ਗਈ।
3: ਬਿਲਕੁਲ
1: ਸਰਬਜੀਤ, ਕਿਵੇਂ ਆ?
3: ਬਹੁਤ ਵਧੀਆ ਜੀ, ਬਹੁਤ ਵਧੀਆ।
1: ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਹੁਣੇ ਹੁਣੇ ਮੈਨੂੰ ਕਾਲ ਆਈ ਸੀ ਕਿ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਕਿੰਨੇ ਵਜੇ ਤੱਕ ਖੁੱਲੋਗੇ? ਮੈਂ ਕਿਹਾ ਤੁਸੀਂ ਦੱਸੋ, ਰਾਤ ਦੇ ਅੱਧੀ ਰਾਤ ਤੱਕ ਖੁਲਾ ਦਿਆਂਗੇ, ਗੱਲ ਆ ਕੋਈ?
3: ਅੱਧੀ ਰਾਤ ਤੱਕ ਖੁਲਾ ਦਾਂਗੇ, ਸਹੀ ਗੱਲ ਹੈ, ਕੋਈ ਚੱਕਰ ਹੀ ਨਹੀਂ ਜੀ।
1: ਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਹੈ।
3: ਕਿਆ ਬਾਤ ਹੈ,
1: ਕਿਆ ਬਾਤ
3: ਹੈ, ਬਿਲਕੁਲ। ਤੇ ਲਾਈਵ ਔਨ ਲੋਕੇਸ਼ਨ ਜੀ, ਗ੍ਰੈਂਡ ਹੋਮ ਫਰਨੀਚਰ ਤੇ ਅੱਜ ਆਪਾਂ ਪਹੁੰਚੇ ਹੋਏ ਆ 294 ਵਾਕਰ ਡਰਾਈਵ। ਗੱਡੀ ਪਾਰਕ ਕਰੋ, ਸ਼ਾਨਦਾਰ ਖੁੱਲੀ ਪਾਰਕਿੰਗ, ਵਾਕ ਕਰਕੇ ਸਿੱਧਾ ਅੰਦਰ ਆਓ ਤੇ ਸ਼ਾਨਦਾਰ ਡੀਲ ਤੁਸੀਂ ਪਾਓ। ਭਾਵੇਂ ਤੁਸੀਂ ਬੈੱਡ ਲੈਣੇ ਆ, ਸੋਫੇ ਲੈਣੇ ਆ, ਤੇ ਮੈਂ ਬਾਈ ਨੂੰ ਕਹਿ ਰਿਹਾ ਸੀ, ਮੈਂ ਕਿਹਾ ਯਾਰ ਬਾਈ ਕੋਈ ਸੋਫੇ ਹੋ ਜੇ, ਸੋਫਾ ਜਿਹੜਾ ਲੈਦਰ ਵਾਲਾ ਹੋਵੇ, ਸ਼ਾਨਦਾਰ ਰਿਕਲਾਈਨਰ, ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਬਹਿ ਕੇ ਬਟਨ ਨੱਪੀਏ ਜਾਂ ਕਿੱਲੀ ਖਿੱਚੀਏ ਤੇ ਬੰਦਾ ਹੈ ਤਾਂ ਕਰਕੇ ਲੱਤਾਂ ਉੱਤੇ। ਕਿਆ ਬਾਤ ਹੈ, ਆਣ ਦੋ।
4: ਬਿਲਕੁਲ ਬਾਈ ਜੀ, ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਓਪਨ ਹਾਂ, ਜਿੱਦਾਂ ਬਾਈ ਜੀ ਭਾਜੀ ਨੇ ਕਿਹਾ। ਬਿਲਕੁਲ, ਹੁਣ ਅਸੀਂ ਚਾਰੋ ਦਿਨ, ਫਰਾਈਡੇ ਸੈਚਰਡੇ ਸੰਡੇ ਤੇ ਮੰਡੇ, ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਚਾਰੋ ਦਿਨ ਓਪਨ ਹੋਵਾਂਗੇ। ਲੌਂਗ ਵੀਕਐਂਡ ਦੀ ਸੇਲ ਲੈ ਕੇ ਆਏ ਹਾਂ, ਸੋ ਮੈਂ ਤੇ ਨਵੀਂ ਬਾਈ ਜੀ ਤਾਂ ਮੰਡੇ ਤੋਂ ਤੁਹਾਨੂੰ ਮੈਸੇਜ ਦਿੰਦੇ ਆ ਰਹੇ ਹਾਂ। ਸੋ ਅੱਜ ਵੀ ਰਾਤ ਦੇ 10 ਵਜੇ ਤੱਕ ਸੈਚਰਡੇ ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ, ਜਿਹਦੇ ਵਿੱਚ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਤੈਨੂੰ ਨਾਲੇ ਬਹੁਤ ਸਾਰੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ ਜਾਂ ਟਰਕੀ ਰਸੋਵਾ ਸੈੱਟ ਦੀ ਗੱਲਬਾਤ ਕਰ ਲਈਏ। ਬਾਜੀ ਸੋਲਿਡਵੁੱਡ ਦੇ ਡਾਇਨਿੰਗ ਟੇਬਲ 10-10 ਸੀਟਰ ਜਿਹੜੇ ਅੱਜ ਨਿਊ ਅਰਾਈਵਲ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਗਏ। ਇੱਕ ਬੈਡਰੂਮ ਸੈੱਟ ਆਇਆ ਬਾਜੀ, ਲਾਗੇ ਜਾਓਗੇ ਆਪੇ ਐਲਈਡੀ ਚੱਲੂਗੀ, ਸੈਂਸਰ ਨੇ ਐਲਈਡੀ ਚੱਲਦੀ ਆ। ਸੋ ਬਹੁਤ ਸਾਰੀ ਇਹੋ ਜਿਹੀ ਨਵੀਂ ਇਨਵੈਂਟਰੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਸੋ ਜ਼ਰੂਰ ਇੱਕ ਚੱਕਰ ਲਾਓ। ਲੋਐਸਟ ਪ੍ਰਾਈਸ ਮਿਲਣੀ ਹੈ ਲੌਂਗ ਵੀਕਐਂਡ ਦੇ ਉੱਪਰ ਤੇ ਹਰੇਕ ਪਰਚੇਜ਼ ਨਾਲ ਤੋਹਫਾ ਤੇ ਮਿਲਣਾ ਇੱਕ ਬਣਾਇਆ ਹੋਇਆ ਤੁਹਾਡੇ ਲਈ ਲੌਂਗ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕ ਡਰਾਈਵ ਦੇ ਉੱਪਰ ਤੇ ਨਾਲ ਜੀ
3: ਬਾਈ ਜੀ ਹੁਣ ਸੋਫਾ ਤੇ ਨਾਲੇ ਤੋਹਫਾ ਕਰ ਦੋ ਫਿਰ ਚੱਕ ਲਓ ਫਟ
4: ਨਾਲੇ ਹੁਣ ਭਾਜੀ ਆ ਕੇ ਸਟੂਡੀਓ ਚ ਬਹਿ ਗਏ ਹੁਣ ਤੋਹਫਾ ਛੋਟਾ ਰਿਕਲਾਈਨਰ ਸੋਫਾ ਜੀ
1: ਗੱਲ ਇਹ ਆ ਸੁੱਖ ਕਿ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਰਾਤ ਦੇ 10 ਵਜੇ ਤੱਕ ਲਾਈਵ ਔਨ ਲੋਕੇਸ਼ਨ ਹੋਊਗਾ
4: ਜੀ ਬਿਲਕੁਲ ਭਾਜੀ, ਅੱਜ ਰਾਤ ਦੇ 10 ਵਜੇ ਤੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਤੇ ਨਾਲ ਨਾਲ ਹੁਣ ਭਾਜੀ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, 3 ਸੀਟਰ ਸੋਫਾ, 2 ਸੀਟਰ ਲੱਫਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ ਵੀ ਵਿੱਚ ਸਬਜੀ ਦੇ ਭਾਜੀ ਬਣੇ ਹੋਏ ਨੇ, 3 ਸੀਟਰ ਸੋਫਾ ਤੇ ਨਾਲ 2 ਸੀਟਰ ਲੱਫਟ, 4 ਰਿਕਲਾਈਨਰ, ਡ੍ਰੌਪ ਡਾਊਨ ਕੱਪ ਹੋਲਡਰ ਵੀ, ਰੰਗ ਵੀ 2 ਮਿਲਣਗੇ, ਬਰਾਊਨ ਜਾਂ ਬਲੈਕ ਲੈ ਲਿਓ। ਇਹਦੀ ਰੈਗੂਲਰ ਕੀਮਤ ਤੁਸੀਂ ਜਾ ਕੇ ਦੇਖ ਲਓ $2800 ਲੱਗੀ ਆ, ਲੌਂਗ ਵੀਕਐਂਡ ਸਪੈਸ਼ਲ ਸਿਰਫ $1299 ਦਾ, $1299 ਦਾ, ਤੇ ਸਾਡੇ ਵੱਲੋਂ ਟਰਕੀ ਦੀ ਏਰੀਆ ਰੱਖ $250 ਦੀ ਆਉਂਦੀ ਬਿਲਕੁਲ ਫ੍ਰੀ। ਹੁਣ ਭਾਜੀ ਸਟੂਡੀਓ ਚ ਬੈਠੇ ਆ, ਤੋਹਫਾ ਛੋਟਾ ਦੇਣਾ ਹੀ, 50 ਇੰਚ ਦਾ LG ਦਾ TV ਬਿਲਕੁਲ ਬਿਲਕੁਲ 50 ਇੰਚ ਦਾ, 50 ਇੰਚ ਦਾ TV ਬਿਲਕੁਲ ਫ੍ਰੀ ਤੋਹਫਾ।
5: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਕੋਈ ਨਾ ਕੋਈ ਐਸੀ ਵਜ੍ਹਾ ਹੁੰਦੀ ਹੈ, ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਕਿ ਅਸੀਂ ਆਪਣਾ ਘਰ, ਆਪਣਾ ਦੇਸ਼, ਆਪਣਾ ਦੁੱਗਾ ਪ੍ਰਦੇਸ਼ ਛੋੜੀਏ, ਬਾਹਰ ਨਿਕਲਣਾ ਪੈਂਦਾ ਹੈ। ਪਰ ਕੀ ਖੁਸ਼ ਹੋ ਤੁਸੀਂ ਬਾਹਰ ਪੁੱਜੀਏ, ਕੁਦੇ ਨਾ ਕੁਦੇ ਤਾਂ ਉਹ ਖਿੱਚ ਪਾਉਂਦੀ ਹੀ ਹੈ ਨਾ ਆਪਣੇ ਦੁੱਗਾ ਪ੍ਰਦੇਸ਼ ਦੀ, ਕਿਸੇ ਤਿਉਹਾਰ ਪਰ, ਕਿਸੇ ਸ਼ਾਮੀ ਪਰ, ਕਿਸੇ ਰਾਤ ਪਰ, ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਚਿੱਤ ਕਿੰਨਾ ਕਾਲਾ ਪਾਉਂਦਾ ਹੈ, ਸਾਰੀ ਗੱਲਾਂ ਇੱਕਦਮ ਅੱਖੇ ਦੇ ਅੱਗੇ ਆਉਂਦੀਆਂ ਨੇ ਅਤੇ ਬੜਾ ਗੇ ਮੰਦਾ ਲਗਾਉਂਦੀਆਂ ਨੇ। ਮੇਰੇ ਕੰਨੇ ਤਾਂ ਇਹ ਆ ਗਿਆ ਹੁੰਦਾ, ਤੁਸੀਂ ਸੁਣਾਓ ਤੁਸੀਂ ਕਿਹੋ ਜਿਹਾ ਲੱਗਦਾ ਹੈ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-935-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: शादी दी मूवी बनवान ले या रिंग सेरेमनी ले वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ले याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नु 416-930-1251
1: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ Authorized by the Harkirat Singh and Kushpal Singh Pawar campaigns.
3: Kitchener vich shandar kamyabi to baad Punjabi Arts Association hun Brampton vich leke aaye ne Mali Bhupinder da likhya ate direct kita natak Jassu Putt 10 October Brampton de Rose Theatre vikhe tickets te vadhere jankari layi call karo 416-677-1555 Punjabi Arts Association di peshkash Mali Bhupinder da likhya drama Jassu Putt ਤਾਂ ਸਿਰਫ $15 ਅਤੇ $20 ਕਾਲ ਕਰੋ 416-677-1555
4: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
5: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
4: 416-717-2929
0: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
6: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
8: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕਾਉਂਸਲਰ ਕੈਂਡੀਡੇਟ ਵਾਰਡ 9 ਐਂਡ 10
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
9: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
10: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
9: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
11: 647-706-6640-647-706-6840
12: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
13: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
14: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
15: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
13: ਕਾਲ ਕਰੋ ਜੇਐਨ ਗੈਰੀ ਨੂੰ
15: 905-459-5533
13: 905-459-5533 ਤੇ
15: PNJ ਸਪ੍ਰਿੰਗ ਵੀਲ ਅਲਾਈਨਮੈਂਟ
16: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478355-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਜੀਂਦੇ ਜੀ ਪਾਣੀ ਨਹੀਂ ਪੁੱਛਿਆ ਜਿੰਨਾ ਮਾਵਾਂ ਨੂੰ, ਜੀਂਦੇ ਜੀ ਪਾਣੀ ਨਹੀਂ ਪੁੱਛਿਆ ਜਿੰਨਾ ਮਾਵਾਂ ਨੂੰ, ਖੀਰ ਪੂੜੀ ਖਵਾਉਂਦੇ ਨੇ ਅੱਜ ਭਾਲ ਕੇ ਕਾਵਾਂ ਨੂੰ, ਅਸ਼ੀਸ਼ ਇੱਕ ਵੀ ਲੀਤੀ ਨਹੀਂ ਜਿੰਨਾ ਬਜ਼ੁਰਗਾਂ ਦੀ, ਅੱਜ ਰੋਟੀਆਂ ਉਹ ਲੋਕ ਖਵਾਉਂਦੇ ਕੁੱਤੇ ਗਾਵਾਂ ਨੂੰ, ਧੋ ਤੋ ਪੈਰ ਦਕਸ਼ਣਾ ਉਹ ਦੇਣ ਬ੍ਰਾਹਮਣ ਨੂੰ ਮਾਇਆ ਪਿੱਛੇ ਮਾਰਿਆ, ਜਿੰਨਾ ਸਕੇ ਭਰਾਵਾਂ ਨੂੰ ਸੰਤੁਸ਼ਟ ਕਰਨ ਦੀ ਕਰਦੇ ਨੇ ਗੱਲ ਪਿੱਤਰਾਂ ਨੂੰ, ਮੰਨਦੇ ਨਹੀਂ ਕੁਦਰਤ ਦੀਆਂ ਉਹ ਧਰਾਵਾਂ ਨੂੰ। ਕਹਿੰਦਾ ਮਿਲਣੀ ਨਹੀਂ ਹੈ ਸ਼ਾਂਤੀ ਕਿਤੇ ਜਾ ਦਰਬਾਰਾਂ 'ਤੇ, ਮਿਲਣੀ ਨਹੀਂ ਹੈ ਸ਼ਾਂਤੀ ਕਿਤੇ ਜਾ ਦਰਬਾਰਾਂ 'ਤੇ, ਤੜਵਾਇਆ ਜੋ ਬਜ਼ੁਰਗਾਂ ਦੀਆਂ ਆਤਮਾਵਾਂ ਨੂੰ। ਕਹਿੰਦਾ ਸਾਡੂ ਹੋਵੇ, ਸਾਲਾ ਹੋਵੇ ਜਾਂ ਹੋਵੇ ਰਿਸ਼ਤੇਦਾਰ ਕੋਈ, ਠੱਲ ਕੋਈ ਨਹੀਂ ਪਾ ਸਕਦਾ ਦੁੱਖ ਦੇ ਦਰਿਆਵਾਂ ਨੂੰ। ਮਦਹੋਸ਼ ਜਿਹੇ ਦਰਵੇਸ਼ ਨਾਲ ਤੁਸੀਂ ਕਰਕੇ ਧੱਕਾ, ਪੂਰ ਚਾੜ ਨਹੀਂ ਸਕਦੇ ਧੀਆਂ ਪੁੱਤਰਾਂ ਦੇ ਚਾਵਾਂ ਨੂੰ। ਕਿਆ ਬਾਤ ਹੈ, ਪਿੱਤਰਾਂ ਦੇ ਲਈ ਖੀਰਾਂ ਪੂਰੇ, ਧਿਆਨ ਨਾਲ ਸੁਣਿਆ, ਜਿੱਥੇ ਗੱਲ ਕਰਾਂਗੇ ਥੋੜ੍ਹੀ ਜੀ। ਪਿੱਤਰਾਂ ਦੇ ਲਈ ਖੀਰਾਂ ਪੂਰੇ, ਜਿਉਂਦਿਆਂ ਨੂੰ ਘਰੋਂ ਕੱਢੀ ਜਾਂਦੇ, ਮਨ ਦੇ ਵਿੱਚ ਬੇਸ਼ਰਮੀ ਨੱਚੇ, ਤਨ ਦੇ ਪਰਦੇ ਕੱਜੀ ਜਾਂਦੇ, ਗੈਰਾਂ ਨੂੰ ਪਏ ਦਾਨ ਕਰਾਉਂਦੇ ਆਪਣਿਆਂ ਨੂੰ ਠੱਗੀ ਜਾਂਦੇ, ਉਂਝ ਕਹਿੰਦੇ ਰੱਬ ਅੰਦਰ ਵਸਿਆ, ਫਿਰ ਬਾਹਰੋਂ ਕੀ ਲੱਭੀ ਜਾਂਦੇ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਜਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਢਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ੁੱਕਰਵਾਰ ਆਇਆ ਹੈ, ਕਾਫੀ ਦਿਨਾਂ ਬਾਅਦ ਆਇਆ ਅੱਜ। ਨਹੀਂ, ਲੰਘ ਗਿਆ ਕੰਮ ਗੇੜ, ਲੈ ਲਿਆ ਕੰਮ ਗੇੜ 'ਚ, ਤਿੰਨ ਛੁੱਟੀਆਂ ਹੁਣ। ਥੈਂਕਸ ਗਿਵਿੰਗ ਡੇ ਦੀਆਂ ਵਧਾਈਆਂ ਭਾਈ ਸਾਰਿਆਂ ਨੂੰ, ਪਹਿਲੇ ਐਡਵਾਂਸ ਦੇਣਾ, ਬਾਅਦ 'ਚ ਜਾਂਦੇ ਜਾਂਦੇ ਚੇਤਾ ਭੁੱਲ ਜਾਂਦਾ ਕਈ ਵਾਰ। ਮੰਡੇ ਦੀ ਛੁੱਟੀ ਆ ਤਾਂ ਮਤਲਬ ਛੁੱਟੀ ਆ, ਹੁਣ ਸਮਝ ਲਿਓ ਛੁੱਟੀ ਆ ਮੰਡੇ ਦੀ। ਹਾਂ, ਅਤੇ 9 ਅਕਤੂਬਰ ਦਾ ਦਿਨ ਅੱਜ, ਠੀਕ ਹੈ, ਅਤੇ ਸ਼ੁੱਕਰਵਾਰ ਦਾ ਦਿਨ ਹੈ 9 ਅਕਤੂਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫਰੀਕੁਐਂਸੀ ਦੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰ 'ਚ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਜ਼ ਆ ਗੱਜ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, 8 ਟੈਂਪਰੇਚਰ, 17 ਦੁਪਹਿਰ ਨੂੰ, ਸ਼ਾਮ ਨੂੰ 19, ਰਾਤ ਨੂੰ 12, ਅਤੇ ਫੀਲ ਲਾਈਕ ਇਸ ਵਕਤ ਆਪਾਂ 6 ਕਰਦੇ ਹਾਂ। ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ 7:26 ਅਤੇ 6:45 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਹੈ, 905-600-73-33-37 905-600-73-33-37 ਅਤੇ ਜੇ ਪ੍ਰੋਗਰਾਮ ਤੁਸੀਂ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਆ, ਬਲੋਕ ਆ ਰੋਡ, ਕਿਤੇ ਕੰਸਟਰਕਸ਼ਨ ਕਿਤੇ ਚੱਲਦੀ ਹੈ, ਜਾਂ ਕੋਈ ਵੀ ਟ੍ਰੈਫਿਕ ਦੇ ਵਿੱਚ ਵਿਘਨ ਤੁਸੀਂ ਦੇਖਦੇ ਹੋ, ਤਾਂ ਜ਼ਰੂਰ ਤੁਸੀਂ 905-600-73-33-37 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, 416-477-2040 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਜਾਂ ਹੋਰ ਵੱਖ ਵੱਖ ਐਪਾਂ ਨੇ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ। 24 ਘੰਟੇ 7 ਦਿਨ ਜਿੰਨੇ ਵੀ ਪ੍ਰੋਗਰਾਮ 530 'ਤੇ ਚੱਲਦੇ ਆ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਪਣੇ ਹਿਸਾਬ ਨਾਲ ਆਨੰਦ ਤੁਸੀਂ ਮਾਣ ਸਕਦੇ ਹੋ। ਅਤੇ ਜੇ ਮੈਸੇਜ ਪਾਉਣੇ ਆ, ਵਟਸਐਪ ਕਰਨੇ, 647-835-5294 647-835-5294 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅੱਜ ਸਟੂਡੀਓ ਦੇ ਵਿੱਚ ਗੈਸਟ ਆ ਰਹੇ ਨੇ ਅਤੇ ਆਉਂਦੀ ਬੇ ਆ, ਤਕਰੀਬਨ 2-3 ਮਿੰਟ 'ਚ ਉਹਨਾਂ ਨੇ ਪਹੁੰਚ ਜਾਣਾ, ਅਤੇ ਕਰਾਂਗੇ ਫਿਰ ਉਹਨਾਂ ਦੇ ਨਾਲ ਵੀ ਮਾੜੀ ਮੋਟੀ ਗੱਲਬਾਤ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਲਾਂ ਬਾਤਾਂ ਹੋਣ ਜਾ ਰਹੀਆਂ ਨੇ ਉਹ ਵੀ ਦੇਖਾਂਗੇ ਗੱਲਬਾਤ ਕਰਕੇ। ਅਤੇ ਮੇਰਾ ਅੱਜ ਕੁਐਸਚਨ ਤੁਹਾਡੇ ਲਈ, ਅੱਜ ਮੈਂ ਅਰਲੀ ਆਉਣ ਦਾ ਮੇਰਾ ਮਤਲਬ ਆਹ ਏ ਵੀ ਮੈਂ ਅੱਜ ਤੁਹਾਡੇ ਨਾਲ ਕੋਈ ਗੱਲ ਕਰਨੀ ਆ, ਗੱਲ ਇਹ ਕਰਨੀ ਆ ਜਿਹੜੀਆਂ ਮੈਂ ਲਾਈਨਾਂ ਭੇਜੀਆਂ, ਹਰਮਨ ਭਾਅ ਜੀ ਦੀਆਂ ਭੇਜੀਆਂ ਹੋਈਆਂ ਪੜ੍ਹ ਕੇ ਹਟਿਆ, ਜਾਂ ਅਰਵਿੰਦ ਸਿੰਘ ਹੁਣਾਂ ਦੀਆਂ ਲਿਖੀਆਂ ਹੋਈਆਂ, ਅਤੇ ਜਾਂ ਮਦਹੋਸ਼ ਬਾਈ ਜੀ ਦੀਆਂ ਲਿਖੀਆਂ ਹੋਈਆਂ, ਮਦਨ ਮਦਹੋਸ਼ ਦੀਆਂ, ਅਤੇ ਇਹਨਾਂ 'ਤੇ ਮੇਰਾ ਸੀਗਾ ਮਨ ਵੈਸੇ ਉੱਦਾਂ ਹੀ ਗੱਲ ਕਰਨ ਦਾ, ਪਰ ਆਹ ਵਧੀਆ ਹਰਮਨ ਭਾਅ ਜੀ ਨੇ ਸ਼ਾਇਦ ਮੇਰੇ ਦਿਲ ਦੀ ਗੱਲ ਬੁੱਝ ਲਈ ਵੀ ਹਰਜੀਤ ਨੂੰ ਅੱਜ ਆਹ ਪੜ੍ਹਨੀਆਂ ਚਾਹੀਦੀਆਂ ਲੈਣਾ। ਅੱਜ ਸ਼ਰਾਧ ਚੱਲਦੇ ਆ ਹੁਣ, ਹੈ ਨਾ, ਆਹ 14ਵਾਂ ਸ਼ਰਾਧ ਅੱਜ ਹੀ, ਜੇ ਮੈਂ ਰੋਂਗ ਨਾ ਆਵਾਂ, ਕੱਲ੍ਹ ਨੂੰ ਸ਼ਨੀਵਾਰ ਨੂੰ 15ਵਾਂ, ਫਿਰ 9 ਨਰਾਤੇ ਅਤੇ 10ਵਾਂ ਦੁਸਹਿਰਾ। ਅਤੇ ਜਿੱਦਾਂ ਹੁਣ ਚਲੋ ਇਹਦੇ 'ਚ ਆਏ ਗਿਆ ਗੱਲ 'ਚ, ਹੈ ਨਾ, ਵੀ ਸ਼ਰਾਧ ਆਪਾਂ ਕਰਦੇ ਹਾਂ, ਪਿੱਤਰ ਕੀ ਹੁੰਦੇ ਆ, ਪਿੱਤਰ ਦਾ ਨਹੀਂ ਮੈਨੂੰ ਲੱਭ ਜਾ, ਪਿੱਤਰ ਆਪਾਂ ਕਿਹਨੂੰ ਕਹਿੰਦੇ ਹਾਂ, ਸ਼ਾਇਦ ਹੋ ਸਕਦਾ ਵੱਖ ਵੱਖ ਏਰੀਏ ਦੇ ਵਿੱਚ ਕੋਈ ਭਾਸ਼ਾ ਇਹੋ ਜਿਹੀ ਹੋਵੇ ਪਿੱਤਰ ਕਿਹਦਾ ਕਿਹਨੂੰ ਕਿਹਾ ਜਾਂਦਾ। ਜਿੱਥੇ ਤੱਕ ਮੈਨੂੰ ਲੱਗਦਾ ਵੀ ਜਿਹੜੇ ਆਪਣੇ ਐਕਸਪਾਇਰ ਬਜ਼ੁਰਗ ਹੋ ਗਏ ਜਿਹੜੇ ਇਸ ਦੁਨੀਆਂ ਤੋਂ ਜਹਾਨ ਤੋਂ ਚਲੇ ਗਏ ਵੱਡੇ ਵਡੇਰੇ, ਹੈ ਨਾ, ਵੀ ਸ਼ਾਇਦ ਉਹਨਾਂ ਨੂੰ ਕਿਹਾ ਜਾਂਦਾ। ਜੇ ਮੈਂ ਹੋ ਸਕਦਾ ਇੱਥੇ ਮੈਂ ਰੋਂਗ ਹੋਵਾਂ ਜਾਂ ਸਹੀ ਹੋਵਾਂ ਮੈਨੂੰ ਪਤਾ ਨਹੀਂ ਵੀ ਪਿੱਤਰ ਕਿਹਨੂੰ ਕਿਹਾ ਜਾਂਦਾ, ਪਰ ਕੁਐਸਚਨ ਇਹ ਆ, ਕੁਐਸਚਨ ਹੁਣ ਇਹ ਆ, ਜਿਵੇਂ ਉਹ ਗੱਲ 'ਚ ਲੈਣ ਆਈ ਸੀ ਵੀ ਅਸੀਂ ਜੀਂਦੇ ਜੀਆਂ ਨੂੰ ਪੁੱਛਦੇ ਨਹੀਂ, ਉਹਨਾਂ 'ਚ ਮੈਂ ਵੀ ਹੋ ਸਕਦਾ, ਮੇਰੇ 'ਤੇ ਪਹਿਲੀ ਲਾ ਕੇ ਚੱਲ ਲਿਓ, ਚਲੋ ਮੰਨ ਲਓ, ਹੈ ਨਾ, ਜੀਂਦੇ ਜੀਆਂ ਨੂੰ ਆਪਾਂ ਨੂੰ ਪੁੱਛਦੇ ਨਹੀਂ ਬਜ਼ੁਰਗਾਂ ਨੂੰ, ਅਤੇ ਮਰਿਆਂ ਦੇ ਅਸੀਂ ਫਿਰ ਖੀਰ ਪੂੜੇ ਖਿਲਾਉਂਦੇ ਫਿਰਦੇ ਹਾਂ। ਮੇਰੀ ਮੰਮੀ ਵੀ ਖਿਲਾਉਂਦੀ ਹੁੰਦੀ ਸੀ, 15ਵਾਂ ਸ਼ਰਾਧ ਸਾਡੇ ਕਰਦੇ ਹੁੰਦੇ ਸੀਗੇ ਘਰੇ, ਤੁਹਾਨੂੰ ਤਾਂ ਪਤਾ ਨਹੀਂ ਸੀ ਬੜੇ ਜਿੱਦਾਂ ਵੀ ਕੀ ਹੁੰਦਾ, ਹੈ ਨਾ, ਉਹ ਜਿੱਦਾਂ ਖੀਰ ਖਾਣੇ ਵਾਲੇ ਸੀ ਜਾਂ ਕੜਾਹ, ਅਤੇ ਉਹ ਬਾਬਾ ਜੀ ਨੂੰ ਸੱਦਣਾ ਗੁਰਦੁਆਰੇ ਵਾਲੇ ਸਾਹਿਬ ਨੂੰ, ਉਹਨੇ ਕਹਿਣਾ ਮੈਨੂੰ ਤਾਂ ਅੱਜ 7-8 ਫੰਕਸ਼ਨ ਨੇ, 7-8 ਜਾਣੇ ਘਰਾਂ 'ਚ, ਤਾਂ ਬਾਬਾ ਵਿਚਾਰਾ ਕਿੰਨੀ ਕੁ ਖਾ ਲੂਗਾ ਯਾਰ। ਉਹਨੇ ਭਾਈ ਕੀ ਕਰਨਾ, ਇੱਕ ਇੱਕ ਚਮਚਾ ਲੈਣਾ, ਦਾਲ ਸਬਜ਼ੀ ਦੋ ਚੀਜ਼ਾਂ ਇਹ ਬਣਦੀਆਂ ਸੀ, ਖੀਰ ਬਣਦੀ ਸੀ ਅਤੇ ਨਾਲ ਰੋਟੀਆਂ ਬਣ ਜਾਣੀਆਂ ਅਤੇ ਨਾਲ ਪਤਾ ਨਹੀਂ ਹੋਰ ਕੀ ਹੁੰਦਾ ਸੀ, ਮਾੜਾ ਮੋਟਾ ਨਿੱਕ ਸੁੱਕ ਜਿਹਾ ਕੜਾਹ ਬਣ ਜਾਂਦਾ ਸੀ, ਹੈ ਨਾ, ਪ੍ਰਸ਼ਾਦ। ਚਲੋ ਜੀ, ਉਹਨੇ ਇੱਕ ਇੱਕ ਚਮਚਾ ਲੈਣਾ, ਉਹਨੇ ਕਹਿਣਾ ਸੀ ਭਾਈ ਪੈਕ ਕਰ ਦਿਓ, ਡੱਬਾ ਜਿਹਾ ਲਿਆਂਦਾ ਹੁੰਦਾ, ਜਾਂ ਕਹਿੰਦਾ ਗੁਰਦੁਆਰੇ ਦਿਓ, ਆਪਾਂ ਗੁਰਦੁਆਰੇ ਜਾਣਾ ਮੱਥਾ ਟੇਕਣਾ ਅਤੇ ਉਹਨਾਂ ਦੇ ਜਿਹੜੇ ਘਰ ਦੇ ਹੁੰਦੇ ਸੀ ਉਹਨਾਂ ਨੂੰ ਫੜਾ ਦੇਣੀ, ਹੈ ਨਾ, ਉਹਨਾਂ ਨੇ ਆਪਣਾ ਚਲੋ ਸਾਂਭ ਲੈਣਾ ਜੋ ਵੀ ਕਰਨਾ ਆਪਣੇ ਭਾਂਡਿਆਂ 'ਚ ਪਾ ਲੈਣੀ। ਮਤਲਬ ਇਹ ਕਿਉਂ ਕੀਤਾ ਜਾਂਦਾ ਬਈ, ਕੀ ਸੀ ਇਹ 'ਚ ਰੀਜ਼ਨ, ਕੀ ਸੀ ਕਿਸੇ ਨੂੰ ਮਤਲਬ ਪਤਾ ਇਹਦਾ, ਕੀ ਕੀਤਾ ਜਾ, ਕਿਉਂ ਕੀਤਾ ਜਾਂਦਾ ਸੀ, ਅਤੇ ਕਿੱਥੋਂ ਇਹ ਪ੍ਰਥਾ ਚੱਲੀ, ਜੇ ਕਿਸੇ ਨੂੰ ਪਤਾ ਹੋਵੇ ਥੋੜ੍ਹੇ ਲਫ਼ਜ਼ਾਂ ਦੇ ਵਿੱਚ, ਸ਼ੋਰਟ ਦੇ ਵਿੱਚ ਸੁਣਦੇ ਹੋ ਪ੍ਰੋਗਰਾਮ ਨੂੰ ਕਿ ਨਹੀਂ ਸੁਣਦੇ, ਦੱਸਿਓ ਮਾੜਾ ਜਿਹਾ ਸ਼ੋਰਟ ਦੇ ਵਿੱਚ ਵੀ ਇਹਦੀ ਮਹੱਤਤਾ ਕੀ ਆ ਇਸ ਸਟੇਜ ਦੀ। ਜਿੱਦਣ ਫਿਰ ਸਾਡੇ ਮੰਮੀ ਇੱਥੇ ਆ ਗਈ 2015 'ਚ, ਮਤਲਬ ਪੱਕੇ ਤੌਰ 'ਤੇ ਜਿਵੇਂ ਆ ਗਏ, ਹੈ ਨਾ, ਜਾਂ ਪਹਿਲਾਂ 2 ਵਿਜ਼ਿਟਾਂ ਕੀਤੀਆਂ ਸੀ ਉਹਨਾਂ ਨੇ, ਅਤੇ ਉਰੇ ਆ ਕੇ ਕੁਛ ਨਹੀਂ ਹੋਇਆ, ਫਿਰ ਉਹ ਬਜ਼ੁਰਗ ਕਿੱਥੇ ਗਏ ਸਾਡੇ, ਇੱਥੇ ਤਾਂ ਅਸੀਂ ਤਾਂ ਕੀਤਾ ਨਹੀਂ ਕਦੇ, ਨਾ ਮੰਮੀ ਨੇ ਸਾਡੇ ਨੇ ਕੀਤਾ ਜੀ, ਨਾ ਬਾਪੂ ਨੂੰ ਤਾਂ ਚਲੋ ਬੇਚਾਰੇ ਨੂੰ ਗਿਰਨੇ ਕੀ ਸੀ, ਨਾ, ਅਤੇ ਭਾਪੇ ਨੇ, ਅਤੇ ਸਾਨੂੰ ਅਸੀਂ ਨਹੀਂ ਕੀਤਾ, ਹੈ ਨਾ। ਇਹ ਕਿਉਂ ਕਰਦੇ ਆ, ਕਿਉਂਕਿ ਮੇਰਾ ਰਾਤ ਫਰੈਂਡ ਆ, ਚਲੋ ਮੈਂ ਨਾਮ ਨਹੀਂ ਲੈਂਦਾ, ਸੁਣਦੇ ਹੋਣੇ ਇਸ ਟਾਈਮ ਪ੍ਰੋਗਰਾਮ ਨੂੰ, ਉਹ ਕਹਿੰਦੇ ਮੈਂ ਕਿਹਾ ਸ਼ਨੀਵਾਰ ਨੂੰ ਚੱਲ ਵੀ ਆਪਾਂ ਮੈਡੀਕਲ ਕਰਾਇਆ ਹੀ ਹੈ, ਟਰੱਕ ਦਾ ਜਿਹੜਾ ਹੁੰਦਾ 5 ਸਾਲ ਬਾਅਦ ਵਾਲਾ, ਚਲਾਂਗੇ ਇਕੱਠੇ, ਹੈ ਨਾ। ਲੋ ਲੋ ਲੈ, ਅਸੀਂ ਤਾਂ ਹਰਜੀਤ ਮੰਦਰ 'ਚ ਜਾਣਾ, ਮੈਂ ਕਿਹਾ ਮੰਦਰ 'ਚ ਜਾਣਾ, ਉੱਥੇ ਕਰਨ ਜਾਣਾ, ਮੰਦਰ 1 ਘੰਟਾ ਲੇਟ ਚਲ ਜਾਓ, ਨਹੀਂ ਨਹੀਂ ਨਹੀਂ ਸਾਡੇ ਤਾਂ ਜ਼ਰੂਰੀ ਆ, ਮੈਂ ਕਿਹਾ ਵਜ੍ਹਾ ਕਾਰਨ, ਉਹ ਸਾਡੇ ਤਾਂ ਸ਼ਰਾਧ ਆ। ਉਹ ਮੈਨੂੰ ਗੱਲ ਚੇਤੇ ਆ ਗਈ, ਉੱਥੇ ਦਿਮਾਗ 'ਚ ਘੁੰਮ ਗਈ ਗੱਲ, ਜਦੋਂ ਮੈਂ ਕਿਹਾ ਯਾਰ ਸ਼ਰਾਧ ਬਾਰੇ ਗੱਲ ਕੀਤੀ ਜਾਵੇ, ਵੀ ਸਾਡੇ ਘਰੇ ਵੀ ਕਰਦੇ ਰਹੇ ਆ, ਸ਼ਰਾਧ ਹੁੰਦਾ ਕੀ ਆ, ਕਾਰਨ ਕੀ ਆ ਸ਼ਰਾਧ ਦਾ। ਜੇ ਤੁਹਾਨੂੰ ਲੱਗਦਾ ਵੀ ਇਹ 'ਤੇ ਗੱਲਬਾਤ ਕਰਨੀ ਆ, ਤਾਂ ਸਟੂਡੀਓ 'ਚ ਤੁਸੀਂ 905-673-33-37 'ਤੇ ਆਪਣੀ ਗੱਲਬਾਤ ਹੋ ਸਕਦੀ ਹੈ, 905-673-33-37 'ਤੇ ਗੱਲਬਾਤ ਕਰ ਲਓ ਸਟੂਡੀਓ ਦੇ ਵਿੱਚ, ਅਤੇ ਮੈਨੂੰ ਦੱਸ ਦਿਓ ਮਾੜਾ ਜਿਹਾ ਵੀ ਸਟੂਡੀਓ ਦਾ ਨੰਬਰ ਚੱਲਦਾ ਵੀ ਹੈ ਕਿ ਨਹੀਂ, ਕਿਉਂਕਿ ਮੇਰੇ ਸੈੱਲਫੋਨ 'ਤੇ ਕਾਲਾਂ ਆਉਣ ਲੱਗ ਗਈਆਂ, ਮੈਨੂੰ ਲੱਗਦਾ ਮੈਂ ਸੈੱਲਫੋਨ 'ਤੇ ਕਾਲ ਨਹੀਂ ਚੱਕ ਸਕਦਾ, ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਲਾਓ ਅਤੇ ਫਿਰ ਆਪਣੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ 905-673-33-37 ਦੇ ਉੱਪਰ, ਕਰ ਲਓ ਗੱਲਬਾਤ। ਮੈਨੂੰ ਪਤਾ ਹੁਣ ਪਤਾ ਨਹੀਂ ਸਟੂਡੀਓ ਦਾ ਕਾਲ ਚੱਲਦੀ ਕਿ ਨਹੀਂ, ਅਤੇ ਸਟੂਡੀਓ ਦੇ ਵਿੱਚ ਚਲੋ ਆਪਾਂ ਪਹਿਲਾਂ ਆਪਣੇ ਜਿਹੜੇ ਗੈਸਟ ਆਏ ਉਹਨਾਂ ਨੂੰ ਜੀ ਆਇਆਂ ਕਰੀਏ। ਤਲਵਿੰਦਰ ਜੱਜ ਸਾਹਿਬ, ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਤੋਂ, ਜੱਜ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਭ ਤੋਂ ਪਹਿਲਾਂ ਭਾਅ ਜੀ ਆਪ ਜੀ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਕਿੱਦਾਂ ਸਿਹਤ?
1: ਵਧੀਆ ਜੀ, ਕਿਰਪਾ
0: ਬਾਬਾ, ਕੋਈ ਵਿਘਨ ਤਾਂ ਨਹੀਂ ਪਿਆ?
1: ਹਾਂਜੀ,
0: ਸਫ਼ਰ 'ਚ ਕੋਈ ਵਿਘਨ ਤਾਂ ਨਹੀਂ ਪਿਆ?
1: ਨਹੀਂ ਨਹੀਂ, ਬਹੁਤ ਵਧੀਆ ਜੀ,
0: ਸ਼ਰਾਂਝ ਚੱਲਦੇ ਆ, ਸ਼ਰਾਂਝ ਚੱਲਦੇ
1: ਆ। ਅੱਜ ਮੈਂ ਲਾਸਟ ਆ ਨਾ ਜੀ?
0: ਨਾ, ਕੱਲ੍ਹ ਨੂੰ ਲਾਸਟ,
1: ਕੱਲ੍ਹ ਅੱਜ
0: 14ਵਾਂ।
1: ਅੱਛਾ ਜੀ, ਕਹਿੰਦੇ ਕਰਿਆ ਲਾਸਟ ਅੱਜ,
0: ਕਿਉਂ ਮੰਨਿਆ ਜਾਂਦਾ ਜਾ ਸਭ?
1: ਬਸ ਰੀਤ ਹੀ ਹੈਗਾ।
0: ਨਹੀਂ, ਰੀਤ ਤਾਂ ਹੈਗੀ, ਕਿਉਂ ਪਤਾ ਕੋਈ ਆਈਡੀਆ?
1: ਨਹੀਂ, ਮੈਨੂੰ ਨਹੀਂ ਪਤਾ ਜੀ,
0: ਉਹੀ ਤਾਂ ਕੁਐਸਚਨ ਆ ਵੀ ਇਹੀ ਗੱਲ ਕੱਢਣੀ ਅੱਜ, ਦੇਖਦੇ ਆ ਸਰੋਤਿਆਂ ਤੱਕ ਵੀ ਜਿਹਨੂੰ ਪਤਾ ਹੋਵੇ ਵੀ ਇਹ ਕਿਉਂ ਮਨਾਇਆ ਜਾਂਦਾ। ਠੀਕ ਆ, ਪਿੱਤਰਾਂ ਨੂੰ, ਪਿੱਤਰ ਸ਼ਾਇਦ ਦੁਆਬੇ 'ਚ ਬੋਲੀ ਆ ਨਾ, ਸਾਡੇ ਨਹੀਂ ਕਦੇ, ਮੈਂ ਤਾਂ ਪਹਿਲੀ ਵਾਰ ਪੜ੍ਹਿਆ ਹੁਣ, ਕੁਦਰਤੀ ਹਰਮਨ ਭਾਈ ਨੇ ਭੇਜੀ ਉਹੀ ਚੀਜ਼ਾਂ ਦਿੱਤੀਆਂ ਮੈਨੂੰ, ਅਤੇ ਸਾਰੀਆਂ, ਹੈ ਨਾ, ਮੈਂ ਪੜ੍ਹ ਕੇ ਹਟਿਆ। ਪਿੱਤਰ ਮੈਂ ਸਮਝ ਗਿਆ ਸੀ ਵੀ ਪਿੱਤਰ ਬਜ਼ੁਰਗਾਂ ਨੂੰ ਕਿਹਾ ਜਾਂਦਾ, ਬਜ਼ੁਰਗਾਂ ਨੂੰ, ਪਰ ਸਾਡੇ ਏਰੀਆ 'ਚ ਨਹੀਂ ਪਿੱਤਰ ਕਹਿੰਦੇ।
1: ਅੱਛਾ,
0: ਹਾਂ, ਸਾਡੇ ਆਈਆਂ ਸ਼ਰਾਧ ਪੂਜਣੇ ਆ ਜੀ, ਸ਼ਰਾਧ ਪੂਜਣੇ ਬਸ।
1: ਪਰ ਸਾਡੇ ਜਿੱਦਾਂ ਕਹਿ ਲਓ ਇੱਕ ਰੀਤ, ਕਹਿ ਲਓ
0: ਰੀਤ,
1: ਇਹ ਆ ਵੀ ਬਜ਼ੁਰਗਾਂ ਨੂੰ ਕਰਦੇ ਆ ਜਦੋਂ ਖੀਰ ਪੂੜੇ
0: ਮਾਂਦੇ ਆ ਨਾ,
1: ਤੇ ਨਹੀਂ ਉਹ ਕੁਛ ਹੈਗਾ ਸਮਥਿੰਗ ਜਿੱਦਾਂ ਅਕਤੂਬਰ ਦੇ ਵਿੱਚ
0: ਆਹੀ ਰੌਲਾ, ਬਸ ਇਹ ਸਮਥਿੰਗ ਕੀ ਆ ਉਹ ਪੁੱਛਣਾ।
1: ਉਹ ਵੀ ਹੈਗਾ, ਇੱਥੇ ਵੀ ਕਰਦੇ ਆ ਨਾ, ਹੈਲੋਵੀਨ ਵੀ ਸੇਮ ਹੀ ਆ।
0: ਹੈਲੋਵੀਨ ਹੋਰ ਚੀਜ਼ ਆ,
1: ਸੇਮ ਜਾਈ ਆ,
0: ਹੈਲੋਵੀਨ ਸੇਮ
1: ਸੇਮ ਹੀ ਆ, ਵੀ ਕਰਦੇ ਆ ਰੂਹਾਂ ਨੂੰ, ਕਰਦੇ ਆ ਫਲਾਨਾ ਢੋਗਾਨਾ, ਉਦਾਂ ਕਰਦੇ ਆ।
0: ਤੇਈ ਸ਼ਾਨ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਆਨ
2: ਹਾਂਜੀ ਜੰਜੋ ਜੀ, ਸਤਿ
0: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਜੀ ਆਨ ਨੂੰ ਸਤਿ ਸ਼੍ਰੀ ਅਕਾਲ, ਕਿੱਦਾਂ?
2: ਹਾਂਜੀ ਠੀਕ ਆ। ਅੱਛਾ, ਤੁਹਾਡੀ ਗੱਲ ਠੀਕ ਆ, ਜਿਹੜੇ ਹੁੰਦੇ ਨਾ ਪਿੱਤਰੇ, ਉਹ ਜ਼ਰੂਰੀ ਨਹੀਂ ਬਜ਼ੁਰਗ ਹੀ ਹੁੰਦੇ ਆ, ਉਹ ਹੁੰਦੇ ਜਿਹੜੀਆਂ ਰੂਹਾਂ ਚਲੇ ਗਈਆਂ। ਵੱਡੀ ਗੱਲ ਇਹ ਆ, ਜਿਹੜੀ ਹੁਣ ਇਹਨਾਂ ਦੇ ਜਨਮ ਇੱਥੇ ਹੁੰਦੇ 14 ਤੋਂ ਲੈ ਕੇ 17 ਸਾਲ ਹੁੰਦੇ ਆ, ਇਹ ਲੋਕੀ ਜੀਂਦਿਆਂ ਨੂੰ ਤਾਂ ਉਹ ਚੀਜ਼ਾਂ ਖਿਲਾਉਂਦੇ ਨੀ, ਉਹਨਾਂ ਦੇ
0: ਨਹੀਂ ਸ਼ਰਾਧ, ਪਹਿਲਾਂ ਇਹ ਕਲੀਅਰ ਕਰੋ, 15 ਹੁੰਦਾ ਕਿ 17?
2: ਡਿਪੈਂਡ ਕਰਦਾ ਹਨਾ, ਜਿੱਦਾਂ
0: 15 ਹੁੰਦੇ ਆ ਵਧਾਉਣ ਨਾਲ ਤੁਸੀਂ
2: 14 15 ਜੇ ਸਵਾਦ ਵੱਧ ਜਾਣ ਤਾਂ ਮਾੜੇ ਹੁੰਦੇ ਆ, ਘੱਟ ਜਾਣ ਤਾਂ ਚੰਗੇ ਹੁੰਦੇ ਆ। ਕ੍ਰਿਸ਼ਨ ਜੀ ਨੇ ਚਲਾਈ ਸੀ ਜਦੋਂ ਮਹਾਭਾਰਤ ਵਿੱਚ, ਉਹਨਾਂ ਦੇ ਸਾਰੇ ਅੱਗੇ ਪਿੱਛੇ ਮਰ ਗਏ ਤੇ ਅਰਜਨ ਬਹੁਤ ਦੁਖੀ ਹੋਇਆ। ਕ੍ਰਿਸ਼ਨ ਜੀ ਨੂੰ ਕਹਿੰਦਾ ਹਾਲ ਦੱਸੋ, ਕਹਿੰਦਾ ਏਦਾਂ ਆ ਵੀ ਇਹਨਾਂ ਦੇ ਨਿਮਿਤ ਖਾਣਾ ਖਿਲਾਓ ਬ੍ਰਾਹਮਣਾਂ ਨੂੰ ਤਾਂ ਕਿ ਇਹਨਾਂ ਦੇ ਜਿਹੜੇ ਦੋਸ਼ ਕੱਟੇ ਜਾਣ, ਸਵਰਗ ਚ ਵਾਸਾ ਹੋਵੇ, ਸਮਥਿੰਗ ਲਾਈਕ ਦੈਟ। ਪਰ ਪਰੰਪਰਾ ਚੱਲੀ ਆਉਂਦੀ, ਕੋਈ ਮੰਨੇ ਜਾਂ ਸਾਡੇ ਵਰਗਾ ਨਾ ਮੰਨੇ, ਪਰ ਸਾਨੂੰ ਹਰ ਚੋਂ ਕਰਨਾ ਪੈਂਦਾ ਹਨਾ, ਤੇ ਦਰਸ਼ ਵੀ ਕਰਦੇ ਆ।
0: ਚਲੋ ਦੇਖਦੇ ਹਾਂ, ਥੈਂਕ ਯੂ ਸੋ ਮਚ।
2: ਕੱਲ ਨੂੰ ਲਾਸਟ ਸਵਾਦ ਹੈਗਾ, ਫਿਰ ਨਵਰਾਤਰੇ ਸ਼ੁਰੂ। ਨਵਰਾਤਰੇ
0: ਕੱਲ ਨੂੰ 15 ਮਾਰਚ, 14
2: ਹੁੰਦਾ, 14 ਕੱਲ 15 ਮਾਰਚ ਇੱਕ ਘੱਟ ਗਿਆ ਨਾ,
0: ਸ਼ਨੀਵਾਰ ਨੂੰ 15।
2: ਹਾਂਜੀ, ਉਹ ਲਾਸਟ ਆ। ਉਹ ਫਿਰ ਅਸੀਂ ਕੀ ਕਰਦੇ, ਸ਼ਾਮ ਨੂੰ ਪਾਣੀ ਲੈ ਕੇ ਨਾ ਬਾਹਰ ਦੋ ਤਿੰਨ ਟੁਕਰਾਂ ਨੂੰ ਦੇਖਦਾ ਤੇ ਤੁਸੀਂ ਇਹ ਰਸਤੇ ਜਾਓ ਲੋਏ ਲੋਏ ਸੂਰਜ,
0: ਉਹ ਘਰੇ ਬੜੇ ਹੁੰਦੇ।
2: ਹਾਂਜੀ ਆਉਂਦੇ ਘਰ। ਕ੍ਰਿਸ਼ਨ ਜੀ ਨੇ ਕਿਹਾ ਸੀ ਕਹਿੰਦਾ ਇਹ
3: ਆਤਮਾ ਸਿੱਧੀ ਪਰਮਾਤਮਾ ਨਾਲ ਜਾ ਕੇ ਮਿਲ ਜਾਂਦੀ ਆ, ਕਿਸੇ ਆਤਮਾ ਦਾ ਕਈ ਕੰਮ ਅਧੂਰੇ ਰਹਿ ਜਾਂਦੇ।
0: ਸ਼ਰਾਬ ਤੋਂ ਬਾਅਦ ਮਿਲਦੀ ਆ ਕਿ ਪਹਿਲਾਂ?
3: ਮਰਨ ਤੋਂ ਬਾਅਦ ਹੀ।
1: ਮਰਨ ਤੋਂ ਬਾਅਦ।

0: ਜੀ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ। 9445 ਕੈਪਟਨ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ। ਇਹਨੂੰ
1: ਜੰਗਵਾਲ ਸਾਹਿਬ ਤੁਹਾਨੂੰ ਤੇ ਅੱਜ ਭੈਣ ਜੀ ਖਹਿਰਾ ਸਾਹਿਬ ਨੂੰ ਵੀ ਸੁਣਿਆ, ਉਹਨਾਂ ਨੂੰ ਵੀ
0: ਕੁਮਾਰੀ ਆਂਟੀ ਸੀਗੇ, ਕੁਮਾਰੀ ਆਂਟੀ ਸੀ, ਕੁਮਾਰੀ ਜੀ।
1: ਅੱਛਾ ਅੱਛਾ, ਖਹਿਰਾ ਆਂਟੀ ਨਹੀਂ ਸੀਗੇ?
0: ਨਹੀਂ, ਕੁਮਾਰੀ ਆਂਟੀ ਸੀਗੇ, ਉਹਨਾਂ ਦਾ ਨਾਂ ਕੁਮਾਰੀ ਏਦਾਂ ਕੁਛ ਸਮਥਿੰਗ ਮੈਨੂੰ। ਮੈਂ ਕੁਮਾਰੀ ਆਂਟੀ ਦੇ ਨਾਮ
1: ਇੱਕ ਤਾਂ ਆਪਣੇ ਹੁੰਦਾ ਸੀਗਾ ਗੁੱਗਾ ਪੂਜਾ,
0: ਹਾਂਜੀ,
1: ਦੂਜਾ ਬਿਹਾਰ ਦੇ ਵਿੱਚ ਹੁੰਦਾ ਹੈ ਪਿੰਡ ਪੂਜਾ। ਉਹ ਮੈਨੂੰ ਤਾਂ ਪਤਾ, ਮੈਂ ਗਿਆ ਜੇ ਕੋਰਸ ਵਾਸਤੇ ਗਿਆ ਸੀ ਨਾ, ਉੱਥੇ ਜਿਹੜੇ ਬ੍ਰਾਹਮਣ ਲੋਕ ਹਨ ਉਹ ਕਾਫੀ ਲੋਕਾਂ ਨੂੰ ਕੱਚੇ ਪਾ ਲੈਂਦੇ, ਉਹ ਪਿੰਡ ਪੂਜਾ ਜਾਣੀ ਜਿਹੜੇ ਗੁਜ਼ਰ ਗਏ ਉਹਨਾਂ ਦੀ ਉਹਨਾਂ ਵਾਸਤੇ ਹੁੰਦੀ ਪ੍ਰਾਰਥ। ਤੇ ਗੁੱਗਾ ਪੂਜਾ ਬਾਰੇ ਤੁਹਾਨੂੰ ਪਤਾ, ਗੁੱਗਾ ਪੂਜਾ ਵੀ ਕਰਦੇ ਹੁੰਦੇ ਸੀਗੇ
0: ਜੀ, ਬਿਲਕੁਲ
1: ਹੈ, ਉਹ ਪਤਾ ਨਾ ਆਪਣੇ ਹੁੰਦਾ ਸੀ ਗੁੱਗਾ ਪੂਜਾ।
0: ਹਾਂਜੀ ਹਾਂਜੀ, ਸਾਡੇ ਵੀ ਕਰਦੇ ਰਹੇ, ਬਿਲਕੁਲ ਬਿਲਕੁਲ।
1: ਹਾਂ, ਉਹ ਸੱਪ ਵਗੈਰਾ ਨਿਕਲਦੇ ਉਹਨਾਂ ਵਾਸਤੇ ਹੁੰਦਾ ਸੀ। ਦਰਅਸਲ ਸਾਡੇ ਜੋ ਬ੍ਰਾਹਮਣ ਹੁੰਦੀ ਸੀ ਨਾ ਕੋਈ ਵਿਚਾਰੀ, ਉਹ ਬਹਿ ਜਾਂਦੀ ਸੀ, ਖੀਰ ਪੂੜੇ ਵਗੈਰਾ ਹੀ ਲੈ ਕੇ ਉਹਨੂੰ ਦਿੰਦੇ ਹੁੰਦੇ
0: ਜੀ। ਬਿਲਕੁਲ ਬਿਲਕੁਲ ਬਿਲਕੁਲ,
1: ਸਤਿ ਸ੍ਰੀ ਅਕਾਲ,
0: ਥੈਂਕ ਯੂ ਸਰ, ਬਿਲਕੁਲ। 5486
2: ਆਪਣੀ ਮਤ ਅਨੁਸਾਰ ਮੈਂ ਗੁਰੂ ਮਹਾਰਾਜ ਵੱਲੋਂ ਇੱਕ ਸਾਖੀ ਹੈਗੀ ਆ, ਕਹਿੰਦਾ ਵੀ ਜਿਹੜੇ ਸਾਡੇ ਸਿੱਖ ਧਰਮ ਚ ਹੈ ਨਾ, ਜੇ ਕੋਈ ਆਖੇ ਮੈਂ ਹੁਣ ਇਕੱਠ ਕਰਨਾ, ਮੈਂ ਬੜੀ ਸੇਵਾ ਕਰਨੀ ਆ, ਉਹ ਖੈਰੇ ਪੈ ਗਿਆ ਕਿਸੇ ਗੁਰੂ ਮਹਾਰਾਜ ਦੇ। ਤੇ ਜਦੋਂ ਖੜੇ ਪੈ ਗਿਆ ਤੇ ਗੁਰੂ ਮਹਾਰਾਜ ਨੇ ਆਖਿਆ ਵੀ ਰਹਿਣ ਦੇ ਭਾਈ, ਇਹ ਚੀਜ਼ਾਂ ਐਵੇਂ ਮੈਂ ਇਹਨਾਂ ਚੀਜ਼ਾਂ ਦੇ ਮਗਰ ਨਹੀਂ ਜਾਏਗਾ। ਉਹ ਕਹਿੰਦਾ ਨਹੀਂ। ਅੱਛਾ, ਉਹ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਦੀ ਮੇਰੇ ਖਿਆਲ ਸਾਖੀ ਆ, ਕਹਿੰਦੇ ਉਹਦੇ ਮਗਰ ਪੈ ਗਿਆ, ਮੈਂ ਵੇਖਣਾ ਆਪਣੇ ਡੈਡ ਬਾਪ ਨੂੰ। ਉਹ ਕਹਿੰਦਾ ਵੀ ਉਹ ਪਤਾ ਨੀ ਕਿੱਥੇ ਚਲ ਗਿਆ, ਕਿਹੜੀ ਜੂਨ ਚ ਪੈ ਗਿਆ, ਤੇ ਤੂੰ ਖੇੜਾ ਛੱਡ।
0: ਬਿਲਕੁਲ,
2: ਨੇੜ ਵਾਲਾ ਸੀ ਬੰਦਾ, ਕੋਈ ਨੇੜ ਵਾਲਾ ਸੀ, ਕਿਉਂਕਿ ਜਦੋਂ ਨਾ ਆਤਮਾ ਗਈ ਉਹ ਪਤਾ ਨੀ ਕਿਹੜੀ ਜੂਨ ਚ ਚੱਲੀ ਜਾਣੀ।
0: 100%
2: ਮੁੜ ਕੇ ਤੁਸੀਂ ਜੋ ਮਰਜ਼ੀ ਕਰੀ ਜਾਓ,
0: ਉਹਦਾ
2: ਕੋਈ ਮੁੱਲ ਨੀ। ਉਹ ਜੋ ਮਨ ਕਹਿੰਦੇ ਠੀਕ ਆ, ਕਹਿੰਦੇ ਦਰਿਆ ਦੇ ਕੰਢੇ ਤੇ ਲੈ ਗਏ, ਤੇ ਕਹਿੰਦੇ ਉਹ ਆਂਦੇ ਉਹ ਜਿਹੜਾ ਮਗਰਮੱਛ ਤੁਰਿਆ ਫਿਰਦਾ ਜੀ, ਉਹ ਤੇਰੇ ਡੈਡੀ। ਕਹਿੰਦੇ ਉਹਨੂੰ ਨੀ ਪਤਾ ਵੀ ਤੂੰ ਉਹਨਾਂ ਦਾ ਮੁੰਡਾ ਆ, ਉਹਨਾਂ ਦੇ ਕਾਬੂ ਆ ਗਏ, ਉਹਨਾਂ ਤੈਨੂੰ ਖਾ ਜਾਣਾ। ਸੋ ਇਹ ਆਪਣੀ ਜਿਹੜੀਆਂ ਸਜਾਵਾਂ ਆ ਨਾ, ਜੋ ਕੁਛ ਅਸੀਂ ਕੰਮ ਮਾੜੇ ਚੰਗੇ ਕਰਾਂਗੇ, ਸਿੱਖ ਇੱਕ ਗੁਰਬਾਣੀ ਹੈ ਜਿਹੜੀ ਸਾਡਾ ਆਧਾਰ ਕਰਦੀ ਹੈ।
0: ਜਦ ਸਰੀਰ ਦੇ ਵਿੱਚੋਂ ਜਾਨ ਸਾਹ ਨਿਕਲ ਗਏ ਨਾ, ਕਿਤੇ ਗਏ। ਅੱਛਾ ਇੱਕ ਚੀਜ਼ ਦੇਖੋ, ਸੁਪਨੇ ਆਪਾਂ ਨੂੰ ਕਿਵੇਂ ਆਉਂਦੇ ਆ ਜੀ ਸਾਹਿਬ? ਸੁਪਨੇ ਆਉਂਦੇ ਨਾ, ਕਦੇ ਮਰਨ ਤੋਂ ਬਾਅਦ ਦਾ ਸੁਪਨਾ ਵੀ ਅਸੀਂ ਮਰ ਗਏ, ਮਰ ਗਏ ਤਾਂ ਕਦਾ ਆ ਸਕਦਾ ਵੀ ਯਾਰ ਸਾਨੂੰ ਉਹ ਫਲਾਨਾ ਸੱਪ ਖਾਜੂ, ਸਾਨੂੰ ਕਿਸੇ ਨੇ ਚਾਕੂ ਮਾਰਤਾ, ਸਾਨੂੰ ਫਲਾਨਾ ਕਰਤਾ, ਉਹ ਤੋਂ ਬਾਅਦ ਦਾ ਪਤਾ ਕਿਸੇ, ਕਿਉਂਕਿ ਉਹ ਸਾਨੂੰ ਪਤਾ ਹੀ ਨਹੀਂ,
3: ਪਤਾ ਹੀ ਨਹੀਂ,
0: ਉੱਥੇ ਤੱਕ ਆ ਸਾਡੀ ਸੋਚ,
3: ਉੱਥੇ ਤੱਕ ਆ ਬਸ,
0: ਉਹ ਤੋਂ ਪਤਾ ਹੈ ਹੀ ਨਹੀਂ,
3: ਗਾਂ ਦੇਖੇ ਨਹੀਂ,
0: ਗਾਂ ਦੇਖੇ ਨਹੀਂ, ਕਿਸੇ
3: ਦੇਖਿਆ ਨਹੀਂ,
0: ਸਭ ਗੱਲਾਂ ਬਣੀਆਂ ਹੋਈਆਂ,
3: ਗੱਲਾਂ ਹੀ
0: ਕਿਤੇ ਹੈਗਾ ਇਹ ਮਾਨਤਾ ਵੀ ਬਜ਼ੁਰਗਾਂ ਦਾ ਆਹ ਸ਼ਰਾਧ ਕਰਨੇ
2: ਚਾਹੀਦਾ? ਕਿਤੇ ਨੀ ਜੀ, ਕਿਤੇ ਨੀ ਕੁਛ। ਉਹ ਅਰਦਾਸ ਜਿਹੜੀ ਹੈ ਨਾ, ਉਹ ਸੰਗਤ ਦੀ ਕੀਤੀ ਕਰ ਦਿੰਦੀ ਆ, ਬਾਕੀ ਹੋਰ ਬਾਕੀ ਸਾਰਾ ਕੁਛ ਹੋਇਆ।
0: ਪੌਣੇ ਸਾਲ ਦਾ ਭੋਗ ਇਹ ਵੀ ਨਵਾਂ ਹੀ ਚੱਲਿਆ, ਪਹਿਲਾਂ ਤਾਂ ਸੁਣਿਆ
2: ਸੁਣਿਆ। ਨਹੀਂ ਨਹੀਂ ਨਹੀਂ, ਉਹ ਐਵੇਂ ਹੀ ਹੈ ਜੀ,
0: ਹਾਂਜੀ,
2: ਸਿਰਫ ਉਹਦਾ ਇੱਕੋ ਹੀ ਮੀਨਿੰਗ ਹੈ ਜਿਹੜੀ ਆਪਾਂ ਅਰਦਾਸ ਕਰਾਉਣੇ ਆ ਨਾ, ਸੰਗਤ ਦੀ ਅਰਦਾਸ ਕੀਤੀ ਜਿਹੜੀ ਬਿਰਥਾ ਨੀ ਜਾਂਦੀ।
0: ਹਾਂ, ਉਹ ਵੀ ਜਿਵੇਂ ਬੰਦਾ ਡੈਥ ਹੋ ਗਈ, ਚੱਲ ਆਪਾਂ ਭੋਗ ਪਾਇਆ ਜੋ ਵੀ ਕੀਤਾ ਹੈ ਨਾ, ਅਰਦਾਸ ਸਾਰੀ ਸੰਗਤ ਪੰਜਾਬੀ ਦਾ ਆਪਣਾ ਇੰਡੀਆ ਦਾ ਲਫ਼ਜ਼ ਲੈ ਲਓ, ਮਕਾਨ ਆਈ ਹੁੰਦੀ ਆ, ਕਹਿੰਦੇ ਹੁੰਦੇ ਇਕੱਠ ਹੋਇਆ ਹੁੰਦਾ, ਸਾਰੇ ਰਿਸ਼ਤੇਦਾਰ ਆਏ ਹੁੰਦੇ ਆ, ਵੀ ਜਿਵੇਂ ਹੁਣ ਡਾਕਟਰ ਸਾਹਿਬ ਕਹਿੰਦੇ ਸੰਗਤ ਦੀ ਅਰਦਾਸ, ਤੇ ਉਹਨੂੰ ਚਲੋ ਸਵਾਸ ਕਹਿੰਦੇ ਹੁੰਦੇ ਆ, ਸਵਰਗਾਂ ਚ ਵਾਸਾ ਹੋਵੇ, ਖਬਰਾਂ ਮੇਰੇ ਵਰਗਾ ਕੋਈ ਸਗਾ ਪਾਪੀ ਹੋਵੇ ਤੇ ਨਰਕ ਚ ਗਿਆ ਹੋਵੇ, ਬੰਦੇ ਸਵਰਗ ਦੀ
2: ਵਾਸਾ ਜਿਹੜਾ ਹੋਣਾ ਨਾ, ਵਾਸਾ ਤੇ ਸਾਡੇ ਕਰਮਾਂ ਨਾਲ ਹੀ ਹੋਣਾ, ਮਾੜੇ ਕਰਮ ਕਰਾਂਗੇ
0: ਨਾਲੇ ਸਵਰਗ ਦਾ ਦੇਖਿਆ ਕਿ ਨਹੀਂ,
2: ਮੋਸਟਲੀ ਇੱਥੇ ਹੀ ਆ
0: ਸਭ ਕੁਛ, ਇੱਥੇ ਆ ਜਿੰਦੇ ਜੀ,
2: ਸਭ ਕੁਛ ਇੱਥੇ ਹੀ ਆ, ਇੱਥੇ ਹੀ ਆ,
0: ਬਾਬੇ ਦਾ ਢਿੱਡ ਫੜਦਾ।
2: ਇਸ ਕਰਕੇ ਜਿਹੜੀਆਂ ਬਾਕੀ ਚੀਜ਼ਾਂ ਤੇ ਐਵੇਂ ਬਣੀਆਂ ਹੀ ਆ, ਪਰ ਇਹ ਵੀ ਗੁਰੂ ਮਹਾਰਾਜ ਤੇ ਵਿਸ਼ਵਾਸ ਹੈਗਾ ਨਾ, ਉਹ ਤੋਂ ਬਿਨਾਂ ਤੁਰ ਨਹੀਂ,
0: ਉਹ ਤੋਂ ਬਿਨਾਂ ਕੁਛ ਨਹੀਂ ਹੈਗਾ। ਸਹੀ ਗੱਲ, ਸਹੀ ਗੱਲ। ਚਲੋ ਡਾਕਟਰ ਸਾਹਿਬ, ਮੈਂ ਤੁਹਾਨੂੰ ਸੰਦੇਸ਼ਾਂ ਦਿੰਦਾ ਜੀ ਤੁਹਾਡਾ, ਡਾਕਟਰ ਸਾਹਿਬ ਨਾਲ ਕਰ ਲਿਓ ਸੰਪਰਕ, ਗਿੱਟੇ ਮੋਢੇ ਗੋਡਿਆਂ ਚ ਕਿਤੇ ਦਰਦ ਆ ਕਿਤੇ।

0: ਵੀ ਤਾਂ 416-884-5486 ਦਾ ਸੰਪਰਕ ਕੀਤਾ ਜਾ ਸਕਦਾ।
1: ਤੀਜਾ ਦਿਨ ਨਹੀਂ ਪੈਂਦਾ
0: ਜੀ, ਤੀਜਾ ਦਿਨ ਨਹੀਂ ਡਾਕਟਰ ਸਾਹਿਬ ਕਹਿੰਦੇ ਪੈਣਾ, ਦੋ ਦਿਨ ਚ ਆਰਾਮ, ਚਾਹੇ ਦੋ ਤਿੰਨ ਦਿਨ ਬਾਅਦ ਦੂਜੇ ਦਿਨ ਚੱਲ ਜਾਓ, ਚਾਹੇ ਲਗਾਤਾਰ ਦੋ ਦਿਨ ਚੱਲ
2: ਜਾਓ,
0: ਦੋ ਵਾਰ ਜਾਣਾ, ਤੀਜਾ ਦਿਨ ਡਿਸਕਾਊਂਟ ਦਿੱਤਾ ਆਪਾਂ ਨੂੰ। ਤਿੰਨੇ ਦਿਨ ਜਿਹੜੇ ਲੌਂਗ ਵੀਕਐਂਡ ਛੁੱਟੀਆਂ ਨੇ ਡਾਕਟਰ ਸਾਹਿਬ ਓਪਨ ਨੇ, ਤੁਸੀਂ ਸੰਗਿਓ ਨਾ ਸ਼ਰਮਿਓ ਨਾ ਤੇ ਕਰ ਲਓ ਕਾਲ 416-884-5486। ਜੇ ਥੋੜਾ ਜਿਹਾ ਇਹਨਾਂ ਦੇ ਹੱਥ ਲਾਇਆ ਤੇ ਤੁਹਾਡਾ ਮਸਲਾ ਹੱਲ ਹੁੰਦਾ ਤੇ ਮਾੜਾ ਕੀ ਆ।
2: ਬਿਲਕੁਲ ਬਿਲਕੁਲ,
0: ਉਵੀਂ ਤਾਂ ਆਪਾਂ ਏਅਰਪੋਰਟ ਬਵੇੜ ਤੇ ਖੜੇ ਜਾਂਦੇ ਆ, ਜਾਂਦੇ ਜਾਂਦੇ ਖੱਬੇ ਸੱਜੇ ਹੱਥ ਨੂੰ।
2: ਬਿਲਕੁਲ ਬਿਲਕੁਲ
0: ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ,
1: ਥੈਂਕ ਯੂ ਜੀ,
0: ਥੈਂਕ ਯੂ। ਦੋ ਗੱਲਾਂ ਲਾ ਕੇ ਫਿਰ ਤੁਹਾਨੂੰ ਬੋਲ ਸੁਣਾਉਣਾ ਦੋ। ਜਤਿੰਦਰ ਸਿੰਘ ਆਪਣੇ ਇੱਕ ਮਿੰਟ ਜੀ, ਆਈ ਡੀ ਜਤਿੰਦਰ ਸਿੰਘ ਆਈ ਡੀ ਆ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
3: ਹੁਣ
0: ਠੀਕ ਆ ਥੋੜੀ ਜੀ, ਆਉਣ ਦੋ।
3: ਮੈਂ ਤੇ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਚੀਜ਼ਾਂ ਚ ਵੱਢ ਕੇ ਗਏ ਤੇ ਆਪਣੇ ਬੰਦੇ ਫੇਰ ਉੱਥੇ ਕਹਿੰਦੇ ਕਿ ਇੱਕ ਦਾਣਾ ਵੀ ਨੀ ਬੰਦਾ
0: ਮੈਂ ਉਹੀ ਕਹਿ ਕੇ ਹਟਿਆ। ਇੰਡੀਆ ਚ ਨਾ ਮੇਰੀ ਮੰਮੀ ਜਦ ਸਭ ਕਰਦੇ ਹੁੰਦੇ ਸੀ ਸ਼ਰਾਧ
2: ਕਰਦੇ,
0: ਜਦ ਉਹ ਕੈਨੇਡਾ ਚ ਆ ਗਈ ਮਾਤਾ ਸਾਡੀ 9ਵੇਂ ਮਹੀਨੇ ਦੀ 15 ਤਰੀਕ ਨੂੰ ਆਏ ਸੀ 2016 ਚ ਨਾ, ਓਦਾਂ ਚੱਲ ਪਹਿਲਾਂ ਦੋ ਕੁ ਵੇਸਟਾਂ ਕਰ ਲਈਆਂ ਉਹਨਾਂ ਨੇ, ਇੱਕ ਵਾਰ ਸ਼ਾਇਦ ਇੱਕ ਜਾਂ ਦੋ ਵਾਰ, ਤੇ ਉਹ ਫਿਰ ਇੱਥੇ ਤਾਂ ਆ ਕੇ ਕੀਤੇ ਨੀ। ਉੱਥੇ ਕੀ ਸਾਡੇ ਬਜ਼ੁਰਗ ਭੁੱਖੇ ਸੀ ਤੇ ਉਰੇ ਆ ਕੇ ਕੀ ਰੱਜ ਗਏ? ਅਸੀਂ ਨੀ ਕਦੇ ਕੀਤਾ, ਫਿਰ ਸਾਡੇ ਕੀ ਹੋ ਗਿਆ? ਪਿਛਲੇ ਸਾਲ ਅਸੀਂ ਗੁਰਦੁਆਰਾ ਸਾਹਿਬ ਗਏ ਉਸ ਦਿਨ, ਜੋ ਵੀ ਸ਼ਰਧਾ ਪਾਣੀ ਰਾਸ਼ਨ ਪਾਣੀ ਲੈ ਕੇ, ਦਾਲ ਦੁੱਧ ਵਗੈਰਾ ਜੋ ਵੀ ਮੰਨ ਲਓ ਜਿੰਨੇ ਕੁ ਦਾ ਹੋਊਗਾ, ਬਾਬਾ ਜੀ ਨੂੰ ਉੱਥੇ ਰੁਪਈਏ ਫੜਾਏ, ਬਾਬਾ ਜੀ ਨੇ ਅਰਦਾਸ ਕਰਾਤੀ, ਜੋ ਸਤਿ ਸ਼੍ਰੀ ਅਕਾਲ ਬੁਲਾ ਕੇ ਘਰ ਨੂੰ ਆਵੇ ਖਾ ਕੇ ਲੰਗਰ, ਉੱਥੇ ਫੋਨ ਕਰੀ ਜਾਓ ਜੀ, ਤੇਣ ਕਰੀ ਜਾਓ। ਤੇਂਦਰ ਭਾਈ ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। 4693 ਵੀ ਸਤਿ ਸ਼੍ਰੀ ਅਕਾਲ ਜੀ, ਆਨੂੰ
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
4: ਸ਼ਰਾਬ ਸ਼ਰਾਬ ਵਧੀਆ ਵਧੀਆ ਬੈਠੇ ਆ,
0: ਹਾਂ ਗੋਡਾ
4: ਝਾਕ ਝਾਕ ਨੀ ਗੋਡਾ, ਇਹਦਾ ਸਾਡੇ ਗਲ ਪਾਤੇ ਸਾਡੇ ਬਾਬਿਆਂ ਨੇ ਗੁਰੂ ਨਾਨਕ ਦੇਵ ਜਿਹੜੇ ਰਸਤੇ ਕੱਢੇ ਤੇ ਉਸ ਰਸਤੇ,
0: ਪਰ ਗੁਰੂ ਨਾਨਕ ਦੇਵ ਤਾਂ ਬਹੁਤ ਦੂਰ ਸੀ, ਆਪਾਂ ਹੀ ਕੀ ਸੀ
4: ਪਹਿਲਾਂ ਬਜ਼ੁਰਗਾਂ ਨੂੰ ਪਤਾ ਨਹੀਂ ਸੀ, ਜਿੱਦਾਂ ਉਹਦਾ ਪੰਡਿਤ ਹੁੰਦੇ ਸੀਗੇ ਜਿੱਦਾਂ ਕਹੀ ਜਾਂਦੇ ਸੀਗੇ ਉੱਦਾਂ ਕਰੀ ਜਾਂਦੇ ਸੀਗੇ, ਸਾਡੇ ਬਜ਼ੁਰਗ ਭੁੱਖੇ ਫਿਰਦੇ
0: ਆ। ਪਰ ਸਿੱਖ ਕਮਿਊਨਿਟੀ ਨੂੰ ਬ੍ਰਾਹਮਣਾ ਬਰਾਦਰੀ ਨਾਲੋਂ ਮੰਨ ਲਓ ਪੰਡਤਾਂ ਨਾਲੋਂ ਬਹੁਤ ਲੰਬਾ ਸਮਾਂ ਹੋ ਗਿਆ ਸੀ ਸਾਈਡ ਦੇ ਸੈਪਰੇਟ ਹੋਇਆ ਨੂੰ, ਆਪਾਂ ਨਿਕਲੇ ਤਾਂ ਹਿੰਦੂ ਧਰਮ ਚੋਂ ਹੀ ਆਏ ਆ।
2: ਬਿਲਕੁਲ ਬਿਲਕੁਲ,
0: ਦੇਵੇ ਚੱਲੇ ਆਪਣੇ ਗੁਰੂ ਸਾਰੇ, 10ਵੇਂ ਗੁਰੂ ਚ ਪਾਤਸ਼ਾਹੀ ਹੋਏ ਆ ਸਿੰਘ ਸਜੇ ਹਨਾ, ਤੇ ਉਹ ਉਸ ਧਾਰ ਫਿਰ ਇਹਨਾਂ ਨੂੰ ਪਤਾ ਹੀ ਨੀ ਲੱਗਿਆ, ਉਹੀ ਚਲਾਈ ਗਏ। ਖੀਰ ਪੂੜਾ ਤਾਂ ਘੰਟਾ 4-5 ਲਾ ਦੇਣੇ ਬਣਾਉਣ ਲਈ,
2: ਜੋ ਮਰਜ਼ੀ ਖਾ ਲਿਓ,
0: ਹਾਂ ਉਹਨੂੰ 100 ਰੁਪਈਆ ਦੇਣਾ,
4: ਖਾਣੇ ਬਾਬਾ ਜੀ ਪੂਰੀ ਖਾਓ
0: ਵੀ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਗੁਡ ਮਾਰਨਿੰਗ, ਫਰਾਈਡੇ ਦੀਆਂ ਵਧਾਈਆਂ ਮੇਕਅਪ, ਥੈਂਕ ਯੂ। ਅਤੇ ਨਾਲ ਦੀ ਨਾਲ 84-75 ਤੋਂ ਵੀ ਕਹਿੰਦੇ ਵਾਹਿਗੁਰੂ ਅੰਗ ਸੰਗ ਹੋਣ ਸਹਾਏ ਜੀ, ਥੈਂਕ ਯੂ ਸਰ। ਅਤੇ 71-72 ਤੋਂ ਰਾਜਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ 30-31-011 ਤੋਂ ਹੰਸਰਾ ਸਾਹਿਬ ਇੰਡੀਆ ਬੈਠੇ ਪ੍ਰੋਗਰਾਮ ਸੁਣਦੇ, ਹੰਸਰਾ ਸਾਹਿਬ ਥੈਂਕ ਯੂ ਸੋ ਮੱਚ, ਲਵ ਯੂ। ਅਤੇ ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆਇਆ ਅਤੇ ਕਾਲ ਵੀ, ਚਲੋ ਇਹਨਾਂ ਦੀ ਆਏ ਗਈ, ਥੈਂਕ ਯੂ। ਬਹੁਤ ਖੂਬ ਲਿਖਿਆ ਮਦਹੋਸ਼ ਨੇ ਸ਼ਰਾਧਾਂ ਬਾਰੇ, ਗੱਲ 100% ਸਹੀ ਹੈ, ਥੈਂਕ ਯੂ ਆਂਟੀ, ਥੈਂਕ ਯੂ ਸੋ ਮੱਚ। ਅਤੇ ਨਾਲ ਦੀ ਨਾਲ ਕੀ ਕਹਿੰਦੇ, ਕੱਲ੍ਹ ਤੁਸੀਂ ਪੁੱਛਦੇ ਸੀ ਆ ਗਏ ਜਾਂ ਇੰਡੀਆ ਹੀ ਆ, ਇੰਡੀਆ ਹੀ ਆ ਵੀਰੇ ਹਜੇ, ਥੈਂਕ ਯੂ ਹੰਸਰਾ ਸਾਹਿਬ, ਥੈਂਕ ਯੂ ਸੋ ਮੱਚ, ਬਹੁਤ ਵਧੀਆ। ਜਸ ਸਾਹਿਬ
2: ਹਾਂਜੀ,
0: 16 ਕਾਰਡ ਤੋਂ ਲਖਵਿੰਦਰ ਮਲਤਾਨੀ ਭਾਅ ਜੀ ਦਾ ਮੈਸੇਜ ਆ, ਮਲਤਾਨੀ ਭਾਅ ਜੀ ਥੈਂਕ ਯੂ ਸੋ ਮੱਚ। ਜਸ ਸਾਹਿਬ ਜੀ, 10 ਸਕਿੰਟ ਹੋਲਡ ਰੱਖਿਓ। ਜਿਹੜੇ ਆਉਣ ਵਾਲੇ ਇੰਟਰਸਟ ਰੇਟ ਵਧਣਗੇ ਜਾਂ ਸਟਿਲ ਸਟੇ ਕਰਨਗੇ, ਖੜਨਗੇ, ਹੋਲਡ ਹੋਣਗੇ ਜਾਂ ਲੈਸ ਕਰਨਗੇ, 3 ਆਪਸ਼ਨਾਂ ਨੇ, ਕੀ ਕਰ ਸਕਦੇ, ਕੀ ਹੋ ਸਕਦਾ?
2: ਜੇ ਹਿਸਾਬ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਹੈ ਨਾ, ਉਸ ਹਿਸਾਬ ਨਾਲ ਲੱਗਦਾ ਵੀ ਵਧਾਓਗੇ, ਬਟ ਜਿਹੜੇ ਦੂਜੇ ਪਾਸੇ ਕੰਡੀਸ਼ਨ ਲੋਕਾਂ ਦੀ ਬਹੁਤ ਮਾੜੀ ਆ ਇਸ ਵੇਲੇ, ਹੈ ਨਾ ਜੀ, ਕਿਸ਼ਤਾਂ ਤਾਂ ਪਹਿਲਾਂ ਨਹੀਂ ਦੇ ਹੋ ਰਹੀਆਂ, ਜੇ ਵਧਾਉਂਦੇ ਆ ਤਾਂ ਤਾਂ ਵੀ ਬੜਾ ਹਾਰਡ ਹੋਇਆ ਲੋਕਾਂ ਨੂੰ, ਕਿ ਹਾਰਡ ਹੋਇਆ ਹੋਇਆ ਰਾਈਟ। ਬਟ ਜੇ ਹਿਸਾਬ ਨਾਲ ਇਹ ਰਿਪੋਰਟਾਂ ਆ ਰਹੀਆਂ, ਇਨਫਲੇਸ਼ਨ ਵੱਧ ਗਈ, ਦਿਸ ਹੋ ਗਿਆ, ਮਹਿੰਗਾਈ ਵੱਧ ਗਈ, ਤੇਲ ਮਹਿੰਗਾ ਹੋ ਗਿਆ, ਸਾਰਾ ਕੁਛ, ਉਸ ਹਿਸਾਬ ਨਾਲ ਜੇ ਦੇਖੀਏ ਤੇ ਇਹਨਾਂ ਨੂੰ ਵਧਾਉਣਾ ਪੈ ਸਕਦਾ, ਕਿਉਂਕਿ US ਨੇ 20 ਵਧਾਇਆ,
0: ਮਹਿੰਗਾਈ ਪਹਿਲਾਂ ਹੀ ਵਧੀ ਹੋਈ ਹੈ,
2: ਹਾਂ,
0: ਤੇ ਲੋਕਾਂ ਦੀ ਜੇਬਾਂ 'ਚ ਪੈਸਾ ਹੈ ਨਹੀਂ,
2: ਹੈ ਨਹੀਂਗਾ,
0: ਤੇ ਲੋਕਾਂ ਤੇ ਹੋਰ ਵਜਨ ਪਾ ਦੇਣਾ,
2: ਬਿਲਕੁਲ,
0: ਮੰਨ ਲਓ ਕਿਸੇ ਦੀ 500 ਦੀ ਇਨਕਮ ਆ ਐਗਜ਼ਾਮਪਲ, ਉਹਦੀ ਜਾ ਕੇ ਤੁਸੀਂ 600 ਦੀ ਖਰਚਾ ਪਾ ਦਿਓ, ਉਹ ਕਿੱਥੋਂ ਦਊਗਾ ਬੰਦਾ, ਪੈਸਾ ਕਿੱਥੋਂ ਲਿਆਊਗਾ? ਹੁਣ ਤੁਸੀਂ ਮੋਰਗੇਜ ਦਾ ਕੰਮ ਕਰਦੇ ਹੋ, ਤੁਸੀਂ ਮੈਨੂੰ ਕੱਲ੍ਹ ਗੱਲ ਕਰਦੇ ਸੀ ਵੀ ਪ੍ਰੇਜਲਾਂ ਨਹੀਂ ਆ ਰਹੀਆਂ,
2: ਨਹੀਂ ਆ ਰਹੀਆਂ ਪ੍ਰੇਜਲਾਂ,
0: ਤੇ ਪੈਸਾ ਲਿਆਊ ਬੰਦਾ ਕਿੱਥੋਂ,
2: ਕਿੱਥੋਂ ਲੈ ਕੇ ਆਊ ਪੈਸੇ? ਉਹ ਇੱਕ ਬੰਦਾ ਆ, ਉਹਦੇ ਕੋਲ ਪੇਮੈਂਟ ਦੇਣ ਨੂੰ ਪੈਸੇ ਨਹੀਂ ਹੈਗੇ, ਦੂਜੀ ਆਪਸ਼ਨ ਇਹ ਆ ਵੀ ਘਰ ਨੂੰ ਰੀਫਾਈਨੈਂਸ ਕਰ ਲਓ, ਪੈਸੇ ਕੱਢ ਲਓ, ਹੈ ਨਾ, ਉਹ ਘਰ ਦੇ ਵਿੱਚ ਜਿਹੜੀ ਅਪਰੇਜਲ ਘੱਟ ਆਉਂਦੀ ਹੈ, ਜੇ ਅਪਰੇਜਲ ਘੱਟ ਆਉਂਦੀ ਆ ਤੇ ਤੁਹਾਨੂੰ ਰੀਫਾਈਨੈਂਸ ਨਹੀਂ ਹੋ ਸਕਦਾ ਘਰ,
0: ਬਿਲਕੁਲ।
2: ਅੱਛਾ, ਉਹਨੂੰ ਕਹਿੰਦੇ ਆ 10-20-50 ਹਜ਼ਾਰ ਡਾਲਰ ਤੁਹਾਡੇ ਜੀ ਘਰ ਦੀ ਪ੍ਰਾਈਜ਼, ਜਾਂ ਲੱਖ ਡਾਲਰ 2 ਲੱਖ ਕਿੰਨੀ ਵੀ ਘੱਟ ਗਈ,
0: ਕਿੰਨੀ ਵੀ,
2: ਤੇ ਹੋਰ ਪੈਸੇ ਲੈ ਕੇ ਆਓ, ਉਹ ਵਿਚਾਰੇ ਕਹਿੰਦਾ ਪੇਮੈਂਟ ਦੇਣ ਨੂੰ ਪੈਸੇ ਨਹੀਂ ਹੈਗੇ, ਤੇ ਉਹ ਪੈਸੇ ਹੋਰ ਕਿੱਥੋਂ ਲੈ ਕੇ ਆਵੇ?
0: ਘਰ ਲੋਕਾਂ ਕੋਲ ਹੈ ਨਹੀਂ,
2: ਹੈ ਨਹੀਂ,
0: ਜੇ ਹੈਗੇ ਆ ਉਹ ਛੱਡਣ ਨੂੰ ਮਜਬੂਰ ਹੋ ਜਾਣੇ ਆ,
2: ਨਹੀਂ ਹੋ ਗਏ, ਨਵੀਂ ਰਿਪੋਰਟ ਆਈ ਹੁਣ,
0: ਕੱਲ ਮੈਂ ਤੁਹਾਨੂੰ ਗੱਲ ਕੀਤੀ ਸੀ ਨਾ ਵੀ ਮੈਂ ਸਟੂਡੀਓ ਆਇਆ, ਮੈਂ ਕੱਲ ਚਲੋ ਜੇਕਰ ਨਹੀਂ ਕਿਸੇ ਸਰੋਤਿਆਂ ਨਾਲ ਕੀਤਾ, ਤੁਹਾਨੂੰ ਦੱਸਿਆ ਸੀ, ਇੱਥੇ ਮੇਰੇ ਆਉਂਦੇ ਨੂੰ ਐਸਾ ਸਟੂਡੀਓ ਦੇ ਵਿੱਚ ਆ, ਪੌੜੀਆਂ ਦੇ ਵਿੱਚ 2 ਜਣੇ ਸੁੱਤੇ ਪਏ ਸੀ, ਆਹ ਦੇਖੋ, ਦੇਖੋ ਮੈਂ ਪੁੱਛਦਾ, ਪੰਜਾਬੀ ਨੇ,
2: ਪੰਜਾਬੀ ਨੇ,
0: ਕੱਲ ਇਸ ਵੇਲੇ ਦੀ ਗੱਲ ਆ, 4 ਵਜੇ ਦੀ,
2: ਬਿਲਕੁਲ,
0: ਮੇਰਾ ਵੀਡੀਓ ਪਹਿਲਾਂ ਆਨ ਨਹੀਂ ਹੋਈ ਕੈਮਰਾ, ਕਿਉਂਕਿ ਮੈਂ ਵੀ ਥੋੜਾ ਜਿਹਾ ਘਬਰਾ ਗਿਆ ਵੀ ਇਹ ਕੌਣ ਆ ਸਕਦੇ ਉਰੇ, ਹੈ ਨਾ, ਫਿਰ ਬਾਹਰ ਜਾ ਕੇ ਮੈਂ ਵੀਡੀਓ ਇੱਦਾਂ ਸਾਰੀ ਬਣਾਈ, ਪੌੜੇ ਤੋਂ ਆ ਭੱਜ ਗਏ,
2: ਭੱਜ ਗਏ,
0: ਦੇਖ ਲਓ ਕੀ ਇਸ ਚੀਜ਼ ਨੂੰ ਕੀ
2: ਮੰਨੋਗੇ,
0: ਇਹ ਹੋਮਲੈਸ ਨੇ, ਨਸ਼ੇ ਵਾਲੇ ਲੱਗਦੇ ਨੀ,
2: ਇਹ ਹੋਮਲੈਸ ਆ,
0: ਕਿੱਥੇ ਜਾਊ ਬੰਦਾ?
2: ਤੁਸੀਂ ਆ ਜਿਹੜੀ ਗੱਲ ਕਰਦੇ ਨਾ, ਜਿੱਥੇ ਸਾਡਾ ਆਫਿਸ ਆ ਮੈਰੀ ਟਾਈਮ ਦੇ ਉੱਤੇ, ਉੱਥੇ ਕੀ ਕਰਦੇ ਆ ਨਾ, ਉਹ ਨਾ 7 ਵਜੇ ਤੋਂ ਬਾਅਦ ਜਿਹੜੀ ਬਿਲਡਿੰਗ ਕਲੋਜ਼ ਕਰ ਦਿੰਦੇ ਆ, ਜਿਹੜੀ ਮੇਨ ਐਂਟਰੈਂਸ ਬੰਦ ਹੋ ਜਾਂਦੀ ਆ। ਹੁਣ ਉਹਨਾਂ ਨੇ ਉੱਥੇ ਜਿਹੜਾ ਵਾਸ਼ਰੂਮ ਆ ਨਾ, ਉੱਥੇ ਇਹ ਕੀ ਕਰਦੇ ਆ ਨਾ, ਉਹਨਾਂ ਦੇ ਵਿੱਚੋਂ 10-12 ਜਣੇ ਸੀਗੇ, ਉਹਦੇ ਵਿੱਚੋਂ ਇੱਕ ਬੰਦਾ 7:45 ਆ ਕੇ ਵਾਸ਼ਰੂਮ ਤੇ ਵੜ ਜਾਂਦਾ, ਪਹਿਲਾਂ ਜਦੋਂ 7 ਵਜੇ ਬਿਲਡਿੰਗ ਬਣ, ਲੋਕੀ ਘਰਾਂ ਚਲ ਜਾਂਦੇ ਆ, ਇਹ ਰਾਤ ਨੂੰ ਡੋਰ ਖੋਲਦਾ ਅੰਦਰੋਂ ਜਾ ਕੇ,
0: ਕਿਉਂਕਿ
2: ਬਾਕੀ ਅੰਦਰ ਵੜ ਕੇ ਸੌ ਜਾਂਦੇ, ਉੱਥੇ ਗੰਦ ਪਾਉਂਦੇ, ਸੌਂਦੇ, ਜੋ ਵੀ ਕਰਦੇ ਆ ਨਾ। ਹੁਣ ਕੀ ਕੀਤਾ ਉਹਨਾਂ ਨੇ ਮੈਨੇਜਮੈਂਟ ਵਾਲਿਆਂ ਨੇ, ਉਹਨਾਂ ਨੇ ਸਾਨੂੰ ਵਾਸ਼ਰੂਮ ਦੀਆਂ ਚਾਬੀਆਂ ਬਣਾ ਦਿੱਤੀਆਂ, ਤੁਸੀਂ ਵਾਸ਼ਰੂਮ ਜਾਣਾ, ਡੋਰ ਲਾ ਕੇ, ਲੋਕ ਲਾ ਕੇ ਰੱਖਿਆ ਕਿ ਹੋਰ ਐਂਟਰ ਨਾ ਕਰੇ। ਇਹ ਤੋਂ ਵੱਡੀ ਗੱਲ ਇੱਕ ਹੋਰ, ਉੱਥੇ ਇੱਕ ਸਾਡੇ ਇਲੈਕਟ੍ਰਿਕ ਰੂਮ ਆ, 2 ਸਾਲ ਪਹਿਲਾਂ ਦੀ ਗੱਲ ਆ, ਇਲੈਕਟ੍ਰਿਕ ਰੂਮ ਆ ਬਹੁਤ ਵੱਡਾ, ਉਹ ਗਰਮ ਰਹਿੰਦਾ ਜਦੋਂ, ਸਿਆਲ ਨੂੰ 3 ਮੁੰਡੇ ਉਹਦੇ ਸੁੱਤੇ ਹੋਏ ਸੀ, ਉਹ ਪਤਾ ਨਹੀਂ ਕਦੋਂ ਸੌਂਦੇ ਸੀ, ਕਿਸੇ ਨੇ ਦੇਖਿਆ ਤਾਂ ਲੋਕ ਲੱਗਿਆ, ਲੋਕ ਤੋੜ ਕੇ ਉਹ ਅੰਦਰ ਰਾਤ ਨੂੰ ਆ ਕੇ ਸੌਂ ਜਾਂਦੇ ਸੀ, ਉਹਨੇ ਥੱਲੇ ਜਿੱਦਾਂ ਉਹ ਕਾਰਪੇਟ ਨਹੀਂ, ਉਦਾਂ ਹੀ ਆਹ ਗੱਤਾ ਜੀ ਉਹ ਸੌਂ ਜਾਂਦੇ ਸੀ। ਉਹਨਾਂ ਨੂੰ ਉਹਨੇ ਪੁੱਛਿਆ, ਵੀਡੀਓ ਬਣਾਈ, ਪਰ ਤੁਸੀਂ ਇੱਥੇ ਹੀ ਕਰਦੇ ਆ? ਉਹ ਕਹਿੰਦੇ ਸਾਡੇ ਕੋਲ ਜਗ੍ਹਾ ਹੈ ਨਹੀਂ, ਉਹ ਕਹਿੰਦੇ ਤੁਸੀਂ ਮਰ ਜਾਣਾ ਇੱਥੇ, ਕਹਿੰਦੇ ਕਿੱਥੇ ਜਾਈਏ ਦੱਸੋ, ਬਾਹਰ ਠੰਡ ਬਹੁਤ ਆ, ਉਹ ਕਹਿੰਦੇ ਜੋ ਮਰਜ਼ੀ ਕਰ ਲਓ ਅਸੀਂ ਇੱਥੇ ਸੌਣਾ, ਦੂਜੇ ਦਿਨ ਫਿਰ ਉਹਨੇ ਤੋੜ ਤੜ ਕੇ ਫਿਰ ਉੱਥੇ ਸੁੱਤੇ, ਫਿਰ ਉਹਨਾਂ ਨੂੰ ਪੁਲਿਸ ਪੜਾ ਸੱਦ ਕੇ ਮਸੀਂ ਉਹਨਾਂ ਨੂੰ ਰਿਮੂਵ ਕੀਤਾ, ਉਹ ਕਹਿੰਦੇ ਜਾਈਏ ਕਿਤੇ ਸਾਡੇ ਹੋ
0: ਜਾਏਗਾ। ਕੱਲ੍ਹ ਦੀ ਖਰੇ ਪਰਸੋਂ ਦੀ ਕੱਲ੍ਹ ਦੇ ਆਪਾਂ ਵੀ ਖਬਰ ਕੀਤੀ ਸੀ, ਤੁਸੀਂ ਰਾਤ ਮੈਂ ਡਿਸਕਸ ਕੀਤੀ ਸੀ, ਉਸ ਵਾਲੇ ਕਿੰਨੇ, $3 million ਆਪਣਾ ਪੰਜਾਬੀ ਬੰਦੇ,
2: 385 million
0: 385 million
5: ਮਿਹਰਬਾਨੀ ਦੋਵਾਂ ਮਹਾਨ ਹਸਤੀਆਂ ਨੂੰ, ਜੱਜ ਸਾਹਿਬ ਨੂੰ ਵੀ,
2: ਸਤਿ ਸ੍ਰੀ ਅਕਾਲ ਜੀ।
5: ਦੇਖੋ ਜੋ ਰੋਹ ਰੀਤਾਂ ਮਨ ਮਨੋਤਾ ਇਹ ਬੰਦੇ ਦੀ ਸੋਚ ਵਿੱਚ ਹੈ, ਸ਼ੁਰੂ ਤੋਂ ਚੱਲੀਆਂ ਨੇ, ਜੇ ਕੋਈ ਨਹੀਂ ਬਣਦਾ ਫਿਰ ਉਹਨੂੰ ਵਹਿਮ ਭਰਮ ਪੈ ਜਾਂਦੇ ਵੇਖੋ ਕੀ ਐ ਨੀ ਐ ਹੋਜੂ। ਪਰ ਜੋ ਵੀ ਆਪਾਂ ਕਰਦੇ ਆ ਨਾ ਉਹ ਅਸੀਂ ਕਹਿੰਦੇ ਆ ਵੀ ਜੋ ਅਸੀਂ ਕਰਦੇ ਹਾਂ ਉਹ ਠੀਕ ਹੈ, ਜੋ ਦੂਜੇ ਕਰਦੇ ਉਹ ਵਹਿਮ ਹੈ, ਵੀ ਸਾਡਾ ਕੁੱਤਾ ਟੋਮੀ ਤੁਹਾਡਾ ਕੁੱਤਾ ਕੁੱਤਾ, ਇਹ ਨੀ ਹੁੰਦਾ। ਤੁਸੀਂ ਜਿਹੜੇ ਚ ਵੀ ਵਿਸ਼ਵਾਸ ਕਰਦੇ ਹੋ, ਚਾਹੇ ਗੁਰੂ ਮਹਾਰਾਜ ਕਰਦੇ ਹੋ, ਅਰਦਾਸ ਚ ਵੀ ਕਰਦੇ, ਸਭ ਵਹਿਮ ਹੀ ਆ। ਅਸੀਂ ਉਹਨਾਂ ਵਾਲੇ ਵਹਿਮ ਛੱਡ ਦਿੱਤੇ ਆਪਣੇ ਨਵੇਂ ਸਿਰਜ ਲਏ, ਵਹਿਮ ਵਹਿਮ ਹੀ ਹੁੰਦੇ ਆ।
0: ਬਿਲਕੁਲ ਬਿਲਕੁਲ।
5: ਤੇ ਦੇਖੋ ਇਹ ਜਿਹੜੀ ਰੀਤ ਜਿੰਨਾ ਕੁ ਮੈਂ ਪੜਿਆ ਵੀ ਚੱਲੀ ਆ, ਉਦੋਂ ਇਹ ਵੀ ਪਿੱਤਰਾਂ ਨੂੰ ਜਾਂ ਬਜ਼ੁਰਗਾਂ ਨੂੰ ਮੁੱਕੀਆਂ ਰੂਹਾਂ ਮੰਨਦੇ ਆ, ਵੀ ਕਈ ਵਾਰੀ ਉਹ ਰੋਕ ਰਲਾਟ ਬਹੁਤ ਹੁੰਦਾ ਸੀ ਪੁਰਾਣੇ ਜ਼ਮਾਨੇ ਜਦੋਂ ਮੌਤਾਂ ਹੋ ਜਾਂਦੀਆਂ ਸੀ ਨਾ, ਕੋਈ ਰੀਤ ਇਵੇਂ ਹੀ ਚੱਲਦੀ ਆ ਦਿਲ ਧਰਾਈ ਲਈ।
0: ਬਿਲਕੁਲ।
5: ਤੇ ਫਿਰ ਭਈ ਉਹ ਤੁਹਾਡੇ ਜਿਹੜੀਆਂ ਰੂਹਾਂ ਆ ਆਉਂਦੀਆਂ ਆ ਇੱਥੇ, ਇਹ ਧਰਤੀ ਦੇ ਫੇਰਾਂ ਪਾਣੀਆਂ ਏਦਾਂ 14-15 ਦਿਨ ਹੈ ਨਾ, ਉਹ ਬੰਦੇ ਨੂੰ ਧਰਵਾਸ ਦੇਣ ਲਈ, ਤਸੱਲੀ ਦੇਣ ਲਈ, ਹੋਰ ਕੁਛ ਨੀ। ਤੇ ਫਿਰ ਉਦੋਂ ਵਿਆਹ ਨੀ ਕਰਦੇ ਬਹੁਤੇ, ਜੇ ਉਹ ਉਹਨਾਂ ਦੇ ਜਦੋਂ ਬਜ਼ੁਰਗ ਆਏ ਹੁੰਦੇ ਫਿਰ ਤਾਂ ਸਗੋਂ ਵਿਆਹ ਰੱਖਣਾ ਚਾਹੀਦਾ,
0: ਨੱਚਣ ਟੱਪਣ
5: ਹੈ ਨਾ। ਪਰ ਇਹ ਕਹਿੰਦੇ ਚੱਲੀ ਸੀ ਜਿੱਦਾਂ ਗਰੀਬਾਂ ਨੂੰ ਰੋਟੀ ਖਵਾਉਣ ਲਈ, ਹੌਲੀ ਹੌਲੀ ਉਹਨਾਂ ਦੀ ਜਗ੍ਹਾ ਫਿਰ ਪੰਡਤਾਂ ਨੇ ਲੈ ਲਈ। ਇਹ ਫਿਰ ਜਦੋਂ ਫਿਰ ਸਾਰਾ ਢਾਂਚਾ ਵਿਗੜਦਾ ਹੀ ਰਹਿੰਦਾ ਹੁੰਦਾ, ਕੋਈ ਵੀ ਰੋਹ ਰੀਤ ਪਹਿਲਾਂ ਹੋਰ ਤਰ੍ਹਾਂ ਚੱਲਦੀ ਹੁੰਦੀ, ਉਹ ਸਮਾਂ ਪਾ ਕੇ ਉਹਦੇ ਰੰਗ ਰੂਪ ਬਦਲ ਜਾਂਦੇ, ਉਹਦੇ ਵਿੱਚ ਬਹੁਤ ਸਾਰਾ ਰਲਾ ਪੈ ਜਾਂਦਾ, ਇਵੇਂ ਹੀ ਇਹ ਰਲਾ ਪਿਆ ਹੋਇਆ ਹੈ ਨਾ। ਇੱਕ ਹੁੰਦਾ ਸੀ ਅਖੇ ਸੱਚੀ ਗੱਲ ਮੈਂ ਸੁਣਾਵਾਂ ਜਬ ਰੋਜ਼ ਦਾ ਮੁਕਾਵਾਂ, ਕਹਿੰਦਾ ਪੰਡਤਾਂ ਦਾ ਮੁੰਡਾ ਤੈਨੂੰ ਹਿੱਕ ਤਣ ਕੇ ਤੈਨੂੰ ਚੱਕ ਲੂ ਸ਼ਰਾਧਾਂ ਵਾਲੀ ਖੀਰ ਜਾਣ ਕੇ। ਏਦਾਂ ਆ ਬਈ, ਹੁਣ ਤੁਸੀਂ ਦੱਸੋ ਹੁਣ ਪੱਥਰ ਚ ਕੋਈ ਪੰਜਾ ਲਾ ਸਕਦਾ? ਉਹ ਵੀ ਤਾਂ ਵਹਿਮ ਹੀ ਆ। ਲੱਖਾਂ ਲੋਕ ਇੱਥੋਂ ਪੈਸੇ ਖਰਚ ਕਰ ਜਾਂਦੇ ਆ ਡਾਲਰ, ਉੱਥੇ ਮੱਥਾ ਟੇਕਣ ਦੇਖਣ ਜਾਣ, ਜਿਹੜਾ ਬੰਦਾ ਸਮਝਦਾਰ ਉਹ ਤਾਂ ਮੰਨਦਾ ਹੀ ਨੀ, ਇਹ ਚੀਜ਼ ਹੋ ਹੀ ਨੀ ਸਕਦੀ ਕਦੀ ਵੀ। ਕਹਿੰਦੇ ਸਾਡੇ ਸਾਡੇ ਗੁਰੂ ਨੇ ਵਹਿਮ ਭਰਮ ਮਿਟਾਏ ਆ, ਤਾਂ ਆਹ ਵਹਿਮ ਤੁਸੀਂ ਮੰਨਣ ਡੇ ਹੋ, ਦੂਏ ਮੁਲਕ ਜਾ ਕੇ ਉੱਥੇ ਨਮਸਕਾਰ ਕਰਨ ਜਾਂਦੇ ਹੋ ਪੱਥਰ ਨੂੰ, ਹੱਦ ਵਾਲੀ ਗੱਲ ਆ।
0: ਥੈਂਕ ਯੂ, ਲਵ ਯੂ,
5: ਮਿਹਰਬਾਨੀ,
0: ਥੈਂਕ ਯੂ। ਸ਼ਹਿਰਦਰ ਲਾਲੀ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਲੰਘਿਓ, ਸੋਰੀ ਬਟਣੇ ਦੱਬੋ। ਹਾਂਜੀ ਭਾਈ, ਲੰਘਿਓ, ਸਤਿ
6: ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
0: ਕਿਰਪਾ ਕਿਰਪਾ, ਤੁਸੀਂ ਸੁਣਾਓ।
6: ਵਧੀਆ ਵਧੀਆ, ਬਸ ਮੈਂ ਕਿਹਾ ਵਿਸ਼ਾ ਤਾਂ ਇਹੀ ਚੱਲਦਾ ਲੱਗਦਾ ਵੀ ਸ਼ਰਾਧ ਕਰ ਲੋ ਭਰਮਾਂ ਚ, ਬਾਅਦ ਚ ਜਿੱਦਾਂ ਅਸੀਂ ਕਰੀ ਜਾਂਦੇ ਹਾਂ ਜੇ ਜਿਉਂਦਿਆਂ ਦੀ ਸੇਵਾ ਕਰ ਲਈਏ।
0: ਕੁਐਸਚਨ ਤਾਂ ਆਹੀ ਆ,
6: ਹੈਂਜੀ,
0: ਆਹੀ ਤਾਂ ਰੌਲਾ। ਫਿਰ ਤਾਂ ਕਹਿਣਾ ਤੂੰ ਉਹਨੂੰ ਕੀਲਾ ਵੱਧ ਦੇ ਤਾ, ਛੋਟੇ ਦੇ ਜਾ, ਫੜੇ ਦੇ ਜਾ।
6: ਬਸ ਬਸ ਬਸ ਬਸ ਬਸ ਉਦੋਂ ਉਦੋਂ ਨੀ ਦੇਖਣਾ ਵੀ ਅੱਜ ਅੱਜ ਅਸੀਂ ਜੋ ਕੁਛ ਵੀ ਆ ਇਹਨਾਂ ਦੀ ਬਦੌਲਤਾਂ ਸਾਨੂੰ ਜੰਮਿਆ ਪਾਲਿਆ, ਇਹ ਸਾਨੂੰ 7-8 ਜੀਆਂ ਨੂੰ ਸਾਂਭਦੇ ਰਹੇ ਆ, ਅਸੀਂ ਮਤਲਬ ਇਹਨਾਂ ਨੂੰ ਇਕੱਲਿਆਂ ਨੂੰ ਸਾਂਭ ਨੀ ਸਕਦੇ ਹੈਗੇ। ਉਹ ਮੌਕਾ ਵਾ ਸੇਵਾ ਕਰਨ ਦਾ,
0: ਪਹਿਲਾਂ ਕਹਿਣਾ ਜੀ ਸਾਨੂੰ ਤੰਗ ਬਹੁਤ ਕਰਦੇ ਆ, ਬਾਅਦ ਵਿੱਚ ਉਹਨਾਂ ਨੂੰ ਸੱਦੀ ਜਾਣਾ ਵੀ ਖਾ ਲੋ ਰੋਟੀ ਆ ਗਏ।
6: ਉਦੋਂ ਕਹਿਣਾ ਬੁੜਾ ਐਵੇਂ ਹਾਕਾ ਮਾਰੀ ਜਾਂਦਾ, ਤੰਗ ਕਰੀ ਜਾਂਦਾ, ਹੁਣ ਢੋਲਣਾ ਨੀ, ਕਿਉਂ ਚਮ ਚਮ ਨੀ ਪਾਉਂਦੇ ਉਹਨੂੰ,
0: ਆਪਾਂ ਹੁਣ ਪਰਮਿੰਦਰ ਨੂੰ ਜੋੜ ਲਈਏ। ਜੱਜ ਸਾਹਿਬ ਕੀ ਸਟੋਰੀ ਸੁਣਾਉਣੀ ਸੀ ਤੁਸੀਂ? ਲਓ
2: ਬਿਲਕੁਲ, ਸਟੋਰੀ ਇਹ ਆ,
0: ਵੀਡੀਓ
2: ਬਣਾ ਲਓ, ਬਣਾਉਣੀ ਸਟੋਰੀ ਇਹ ਆ ਵੀ ਜਿਹੜੀ
0: ਚਲੋ
2: ਜਿਹੜੀ ਨਵੀਂ ਰਿਪੋਰਟ ਆਈ ਹੈ ਨਾ, ਨਵੀਂ ਰਿਪੋਰਟ ਦੇ ਹਿਸਾਬ ਦੇ ਨਾਲ ਬ੍ਰੈਂਪਟਨ ਦੇ ਵਿੱਚ ਇਸ ਸਾਲ 2026 ਦੇ ਵਿੱਚ 406 ਘਰ ਪਾਵਰ ਸੇਲ ਤੇ ਆਏ ਆ ਹੁਣ ਤੱਕ, 406 ਘਰ, ਜਿਹੜੇ ਕਿ ਬਹੁਤ ਜ਼ਿਆਦਾ ਆ, ਮਿਸੀਸਾਗਾ ਦੇ ਨਾਲੋਂ ਡਬਲ ਆ, ਹੈਨਾ। ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਪਾਵਰ ਸੇਲਾਂ ਵੱਧ ਰਹੀਆਂ ਨਾ, ਇਹ ਆਪਾਂ ਨੂੰ ਸੋਚਣਾ ਪੈਣਾ ਵੀ ਹੁਣ ਅੱਗੇ ਹੋਊਗਾ ਕੀ। ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹੁੰਦਾ, ਜੇ ਤੁਹਾਡੇ ਘਰ ਦੀਆਂ ਪੇਮੈਂਟਾਂ ਪਹਿਲਾਂ ਹੀ ਬਿਹਾਈਂਡ ਚੱਲਦੀਆਂ ਨਾ, ਤੁਹਾਡੀ ਇੱਕ ਪੇਮੈਂਟ ਟੁੱਟ ਗਈ, ਦੂਜੀ ਟੁੱਟ ਗਈ, ਉਹਨੂੰ ਲੁਕੋਵੋ ਨਾ, ਹੈਨਾ। ਉਹ ਕਿਸੇ ਪ੍ਰੋਫੈਸ਼ਨਲ ਬੰਦੇ ਨਾਲ ਗੱਲ ਕਰੋ, ਹੋ ਸਕਦਾ ਤੁਹਾਡਾ ਕੋਈ ਹੱਲ ਨਿਕਲ ਆਵੇ, ਉਹਦੇ ਵਿੱਚ ਮਸਲਾ ਹੱਲ ਹੋ ਸਕਦਾ, ਹਰੇਕ ਕੰਮ ਦਾ ਹੱਲ ਹੁੰਦਾ। ਕਿਉਂਕਿ ਅਸੀਂ ਜੇ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਨਾ, ਨੰਬਰ ਮੈਂ ਦੇ ਦੇਣਾ ਤੁਹਾਨੂੰ, 6475042497, ਅਸੀਂ ਸਲਾਹ ਮਸ਼ਵਰਾ ਕਰਨਾ, ਕੋਈ ਉਹਦੀ ਫੀਸ ਫੂਸ ਨਹੀਂ ਚਾਰਜ ਕਰਦੇ, ਹੈ ਨਾ। ਕਦੋਂ ਮਰਜ਼ੀ ਫੋਨ ਕਰਕੇ ਜਾਂ ਆਫਿਸ ਆਉਣਾ, ਆਫਿਸ ਆ ਕੇ
0: ਤੁਸੀਂ
2: 20 ਮੈਰੀਟਾਈਮ ਇੰਟੀਰੀਅਰ ਬੁਲੇਵਰਡ, ਯੂਨਿਟ ਹੈਗਾ 210, ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਕੰਪਨੀ ਦਾ ਨਾਂ ਆ, ਉੱਥੇ ਆ ਕੇ ਗੱਲਬਾਤ ਕਰਨੀ ਆ, ਫੋਨ ਤੇ ਏਅਰਪੋਰਟ ਐਂਡ ਕਵੀਨ, ਜਿਹੜਾ ਹੋਮ ਡਿਪੋ ਵਾਲੇ ਨੂੰ ਪੜਾਜਾ ਕਹਿੰਦੇ ਨਾ, ਉਹਦੇ ਵਿੱਚ ਸਾਡਾ ਆਫਿਸ ਆ, ਉੱਥੇ ਆ ਕੇ ਗੱਲਬਾਤ ਕਰਨੀ ਆ ਜਾਂ ਫੋਨ ਤੇ ਕਰਨੀ ਆ, ਕਿਉਂਕਿ ਲਕੋਇਆ ਨਾ ਕਰੋ। ਜੇ ਤੁਹਾਡੀ ਇੱਕ ਪੇਮੈਂਟ ਟੁੱਟਦੀ, ਦੋ ਟੁੱਟ ਗਈ, ਤਿੰਨ ਟੁੱਟ ਗਈਆਂ ਨਾ, ਉਦੋਂ ਬਾਅਦ ਤੁਹਾਨੂੰ ਪਾਵਰ ਸੇਲ ਦਾ ਨੋਟਿਸ ਆ ਜਾਣਾ, ਉਸ ਵੇਲੇ ਹਾਰਡ ਹੋਣਾ, ਉਦੋਂ ਪਹਿਲਾਂ ਪਹਿਲਾਂ ਜੇ ਤੁਹਾਨੂੰ ਨੋਟਿਸ ਆ ਗਿਆ ਤੁਹਾਡਾ ਪਾਵਰ ਸੇਲ ਤੇ ਘਰ ਚਲ ਗਿਆ, ਤਾਂ ਵੀ ਅਸੀਂ ਤੁਹਾਡਾ ਘਰ ਬਚਾ ਕੇ ਦੇ ਸਕਦੇ ਹਾਂ। 647 504 3297 9 7 ਇੰਨੀ ਗੱਲਬਾਤ ਆ ਕਿਤੇ ਵੀ ਤੁਹਾਨੂੰ ਲੋੜ ਪੈ ਜਾਣੀ ਹੈ ਨਾ ਫੋਨ ਕਰ ਲਿਆ ਕਰੋ ਬਿਲਕੁਲ ਤੁਹਾਡਾ ਕੋਈ ਟਰੱਕ ਦੀ ਪੇਮੈਂਟ ਲੇਟ ਹੋ ਗਈ ਉਹਨੂੰ ਲੁਕੋਵੋ ਨਾ ਅਸੀਂ ਕਈ ਵਾਰੀ ਨਾ ਸਾਨੂੰ ਈਮੇਲ ਆਉਣੀਆਂ ਪਿੱਛੇ ਜਿਹਾ ਬਾਈ ਦਾ ਸੀ ਨਾ ਮੈਂ ਦੋ ਤਿੰਨ ਵਾਰੀ ਫੋਨ ਕਰਕੇ ਕਿਹਾ ਵੀ ਮੈਂ ਬਾਈ ਤੇਰੀ ਪੇਮੈਂਟ ਲੇਟ ਆ ਉਹ ਨਹੀਂ ਨਹੀਂ ਮੈਂ ਤਾਂ ਚੱਲਾਂ ਬੈਂਕ ਨੂੰ ਦੇ ਆਉਣੀ ਆ ਚਲੋ ਟਰੱਕ ਚੱਕ ਕੇ ਲਾਗਿਆ ਫਿਰ ਫੋਨ ਕਰਕੇ ਗਿਆ ਟਰੱਕ ਚੱਕ ਕੇ ਲਾਗਿਆ ਹੈ ਕਿਉਂਕਿ ਕੋਈ ਵੀ ਲੈਂਡਰ ਕੋਈ ਵੀ ਬੈਂਕ ਇਹ ਨਹੀਂ ਚਾਹੁੰਦਾ ਤੁਹਾਡਾ ਘਰ ਮੈਂ ਪਾਵਰ ਫੇਅਰ ਤੇ ਲੈ ਕੇ ਜਾਵਾਂ ਤੁਹਾਡਾ ਟਰੱਕ ਚੱਕ ਕੇ ਲੈ ਜਾਵਾਂ ਹੈ ਨਾ ਉਹਨਾਂ ਜਿੱਦਾਂ ਪੈਸੇ ਦਿੱਤੇ ਹੋ ਉਹ ਕਹਿੰਦੇ ਸਾਨੂੰ ਪੈਸੇ ਮੋੜ ਲਓ ਜੇ ਤੁਸੀਂ ਨਹੀਂ ਮੋੜਦੇ ਫਿਰ ਉਹਨਾਂ ਨੂੰ ਲੈਣਾ ਪੈਂਦਾ ਐਕਸ਼ਨ ਰਾਈਟ ਉਹਦੇ ਵਿੱਚ ਵੀ ਬਹੁਤ ਹੱਲ ਹੁੰਦੇ ਆ ਨੰਬਰ ਮੈਂ ਦੇਣਾ 6 47 5 04 32 97 ਤੇ ਗੱਲਬਾਤ ਕਰ ਲਿਆ ਕਰੋ ਥੈਂਕ ਯੂ
0: ਥੈਂਕ ਯੂ

0: ਕਬੂਤਰ ਆ ਕੇ ਬਹਿੰਦਾ ਸੀ ਤੂੰ ਖੜਨ ਦਾ ਯਤਨ ਕਰਦੀ ਸੀ ਉਹ ਫੁਰ ਕਰਕੇ ਉੱਡ ਜਾਂਦਾ ਸੀ ਬੋਲ ਬੱਚਾ ਸੰਤਾਂ ਨੇ ਸੱਚ ਦੱਸਿਆ
1: ਦੱਸਿਆ ਤਾਂ ਸੱਚ ਹੈ ਬਾਬਾ ਜੀ ਪਰ ਜਦੋਂ ਕਬੂਤਰ ਨੂੰ ਫੜਾਂਗੇ ਤਾਂ ਉਹ ਉੱਡੂਗਾ ਹੀ ਨਾ

0: ਰੀਜਨਲ ਕਾਉਂਸਲਰ ਲਈ ਵਾਰਡ 2 ਅਤੇ ਵਾਰਡ 6 ਤੋਂ ਪ੍ਰੇਮਪਾਲ ਗਿੱਲ ਚੋਣ ਮੈਦਾਨ ਵਿੱਚ ਹਨ।
1: ਪ੍ਰੇਮਪਾਲ ਗਿੱਲ ਦੇ ਕੈਂਪੇਨ ਦੇ ਮੁੱਖ ਮੁੱਦਿਆਂ ਵਿੱਚ ਪਬਲਿਕ ਸੇਫਟੀ, ਸਿਕਿਉਰਿਟੀ, ਅਫੋਰਡੇਬਿਲਿਟੀ, ਬੈਟਰ ਇਨਫਰਾਸਟ੍ਰਕਚਰ, ਲੋਕਲ ਜੌਬਸ ਅਤੇ ਬਿਜ਼ਨਸ ਗਰੋਥ, ਲੋਅਰ ਪ੍ਰਾਪਰਟੀ ਟੈਕਸ, ਸਿਟੀ ਹਾਲ ਵਿੱਚ ਟ੍ਰਾਂਸਪੇਰੈਂਸੀ, ਟ੍ਰੈਫਿਕ, ਟ੍ਰਾਂਜ਼ਿਟ, ਪੌਸਿਬਲ ਸਪੈਂਡਿੰਗ ਅਤੇ ਪਾਵਰ ਦਾ ਮਿਸਯੂਜ਼ ਰੋਕਣਾ ਸ਼ਾਮਲ ਹੈ।
0: ਵੋਟਿੰਗ ਡੇਟ 26 ਅਕਤੂਬਰ 2026। ਐਡਵਾਂਸ ਵੋਟਿੰਗ ਦੀਆਂ ਤਰੀਕਾਂ ਨੋਟ ਕਰ ਲਓ, 9, 10, 11, 16 ਅਤੇ 17 ਅਕਤੂਬਰ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ premgill.ca।
1: ਪੇਡ ਫੋਰ ਬਾਈ ਪ੍ਰੇਮਪਾਲ ਗਿੱਲ।
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨੌਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3297, 647-504-3297, 20 ਮੈਰੀਟਾਈਮ ਓਂਟਾਰੀਓ ਬੁਲੇਵਰਡ, ਯੂਨਿਟ 210, ਬ੍ਰੈਂਪਟਨ, ਔਰ ਵਿਜ਼ਿਟ www.smartfinancialgroup.com।
4: ਬ੍ਰੈਂਪਟਨ ਸਿਟੀ ਕਾਉਂਸਿਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
5: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਨ੍ਹਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
4: ਇਲੈਕਸ਼ਨ ਡੇਟ 26 ਅਕਟੂਬਰ 2026। ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੂਬਰ। ਫੋਰ ਮੋਰ ਇਨਫਾਰਮੇਸ਼ਨ ਵਿਜ਼ਿਟ azadgoyat.ca। ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
6: ਬਿਲਕੁਲ ਜੀ, ਪਰਮਿੰਦਰ ਜੀ ਲੰਗੇ, ਸਤਿ ਸ੍ਰੀ ਅਕਾਲ ਜੀ, ਆਨੂੰ ਸਵਾਗਤ ਆ
7: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
6: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਏ ਦੀ ਆਈਡੀ ਆਉਂਦੀ ਸੀ, ਮੈਂ ਚੱਕਣ ਲੱਗਾ ਜਾਨੂੰ ਕੱਟ ਗਈ, ਤੇ ਦੁਬਾਰਾ ਗਿੱਲ ਏ ਤੁਸੀਂ ਭਾਈ ਦੁਬਾਰਾ ਕਾਲ ਕਰ ਲਓ, ਮੈਂ ਤੁਹਾਡੀ ਚੱਕਣ ਲੱਗਿਆ ਸੀ ਕਾਲ, ਜਾਨੂੰ ਕੱਟ ਗਿਆ ਤੁਹਾਡਾ। 93-45 ਜੀ, ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਲੰਘਾ।
7: ਸਤਿ ਸ੍ਰੀ ਅਕਾਲ ਭਾਈ ਜੀ, ਦੋਨਾਂ ਭਰਾਵਾਂ ਨੂੰ
6: ਸਤਿ ਸ੍ਰੀ ਅਕਾਲ ਭਾਈ, ਕਿੱਦਾਂ?
7: ਵਧੀਆ ਜੀ, ਕਰਦੀ ਕਲਾ ਤੇ ਆਪਣਾ ਬਾਈ ਨੂੰ ਕਹੂੰਗਾ, ਮੈਨੂੰ ਨੰਬਰ ਜ਼ਰੂਰ ਦਿਓ ਬਾਬੇ ਦਾ ਯਾਰ।
6: ਕਿਹਦਾ?
7: ਬਾਬੇ
6: ਦਾ ਨੰਬਰ ਬਾਬੇ ਦਾ ਭੇਜ ਦਾ ਮੈਂ ਹੁਣ।
7: ਹਾਂਜੀ ਹਾਂਜੀ,
6: ਠੀਕ ਹੈ।
7: ਬਾਈ ਨੂੰ ਮੁਬਾਰਕਾਂ, ਮੇਰੀ ਗੱਲਬਾਤ ਹੋਈ ਦੋ ਵਾਰੀ ਜੱਜ ਨਾਲ ਤੇ ਮੈਂ ਵੀਕਐਂਡ ਤੇ ਮਿਲਦਾ ਇਹਨਾਂ ਨੂੰ।
6: ਠੀਕ ਹੈ ਜੀ,
7: ਠੀਕ ਹੈ।
6: ਗਿੱਲ ਤੁਹਾਡੀ ਆਉਂਦੀ ਸੀਗੀ ਭਾਜੀ ਕਾਲ ਤੇ, ਕਰ ਲਓ ਦੁਬਾਰਾ ਕਾਲ ਤੇ ਪਰਮਿੰਦਰ ਜੀ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰਨੀ, ਹੋਲਡ ਰੱਖਿਓ।

0: ਪਰਮਿੰਦਰ ਜੀ, ਚਾਹ ਥੱਲੇ ਦੀ ਲੜਾਈ ਹੱਲੇ ਦੀ, ਕਹਿੰਦੇ ਕੀ ਹੋ ਗਿਆ ਦਿੱਲੀ ਜੰਤਰ ਮੰਤਰ ਚ ਕੋਕਰੋਚਾਂ ਨੂੰ, ਕੋਕਰੋਚਾਂ ਨੂੰ ਧਾਵਾ ਬੋਲਦਾ ਕਹਿੰਦੇ ਉਹਨਾਂ ਨੇ?
1: ਬਿਲਕੁਲ ਦਿੱਲੀ ਬਿਲਕੁਲ ਦਿੱਲੀ ਦੇ ਵਿੱਚ ਜਿਹੜਾ ਜੰਤਰ ਮੰਤਰ ਉੱਤੇ ਕੋਕਰੋਚਾਂ ਨੇ ਜਿਹੜਾ ਅੰਦੋਲਨ ਨੰਬਰ 2 ਐਲਾਨਿਆ ਹੋਇਆ 10 ਅਕਤੂਬਰ ਨੂੰ, ਉਹਦੇ ਮਾਮਲੇ ਚ ਅੱਜ ਹੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਆਰੰਭ ਹੋ ਗਈਆਂ ਨੇ। ਦਿੱਲੀ ਨੂੰ ਇੱਕ ਕਿਲਾ ਬਣਾ ਦਿੱਤਾ ਗਿਆ, ਇੰਨੀ ਫੋਰਸ ਤਾਇਨਾਤ ਕੀਤੀ ਗਈ ਆ, ਆਮ ਤੌਰ ਤੇ ਨਹੀਂ ਹੁੰਦੀ। ਔਰ ਨੌਰਥ ਇੰਡੀਆ ਦੀਆਂ ਸਾਰੀਆਂ ਟ੍ਰੇਨਾਂ ਬੰਦ ਕਰ ਦਿੱਤੀਆਂ ਗਈਆਂ ਨੇ, ਦਿੱਲੀ ਦੇ 57 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਨੇ। ਸੋ ਦਿੱਲੀ ਪੁਲਿਸ ਨੇ ਵੀ ਕਹਿਤਾ ਕਿ ਅਸੀਂ ਜਿਹੜਾ ਪਿੱਛੇ ਮਤਲਬ ਅੰਦੋਲਨ ਦਾ ਤਜਰਬਾ ਸਾਡੇ ਕੋਲ ਬਹੁਤ ਮਾੜਾ ਰਿਹਾ, ਇਸ ਕਰਕੇ ਅਸੀਂ ਇਜਾਜ਼ਤ ਨਹੀਂ ਦਿੰਦੇ। ਹੁਣ ਹਰਜੀਤ ਜੀ, ਇੱਥੇ ਚਾਹ ਥੱਲੇ ਦੀ ਤੇ ਲੜਾਈ ਹੱਲੇ ਵੀ ਵਾਲਾ ਮਸਲਾ ਪੈਦਾ ਹੋ ਗਿਆ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਚਾਹ ਭੇਜ ਕੇ PM ਬਣ ਗਏ ਨੇ। ਸੋ ਉਹਨਾਂ ਨੇ ਵੀ ਹੁਣ ਚਾਹ ਥੱਲੇ ਦੀ ਪੀਤੀ ਹੋਈ ਆ। ਉਹ ਕਹਿੰਦੇ ਇੱਕ ਵੀ ਕਾਕਰੋਚ, ਇੱਕ ਵੀ ਜਿਹੜਾ ਪ੍ਰਦਰਸ਼ਨਕਾਰੀ ਦਿੱਲੀ ਚ ਬਣ ਨਹੀਂ ਦੇਣਾ, ਔਰ ਦੂਸਰੇ ਪਾਸੇ ਲੜਾਈ ਹੱਲੇ ਦੀ ਆ। ਉਹ ਕਹਿੰਦੇ ਨਹੀਂ, ਅਸੀਂ ਦਿੱਲੀ ਆਵਾਂਗੇ ਔਰ ਲੜਾਈ ਆਰ ਪਾਰ ਦੀ ਆ। ਔਰ ਮੁੱਖ ਚੋਣ ਕਮਿਸ਼ਨਰ ਜਿਹੜੇ SIR ਨਾਲ 13 ਕਰੋੜ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਨੇ, ਉਹਨਾਂ ਨੂੰ ਲੈ ਕੇ ਕੱਲ ਦਿੱਲੀ ਚ ਮੈਨੂੰ ਲੱਗਦਾ ਕਿ ਜਿਵੇਂ ਸਾਡਾ ਕਿਸਾਨ ਅੰਦੋਲਨ ਵਾਲਾ ਸੀਨ ਦੁਬਾਰਾ ਮੁੜ ਕੇ ਦੇਖਣ ਨੂੰ ਮਿਲ ਸਕਦਾ। ਸੋ ਦਿੱਲੀ ਇਸ ਵੇਲੇ ਕਿਲੇ ਦੇ ਵਿੱਚ ਤਬਦੀਲ ਹੋ ਗਈ ਹੈ ਜੀ।
0: ਬਿਲਕੁਲ, ਕੋਈ ਸ਼ੱਕ ਨਹੀਂ। ਤੇ ਨਾਲ ਦੀ ਨਾਲ ਇਧਰੋਂ ਖਬਰਾਂ ਕੈਨੇਡਾ ਦੀਆਂ ਕਾਫੀ ਨੇ। ਤੀਜੀ ਵਰੇਗੰਢ ਦੀ ਵੀ ਭੇਦ ਬਣਿਆ ਗ੍ਰੀਨ ਬੈਲਟ ਲੈਂਡ ਸਵੈਪ ਵਿਵਾਦ, ਆਖਿਰਕਾਰ RCMP ਜਾਂਚ ਬਾਰੇ ਕੁਝ ਤਾਂ ਦੱਸੇ। 15 ਪਾਰਸਲ ਦੀ ਜ਼ਮੀਨ ਦੀ ਖਰੀਦ ਚ ਡਿਵੈਲਪਰਾਂ ਨੂੰ ਲਾਭ ਪਹੁੰਚਾਉਣ ਦਾ ਮਾਮਲਾ
2: ਚੱਲਦੀ ਆ, ਕਹਿੰਦੇ ਇਨਵੈਸਟੀਗੇਟ 3 ਸਾਲ ਹੋ ਗਏ।
0: ਮੋਟਰਸਾਈਕਲ ਕਈਆਂ ਨੇ ਭਜਾਉਣੇ ਸੀ, ਉੱਥੇ ਭੱਜੇ ਭੁੱਜੇ ਹੈ ਹੀ ਨਹੀਂ, ਖਰੇ ਖਰਾਬ ਹੋ ਗਏ ਉਹਨਾਂ ਦੇ ਮੋਟਰਸਾਈਕਲ, ਪਤਾ ਨਹੀਂ ਕੀ ਬਣਨਾ ਮੋਟਰਸਾਈਕਲਾਂ ਦਾ ਵਿਚਾਰੇ। ਅਲਬਰਟਾ ਦੇ ਮੂਲ ਨਿਵਾਸੀਆਂ ਵੱਲੋਂ ਓਟਾਵਾ ਦੀ ਪੈਸੀਫਿਕ ਲਿੰਕ ਤੇਲ ਪਾਈਪਲਾਈਨ ਪ੍ਰੋਜੈਕਟ ਨੂੰ ਕੋਰਟ 'ਚ ਚੁਣੌਤੀ ਦਿੱਤੀ ਹੈ ਜੀ ਉਹਨਾਂ ਨੇ। ਵੈਰੀ ਗੁੱਡ। ਅਤੇ ਨਾਲ ਦੇ ਨਾਲ ਕੈਨੇਡੀਅਨ ਕਵੀ ਐਨ ਕਾਰਸਨ ਦਾ ਨੇ ਸਾਹਿਤ ਦੇ ਨੋਬਲ 'ਚ ਇਨਾਮ 2026 'ਚ ਜਿੱਤ ਲਿਆ ਜੀ। ਵੈਰੀ ਗੁੱਡ, ਵਧਾਈਆਂ। ਹਮਿਲਟਨ 'ਚ ਵੀਰਵਾਰ ਸਵੇਰੇ ਵੱਖ ਵੱਖ ਇਲਾਕਿਆਂ 'ਚ ਵੱਖਰੇ ਘਰਾਂ 'ਚ ਧਮਾਕੇ ਹੋਣ ਤੋਂ ਬਾਅਦ 3 ਲੋਕ ਹਸਪਤਾਲ 'ਚ, 2 ਗੰਭੀਰ ਜ਼ਖਮੀ ਹੋ ਗਏ ਨੇ। ਅਤੇ ਨਾਲ ਦੇ ਨਾਲ ਕੈਨੇਡਾ ਸਰਕਾਰ ਨੇ ਏਅਰਪੋਰਟਾਂ ਦੇ ਨਿੱਜੀਕਰਨ ਦੀ ਨੀਤੀ ਤਹਿਤ ਪਹਿਲੀ ਵਾਰ ਵੈਨਕੂਵਰ ਏਅਰਪੋਰਟ 'ਤੇ ਲਗਾਤਾ ਜੀ ਕੰਮ, ਕਹਿੰਦੇ ਚਲੋ ਜੀ ਆ ਜਾਓ, ਨਿੱਜੀਕਰਨ ਕਰਦਾ, ਸਟਾਰਟ ਕੰਮ ਕਰਤਾ ਜਾਣੀ ਉੱਥੇ। ਕੈਨੇਡਾ 'ਚ ਮਾਨਸਿਕ ਰੋਗੀ ਇੱਛਾ ਮੌਤ ਦੀ ਸੂਚੀ 'ਚੋਂ ਬਾਹਰ ਹੋ ਗਏ ਨੇ ਜੀ। ਬ੍ਰੈਂਪਟਨ ਵਿੱਚ ਟੋ ਟਰੱਕ ਨਾਲ ਸੰਬੰਧਿਤ ਜਾਨਲੇਵਾ ਹਾਦਸਾ, ਅਮਰੀਕਾ ਵੱਲੋਂ ਟਾਟਾ, ਵਿਪਰੋ, ਮਾਈਕਰੋਸੋਫਟ ਸਣੇ 8 ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਨੂੰ ਗ੍ਰੀਨ ਕਾਰਡ ਦੇਣ 'ਤੇ ਰੋਕ ਲਾਤੀ ਆ। ਅਮਰੀਕਾ ਨੇ 16 ਵਿੱਚੋਂ 10 ਭਾਰਤੀ ਪਹਿਲਵਾਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਤਾ। ਅਤੇ ਅਮਰੀਕਾ ਦੇ ਡਰਾਈਵੇ ਹਾਈਵੇ 'ਤੇ ਭਾਰਤੀ ਟਰੱਕ ਡਰਾਈਵਰ ਗ੍ਰਿਫਤਾਰ ਹੋ ਗਿਆ। ਪਰ ਮੈਂ ਆਪਣੇ ਜੱਜ ਸਾਹਿਬ,
2: ਹਾਂਜੀ,
0: ਜੇ ਬੰਦੇ ਨੂੰ ਕਿਸੇ ਨੂੰ $1,00,000 ਦੀ ਲੋੜ ਹੋਵੇ ਦੇ ਦੋਗੇ?
2: ਬਿਲਕੁਲ, ਲੱਖ ਦੀ, 2 ਲੱਖ, 5 ਲੱਖ, ਜਿੰਨਾ ਵੀ ਬੈਂਕ ਤੋਂ ਲੋਨ ਦਵਾਉਂਦੇ ਆ ਜੀ, ਉਦਾਂ ਨਹੀਂ ਦਿੰਦੇ।
0: ਅੱਛਾ, ਸੌਖੇ ਮਿਲ ਜਾਂਦੇ?
2: ਸੌਖੇ ਮਿਲ ਜਾਂਦੇ। 2-3 ਆਪਸ਼ਨਾਂ ਹੁੰਦੀਆਂ। ਇੱਕ ਤਾਂ ਜੇ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ ਨਾ, ਕੋਈ ਵੀ ਪ੍ਰੋਪਰਟੀ, ਤੁਹਾਡੇ ਘਰ ਹੈਗਾ, ਕੋਈ ਵੀ ਦੁਕਾਨ ਵਾ, ਘਰ ਵਾ, ਆਫਿਸ ਆ, ਕੋਈ ਵੀ ਤਰ੍ਹਾਂ ਦੀ ਪ੍ਰੋਪਰਟੀ ਹੋਣੀ ਚਾਹੀਦੀ ਆ, ਤੁਹਾਡੇ ਨਾਂ 'ਤੇ ਹੋਣੀ ਚਾਹੀਦੀ ਆ, ਅਤੇ ਤੁਹਾਨੂੰ $1,00,000 ਕੀ ਜਿੰਨੀ ਵੀ ਉਹਦੇ ਵਿੱਚ ਇਕੁਇਟੀ ਆ, ਸਪੋਜ਼ ਕਰੋ ਤੁਹਾਡੇ ਘਰ ਦੇ ਉੱਤੇ ਦੀ ਵੈਲਿਊ ਆ ਜੇ $1,000,000 ਆ, ਅਤੇ ਉਹਦੇ ਵਿੱਚ 5 ਲੱਖ ਦੀ ਮੌਰਗੇਜ ਆ, ਤੁਹਾਨੂੰ $3,00,000 ਮਿਲ ਜਾਣਾ। ਉਹ ਮਿਲਣਾ ਕਿੱਦਾਂ ਆ? ਇੱਕ ਤਾਂ ਆਪਾਂ ਕਹਿੰਦੇ ਹਾਂ ਪ੍ਰਾਈਵੇਟ ਮੌਰਗੇਜ, ਇੱਕ ਜਿਹੜੀ 5 ਲੱਖ ਦੀ ਮੌਰਗੇਜ ਉਹਨੂੰ ਰੀਫਾਈਨੈਂਸ ਕਰਕੇ 8 ਲੱਖ ਦੀ ਮੌਰਗੇਜ ਹੋ ਸਕਦੀ ਆ, ਉਹ ਵਧੀਆ ਸਸਤਾ ਮਿਲ ਜਾਂਦਾ। ਉਹ ਤੋਂ ਬਾਅਦ 'ਚ ਜੇ ਤੁਹਾਡੀ ਮੌਰਗੇਜ ਕਿਤੇ ਫਿਕਸ ਚੱਲਦੀ ਆ, ਨਹੀਂ ਤੋੜਨੀ ਚਾਹੁੰਦੇ, ਉਹਦਾ ਦੂਜਾ ਹੱਲ ਆ ਈ-ਲੌਕ। ਅਸੀਂ ਤੁਹਾਨੂੰ ਸੈਕਿੰਡ ਪੋਜੀਸ਼ਨ ਦੇ ਉੱਤੇ ਈ-ਲੌਕ ਲੈ ਕੇ ਦੇਣੀ ਆ $3,00,000 ਦੀ, ਠੀਕ ਆ ਜੀ। ਉਹਦੇ ਵਿੱਚ ਇਕੁਇਟੀ ਹੋਣੀ ਚਾਹੀਦੀ ਤੁਹਾਡੇ ਘਰ ਦੇ ਵਿੱਚ 3 ਲੱਖ ਦੀ, ਤੁਹਾਨੂੰ ਸੈਕਿੰਡ ਪੋਜੀਸ਼ਨ ਦੇ ਉੱਤੇ ਆਪਾਂ ਈ-ਲੌਕ ਲੈ ਦੇਣੀ ਆ, ਉਹ ਜਿੰਨੀ ਯੂਜ ਕਰੋਗੇ ਉਹਦੇ ਉੱਤੇ ਵਿਆਜ ਪੈਣਾ। No. 3, ਜੇ ਕ੍ਰੈਡਿਟ ਵੀ ਖਰਾਬ ਆ, ਪੇਪਰ ਵਰਕ ਵੀ ਹੈ ਨਹੀਂ, ਸਾਰਾ ਕੁਛ ਪ੍ਰਾਈਵੇਟ ਮੌਰਗੇ ਮਿਲ ਜਾਂਦੀ ਆ, ਉਹਨੂੰ ਆਪਾਂ ਸੈਕਿੰਡ ਮੌਰਗੇ ਕਹਿੰਦੇ ਹਾਂ, ਉਹਦੇ ਵਿੱਚ ਵੀ 3 ਲੱਖ ਹੀ ਮਿਲ ਜਾਂਦਾ, 80% ਤੋਂ ਵਾਧੂ ਕੋਈ ਨਹੀਂ ਮਿਲਦਾ। ਜਿੰਨੇ ਵੀ ਤੁਹਾਡੇ ਘਰ ਦੀ ਵੈਲਿਊ ਆਪ ਹੀ ਕੈਲਕੂਲੇਟ ਕਰ ਲਿਆ ਕਰੋ, ਉਹਦਾ 80% ਦੇਣਾ ਮਾਈਨਸ ਤੁਹਾਡੀ ਮੌਰਗੇ, ਜਿਹੜਾ ਵਿੱਚ ਡਿਫਰੈਂਸ ਹੈ ਗਿਆ ਉਹ ਤੁਹਾਨੂੰ ਈ ਲੌਕ, ਸੈਕਿੰਡ ਮੌਰਗੇ ਜਾਂ ਰੀਫਾਈਨੈਂਸ।
0: 2 ਲੱਖ ਦਾ ਘਰ ਐਗਜ਼ਾਮਪਲ, ਤੇ 1,60,000 ਮਿਲਣਾ।
2: ਹਾਂ, ਜੇ ਮਿਲੀਅਨ ਦਾ ਘਰ ਆ ਤੇ 8 ਲੱਖ ਮਿਲਣਾ, 8 ਲੱਖ ਮਿਲਣਾ। ਜੇ ਤੁਹਾਡੀ 5 ਲੱਖ ਦੀ ਪਹਿਲਾਂ ਮੌਰਗੇ, 6 ਲੱਖ ਦੀ ਆ, ਉਹ ਵਿੱਚ ਮਾਈਨਸ ਕਰ ਲਓ, 2 ਲੱਖ ਦੀ ਈ ਲੌਕ ਮਿਲ ਸਕਦੀ ਆ, ਸੈਕਿੰਡ ਮੌਰਗੇ ਮਿਲ ਸਕਦੀ ਆ, ਜਾਂ ਉਹਨੂੰ ਰੀਫਾਈਨੈਂਸ ਕਰਕੇ ਨਵੀਂ ਮੌਰਗੇ ਹੋ ਸਕਦੀ।
0: ਨੰਬਰ ਬੋਲੋ,
2: 6475043297,
0: 6475043297 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ 1-10 ਤਰੀਕ ਨੂੰ ਆਪਣੇ ਸ਼ਹਿਰ 'ਚ, ਪਰਸੋਂ ਨੂੰ, ਕੱਲ੍ਹ ਨੂੰ ਆ 10 ਤਰੀਕ ਨਾ, ਕੱਲ ਸ਼ਾਮ ਨੂੰ ਜੱਸੂ ਪੁੱਤ ਨਾਟਕ ਖੇਡਿਆ ਜਾ ਰਿਹਾ ਪਾਲੀ ਭੁਪਿੰਦਰ ਜੀ ਭਾਜੀ ਉਹਨਾਂ ਵੱਲੋਂ ਲਿਖਿਆ ਹੋਇਆ ਤੇ ਤੁਸੀਂ ਜਾਣਾ ਚਾਹੁੰਦੇ ਹੋ ਰੋਜਰ ਰੋਜ਼ ਸੈਂਟਰ ਰੋਜ਼ ਥੀਏਟਰ ਰੋਜ਼ ਥੀਏਟਰ ਬਰੈਂਪਟਨ ਚ 416-677-1555 ਜਾਂ ਫਿਰ 416-532-3737 ਤੇ ਤੁਸੀਂ ਸੰਪਰਕ ਕੀਤਾ ਜਾ ਸਕਦਾ। ਅਮਰਜੀਤ ਮਲਦਾਨੀ ਭਾਜੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਸਵਾਗਤ ਆ।
3: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ, ਛੋਟਾ ਜਿਹਾ ਸਵਾਲ ਸੀ ਭਾਜੀ ਉਹਨਾਂ ਨੂੰ ਪੁੱਛਣਾ ਸੀ ਕਿ ਇੰਡੀਆ ਦੀ ਪੋਲਿਟਿਕਸ ਕਿੱਧਰ ਨੂੰ ਜਾ ਰਹੀ ਭਾਜੀ। ਦੇਖੋ ਇੱਕ ਤੇ ਜਿਹੜਾ ਜਿਹਨਾਂ ਨੇ ਵੋਟ ਪਾ ਕੇ ਪ੍ਰਧਾਨ ਮੰਤਰੀ ਬਣਾਇਆ ਤੇ ਉਹਨਾਂ ਨੂੰ ਜੁੱਤੀਆਂ ਡੰਡੇ ਖਾਣੇ ਪੈਣ ਦੇ ਨੇ, ਦੇਖੋ ਕਿੱਦਾਂ ਦੇ ਹਾਲਾਤ ਹੋ ਗਏ ਨੇ ਜੀ। ਦੂਜੀ ਗੱਲ ਆ ਕਿ ਧੱਕਾਸ਼ਾਹੀ ਅਵਾਰਡ ਆਪਣੀ ਮਰਜ਼ੀ ਨਾਲ ਕੱਟ ਦੇਣਾ, ਮਤਲਬ ਕਿੱਦਾਂ ਨੂੰ ਪੋਲਿਟਿਕਸ ਜਾ ਰਹੀ ਹੈ, ਬਣੂ ਆ ਗਈ ਜੀ, ਇਹਦੇ ਬਹੁਤ ਕੰਮ ਖਰਾਬ ਹੋ ਜਾਣਾ ਜੀ। ਥੈਂਕ ਯੂ ਭਾਈ।
0: ਪ੍ਰਧਾਨ ਮੰਤਰੀ ਕਾਰਨੀ ਨੇ ਡਾਕਟਰ ਆਪਣੇ ਜੱਜ ਸਾਹਿਬ 1,10,00,000 ਕੈਨੇਡੀਅਨ ਘਰਾਂ ਨੂੰ ਹੀਟ ਪੰਪ ਲਗਾਉਣ ਦੇ $2 ਅਰਬ ਦੇ ਪ੍ਰੋਗਰਾਮ ਦਾ
2: $2 ਬਿਲੀਅਨ ਡਾਲਰ
0: ਚੱਕ ਦੋ ਫੱਟੇ। ਇੱਕ ਮਿੰਟ ਹੋਲਡ ਰੱਖਿਓ।

0: ਦੇ ਪਟਾਕੇ ਬੜੇ ਪੈ ਗਏ ਅੱਜ ਅੰਮ੍ਰਿਤਸਰ ਚ, ਅਕਾਲ ਤਖ਼ਤ ਤੇ ਪੈ ਗਏ।
1: ਬਿਲਕੁਲ ਬਿਲਕੁਲ, ਅਮਰਜੀਤ ਸਿੰਘ ਚਾਵਲਾ ਜਿਸ ਪ੍ਰਕਰਨ ਦੇ ਵਿੱਚ ਫਸੇ ਸੀ, ਅੱਜ ਉਸ ਪ੍ਰਕਰਨ ਨੂੰ ਲੈ ਕੇ ਅਕਾਲ ਤਖ਼ਤ ਤੇ ਪਟਾਕੇ ਪੈ ਗਏ। ਔਰ ਪਟਾਕੇ ਪਾਏ ਨੇ ਰੂਪਕੌਰ ਸੰਧੂ ਨੇ। ਪਹਿਲਾਂ ਉਹਨਾਂ ਨੇ ਕਿਹਾ ਹੋਇਆ ਸੀ ਕਿ ਮੈਂ 9 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਣਾ ਔਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੁਲਦੀਪ ਸਿੰਘ ਗੜਗੱਜ ਨੂੰ ਉਹ ਸਬੂਤ ਦੇਣੇ ਨੇ ਕਿ ਮੁੜ ਕੇ ਫੈਸਲਾ ਉਹਨਾਂ ਤੇ ਛੱਡ ਦੇਣਾ। ਸੋ ਅੱਜ ਰੂਪਕੌਰ ਸੰਧੂ ਪਹੁੰਚੇ ਨੇ, ਹਾਲਾਂਕਿ ਸਿਕਿਉਰਿਟੀ ਦਾ ਬਹੁਤ ਇਸ਼ੂ ਸੀ, 2 ਸਿਕਿਉਰਿਟੀ ਗਾਰਡਾਂ ਨਾਲ ਪਹੁੰਚੇ ਨੇ ਔਰ ਉਸ ਮੌਕੇ ਉਹਨਾਂ ਨੇ 4 ਤੋਂ 5 ਨਾਂ ਹਰਜੀਤ ਜੀ ਹੋਰ ਦੱਸਦੇ ਨੇ ਜਿਹੜੇ ਗੁਰੂ ਘਰ ਦੀਆਂ ਸਰਾਵਾਂ ਦੇ ਵਿੱਚ ਕਾਲੇ ਮਾਲੇ ਕਰਦੇ ਰਹੇ ਨੇ। ਸੋ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ 3 ਹੋਰ ਬੀਬੀਆਂ ਵੀ ਆ ਰਹੀਆਂ ਨੇ, ਅਗਲਾ ਟਾਈਮ ਵੀ ਲੈ ਲਿਆ ਉਹਨਾਂ ਨੇ ਜਥੇਦਾਰ ਸਾਹਿਬ ਕੋਲੋਂ। ਹਾਲੇ ਪੈਨ ਡਰਾਈਵ ਨਹੀਂ ਦਿੱਤੀ, ਕਹਿੰਦੇ ਪੈਨ ਡਰਾਈਵ ਮੈਂ ਹਲੇ ਨਹੀਂ ਦੇਣੀ। ਔਰ ਨਾਲ ਦੀ ਨਾਲ ਉਹਨਾਂ ਨੇ ਕਹਿਤਾ ਕਿ ਧਾਮੀ ਸਾਹਿਬ ਸੱਚ ਬੋਲਣਾ ਸ਼ੁਰੂ ਕਰ ਦੋ, ਕਮਰਾ ਨੰਬਰ 3 ਦੇ ਵਿੱਚ ਅਮਰਜੀਤ ਸਿੰਘ ਚਾਵਲਾ ਤੇ ਬਹਿਰੀਨ ਵਾਲੀ ਬੀਬੀ ਦੀ ਫੋਟੋ ਮੇਰੇ ਕੋਲ ਪਈ ਆ ਔਰ ਪੈਨ ਡਰਾਈਵ ਦੇ ਵਿੱਚ ਉਹ ਕੁਝ ਆ ਜਿਹੜਾ ਸਮਾਜ 'ਚ ਦਿਖਾਇਆ ਨਹੀਂ ਜਾ ਸਕਦਾ। ਸੋ ਇਹਦੇ ਵਿੱਚ ਹਰਜੀਤ ਜੀ ਵੱਡਾ ਖਲਾਰਾ ਪੈਣ ਜਾ ਰਿਹਾ, SGPC ਦੇ ਵੱਡੇ ਅਹੁਦੇਦਾਰ, ਅਕਾਲੀ ਦਲ ਦੇ ਵੱਡੇ ਅਹੁਦੇਦਾਰ, ਹੋਰ ਪੰਥਕ ਸ਼ਖਸੀਅਤਾਂ ਆਉਣ ਵਾਲੇ ਸਮੇਂ 'ਚ ਜੇ ਆਪਾਂ ਰੂਪਕੌਰ ਦੀ ਗੱਲ ਮੰਨੀਏ ਤਾਂ ਨੰਗੀਆਂ ਹੋਣ ਜਾ ਰਹੀਆਂ ਨੇ।
0: ਬਿਲਕੁਲ, ਕੋਈ ਸ਼ੱਕ ਨਹੀਂ, ਕੋਲ ਰੱਖਿਓ ਇੱਕ ਮਿੰਟ ਲਈ। ਅਤੇ ਨਾਲ ਦੀ ਨਾਲ ਆਪਾਂ ਜੰਗ ਸਟੀਲ ਵਾਲਿਆਂ ਦਾ ਨੰਬਰ ਦੇ ਦਈਏ, ਫੂਡ ਵਾਲਿਆਂ ਦਾ, ਜੇ ਕਿਸੇ ਨੇ ਪਿੱਕੇ ਲੈਣੇ ਆ ਤਾਂ ਭਾਈ ਤੁਸੀਂ ਬਨੀਤ ਜੀ ਨਾਲ 416-704-4940 'ਤੇ ਸੰਪਰਕ ਕਰ ਲਿਓ। ਜੱਜ ਸਾਹਿਬ ਮੇਰੇ ਸਾਹਮਣੇ ਬੈਠੇ, 600 ਜੱਜ ਸਾਹਿਬ ਆਪਣੀ ਜਵਾਨੀ ਨੰਬਰ ਦਿਓ ਲਾਸਟ।
2: ਬਿਲਕੁਲ ਜੀ, ਨੰਬਰ ਹੈਗਾ 647-504-3297-6475-0400।
0: ਔਰ ਇਹਦਾ ਕੋਈ ਵੀ ਕੁਐਸਚਨ ਹੈ, ਟਰੱਕ ਲੋਨ ਤੁਸੀਂ ਲੈਣਾ ਚਾਹੁੰਦੇ ਹੋ, ਡੈਟ ਕੰਸੋਲੀਡੇਸ਼ਨ ਕੰਸੋਲੀਡੇਸ਼ਨ, ਅਤੇ ਤੁਸੀਂ 20 ਮੈਰੀਟਾਈਮ ਓਨਟਾਰੀਓ ਬੁੱਲੇਵਾਰਡ ਯੂਨਿਟ ਨੰਬਰ 210 'ਤੇ ਸੰਪਰਕ ਕਰ ਲਿਓ, 647-504-3297 'ਤੇ। ਕੰਗ ਟੈਕਸ ਫਾਈਨੈਂਸ਼ੀਅਲ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਲਿਓ, ਕੰਗ ਸਾਹਿਬ ਨਾਲ 416-274-4877, ਅਤੇ ਕੁਆਲਿਟੀ ਲੋਜਿਸਟਿਕ ਕੰਕਾਲਾ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਹੈ, 600-416-770-2929, ਅਤੇ ਦੁਆਬਾ ਡਰਾਈਵਰ ਵਾਲਿਆਂ ਨਾਲ ਕਰ ਲਿਓ ਸੰਪਰਕ 905-796-7800। ਪਰਮਿੰਦਰ ਜੀ ਥੈਂਕ ਯੂ ਸੋ ਮਚ, ਲਵ ਯੂ, ਮਿਲਦੇ ਹਾਂ ਆਪਾਂ ਕੱਲ੍ਹ ਮੰਡੇ ਟਿਊਜ਼ਡੇ ਦੇ ਪ੍ਰੋਗਰਾਮ 'ਚ। ਬਹੁਤ ਬਹੁਤ ਥੈਂਕ ਯੂ, ਕਾਫੀ ਖਬਰਾਂ ਰਹਿ ਗਈਆਂ ਆਪਣੀਆਂ, ਆਪਾਂ ਨੂੰ ਦੋ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸੇ ਦਾ

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: www.smartfinancialgroup.com
1: ट्रक काला लिया जदो वेखो एदियां कमानियां इटलियां रहंदियां की करा
2: मैं सुनया जी अपने पंजाबी भरावां जे अते गैरी ने खोल दित्ती है GTA विच ट्रकां दे स्प्रिंगां दी पहली शॉप PNJ स्प्रिंग व्हील अलाइनमेंट
3: पहुंचो 5330 ब्रेडको बुलेवार्ड मिसीसागा मेन इंटरसेक्शन डिक्सी एंड मैथसन
4: इत्थे बी लाइन लेजर मशीनां नाल अलाइनमेंट ते नवें स्टाइल दीआं मशीनां नाल बैलेंसिंग कीती जांदी है इन्ना ही नहीं 4 व्हीलर्स अते 18 व्हीलर्स दे टायर्स दा खास प्रबंध वी है जे तुसीं ट्रक ट्रेलरां दी कमानियां दा तसल्ली बख्श काम करवाना चाहुंदे हो
2: कॉल करो जे एन गैरी नूं
4: 905-459-5533
2: 905-459-5533 ते
4: PNJ स्प्रिंग व्हील अलाइनमेंट
5: मैं गुरप्रीत सिंह ढिल्लों वार्ड 9-10 तो रीजनल काउंसलर उम्मीदवार मैं 2014 तो 2022 तक तुहानू रिप्रेजेंट कीता मेरी एबसेंस विच असी देखिया टैक्स इंक्रीज हाई क्राइम अते एक अजिही काउंसल जिस दे रेजिडेंस नू अनदेखिया कीता जदों मैं तुहानू रिप्रेजेंट कीता मैं टैक्स घट रखे बुजुर्गां ने बस सर्विस मुफ्त कीती सैटेलाइट पुलिस स्टेशन लियांदा अते हजारां नौकरियां लियांदियां सब तो इंपोर्टेंट मैं फजूल खर्च विरुद्ध आवाज उठाई अते तुहाडे कॉल्स अटेंड कीतियां ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
7: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9-10
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
9: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9-10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
10: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9-10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
11: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9-10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ
12: ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ

0: Doppelsalt, Jupp, Asas, Duasas, Hebbises, Nadert, Hose, Bisas, Bole, Sonehal, Sasiakal.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕਾ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

0: ਸਵੇਰ ਬੇਦੇ ਸ਼ਮੀ ਭੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਤੇ ਹਾਜ਼ਰ ਜਿੱਦਾਂ ਅੱਜ ਸ਼ੁੱਕਰਵਾਰ ਹੈ, ਥੈਂਕ ਗੋਡ ਇਸ ਫਰਾਈਡੇ ਆਪਾਂ ਕਹਿੰਦੇ ਹਾਂ, ਤੇ ਉਸੇ ਤਰ੍ਹਾਂ ਸ਼ੁੱਕਰਵਾਰ ਦੇ ਦਿਨ ਅੱਜ ਵਿਹੜੇ ਦੇ ਵਿੱਚ ਰੌਣਕਾਂ ਵੀ ਲੱਗੀਆਂ। ਤਲਵਿੰਦਰ ਜੱਜ ਭਾਜੀ ਹੋਣੀ ਸਾਲ ਦਾ ਮੈਨੂੰ ਕਹਿ ਰਹੇ ਸੀਗੇ ਆ ਰਿਹਾ ਆ ਰਿਹਾ ਆ ਰਿਹਾ, ਬਣਾਨੇ ਬਣਾਨੇ ਬਣਾਨੇ, ਆਨੇ ਆਨੇ ਆਨੇ, ਕੱਲ ਵੀ ਏਦੀ ਹੋਇਆ, ਦੇਖਦੇ ਹਾਂ ਹੈ ਹਾਂਜੀ। ਤੇ ਮੈਂ ਸ਼ਮੀ ਦੇਖਦਾ, ਮੈਂ ਕਰਦਾ ਹਿੰਮਤ, ਕਹਿੰਦੇ ਜਦੋਂ ਜਦੋਂ ਜਾਗੇ ਉਦੋਂ ਹੀ ਸਵੇਰਾ, ਕਹਿੰਦੇ ਅੱਜ 3 ਵਜੇ ਮੇਰੀ ਜਾਗ ਖੁੱਲੀ, ਮੈਂ ਕਿਹਾ ਅੱਜ ਜਾਣਾ ਹੀ
1: ਜਾਣਾ ਹੀ
0: ਜਾਣਾ, ਕੀ ਬਾਤ ਹੈ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ।
1: ਸਭ ਤੋਂ ਪਹਿਲਾਂ ਆਪ ਜੀ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ, ਤੇ ਸਾਡੇ ਗੁਰੂਦੇਵ ਭਾਜੀ ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਗੁਰਦੇਵ ਸੱਜਣ ਵੱਲੋਂ ਤੇ ਸ਼ਮੀ ਭੱਠਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ। ਜਿੱਥੇ ਬਾਹਰਲਾ ਤਾਪਮਾਨ 7 ਡਿਗਰੀ ਹੈ ਤੇ ਅਸੀਂ ਸਟੂਡੀਓ ਦਾ 17 ਡਿਗਰੀ ਬਣਾ ਰਹੇ
1: ਹਾਂ,
0: ਆਲਮੋਸਟ 27 ਡਿਗਰੀ ਤੇ ਪਹੁੰਚ
1: ਕੇ ਲੱਗ ਜਾਣਾ।
0: ਸੋ ਦੋਸਤੋ, ਅੱਜ ਗੀਤ ਸੰਗੀਤ ਵੀ ਚੱਲੇਗਾ, ਅੱਜ ਥੋੜਾ ਜਿਹਾ ਅਸੀਂ ਖਬਰਾਂ ਤੋਂ ਪਰਹੇਜ਼ ਕਰਾਂਗੇ, ਕੁਝ ਕੁ ਸਾਡੇ ਮਹਿਮਾਨ ਹੋਰ ਵੀ ਹੈ ਜਿਹੜਾ ਸਾਡੇ ਨਾਲ ਜੁੜਨਗੇ, ਸੋ ਕਿਉਂਕਿ ਅੱਜ ਐਡਵਾਂਸ ਪੋਲਿੰਗ ਹੈ ਜਿਹੜੀ ਭਾਜੀ ਉਹ ਸ਼ੁਰੂ ਹੋ ਜਾਣੀ ਹੈ, ਸੋ 9 ਅਕਤੂਬਰ ਹੈ, ਸੋ ਇਸ ਕਰਕੇ ਅੱਜ ਜ਼ਰੂਰ ਵੱਧ ਚੜ੍ਹ ਕੇ ਹਿੱਸਾ ਪਾਓ, ਵੋਟਿੰਗ ਕਰੋ, ਇੱਕ ਸੁਧਾਰ ਚਾਹੁੰਦੇ ਹੋ, ਚੇਂਜ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਜਿਹੜੇ ਤੁਹਾਡੇ ਇਲੈਕਟਡ ਨੇ ਮੈਂਬਰ, ਉਹਨਾਂ ਨੂੰ ਰੀਇਲੈਕਟ ਕਰਨਾ ਚਾਹੁੰਦੇ ਹੋ, ਉਹਨਾਂ ਦੇ ਕੰਮਾਂ ਤੋਂ ਤੁਸੀਂ ਸੰਤੁਸ਼ਟ ਹੋ, ਤੁਹਾਨੂੰ ਲੱਗਦਾ ਵੀ ਉਹਨਾਂ ਦੀ ਕਾਰਗੁਜ਼ਾਰੀ ਬੜੀ ਵਧੀਆ ਆ, ਤਾਂ ਤੁਹਾਨੂੰ ਐਕਸ਼ਨ ਤਾਂ ਕਰਨਾ ਹੀ ਪੈਣਾ, ਐਕਸ਼ਨ ਲੈਣਾ ਹੀ ਪੈਣਾ, ਬਾਹਰ ਨਿਕਲਣਾ ਹੀ ਪੈਣਾ ਤੇ ਵੋਟ ਕਰਨੀ ਹੀ ਪੈਣੀ। ਸੋ 9, 10, 11 ਤੇ 16, 17 ਇਹ ਐਡਵਾਂਸ ਪੋਲਿੰਗ ਹੈ, ਤੇ 26 ਅਕਤੂਬਰ ਨੂੰ ਅਜਿਹਾ ਫਾਈਨਲ ਹੋਵੇਗਾ, ਓਨਟਾਰੀਓ ਮਿਊਨਸੀਪੈਲਿਟੀ ਦੀਆਂ 444 ਜਿਹੜੀਆਂ ਮਿਊਨਸੀਪੈਲਿਟੀ ਹੈ ਉਹਨਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ, ਤੇ ਕਿੰਨੇ ਹੀ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ, ਤੇ ਫਤਵਾ ਕਿਹਦੇ ਹੱਕ ਦੇ ਵਿੱਚ ਦੇਣਾ ਆ ਉਹ ਜਨਤਾ ਦੇ ਹੱਥ ਦੇ ਵਿੱਚ ਹੈ। ਸੋ ਤੁਸੀਂ ਆ ਜਿਹੜਾ ਵੱਧ ਚੜ੍ਹ ਕੇ ਬਾਹਰ ਆਓ ਤੇ ਵੋਟਿੰਗ ਕਰੋ, ਇਹ ਸਿਟੀ ਆਫ ਬਰੈਂਪਟਨ ਵੱਲੋਂ ਵੀ ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਗਿਆ, ਕਿਉਂਕਿ ਵੋਟਿੰਗ ਕਰਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ, ਤੇ ਜਿੱਥੇ ਆਪਾਂ ਚਾਹੁੰਦੇ ਹਾਂ ਵੀ ਆਪਾਂ ਗੱਲਾਂ ਭਾਜੀ 4 ਸਾਲ ਕਰਦੇ ਹਾਂ,
1: ਬਿਲਕੁਲ,
0: ਤੇ ਇਹ ਇੱਕ ਸਮਾਂ ਹੁੰਦਾ ਆ ਜਦੋਂ ਅਸੀਂ ਆ ਜਿਹੜਾ ਇੱਕ ਐਕਸ਼ਨ ਵੀ ਦਿਖਾਉਣਾ ਹੁੰਦਾ, ਉਹਨਾਂ ਕੰਮਾਂ ਤੋਂ ਅਸੀਂ ਕਿੰਨੇ ਖੁਸ਼ ਹਾਂ। ਹਾਂਜੀ, ਸੋ ਵੱਖ ਵੱਖ ਉਮੀਦਵਾਰ ਜਿੱਦਾਂ ਮੈਂ ਕਹਿ ਰਿਹਾ, ਸੋ ਆਉਣ ਵਾਲੇ ਕਹਿ ਲਓ ਅਗਲੇ ਹਫ਼ਤੇ ਤੱਕ ਬਹੁਤ ਸਾਰੇ ਉਮੀਦਵਾਰ ਹੈ ਜਿਹੜਾ ਇੱਥੇ ਇੱਕ ਵਾਰ ਤੁਹਾਨੂੰ ਫੇਰ ਹੈ ਜਿਹੜਾ ਬੇਨਤੀ ਵੀ ਕਰਨਗੇ ਸਾਰਿਆਂ ਨੂੰ ਵੀ ਅਸੀਂ ਆਹ ਸਾਡਾ ਚੋਣ ਮੈਨੀਫੈਸਟੋ ਹੈ, ਆਹ ਸਾਡਾ ਰੋਡ ਮੈਪ ਹੈ, ਆਹ ਸਾਡਾ ਪਲੈਟਫਾਰਮ ਹੈ, ਇਹਦੇ 'ਤੇ ਹੈ ਜਿਹੜਾ ਤੁਸੀਂ ਹੈ ਜਿਹੜਾ ਵੋਟਿੰਗ ਕਰੋ, ਪਰ ਵੋਟ ਜ਼ਰੂਰ ਪਾਓ। ਕਈ ਵਾਰ ਮੈਂ ਸੁਣਦਾ ਵੀ ਵੋਟ ਨਹੀਂ ਕਰਨੀ, ਵੋਟ ਨਹੀਂ ਕਰਕੇ ਆ ਜਿਹੜਾ ਉਹ ਕਿਸੇ ਦਾ ਕੁਛ ਨਹੀਂ ਜਾਣਾ,
1: ਤੁਸੀਂ ਆਪਣੇ ਆਪ ਨੂੰ ਧੋਖਾ ਕਰ ਰਹੇ ਹੋ,
0: ਹਾਂ ਆਪਣਾ ਨੁਕਸਾਨ ਹੈ,
1: ਆਪਣਾ ਨੁਕਸਾਨ ਕਰ ਰਹੇ,
0: ਆਪਣੀ ਆਉਣ ਵਾਲੀ ਜਨਰੇਸ਼ਨ ਦਾ ਨੁਕਸਾਨ ਹੈ। ਸੋ ਉਹਨਾਂ ਬਾਰੇ ਸੋਚ ਕੇ, ਫਿਊਚਰ ਨੂੰ ਸੋਚ ਕੇ, ਭਵਿੱਖ ਨੂੰ, ਕਈ ਵਾਰ ਆਪਾਂ ਕਹਿੰਦੇ ਨਾ ਜੇ ਹੁਣ ਆਪਾਂ ਪਲੈਨਿੰਗ ਕਰਾਂਗੇ ਕੋਈ ਵੀ ਕੰਮ ਦੀ ਹੈ, ਉਹ ਪਲੈਨਿੰਗ ਜੇ ਵਧੀਆ ਹੋਊਗੀ, ਇੰਪਲੀਮੈਂਟੇਸ਼ਨ ਵਧੀਆ ਹੋਊਗੀ, ਤਾਂ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਫਿਊਚਰ ਹੈ, ਭਵਿੱਖ ਹੈ, ਉਹ ਵਧੀਆ ਹੋਵੇਗਾ,
1: ਵਧੀਆ ਹੋਗਾ, ਬਿਲਕੁਲ।
0: ਸੋ ਇਸ ਕਰਕੇ ਦੋਸਤੋ ਬੇਨਤੀ ਹੈ, ਸੋ ਇਸ ਟਾਈਮ ਪੀਅਰਸਨ ਏਅਰਪੋਰਟ ਤੇ 7 ਡਿਗਰੀ ਸੈਲਸੀਅਸ ਟੈਂਪਰੇਚਰ ਨੋਟ ਕੀਤਾ ਗਿਆ, ਤੇ ਅੱਜ ਵੱਧ ਤੋਂ ਵੱਧ ਦੁਪਹਿਰ ਵੇਲੇ 19 ਡਿਗਰੀ ਸੈਲਸੀਅਸ ਹੈ ਜਿਹੜਾ ਤਾਪਮਾਨ ਹੈ ਜਿਹੜਾ ਉਹ ਪਹੁੰਚੇਗਾ। ਸੋ ਅੱਜ ਦਾ ਮੌਸਮ ਹੈ ਜਿਹੜਾ ਖੂਬਸੂਰਤ ਰਹੇਗਾ, ਕਹਿੰਦੇ ਇੱਕ ਭੂਚਾਲ ਵੀ ਆ ਰਿਹਾ ਮੈਕਸੀਕੋ ਵੱਲੋਂ, ਤੇ ਉਹਨੇ ਆ ਫਲੋਰੀਡਾ ਨੂੰ ਹਿੱਟ ਕਰਨਾ ਆ, ਤੇ ਉੱਥੇ ਆ ਜਿਹੜਾ ਹਿੱਟ ਕਰਕੇ ਥੋੜੇ ਜਿਹੇ ਟੈਂਪਰੇਚਰ ਪੈਟਰਨ ਆ ਜਿਹੜੇ ਵੀਕਐਂਡ ਦੇ ਸ਼ਿਫਟ ਹੋਣਗੇ। ਐਤਵਾਰ ਨੂੰ ਸਾਡੇ ਇੱਥੇ ਆ ਜਿਹੜੀ ਰਾਤ ਸ਼ਾਮ ਨੂੰ ਆ ਜਿਹੜਾ ਹਲਕਾ ਜਿਹਾ ਮੀਂਹ ਆ ਜਿਹੜਾ ਦੱਸਿਆ ਗਿਆ, ਪਰ ਉਦਾਂ ਅੱਜ ਤੇ ਕੱਲ੍ਹ ਦਾ ਦਿਨ ਹੈ ਜਿਹੜਾ ਉਹ ਖੂਬਸੂਰਤ ਰਹੇਗਾ। ਸੋ ਇੱਦੀ ਰਹੇ, ਸੋ ਵੀਕਐਂਡ ਹੈ ਜਿਹੜਾ ਲੌਂਗ ਵੀਕਐਂਡ ਹੈ, ਤੇ ਕਾਫੀ ਜ਼ਿਆਦਾ ਮੈਂ ਕਹਿੰਦਾ ਵੀ ਗਹਿਮਾ ਗਹਿਮੀ ਵੀ ਹੋਵੇਗੀ, ਸਰਗਰਮੀ ਵੀ ਹੋਵੇਗੀ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੈ ਉਹ ਵੀ ਉਲੀਕੇ ਗਏ ਨੇ, ਸੋ ਉਹਨਾਂ ਦੇ ਵਿੱਚ ਵੀ ਸ਼ਮੂਲੀਅਤ ਹੋਵੇਗੀ। ਸੋ ਆਓ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਸੋ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਹੜੇ ਮੇਰੇ ਤੱਕ ਇੰਨੇ ਖੂਬਸੂਰਤ ਵਿਚਾਰ ਪਹੁੰਚਾਉਂਦੇ ਨੇ। ਸਿਰਫ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ। ਹਾਂਜੀ, ਜਿੱਦਾਂ ਮੇਰੇ ਮੈਂ ਘੱਟ ਉਮਰ ਦੇ ਵਿੱਚ, ਘੱਟ ਉਮਰ ਹੀ ਕਹੀ ਹੋਣੀ ਆ,
1: ਘੱਟ ਉਮਰ
0: ਹੀ ਕਹਿਣਾ ਆਪਣੇ ਆਪ ਨੂੰ, ਉਹ ਅੱਡ ਗੱਲ ਆ ਪਾਣ ਨੀ ਦਿੰਦੇ ਕਈ ਵਾਰ। ਮੈਂ ਜੰਡੂ ਸਾਹਿਬ ਨੂੰ ਹੱਸਦਾ ਹੁੰਦਾ, ਮੈਂ ਕਿਹਾ ਜੰਡੂ ਸਾਹਿਬ ਕਿੱਥੇ ਲੁਕੋਏ ਹੋਏ ਆ, ਕਹਿੰਦੇ ਬਸ ਆ ਵੀਕਐਂਡ ਆ ਰਿਹਾ, ਸ਼ੁੱਕਰਵਾਰ ਨੂੰ ਅਸੀਂ ਆ ਜਿਹੜੀਆਂ ਕੌਲੀਆਂ ਲੈ ਕੇ ਖੜ ਜਾਂਦੇ ਤੇ ਕੋਈ ਵੀ ਬਾਲ ਆਉਣ ਨੀ ਦੇਣਾ। ਮੈਂ ਕਿਹਾ ਇਹ ਮੋਟੀਵੇਸ਼ਨ ਮੈਂ ਤੁਹਾਤੋਂ ਹੀ ਲੈਣਾ। ਕਹਿੰਦੇ ਸਿਰਫ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ, ਜ਼ਿੰਦਗੀ ਜਦੋਂ ਸੂਈ ਦੇ ਨੱਕੇ ਵਿੱਚੋਂ ਲੰਘਾਉਂਦੀ ਹੈ ਤਾਂ ਠੋਕਰਾਂ ਠੇਡੇ ਮਾਰਦੀ ਹੈ, ਤਾਂ ਫਿਰ ਕਾਲੇ ਵਾਲ ਵੀ ਹੈ ਜਿਹੜੇ ਸਿਆਣੇ ਹੋ ਜਾਂਦੇ ਨੇ। ਪਿਆਰ, ਇੱਜ਼ਤ, ਖੁਸ਼ੀ, ਉਹ 3 ਚੀਜ਼ਾਂ ਹਾਸਲ ਕਰਨ ਲਈ ਪਹਿਲਾਂ ਇਹ ਸਾਨੂੰ ਦੂਸਰਿਆਂ ਨੂੰ ਦੇਣੀਆਂ ਪੈਂਦੀਆਂ ਨੇ। ਮੰਗਣ ਲਈ ਜਾਂਦੇ ਸੀ, ਪਤਾ ਨਹੀਂ ਕਦੋਂ ਸ਼ੁਕਰਾਨੇ ਲਈ ਆਉਣ ਲੱਗ ਪਏ। ਜ਼ਿੰਦਗੀ ਦੇ ਵਿੱਚ ਦੇਰ ਹੋ ਸਕਦੀ ਹੈ, ਪਰ ਪਰਮਾਤਮਾ ਦੇ ਘਰ ਅੰਧੇਰ ਨਹੀਂ ਹੁੰਦਾ। ਹਰ ਦਾਸ ਦਾ ਸਮਾਂ ਤੈਅ ਹੁੰਦਾ ਹੈ ਦੋਸਤੋ। ਖੁਦ ਨੂੰ ਮਹਿੰਗਾ ਬਣਾ ਕੇ ਰੱਖੋ, ਸਸਤੀਆਂ ਚੀਜ਼ਾਂ ਦੀ ਲੋਕ ਹੈ ਜਿਹੜੇ ਕਦਰ ਨਹੀਂ ਕਰਦੇ। ਤੁਹਾਡੀਆਂ ਖਾਮੋਸ਼ੀਆਂ ਦੀ ਪਰਵਾਹ ਵੀ ਉਹੀ ਕਰਦੇ ਨੇ ਜਿਹਨਾਂ ਨੂੰ ਤੁਹਾਡੇ ਚਿਹਰੇ ਦੇ ਹਾਸੇ ਵਧੀਆ ਲੱਗਦੇ ਨੇ। ਕਿਆ ਬਾਤ ਹੈ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ। ਵੈਰੀ ਗੁੱਡ ਮਾਰਨਿੰਗ ਸਾਰਿਆਂ ਨੂੰ। ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਇੱਕ ਇੱਕ ਸਟੂਡੀਓ ਦਾ ਨੰਬਰ ਹੈ, ਉੱਦਾਂ ਤਾਂ ਸਾਡੇ ਸਰੋਤਿਆਂ ਦੇ ਦਿਲਾਂ ਉੱਤੇ ਲਿਖਿਆ ਪਿਆ, ਪਰ ਫਿਰ ਵੀ ਨਿੱਤ ਦਿਨ ਸਰੋਤੇ ਹੈ ਜਿਹੜੇ ਸਾਡੇ ਨਾਲ ਜੁੜਦੇ ਨੇ। ਸੋ ਨੰਬਰ ਹੈ 905-673-3337 905-673-3337 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਤਲਵਿੰਦਰ ਜੱਜ ਬਾਜੀ ਹੋਣੀ, ਜੱਜ ਸਾਹਿਬ ਹੈ ਅੱਜ ਆਪ ਜੱਜ ਬਣ ਕੇ ਜੱਜ ਵਾਲੀ ਕੁਰਸੀ ਤੇ ਬਿਰਾਜਮਾਨ ਹੋਏ ਨੇ, ਕਹਿੰਦੇ ਇੱਦਾਂ ਦਾ ਪ੍ਰੋਗਰਾਮ ਕਰਨਾ ਪਾ। ਹਾਂਜੀ, ਸੋ ਭਾਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਕੋਈ ਤੁਸੀਂ ਟਰੱਕ ਲੋਨ ਲੈਣਾ ਆ, ਮੋਰਗੇਜ ਰਿਨਿਊਲ ਆ ਰਹੀ ਹੈ ਤੁਹਾਡੀ, ਜਾਂ ਫਿਰ ਤੁਸੀਂ ਕੋਈ ਫਾਈਨੈਂਸਿੰਗ 'ਚ ਹੈਲਪ ਚਾਹੀਦੀ ਹੈ, ਜਾਂ ਫਿਰ ਪ੍ਰੀਕੋਨ ਹੈ ਕੋਈ ਕਲੋਜ਼ਿੰਗ ਕਰਕੇ ਜਿਹੜਾ ਅਪਰੇਜ਼ਲ ਕਈ ਵਾਰ ਇਸ਼ੂ ਆਉਂਦੇ ਪਏ ਆ, ਕੋਈ ਨਾ ਕੋਈ ਕਈ ਵਾਰ ਸੋਲੂਸ਼ਨ ਹੈ ਜਿਹੜਾ ਨਿਕਲ ਆਉਂਦਾ ਹੁੰਦਾ। ਸੋ ਤੁਸੀਂ ਤਲਵਿੰਦਰ ਜੱਜ ਭਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ 604-3497 ਤੇ ਸੰਪਰਕ ਕੀਤਾ ਜਾ ਸਕਦਾ। ਤੇ ਅੱਜ ਦੇ ਥੋੜਾ ਜਿਹਾ ਹਲਕਾ ਫੁਲਕਾ ਭਾਜੀ ਵਿਸ਼ਾ ਰੱਖੀ ਅੱਜ।
1: ਹਾਂਜੀ ਬਿਲਕੁਲ, ਅੱਜ ਫਰਾਈਡੇ ਦਾ ਦਿਨ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਹੋਊਗਾ। ਇੱਕ ਮੈਂ ਥੋੜੀ ਜਿਹੀ ਬੇਨਤੀ ਕਰਨੀ ਹੈ
0: ਜੀ,
1: ਭਈ ਜਦੋਂ ਆਪਾਂ ਵੋਟਾਂ ਦੀ ਗੱਲ ਕਰਦੇ ਹਾਂ
0: ਨਾ,
1: ਵੋਟ ਪਾਉਣ ਜ਼ਰੂਰ ਜਾਇਆ ਕਰੋ,
0: ਬਿਲਕੁਲ,
1: ਕਿਉਂਕਿ ਆਪਾਂ ਮੁੜ ਕੇ ਹਨਾ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰੀ ਜਾਂਦੇ, ਰੇਡੀਓ ਪ੍ਰੋਗਰਾਮਾਂ ਤੇ ਗੱਲਾਂ ਕਰੀ ਜਾਂਦੇ, ਸਿਟੀ ਨੇ ਆਹ ਨੀ ਕੀਤਾ ਉਹ ਨੀ ਕੀਤਾ, ਅੱਜ ਤੁਹਾਨੂੰ ਹਨਾ ਉਹ ਗੁੱਸਾ ਕੱਢਣ ਦੇ, ਜੇ ਤੁਸੀਂ ਗੁੱਸਾ ਕੱਢਣਾ ਚਾਹੁੰਦੇ ਆ ਵੋਟ ਪਾ ਕੇ,
0: ਬਿਲਕੁਲ,
1: ਜੇ ਤੁਸੀਂ ਕਹਿੰਦੇ ਮੈਂ ਵੋਟ ਹੀ ਨੀ ਪਾਉਣੀ ਹੈ ਨਾ, ਫਿਰ ਤੁਸੀਂ ਆਪਣੇ ਆਪ ਨਾਲ ਲੋਕਾਂ ਨਾਲ ਸਾਰਿਆਂ ਨਾਲ ਆਪਣੇ ਆਪ ਨੂੰ ਧੋਖਾ ਕਰ ਰਹੇ ਹੋ, ਆਪਣਾ ਫਿਊਚਰ ਨੂੰ ਦੇਖ ਕੇ ਨੰਬਰ ਦੋ ਕਿਸੇ ਘੜਮ ਚੌਧਰੀ ਬਹੁਤ ਆ, ਐਵੇਂ ਨਾ ਕਿਸੇ ਦੇ ਪਿੱਛੇ ਲਾ ਕੇ ਮੈਨੂੰ ਫਲਾਣੇ ਨੇ ਕਿਹਾ ਸੀ, ਫਲਾਣੇ ਰਿਸ਼ਤੇਦਾਰ ਨੇ, ਬਿਲਕੁਲ ਸੋਚ ਸਮਝ ਕੇ ਆਪਣੇ ਆਪਣੇ ਜਿਹੜੇ ਤੁਹਾਡੀ ਨਵੀਂ ਜਨਰੇਸ਼ਨ ਆ, ਆਪਣੇ ਬੱਚਿਆਂ ਦਾ ਭਵਿੱਖ ਦੇਖ ਕੇ ਫਿਰ ਬਟਨ ਦਿਓ,
0: ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ।
1: ਨਹੀਂ ਇਹ ਨੀ ਭਾਈ ਮੈਨੂੰ ਫਲਾਣੇ ਨੇ ਕਿਹਾ ਸੀ, ਰਿਸ਼ਤੇਦਾਰੀ ਆ, ਫਲਾਣੇ ਦਾ ਫੋਨ ਆ, ਇੰਡੀਆ ਦਾ ਫੋਨ ਆਈ ਜਾਂਦਾ ਲੋਕਾਂ ਨੂੰ, ਉਹਨੂੰ ਵੋਟਾਂ ਪਾਓ, ਇਹ ਕੰਮ ਨਾ ਕਰੋ, ਕਿਉਂਕਿ ਇੰਡੀਆ ਦੀ ਜਿਹੜੀ ਪੋਲੀਟੀਸ਼ਨ ਉੱਥੇ ਰੱਖੋ ਉਹਨੂੰ, ਇੱਥੇ ਜਿਹੜਾ ਵਧੀਆ ਭਵਿੱਖ ਜੇ ਤੁਸੀਂ ਚਾਹੁੰਦੇ ਆ ਨਾ, ਬਿਲਕੁਲ ਸੋਚ ਸਮਝ ਕੇ ਵੋਟ ਜ਼ਰੂਰ ਪਾ ਕੇ ਆਓ।
0: ਤੇ 9-10 ਹੈ ਜਿਹੜਾ ਇਸ ਟਾਈਮ ਅਵਾਰਡ ਹੈ ਜਿਹੜਾ ਧੁਰਾ ਬਣਿਆ ਹੋਇਆ,
1: ਪੂਰਾ ਭਖਿਆ ਪਿਆ ਜੀ,
0: ਹਾਂਜੀ,
1: ਬਿਲਕੁਲ ਲੱਗ ਰਿਹਾ ਪੂਰੇ ਜਾਣੀ ਕਿ ਪੂਰੇ ਕੈਨੇਡਾ ਦਾ ਜ਼ੋਰ ਉੱਥੇ ਲੱਗਾ,
0: ਇੱਥੇ ਹੀ ਲੱਗਾ ਹੋਇਆ,
1: ਬਿਲਕੁਲ,
0: ਇੱਕ ਉੱਧਰ ਸਰੀ ਵੱਲੋਂ ਮੈਨੂੰ ਆ ਰਹੀ ਹੈ ਖਬਰਾਂ ਤੇ ਆਪਣਾ ਅਵਾਰਡ 9-10 ਬੈਂਟਨ ਦਾ, ਹਾਂਜੀ, ਸੋ ਇੱਧਰੋਂ ਉੱਧਰੋਂ ਕੌਲਾ ਕੌਲਾ ਇੱਧਰੋਂ ਇੱਧਰ ਜਾ ਰਹੀ ਹੈ, ਇਹ ਜਿਹੜਾ ਸਿਆਸਤ ਦੇ ਇਹ ਜਿਹੜੀਆਂ ਚੀਜ਼ਾਂ ਅਸੀਂ ਉੱਥੇ ਵੀ ਦੇਖਦੇ ਹੁੰਦੇ ਸੀਗੇ, ਪਰ ਚਲੋ ਇੱਕ ਵਧੀਆ ਚੀਜ਼ ਹੈ, ਇੱਕ ਡੈਮੋਕ੍ਰੇਸੀ ਦਾ ਇਹ ਖੂਬਸੂਰਤ ਸਾਨੂੰ ਹੱਕ ਮਿਲਿਆ ਹੋਇਆ ਤੇ ਇਸ ਦੀ ਸਾਨੂੰ ਆ ਜਿਹੜੀ ਖੂਬਸੂਰਤੀ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ। ਬਸ ਇਹ ਸੋਚ ਲਿਓ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਤੁਸੀਂ ਭੁਗਤਣਾ ਚਾਹੁੰਦੇ ਹੋ, ਕਿਸੇ ਦੇ ਕਹੇ ਤੇ ਨਹੀਂ, ਆਨਾ ਕਿਸੇ ਦੇ ਪਿੱਛੇ ਲੱਗ ਕੇ ਨੀ, ਸੋ ਆਪਣੀ ਤੁਹਾਡੀ ਵੋਟ ਹੈ, ਤੁਸੀਂ ਦੇਖਣਾ ਵੀ ਮੈਂ ਜਿਹੜਾ ਉੱਥੇ ਜਾ ਕੇ ਕਿਹੜਾ ਬਟਨ ਹੈ ਜਿਹੜਾ ਉਹ ਦਬਾਉਣਾ। ਤੇ ਭਾਜੀ ਕਰੋ ਫਿਰ ਕੋਈ ਵਿਸ਼ਾ ਕੱਢੋ ਫਿਰ ਪਟਾਰੀ ਦੇ ਵਿੱਚੋਂ,
2: ਵਿਸ਼ਾ ਕੱਢਦੇ ਆ ਜੀ, ਜੇ ਕਿਸੇ ਨੇ ਕੋਈ ਵੀ ਇਨਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਹੈ ਤਾਂ ਗੁਰਦੇਵ ਸੱਜਣ ਨੂੰ ਸੰਪਰਕ ਕਰ ਸਕਦੇ ਆ 416-843-56 ਤੇ ਉੱਤੇ। ਕੋਈ ਵੀ ਤੁਹਾਡੇ ਲਾਈਫ ਪਲਾਨ ਦੇ ਕੁਐਸਚਨ ਆ, ਸੁਪਰਵਿਜ਼ਰ ਟਰੈਵਲ ਵਿਜ਼ਟਰ ਪਲਾਨ ਆ, ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-843-56 ਦੇ ਉੱਤੇ। ਸ਼ਮੀ ਭਾਜੀ ਤੁਸੀਂ ਵਿਸ਼ੇ ਬਾਰੇ ਰਿਕੁਐਸਟ ਕੀਤੀ ਆ, ਆਪਾਂ ਸਿਰ ਮੱਥੇ ਮੰਨਦੇ ਹਾਂ, ਤੇ ਵਿਸ਼ਾ ਅੱਜ ਆਪਾਂ ਚੂਜ਼ ਕਰਕੇ ਆਏ ਆਪਣੇ ਸੱਭਿਆਚਾਰ ਨਾਲ ਜੁੜਿਆ ਹੋਇਆ ਆ, ਦੇਖਦੇ ਆ ਸਰੋਤੇ ਸਾਨੂੰ ਕਿੰਨੀਆਂ ਗੱਲਾਂ ਕਰਦੇ ਆ, ਅਸੀਂ ਜਿਹੜਾ ਵਿਸ਼ਾ ਲੈ ਕੇ ਆ ਰਹੇ ਹਾਂ ਉਹਦੇ ਬਾਰੇ ਸਾਨੂੰ ਕਿੰਨੀ ਕੁ ਜਾਣਕਾਰੀ ਮਿਲਦੀ ਆ, ਇਲੈਕਸ਼ਨ ਚੱਲ ਰਹੀ ਆ ਉਹਦੇ ਨਾਲ ਹੀ ਰਿਲੇਟਡ ਜਿਹੜਾ ਆਪਾਂ ਅੱਜ ਸਿਹਰੇ ਦੇ ਉੱਤੇ ਵਿਸ਼ਾ ਰੱਖਿਆ ਹੈਗਾ ਜੀ, ਤੇ ਦੇਖਦੇ ਆ ਵੀ ਸਰੋਤੇ ਸਾਨੂੰ ਦੱਸਦੇ ਵੀ ਸਿਹਰੇ ਵਰਡ ਦਾ ਅਰਥ ਕੀ ਆ, ਤੇ ਆਉਣ ਵਾਲੇ ਹੁਣ ਇਲੈਕਸ਼ਨ ਆ ਰਹੀ ਆ, ਮੈਂ ਵੀ ਇਹੀ ਕਹਿ ਰਿਹਾ ਵੀ ਸੋਚ ਸਮਝ ਕੇ ਉਮੀਦਵਾਰ ਚੁਣਿਓ, ਜਿਹੜਾ ਅਸੀਂ ਸਿਹਰਾ ਚੁਣਨਾ ਸਾਡੇ ਲਈ ਤੇ ਆਉਣ ਵਾਲੇ ਭਵਿੱਖ ਦੇ ਬੱਚਿਆਂ ਲਈ ਵਧੀਆ ਚੀਜ਼ ਹੋਵੇ। ਆਪਾਂ ਵੇਟ ਕਰਦੇ ਹਾਂ ਹੁਣ ਜੀ ਸਟੂਡੀਓ 'ਚ ਸਿਹਰੇ ਦੇ ਬਾਰੇ, ਚੱਕੋ ਜੀ, ਚਲੋ ਸ਼ਮੀ ਜੀ ਹੁਣ ਤੁਸੀਂ ਅੱਗੇ
0: ਸਾਹਮਣੇ ਸਿਹਰੇ ਦੀ ਗੱਲ ਕੀਤੀ ਹੈ, ਕਿਹੜੇ ਸਿਹਰ ਹੈ ਜਿਹੜਾ 26 ਅਕਤੂਬਰ ਨੂੰ ਤਾਜ ਸਜਦਾ,
2: ਹਾਂਜੀ,
0: ਤੇ ਇਹ ਜਿਹੜਾ ਕਿਹਦੇ ਸਿਹਰ ਆਪਾਂ ਕਹਿ ਦਿੰਦੇ ਹਾਂ ਵੀ ਸਿਹਰਾ ਸਜਦਾ, ਉਹ 26 ਅਕਤੂਬਰ ਨੂੰ ਪਤਾ ਚੱਲ ਜਾਣਾ। ਸਿਹਰੇ ਦੇ ਨਾਲ ਜਿਹੜਾ ਕੀ ਦਾ ਪਿਛੋਕੜ ਹੈ, ਕਿੱਦਾਂ ਇਹ ਜੁੜਿਆ ਹੋਇਆ, ਤੇ ਇਹਦੇ ਨਾਲ ਤੁਹਾਡੀਆਂ ਕੋਈ ਯਾਦਾਂ ਨੇ ਦੋਸਤੋ ਤੇ ਸਾਂਝੀਆਂ ਕਰ ਸਕਦੇ ਹੋ ਭਾਜੀ ਹੁਣਾਂ ਨੇ ਸਿਹਰਾ, ਕਿਉਂਕਿ ਇਹ ਕਈ ਖੂਬਸੂਰਤ ਸਾਡੇ ਸੱਭਿਆਚਾਰਕ ਦੇ ਅੰਗ ਨੇ ਜੋ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਨੇ। ਹਾਲਾਂਕਿ ਸਿਹਰਾ ਸਜਾਇਆ ਜਾਂਦਾ, ਪਰ ਉਹਦੇ ਪਿੱਛੇ ਇੱਕ ਸਿਹਰਾ ਪੜਿਆ ਵੀ ਜਾਂਦਾ, ਜਦੋਂ ਸਜਾਇਆ ਜਾਂਦਾ ਉਦੋਂ ਪੜਿਆ ਜਾਂਦਾ, ਤੇ ਉਹਦੇ ਵਿੱਚ ਜਿਹੜਾ ਕੀ ਦੱਸਿਆ ਜਾਂਦਾ ਦੱਸਿਓ ਜੇ ਯਾਦ ਹੈ, ਆਓ ਤੁਹਾਨੂੰ ਆ ਜਿਹੜੇ ਤੁਹਾਡੇ ਵਾਲੇ ਵਿਆਹ ਵਾਲੇ ਦਿਨਾਂ ਦੇ ਵਿੱਚ ਲੈ ਜਾਵਾਂਗੇ। ਸਭ ਤੋਂ ਵੱਧ ਅੱਜ ਲਖਵਿੰਦਰ ਆਪਣੇ ਸਾਡੇ ਤਲਵਿੰਦਰ ਭਾਜੀ ਆ ਜਿਹੜੇ ਖੁਸ਼ ਹੋ ਰਹੇ ਆ ਜਿੱਦੀ ਆਪਾਂ ਫੇਰ ਤੁਸੀਂ ਕਿਹਾ ਇੱਧਰ ਆਇਆ ਹੁੰਗਾਰਾ ਬੜਾ ਭਾਰਾ ਆਇਆ ਭਰ ਕੇ ਆਇਆ
1: ਭਰ ਕੇ
0: ਆਇਆ ਆਪਾਂ ਕਾਲਸ ਵੀ ਆ ਜਿਹੜੀਆਂ ਨਾਲ ਨਾਲ ਲੈ ਲੈਂਦੇ ਹਾਂ ਸਾਰੀਆਂ ਕਾਲਸ ਆਪਣੀਆਂ ਜਿਹੜੀਆਂ ਫਲੈਸ਼ ਕਰ ਰਹੀਆਂ ਨੇ ਲਾਈਨ ਸਾਰੀਆਂ ਫਲੈਸ਼ ਕਰ ਰਹੀਆਂ ਨੇ ਸਾਡੇ ਵੀਰ ਆ ਜਿਹੜੇ ਇਹਨਾਂ ਦੇ ਨਾਲ ਜੁੜ ਕੇ ਇਹ ਆਪਣਾ ਸਾਰਾ ਭਾਜੀ ਇੱਕ ਆਵਾਜ਼ ਦੇ ਨਾਲ ਪਰਿਵਾਰ ਹੈ ਟੱਬਰ ਹੈ ਜਦੋਂ ਵੀ ਕੋਈ ਵੀ ਵਿਸ਼ਾ ਆਪਾਂ ਲੈ ਕੇ ਆਉਂਦੇ ਹਾਂ ਇਹ ਚਾਰ ਚੰਨ ਆ ਜਿਹੜੇ ਸਾਡੇ ਆ ਜਿਹੜੇ ਸੁਣਨ ਵਾਲੇ ਆ ਇਹ ਸਾਡੇ ਜਿਹੜੇ ਸਰ ਦੇ ਤਾਜ ਨੇ ਹਾਂਜੀ ਅਸਲ ਸਿਹਰਾ ਤਾਂ ਇਹੀ ਸਜਾਉਂਦੇ ਨੇ ਪ੍ਰੋਗਰਾਮ ਨੂੰ
1: ਪ੍ਰੋਗਰਾਮ
0: ਕੀ ਬਾਤ ਆ ਆਓ ਫਿਰ ਸ਼ੁਰੂ ਕਰਦੇ ਲਖਵਿੰਦਰ ਭਾਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਗੁਰਦੇਵ ਹੈ ਮੈਂ ਗੁਰੂਦੇਵ ਕਹਿੰਦਾ ਹੁਣ ਤਾਂ ਕਿ ਯਾਦ ਹੋ ਜਾਵੇ ਨਾਮ ਤੁਹਾਨੂੰ
3: ਗੁਰੂਦੇਵ ਦੀ ਆਵਾਜ਼ ਬੜੀ ਪਿਆਰੀ ਆਵਾਜ਼ ਹੈ ਇਹਨਾਂ ਦੀ
0: ਜੀ ਧੰਨਵਾਦ ਜੀ
3: ਭਾਜੀ ਤੁਹਾਡੀ ਵੀ ਆਵਾਜ਼ ਬੜੀ ਪਿਆਰੀ ਹੈ ਤਿੰਨਾਂ ਦੀ ਪ੍ਰਵੀਰਾਂ ਦੀ ਮੇਰੇ ਲਈ ਬਹੁਤ ਵਧੀਆ ਚੜ੍ਹਦੀ ਕਲਾ ਚ ਰਹਿਣ ਤੇ ਮੈਂ ਤੁਹਾਨੂੰ ਭਾਜੀ ਤੁਸੀਂ ਵੋਟਾਂ ਬਾਰੇ ਗੱਲ ਕਰ ਰਹੇ ਸੀ ਹਨਾ ਬਿਲਕੁਲ ਵੋਟਾਂ ਭਾਜੀ ਆਪਾਂ ਨੂੰ ਜ਼ਰੂਰ ਪਾਉਣੀਆਂ ਚਾਹੀਦੀਆਂ ਸਾਰਿਆਂ ਨੂੰ ਤੁਹਾਨੂੰ ਜਿਹੜਾ ਵੀ ਲੀਡਰ ਪਸੰਦ ਹੈ ਉਹਨੂੰ ਵੋਟ ਜ਼ਰੂਰ ਪਾਓ
0: ਜੀ ਜੀ ਬਿਲਕੁਲ
3: ਤੇ ਅਗਲੀ ਗੱਲ ਇਹ ਵੇ ਵੀ ਮਤਲਬ ਭਾਜੀ ਸਾਡੀਆਂ ਸੱਤ ਵੋਟਾਂ ਨੇ
0: ਜੀ
3: ਆਪਾਂ ਨੇ ਸੱਤ ਜਾਂ ਸੱਤ ਵੋਟਾਂ ਇਕੱਠੀਆਂ ਕਰਕੇ 100% ਵੋਟਾਂ ਪਾ ਕੇ ਆਵਾਂਗੇ
0: ਵੈਰੀ ਨਾਈਸ
3: ਤੇ ਬਾਕੀ ਜਿਵੇਂ ਤੁਸੀਂ ਕਿਹਾ ਵੀ ਫਿਰ ਤੁਸੀਂ ਕੱਲ ਨੂੰ ਗੱਲ ਕਰਨ ਵਾਲੇ ਬਣਦੇ ਹੋ ਧਰਮਿੰਦਰ ਭਾਜੀ ਕਹਿ ਰਹੇ ਸੀ ਫਿਰ ਆ ਕੇ ਰੇਡੀਓ ਤੇ ਕਦੇ ਕੁਛ ਬੋਲੋ ਕਦੇ ਕੁਛ ਬੋਲੋ ਫਿਰ ਤੁਸੀਂ ਗੱਲ ਕਰ ਸਕਦੇ ਹੋ ਮਤਲਬ
1: ਬਿਲਕੁਲ ਬਿਲਕੁਲ ਲਖਵਿੰਦਰ ਭਾਜੀ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਵੀਰ ਜੀ
1: ਜਿਹਨੇ
3: ਵੋਟ ਹੀ ਨੀ ਪਾਉਣੀ ਫਿਰ ਗੱਲ ਕਰਨ ਦਾ ਕੀ ਫਾਇਦਾ
1: ਬਿਲਕੁਲ ਬਿਲਕੁਲ
3: ਤੇ ਜਿਹਨੇ ਵੀ ਵੋਟ ਹੀ ਕੋਈ ਨੀ ਉਹਨਾਂ ਨੂੰ ਤਾਂ ਗੱਲ ਕਰਨੀ ਹੀ ਨੀ ਚਾਹੀਦੀ
0: ਸਹੀ ਗੱਲ
3: ਇਹ ਵੀ ਗੱਲ ਮੈਂ ਨਾਲ ਹੀ ਦੱਸ ਦੇਵਾਂ ਜਜੂਆ ਭਾਜੀ ਦੀ ਵੋਟ ਹੀ ਹੈ ਨੀ

0: ਗੁਡ ਮਾਰਨਿੰਗ ਭਾਜੀ, ਸਤਿ ਸ੍ਰੀ ਅਕਾਲ। ਅੱਜ ਦਾ ਜੀ ਬੜੀ ਭਾਗਾਂ ਵਾਲਾ ਦਿਨ ਚੜਿਆ ਚੱਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ ਜੀ। ਕੀ ਹਾਲ ਚਾਲ ਭਾਜੀ?
0: ਤੇ ਤੀਜਾ ਗੁਰਦੇ, ਹਰੀ ਗੁਰਦੇ, ਹਰੀ ਗੁਰਦੇ, ਕਿਆ ਬਾਤ ਹੈ, ਕਿਆ ਬਾਤ ਹੈ। ਜਿਉਂਦੇ ਵਾਸਤੇ ਰਹੋ ਭਾਜੀ, ਜਿਉਂਦੇ ਵਾਸਤੇ ਰਹੋ
2: ਜੀ। ਥੈਂਕ ਯੂ ਸੋ ਮਚ
0: ਚਾਲ ਸਾਹਿਬ। ਇੱਕ ਸ਼ੰਮੀ ਭਾਜੀ, ਆਪਾਂ ਹੋਰ ਗੱਲ ਕਰਦੇ ਹਾਂ
1: ਜੀ।
0: ਜੇ ਕਿਤੇ ਜ਼ੁਕਾਮ ਕਿਤੇ ਮਾੜਾ ਮੋਟਾ ਮਸਲ ਮੁਸਲ ਹੋ ਜਾਵੇ ਤੇ ਝੱਜ ਸਾਹਿਬ, ਮੈਂ ਕਹਿੰਦਾ ਚੜ੍ਹਦੀ ਕਲਾ ਚ ਪ੍ਰੋਗਰਾਮ ਕਰਨ ਵਾਲੇ ਆਪਣੇ।
1: ਹਾਂ ਹਾਂ, ਸਹੀ ਗੱਲ ਹੈ ਜੀ। ਕਹਿੰਦੇ ਆ
0: ਤੁਸੀਂ ਕਿਸੇ ਗੱਲ ਦਾ ਫਿਕਰ ਨੀ ਕਰਨਾ, ਇੱਕ ਆਵਾਜ਼ ਮਾਰੂਗਾ ਤੇ ਝੱਜ ਸਾਹਿਬ ਐਨ ਗੱਡੀ ਲੈ ਕੇ ਪਹੁੰਚੇ ਹੋਣਗੇ।
1: ਬਸ ਬਸ ਇਹੀ ਕੰਮ ਹੋਇਆ।
0: ਦੋ ਲਾਈਨਾਂ ਖਿਲਾਣੇ, ਫਰਾਈਡੇ ਦਾ ਲੈਣੇ, ਸੌਖ ਨਾਲ ਲੌਂਗ ਵੀਕਐਂਡ ਆਇਆ ਤੇ ਪਹਿਲਾਂ ਮੈਂ ਕੋਈ ਗੁਜ਼ਾਰਿਸ਼ ਕਰਨੀ ਆ ਵੀ ਵੋਟਾਂ ਮੇਰਾ ਵੀਰੋ ਜ਼ਰੂਰ ਪਾਇਓ ਜੇ ਤੁਸੀਂ ਬਦਲ ਲਿਆਉਣਾ ਚਾਹੁੰਦੇ ਆ।
1: ਸਹੀ ਗੱਲ ਹੈ ਜੀ।
0: ਤੇ ਜੋ ਹਾਲਾਤ ਸ਼ੰਮੀ ਸਾਹਿਬ ਝੱਜ ਸਾਹਿਬ ਸਾਡੇ ਕਰਦੇ ਆ ਨਾ, ਅੱਗੇ ਤਾਂ ਪੈਂਟ ਇੱਕ ਵਾਰੀ ਤਾਂ ਚੱਕਦੇ, ਹੁਣ ਤਿੰਨ ਵਾਰੀ ਚੱਕ ਹੁੰਦੀ ਤਾਂ ਨੂੰ ਮਤਲਬ ਇੰਨਾ ਕੁ ਬੁਰਾ ਹਾਲ ਕਰ ਦਿੱਤਾ ਵੀ ਲੋਕਾਂ ਨੇ ਕਰਜਾਈ ਹੋ ਗਿਆ, ਲੋਕਾਂ ਨੇ ਕਰਜ਼ਾ ਫਿਰ ਬੜਾ ਚੜ ਗਿਆ ਭਾਜੀ। ਝੱਜ ਸਾਹਿਬ ਨੂੰ ਪਤਾ ਹੀ ਹੈ, ਇਹ ਤਾਂ ਭਾਈ ਹੁਣਾਂ ਤੋਂ ਰੋਜ਼ ਬੰਦੇ ਆਉਂਦੇ ਆ ਨਾ।
1: ਜੀ ਜੀ ਜੀ, ਬਿਲਕੁਲ।
0: ਬਾਕੀ ਝੱਜ ਸਾਹਿਬ ਦੱਸ ਦੇਣਗੇ, ਦੋ ਲਾਈਨਾਂ ਸੁਣਾ ਕੇ ਖੇਮਾ ਨੂੰ ਜੈ ਸਿੰਘੋ ਭਾਜੀ, ਕਿਉਂਕਿ ਫਰਾਈਡੇ ਦੇਣੇ ਆ, ਸਾਰੇ ਬੰਦੇ ਆਪਣੇ ਸੌਣ ਵਾਲੇ ਸਰੋਤੇ ਸਾਰੇ ਸਾਡੇ ਭਰਾ ਆ।
1: ਆਉਣ ਦੋ ਫਿਰ, ਕਿਆ ਬਾਤ ਹੈ।

0: ਉਹ ਗਿਣਤੀ ਦੇ ਵਿੱਚ ਬੱਬਰਨੇ ਉਹ ਗਿਣਤੀ ਦੇ ਵਿੱਚ ਬੱਬਰਨੇ ਕਿੰਨੇ ਨੇ ਤਾਰੇ ਸਿੱਖ ਮਾਰਿਆ ਨਹੀਂ ਮੁੱਕਣੇ ਜਹਨਮ ਸਰੀਕਾਰੇ ਹਾਂ ਸਿੱਖ ਮਾਰਿਆ ਨਹੀਂ ਮੁੱਕਣੇ ਜਹਨਮ ਸਰੀਕਾਰੇ ਚੰਮੀ ਸਾਹਿਬ
1: ਕਿਆ ਬਾਤ ਹੈ ਭਾਜੀ ਕਿਆ ਬਾਤ
2: ਬਹੁਤ ਵਧੀਆ
0: ਤੇ ਭਾਜੀ ਕਹਿੰਦਾ ਸੁਣਿਓ ਜਰਾ ਕਰ ਤੁਸੀਂ ਕੰਨ ਲਾ ਕੇ ਯਾਰਾ ਸੁਣਿਓ ਕਿ ਤੁਸੀਂ ਕੰਨ ਲਾ ਕੇ ਗੱਲਾਂ ਸੱਚੀਆਂ ਅੱਜ ਸੁਣਾਉਣ ਲੱਗੇ ਉਹ ਜਿਹੜਾ ਭੁੱਲਿਆ ਸੀ ਸਾਨੂੰ ਇਤਿਹਾਸ ਸਾਡਾ ਉਸ ਉੱਪਰ ਚਾਨਣਾ ਪਾਉਣ ਲੱਗੇ ਉਹ ਜਿਹੜੀ ਆਈ ਸੀ ਹਨੇਰੀ ਫੈਸ਼ਨਾਂ ਦੀ ਉਹਦੇ ਤੋਂ ਪਰਦਾ ਅੱਜ ਅਸੀਂ ਲਾਉਣ ਲੱਗੇ ਉਹ ਕਹਿੰਦਾ ਅਮਰੀਕ ਸਿੰਘਾ ਚੱਲੇ ਜੋ ਬੈਰੀ ਚਾਲ ਗੁੰਜੀ ਉਹਦੇ ਤੋਂ ਪਰਦਾ ਅੱਜ ਅਸੀਂ ਹਟਾਉਣ ਲੱਗੇ ਉਹਦੇ ਤੋਂ ਪਰਦਾ ਅਸੀਂ ਅੱਜ ਹਟਾਉਣ ਲੱਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਨੇ ਵਾਸਤੇ ਰਮਨ ਆਪਣਾ
1: ਥੈਂਕ ਯੂ ਜੀ ਥੈਂਕ ਯੂ ਜੀ ਭਾਜੀ
2: ਬਹੁਤ ਵਧੀਆ
1: ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੁਲਤਾਨੀ ਸਾਹਿਬ ਆ ਗਏ ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਭਾਜੀ ਦਿਨਾਂ ਵੀਰਾਂ ਨੂੰ ਪੱਲੇ ਪੱਲੇ ਕਰਾਤੀ ਪ੍ਰੋਗਰਾਮ ਦੇ
1: ਜੋ
3: ਦਿਲੋਂ ਸਤਿਕਾਰ ਥੈਂਕ ਯੂ ਸੋ ਮਚ ਤੇ ਇੱਕ ਛੋਟੀ ਜਿਹੀ ਸ਼ਮੀ ਸਾਹਿਬ ਰਿਕੁਐਸਟ ਸੀ ਜਾਂ ਪੰਜਾਬ ਦੀ ਖਬਰਾਂ 5 ਕੁ ਮਿੰਟ ਕੱਢ ਸਕਦੇ ਆ ਹਾਈਲਾਈਟ ਵਾਸਤੇ ਕਹਾਂ ਨਾ ਲਿਓ ਵਿੱਚ ਪਲੀਜ਼ ਰਿਕੁਐਸਟ ਆ
1: ਜਿਹੜੀ ਪਿੰਡ ਦੀ ਪੰਚ ਸਰਪੰਚੀ ਤੋਂ ਸ਼ੁਰੂ ਹੁੰਦੀ ਹੈ ਇਹ ਸਾਬਕਾ

0: ਪੰਚਾਇਤ ਬਹੁਤ ਸਾਰੀਆਂ ਨਸੀਹਤਾਂ ਵੀ ਦਿੰਦੇ ਆ ਜਿਨ੍ਹਾਂ ਨੇ ਖੜਨਾ ਆ ਸਿਆਸਤ ਦੇ ਵਿੱਚ ਪੈਰ ਧਰਨਾ ਆ, ਕਹਿੰਦੇ ਅੱਧਾ ਘੰਟਾ ਇਹਨਾਂ ਕੋਲ ਬਹਿ ਜਾਓ, ਸਿਆਸੀ ਗੁਰ ਆ ਜਿਹੜੇ ਸਿਖਾ ਦਿੰਦੇ ਆ।
1: ਬਿਲਕੁਲ ਯਾਰ ਤੂੰ ਕਰ ਕੁਛ ਕੀਤਾ, ਵੋਟ ਤੇ ਆਪਾਂ ਪਾਉਂਦੇ ਨੀ ਤੇ ਆਪਾਂ ਲਾਂਭੇ ਦੇਈ ਜਾਂਦੇ ਰਹਿੰਦੇ ਆ, ਮੈਂ ਤੇ ਸਹੀ ਗੱਲ ਹੈ ਨਾ
0: ਜੀ? ਬਿਲਕੁਲ ਭਾਜੀ ਬਿਲਕੁਲ ਸਹੀ ਕਹੀ ਤੁਸੀਂ ਗੱਲ।
1: ਬਾਕੀ ਸਿਹਰਾ ਵੇਖੋ ਜਿਵੇਂ ਸਜਾਉਣਾ, ਹੁਣ ਚਲੋ ਭਾਜੀ ਵੀ ਜਿਵੇਂ ਬੋਲ ਕੇ ਗਏ ਨੇ, ਗਾ ਕੇ ਗਏ ਨੇ, ਹਾਂਜੀ ਇਹਨਾਂ ਵੀ ਸਿਹਰਾ ਸਜਾ ਦਿੱਤਾ ਜੀ,
0: ਇਲਾਕਿਆਂ ਤੋਂ ਇਹ ਚੀਜ਼ ਹੈ ਸਾਡੇ ਸੱਭਿਆਚਾਰ ਦੇ ਵਿੱਚ ਜੁੜੀ ਹੈ ਜਾਂ ਕੋਈ ਖਾਸ ਮਹੱਤਵ ਹੈ ਸਿਹਰੇ ਦਾ?
1: ਸਿਹਰਾ ਜਿਵੇਂ ਨੀ ਚਲੋ ਜਿਵੇਂ ਆਪਾਂ ਵਿਆਹ ਟਾਈਮ ਜਿਹੜਾ ਬੰਨਦੇ ਜਿਵੇਂ ਹੈ ਨਾ ਜੀ,
0: ਜੀ
1: ਇੱਕ ਸਿਹਰਾ ਹੁੰਦਾ ਜਿਹੜਾ ਬੰਨਦੇ ਗਾਉਂਦੇ ਵੀ ਆ, ਜਿਵੇਂ ਬੰਨਦੇ ਵੀ ਆ ਸਿਰ ਤੇ ਸਿਹਰਾ ਜਿਹਨੂੰ ਕਹਿੰਦੇ ਨੇ
0: ਜੀ ਜੀ ਜੀ ਜੀ ਜੀ ਬਿਲਕੁਲ
1: ਲਗਾਉਂਦੇ ਆ ਉਹ ਚੀਜ਼ਾਂ, ਉਹ ਉਸੇ ਨੂੰ ਹੋਣਾ ਵਾ। ਮੈਂ ਬਹੁਤਾ ਮੈਂ ਝੂਠ ਮਾਰਾ ਉਹਦੀ ਦੌਰ ਇਹਦੇ ਬਾਰੇ ਦੇਖੀ ਦੱਸਦਾ ਆਪਾਂ ਨੂੰ।
0: ਸਹੀ ਗੱਲ ਹੈ ਜੀ, ਸਹੀ ਗੱਲ,
1: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਅਗਲੇ ਹਫ਼ਤੇ ਵਾਪਸ ਜਾ ਰਹੇ ਜੀ ਫਿਰ।
0: ਅੱਛਾ ਜੀ, ਅੱਛਾ ਜੀ, ਲੈ ਭਾਜੀ ਅਸੀਂ ਤਾਂ ਤੁਹਾਨੂੰ ਮਿਸ ਕਰਾਂਗੇ, ਤੁਸੀਂ ਸਾਨੂੰ ਉੱਥੇ ਵੀ ਇਹ ਭਾਜੀ ਹੁਣ ਜੁੜੇ ਰਹਿੰਦੇ ਆ, ਇਹਨਾਂ ਦੇ ਵਟਸਐਪ ਰਾਹੀਂ ਮੈਸੇਜ ਆਉਂਦੇ ਰਹਿੰਦੇ ਆ ਜੀ,
1: ਜੁੜੇ ਰਹਿੰਦਾ ਜੀ ਨਾਲ ਤੁਹਾਡੇ। ਚਲੋ ਪੰਜ ਛੇ ਜੋੜੀ ਰੱਖੀ
0: ਜੀ, ਥੈਂਕ ਯੂ ਭਾਜੀ,
1: ਭਰਾ ਬਹੁਤ ਵਧੀਆ, ਚਲੋ ਪ੍ਰੋਗਰਾਮ ਸੁਣ ਕੇ ਮਜ਼ਾ ਆ ਜਾਂਦਾ ਜੀ।
0: ਥੈਂਕ ਯੂ ਭਾਜੀ, ਸਾਡੇ ਸਾਰਿਆਂ ਦੇ ਨਾਲ ਹੀ ਹੈ ਜੀ ਪ੍ਰੋਗਰਾਮ, ਵਧੀਆ ਹੁੰਦਾ ਜੀ।
1: ਧੰਨਵਾਦ ਜੀ,
0: ਥੈਂਕ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ, ਬਹੁਤ ਬਹੁਤ ਧੰਨਵਾਦ। ਤੇ ਮੈਂ ਦੋਸਤੋ ਤੁਹਾਡੇ ਨਾਲ ਦੀ ਨਾਲ ਜਿਹੜੀਆਂ ਕਾਲਸ ਹੈ ਏਅਰ ਤੇ ਲਈ ਜਾਂਦਾ, ਹੋਲਡ ਕਰ ਲਿਆ ਕਰੋ ਪਲੀਜ਼, ਬੇਨਤੀ ਹੈ, ਕਿਉਂਕਿ ਕਈ ਵਾਰ ਨਾ ਆਪਣੇ ਆਪ ਹੀ ਲਾਈਨ ਡਰੋਪ ਹੋ ਜਾਂਦੀ ਹੈ, ਮੈਂ ਕੋਈ ਲਾਈਨ ਡਰੋਪ ਨਹੀਂ ਕਰਦਾ ਨਾ ਅੱਜ ਤੱਕ ਕੀਤੀ ਹੈ, ਤੇ ਉੱਥੇ ਹੀ ਹੈ ਜਿਹੜਾ ਆਪਾਂ ਬੜੀ ਜਲਦੀ ਹੈ ਸਾਡੇ ਭਾਜੀ ਹੈ ਉਹਨਾਂ ਦੇ ਨਾਲ ਵੀ ਆਪਾਂ ਜੁੜਾਂਗੇ। ਪਨੇਸਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਸ਼ੁਕਰਵਾਰ ਵਾਲੇ ਦਿਨ ਓਦਾਂ ਅਸੀਂ ਕੋਸ਼ਿਸ਼ ਕਰਦੇ ਹਾਂ ਥੋੜਾ ਜਿਹਾ ਖਬਰਾਂ ਤੋਂ ਜਿਹੜਾ ਪਰਹੇਜ਼ ਕਰੀਏ। ਪਰ ਦੋਸਤੋ ਜਿੱਦਾਂ ਅਸੀਂ ਪੋਲੀਟਿਕਸ ਦੀ ਗੱਲ ਕਰ ਰਹੇ ਹਾਂ, ਇੱਥੇ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ, ਰੀਜਨਲ ਕੌਂਸਲਰ 9-10 ਵਾਸਤੇ ਗੁਰਪ੍ਰੀਤ ਢਿੱਲੋਂ ਭਾਜੀ ਹੋਣੀ ਆ ਜਿਹੜੇ ਖੜੇ ਹੋਏ, ਤੇ ਉਹ ਸਾਡੇ ਨਾਲ ਲਾਈਨ ਤੇ ਆ ਚੁੱਕੇ ਨੇ। ਬੇਨਤੀ ਵੀ ਕਰਨਗੇ ਵੀ ਵੋਟ ਹੈ ਜਿਹੜੀ ਜ਼ਰੂਰ ਪਾਓ, ਜਿਹਨੇ ਵੀ ਹੱਕ ਦੇ ਵਿੱਚ ਹੈ, ਕਿਹੜਾ ਉਮੀਦਵਾਰ ਹੈ, ਜਿਹੜਾ ਕਿਹੜੀ ਗੱਲ ਕਰ ਰਿਹਾ, ਵੱਖ ਵੱਖ ਡਿਬੇਟਸ ਹੋਈਆਂ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਇਸ਼ੂਜ਼ ਹੈ ਜਿਹੜੇ ਰੇਜ਼ ਕੀਤੇ ਗਏ, ਕਿਉਂਕਿ ਕਈ ਵਾਰ ਜਿਹੜਾ ਪੋਲੀਟਿਕਸ ਦੇ ਵਿੱਚ ਇਸ਼ੂਜ਼ 'ਤੇ ਘੱਟ ਗੱਲ ਹੁੰਦੀ ਹੈ, ਪਰ ਜ਼ਿਆਦਾ ਜਿਹੜੀ ਗੱਲ ਹੁੰਦੀ ਹੈ ਉਹ ਕਿਰਦਾਰ ਕੁਸ਼ੀ ਦੇ ਉੱਤੇ, ਇਲਜ਼ਾਮਾਂ ਦੇ ਉੱਤੇ ਗੱਲ ਹੁੰਦੀ ਹੈ। ਸੋ ਅੱਜ ਥੋੜ੍ਹੀ ਜਿਹੀ ਆਪਾਂ ਗੁਰਪ੍ਰੀਤ ਭਾਜੀ ਹੁਣਾਂ ਦੇ ਨਾਲ ਵੀ ਗੱਲ ਕਰਾਂਗੇ। ਗੁਰਪ੍ਰੀਤ ਭਾਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
1: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ?
0: ਬਹੁਤ ਵਧੀਆ ਭਾਜੀ, ਥੈਂਕ ਯੂ। ਤੁਸੀਂ ਇਹ ਜਿਹੜਾ ਸਾਡੇ ਨਾਲ ਸਾਂਝ ਪਾਈ, ਇਸ ਟਾਈਮ ਵੋਟਿੰਗ ਜਿਹੜੀ ਹੈ, ਐਡਵਾਂਸ ਵੋਟਿੰਗ ਹੈ ਜਿਹੜੀ, ਉਹ ਸ਼ੁਰੂ ਹੋ ਜਾਣੀ ਹੈ ਜੀ ਅੱਜ ਤੋਂ, ਅਤੇ ਕਿੱਦਾਂ ਤੁਹਾਡਾ ਸਫ਼ਰ ਰਿਹਾ, ਕਿਹੜੇ ਕਿਹੜੇ ਮੇਨ ਇਸ਼ੂ ਕੰਸਰਨਸ ਹੈ ਜਿਹੜੇ ਹੁਣ ਤੱਕ ਮਿਲੇ ਨੇ, ਅਤੇ ਤੁਸੀਂ ਇਹ ਜਿਹੜਾ ਪਹਿਲਾਂ ਤਾਂ ਮੈਂ ਗੁਰਪ੍ਰੀਤ ਢਿੱਲੋਂ ਭਾਜੀ ਹੁਣਾਂ ਬਾਰੇ ਦੱਸਦਾ, ਪਹਿਲਾਂ ਰੀਜਨਲ ਸਾਬਕਾ ਕੌਂਸਲਰ ਰਹੇ ਨੇ, ਕਾਫ਼ੀ ਇਹਨਾਂ ਨੇ ਕੰਮ ਕੀਤੇ ਨੇ, ਉਹ ਭਾਜੀ ਹੁਣੀ ਥੋੜ੍ਹਾ ਜਿਹਾ ਉਹਦੇ 'ਤੇ ਆਪ ਹੀ ਭੂਮਿਕਾ ਜੀ ਬਣਾ ਦੇਣਗੇ, ਥੋੜ੍ਹਾ ਜਿਹਾ ਓਵਰਵਿਊ ਦੇਣਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੋਡ ਮੈਪ ਜਾਂ ਪਲੈਟਫਾਰਮ ਲੈ ਕੇ ਆਏ ਨੇ, ਸੋ ਉਹਦੇ 'ਤੇ ਵੀ। ਗੁਰਪ੍ਰੀਤ ਭਾਜੀ ਵੈਲਕਮ, ਪਲੀਜ਼ ਗੋ ਹੈਡ ਭਾਜੀ।
1: ਹਾਂਜੀ ਭਾਜੀ, ਨਹੀਂ ਐਬਸੋਲੂਟਲੀ, ਹੁਣ ਤੱਕ ਜਿਹੜੀ ਕੈਂਪੇਨ ਹੈ ਬਹੁਤ ਵਧੀਆ ਰਹੀ ਹੈ, ਬਹੁਤ ਵਧੀਆ ਜਾ ਰਿਹਾ, ਤੇ ਰਿਸਪਾਂਸ ਵੀ ਬਹੁਤ ਵਧੀਆ। ਆਈ ਥਿੰਕ ਲੋਕਾਂ ਨੇ ਹੁਣ ਪਿਛਲੇ 4 ਸਾਲਾਂ ਦੇ ਵਿੱਚ ਮੇਰੀ ਐਬਸੈਂਸ ਦੇ ਵਿੱਚ ਬਹੁਤ ਕੁਛ ਆਈ ਗੈਸ ਸਟਰਗਲ ਕੀਤਾ, ਕਹਿ ਲਓ ਟੈਕਸ ਬਹੁਤ ਵਧਿਆ, ਆਲਮੋਸਟ 30% ਕਾਉਂਸਲ ਨੇ ਵਧਾਇਆ ਵਾ, ਜਿਹੜੇ ਖਜ਼ਾਨੇ ਆ ਉਹ 'ਚ 200 ਮਿਲੀਅਨ ਸੀਗਾ, ਉਹ ਕਨਫਿਊਜ਼ ਨੇ ਲੋਕੀ ਕਿ ਹੁਣ ਬੇਸਿਕਲੀ ਖਾਲੀ ਪਏ ਨੇ। ਸੋ ਡਿਫਰੈਂਟ ਡਿਫਰੈਂਟ ਰੀਜ਼ਨਸ ਕਰਕੇ ਭਾਜੀ, ਮੋਸਟਲੀ ਫਾਈਨੈਂਸ਼ੀਅਲ ਲੋਕੀ ਸਟਰਗਲ ਕਰ ਰਹੇ ਨੇ, ਤੇ ਹੁਣ ਮੇਰੀ ਐਬਸੈਂਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਐਟਲੀਸਟ ਗੁਰਪ੍ਰੀਤ ਕਾਲ ਚੁੱਕਦਾ ਸੀਗਾ, ਗੁਰਪ੍ਰੀਤ ਨੇ ਕੰਮ ਕੀਤਾ, ਗੁਰਪ੍ਰੀਤ ਨੇ ਸਾਡੇ ਲਈ ਡਿਲੀਵਰ ਕੀਤਾ ਸੀਗਾ, ਸੋ ਦੈਟਸ ਵਾਈ ਵੀ ਗੈਟਿੰਗ ਸੋ ਮਚ ਸਪੋਰਟ ਮਿਲ ਰਹੀ ਭਾਜੀ।
0: ਜੀ ਭਾਜੀ, ਤੇ ਭਾਜੀ ਜੇ ਜੇ ਤੁਹਾਨੂੰ ਪੁੱਛਿਆ ਜਾਵੇ, ਜਦ ਜੇ ਤੁਸੀਂ ਇਲੈਕਟ ਕਰਦੇ ਹੋ ਤੁਹਾਨੂੰ ਵਾਰਡ 9-10 ਦੇ ਰੈਜੀਡੈਂਟ, ਤੇ ਸਭ ਤੋਂ ਪਹਿਲੀ ਜਿਹੜੀਆਂ ਵੱਡੀਆਂ ਪ੍ਰਾਇਓਰਟੀਜ਼ ਜਿਹੜੀਆਂ ਤੁਹਾਡੀਆਂ ਕੀ ਹੋਣਗੀਆਂ ਜੀ?
1: ਅਬਸੋਲੂਟਲੀ ਜਦੋਂ ਫਿਰ ਗੱਲ ਕਰਦੇ ਲੋਕਾਂ ਦੇ ਨਾਲ, ਇਟਸ ਕੋਸਟ ਆਫ ਲਿਵਿੰਗ ਤੇ ਕ੍ਰਾਈਮ ਉਹਨਾਂ ਦੇ ਮੇਨ ਕੰਸਰਨਸ ਨੇ। ਸੋ ਜਿੱਦਾਂ ਅਸੀਂ 2018 ਤੋਂ 22 ਤੱਕ ਆਪਾਂ ਸਿਟੀ ਦਾ ਟੈਕਸ ਫ੍ਰੀਜ਼ ਕੀਤਾ ਤੇ ਟੋਟਲ ਇਹਨਾਂ ਦਾ ਸਿਰਫ 5% ਵਧਿਆ ਵਾ, ਇੰਕਲੂਡਿੰਗ ਜਿਹੜਾ ਪੀਲ ਰੀਜਨ ਹੈ ਤੇ ਸਕੂਲ ਤੇ ਸਿਟੀ ਦਾ ਟੈਕਸ ਆਲ ਟੁਗੈਦਰ 5%, ਵਿਚ ਇਜ਼ ਪ੍ਰੀਟੀ ਗੁੱਡ। ਸੋ ਫਿਰ ਦੁਬਾਰਾ ਅਸੀਂ ਸਿਟੀ ਦਾ ਟੈਕਸ ਫ੍ਰੀਜ਼ ਕਰਾਂਗੇ ਤੇ ਟੈਕਸ ਘੱਟ ਰੱਖਾਂਗੇ ਟੋਟਲ। ਨਾਲ ਦੇ ਨਾਲ ਭਾਜੀ ਆਪਾਂ ਜਿਹੜੀ ਸਿਟੀ ਨੇ ਜੋ ਵੇਸਟ ਕੀਤਾ ਪੈਸਾ, ਆਲਮੋਸਟ $300 million 4 ਸਾਲਾਂ ਦੇ ਵਿੱਚ ਵੇਸਟ ਕੀਤਾ, ਵੀ ਗੋਇੰਗ ਟੂ ਸਟਾਪ ਦੈਟ ਐਜ਼ ਵੈਲ। ਦੂਜਾ ਆਪਾਂ ਜਿੱਦਾਂ ਹੁਣ ਮੈਂ ਪਹਿਲੀ ਵਾਰੀ ਸਿਟੀ ਦੀ ਹਿਸਟਰੀ ਦੇ ਵਿੱਚ ਈਸਟ ਬ੍ਰੈਮਲੀ ਰੋਡ ਮੈਂ ਇੱਕ ਬਿਲਡਿੰਗ ਬਣਵਾਈ ਸੀਗੀ, ਕੋਈ ਫੈਸਿਲਿਟੀ ਡਿਲੀਵਰ ਕੀਤੀ ਹੈ, ਉਦਾਂ ਮੈਂ ਉਹਨੂੰ ਐਕਸਪੈਂਡ ਕਰੂੰਗਾ। ਸੋ ਮੈਂ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਗੋਮੀਡੋ ਸਾਡੇ ਬੋਰਡ ਨੌ 10 ਦੇ ਵਿੱਚ, ਤੇ ਆਪਾਂ ਉਹਨੂੰ ਪੂਰਾ ਪੁਲਿਸ ਡਿਵੀਜ਼ਨ ਆਪਾਂ ਬਣਵਾਵਾਂਗੇ ਜਿਹੜਾ ਬੋਰਡ 10 ਹੈ। ਇਟਸ ਦ ਬਿਗੈਸਟ ਟੈਕਸ ਕੰਟਰੀਬਿਊਟਰ, ਸਭ ਤੋਂ ਯੂ ਨੋ ਉਹ ਇੱਕ ਬੋਰਡ ਹੈ ਜਿਹੜੇ ਸਭ ਤੋਂ ਜ਼ਿਆਦਾ ਪੇ ਕਰਦੇ ਹਨ, ਸੋ ਉਹਨਾਂ ਨੂੰ ਸੋਰੀ ਟੈਕਸ ਪੇ ਕਰਦੇ ਆ ਸਿਟੀ ਨੂੰ, ਸੋ ਉਹਨਾਂ ਨੂੰ they need something in return on investment. And nale hun loki bahut zyada kehnde ke Gurpreet we're scared to go outside, unhone dekha ke parkan de vich bibi aandiyan jehdiyan cheniyan lavai jandiyan ne, there's home invasions, gaddiyan diyan choriyan, te oh pura police division leavange। So jadon koi building hundi hai, jadon koi police presence hundi hai, ek deterrent hai ke unhon nu pata ke police itthe hunde hai, te nale ਜਿਹੜਾ ਪੁਲਿਸ ਰਿਸਪੋਂਸ ਟਾਈਮ ਉਹ ਇੰਪਰੂਵ ਹੁੰਦਾ। ਲੋਕਾਂ ਦੀ ਕੰਪਲੇਂਟ ਸੀਗਾ ਕਿ ਯੂ ਨੋ 2-2 ਘੰਟੇ ਲੱਗਦੇ, 3-3 ਘੰਟੇ ਲੱਗਦੇ, ਪਰ ਜਦੋਂ ਪੁਲਿਸ ਆਲਰੇਡੀ ਇੱਥੇ ਏਰੀਆ ਦੇ ਵਿੱਚ ਹੈ ਉਹਨਾਂ ਦਾ ਰਿਸਪੋਂਸ ਟਾਈਮ ਇੰਪਰੂਵ ਹੁੰਦਾ।
0: ਜੀ ਭਾਜੀ, ਤੁਸੀਂ ਕੋਸਟ ਆਫ ਲਿਵਿੰਗ ਦੀ ਗੱਲ ਕੀਤੀ ਹੈ, ਇਸ ਟਾਈਮ ਮਹਿੰਗਾਈ ਦਾ ਜ਼ਮਾਨਾ, ਤੇਲ ਦੀਆਂ ਕੀਮਤਾਂ, ਗੈਸ ਪ੍ਰਾਈਸਿਸ ਹਾਈ ਹੈ, ਸੋ ਕੀ ਤੁਹਾਡਾ ਰੋਡ ਮੈਪ ਹੈ ਵੀ ਤੁਸੀਂ ਕੋਸਟ ਆਫ ਲਿਵਿੰਗ ਹੈ ਜਿਹੜੀ ਉਸਨੂੰ ਹੈ ਜਿਹੜਾ ਥੋੜ੍ਹਾ ਜਿਹਾ ਅਫੋਰਡੇਬਲ ਕਰੂੰਗੇ ਸਿਟੀ, ਉਸ 'ਤੇ ਸਿਟੀ ਦੇ ਵਿੱਚ ਰਹਿ ਕੇ ਕਿਹੜੇ ਸਟੈਪਸ ਹੈ ਜਿਹੜੇ ਤੁਸੀਂ ਚੱਕ ਸਕਦੇ ਹੋ?
1: ਜੀ ਭਾਜੀ, ਆਈ ਥਿੰਕ ਕਈ ਲੋਕੀ ਜਦੋਂ ਆਪਾਂ ਗੱਲ ਕਰਦੇ ਹਾਂ ਡੋਰ ਨਾਕਿੰਗ 'ਤੇ, ਉਹਨਾਂ ਨੂੰ ਆਲਮੋਸਟ ਭੁੱਲੀਗਾ ਕਿ ਲਾਈਫ ਅਫੋਰਡੇਬਲ ਇੱਕੋ ਟਾਈਮ ਤੇ ਹੁੰਦਾ ਸੀਗਾ। ਕੱਲ ਹੀ ਗੱਲ ਕਰਦਾ ਸੀਗਾ ਕਿਸੇ ਦੇ ਨਾਲ ਕਿ ਚਲੋ ਮੈਂ ਜਦੋਂ ਮੈਂ ਪੜ੍ਹਦਾ ਸੀਗਾ 90s ਦੇ ਵਿੱਚ, ਉਦੋਂ ਬ੍ਰੈਡ ਇੱਕ ਲੋਫ 29 ਸੈਂਟ ਦਾ ਸੀਗਾ, ਗੈਸ 45 ਸੈਂਟ ਹੁੰਦੀ ਸੀਗੀ, ਹੈਨਾ, ਤੇ ਟੈਕਸ ਵੀ ਘੱਟ ਸਨ ਆਪਣੇ ਪ੍ਰੋਪਰਟੀ ਟੈਕਸ। ਸੋ ਇੱਕ ਟਾਈਮ ਸੀਗਾ ਜਦੋਂ ਲਾਈਫ ਵਾਜ਼ ਈਜ਼ੀ, ਤੇ ਹੁਣ ਲਾਈਫ ਬਹੁਤ ਔਖੀ ਹੋ ਗਈ ਕਿਉਂਕਿ ਯੂ ਨੋ 185 ਫੋਰ ਗੈਸ, ਰਾਈਟ? ਜੇ ਤੁਸੀਂ ਯੂ ਨੋ ਕੋਕ ਦਾ ਜਿਹੜਾ ਕੇਸ ਲੈਣਾ ਆਲਮੋਸਟ ਲਾਈਕ $12, ਗਰੋਸਰੀਜ਼ ਹਾਈ, ਅਗੇਨ ਗੈਸ ਇਜ਼ ਹਾਈ, ਮੋਰਗੇਜ ਦੇ ਜਿਹੜੇ ਰੇਟਸ ਨੇ ਬਹੁਤ ਹਾਈ ਨੇ, ਮੋਰਗੇਜ ਦੀ ਜਿਹੜਾ ਡਿਫਾਲਟ ਰੇਟ ਇਸ ਬ੍ਰੈਂਪਟਨ ਦੇ ਵਿੱਚ ਉਹ ਡਬਲ ਹੈ ਬਾਕੀ ਬ੍ਰੈਂਪਟਨ ਨਾਲੋਂ, ਕਿ ਲੋਕੀ ਇੰਨੇ ਜ਼ਿਆਦਾ ਤੰਗ ਨੇ। ਸੋ ਜਦੋਂ ਅਸੀਂ ਕੋਸਟ ਆਫ ਲਿਵਿੰਗ ਬਾਰੇ ਗੱਲ ਕਰਦੇ ਹਾਂ, ਇਟਸ ਸਿੰਪਲ, ਕੀਪ ਦ ਟੈਕਸਿਸ ਲੋ, ਮੇਕ ਲਾਈਫ ਅਫੋਰਡੇਬਲ। ਜਿਹੜਾ ਸਿਟੀ ਨੇ ਆਲਮੋਸਟ $300 million ਖਰਾਬ ਕੀਤਾ ਇਸ ਟਰਮ ਦੇ ਵਿੱਚ, that could have been used towards facilities, it could have used towards nothing and just kept the taxes low, but ਇਹ ਸਿਟੀ ਨੇ ਮਿਸਮੈਨੇਜਮੈਂਟ ਕੀਤੀ ਲੋਕਾਂ ਦੇ ਟੈਕਸ ਮਨੀ ਦਾ, ਸੋ ਇਹਦੇ ਕਰਕੇ ਆਪਾਂ ਟੈਕਸਿਸ ਲੋ ਰੱਖਾਂਗੇ, ਮੇਕਿੰਗ ਲਾਈਫ ਅਫੋਰਡੇਬਲ ਅਗੇਨ।
0: ਜੀ ਬਿਲਕੁਲ ਦੋਸਤੋ, ਜੇ ਤੁਹਾਡਾ ਕੋਈ ਸਵਾਲ ਹੈ, ਗੁਰਪ੍ਰੀਤ ਢਿੱਲੋਂ ਭਾਜੀ ਹੈ, ਵਾਰਡ 9-10 ਤੋਂ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ, ਕੋਈ ਤੁਹਾਡਾ ਸਵਾਲ ਹੈ ਸਿਟੀ ਨੂੰ ਲੈ ਕੇ ਜਾਂ ਫਿਰ ਕੋਈ ਇਸ਼ੂਸ ਨੂੰ ਲੈ ਕੇ, ਤੇ ਕੋਈ ਐਡਰੈਸ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਹੋਣੇ ਚਾਹੀਦੇ ਨੇ ਪ੍ਰਾਇਓਰਟਾਈਜ਼ ਦੇ ਤੌਰ 'ਤੇ, ਤੁਸੀਂ ਗੱਲ ਕਰ ਸਕਦੇ ਹੋ, ਮੈਂ ਤੁਹਾਡੀ ਕਾਲ ਸ਼ੇਅਰ 'ਤੇ ਲੈ ਸਕਦਾ 905-673-3337 'ਤੇ, 905-673-3337 'ਤੇ ਜਿਹੜਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤਲਵਿੰਦਰ ਜੱਜ ਭਾਜੀ ਵੀ ਮੇਰੇ ਨਾਲ ਅਤੇ ਗੁਰਦੇਵ ਭਾਜੀ ਵੀ ਮੇਰੇ ਨਾਲ ਹੈ। ਭਾਜੀ ਸਵਾਲ ਕੁਛ? ਜੀ
2: ਬਿਲਕੁਲ, ਗੁਰਵੀਰ ਭਾਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਭਾਜੀ ਇੱਕੋ ਹੀ ਕੁਸ਼ਚਨ ਸੀਗਾ ਹੋਸਪਿਟਲ ਬਾਰੇ, ਹੈ ਨਾ, ਬਹੁਤ ਲੋਕਾਂ ਦੇ ਹੈਗਾ ਕੰਸਰਨ ਵੀ ਹੋਸਪਿਟਲ ਜਿਹੜਾ ਬ੍ਰੈਂਪਟਨ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਦੋ ਦਾ ਇੱਕ ਹੋਸਪਿਟਲ ਆਪਣੇ ਕੋਲ ਸਿਰਫ ਇੱਕ ਆ, ਦੂਜਾ ਚਾਹੀਦਾ, ਤੀਜਾ ਵੀ ਚਾਹੀਦਾ, ਤੇ ਤੁਸੀਂ ਕੀ ਇਹਦੇ ਬਾਰੇ ਦੱਸਣਾ ਚਾਹੁੰਦੇ ਹੋ?
1: ਜੀ ਆਈ ਥਿੰਕ ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਲੋਕੀ ਮੈਨੂੰ ਪੁੱਛਦੇ ਹੁੰਦੇ ਗੁਰਪ੍ਰੀਤ ਅਸੀਂ ਸੈਕੰਡ ਕਲਾਸ ਸਿਟੀਜ਼ਨਸ ਤੇ ਨਹੀਂ ਗਏ, ਤੇ ਮੈਂ ਫਿਰ ਮੇਰਾ ਐਕਚੁਅਲੀ ਰਿਸਪੋਂਸ ਹੈ ਵਿਦ ਅ ਕੁਐਸਚਨ, ਵਾਈ ਡੂ ਯੂ ਆਸਕ ਦੈਟ? ਤੇ ਕਹਿੰਦੇ ਕਿ ਦੇਖੋ ਹਮਿਲਟਨ ਚ 5 ਨੇ ਹਸਪਤਾਲ, ਬ੍ਰੈਂਪਟਨ ਦੇ ਵਿੱਚ ਸੋਰੀ ਮਿਸਿਸਾਗਾ ਦੇ ਵਿੱਚ 4 ਹਸਪੀਟਲ ਨੇ ਤੇ ਮਿਸਿਸਾਗਾ ਦੇ ਵਿੱਚ ਸਭ ਤੋਂ ਵੱਡਾ ਕੈਨੇਡਾ ਦਾ ਸਭ ਤੋਂ ਵੱਡਾ ਹਸਪੀਟਲ ਆ ਰਿਹਾ ਟ੍ਰਿਲੀਅਮ ਤੇ ਇੱਥੇ ਕੀ ਆ ਰਿਹਾ ਬ੍ਰੈਂਪਟਨ ਦੇ ਵਿੱਚ ਸਭ ਤੋਂ ਵੱਡਾ ਗਾਰਬੇਜ ਡੰਪ ਜਿੱਥੇ ਇਹਨਾਂ ਨੇ 9 ਲੱਖ ਟਨ ਗਾਰਬੇਜ ਉਬਾਲਿਆ ਕਰਨਗੇ ਹਰ ਸਾਲ ਸੋ ਵੀ ਡੋਂਟ ਹੈਵ ਦ ਸੈਕੰਡ ਹਸਪੀਟਲ ਈਵਨ ਯੈਟ ਵੀ ਡੋਂਟ ਹੈਵ ਦ ਯੂਨੀਵਰਸਿਟੀ ਯੈਟ ਬਾਕੀ ਮਿਊਨਿਸਪੈਲਿਟੀਜ਼ ਦੇ ਵਿੱਚ ਸਿਟੀਜ਼ ਦੇ ਵਿੱਚ ਬਹੁਤ ਫੈਸਿਲਿਟੀਜ਼ ਆ ਰਹੀਆਂ ਨੇ ਸੋ ਇਸ ਕਰਕੇ ਕੁਐਸਚਨ ਪੁੱਛਦੇ ਮੈਨੂੰ ਸੋ ਯੂ ਨੋ ਅਸੀਂ $150 million ਇਕੱਠਾ ਕੀਤਾ ਸੀਗਾ ਐਜ਼ ਅ ਸਿਟੀ ਇੱਕ ਲੈਵੀ ਚਾਰਜ ਕੀਤਾ ਸੀਗਾ ਲੋਕਾਂ ਨੂੰ ਲੈਵੀ ਇੱਕ ਟੈਕਸ ਅਪੋਨ ਟੈਕਸ ਹੈ ਸੋ $150 million ਰਿਕੁਆਇਰਮੈਂਟ ਸੀ ਆਪਣੇ ਪ੍ਰੋਵਿੰਸ ਦੀ ਈਵਨ ਦੋ ਮਿਸਿਸਾਗਾ ਨੇ ਕੁਛ ਨਹੀਂ ਸੀ ਪੇ ਕੀਤਾ $150 million ਕਈ ਸਾਲ ਹੋ ਗਏ ਕਲੈਕਟ ਕੀਤਿਆਂ ਨੂੰ ਪਰ ਅਜੇ ਤੱਕ ਸਾਡਾ ਹਸਪੀਟਲ ਬਣਿਆ ਨੀਗਾ 2024 ਦੇ ਵਿੱਚ ਓਮੋਸਟ 2.5 ਸਾਲ ਪਹਿਲੋਂ ਇਹਨਾਂ ਨੇ ਫੋਟੋਆਂ ਖਿਚਾ ਲਈਆਂ ਸੀਗੀਆਂ ਅਨਾਊਂਸਮੈਂਟਾਂ ਵੀ ਕੀਤੀਆਂ ਯੂ ਨੋ ਗਰਾਊਂਡ ਬ੍ਰੇਕਿੰਗ ਵੀ ਕੀਤੀ ਅਜੇ ਤੱਕ ਹੁਣ ਕੁਛ ਡਿਲੀਵਰ ਨਹੀਂ ਹੋਇਆ ਤੇ ਆਈ ਵੁੱਡ ਸੇ ਹੁਣ ਮੈਂ ਸਿਰਫ ਆਪਣੇ ਰੀਜਨ ਦਾ ਕਹਿ ਸਕਦਾ ਰੀਜਨਲ ਕਾਉਂਸਲ ਵਾਸਤੇ ਖੜੇ ਹਾਂ ਤੇ ਸਾਡੇ ਜਿਹੜੇ ਹੁਣ ਮੌਜੂਦਾ ਰੀਜਨਲ ਕਾਉਂਸਲ ਉਹਨਾਂ ਦਾ ਫੇਲੀਅਰ ਆਫ ਲੀਡਰਸ਼ਿਪ ਹੈ ਉਹਨਾਂ ਨੇ ਕਿਸੇ ਕੋਈ ਅਪਡੇਟ ਨਹੀਂ ਦਿੱਤੀ ਕੋਈ ਐਡਵੋਕੇਸੀ ਨਹੀਂ ਕੀਤੀ ਕੋਈ ਟਾਊਨ ਹਾਲ ਨਹੀਂ ਕੀਤਾ ਤੇ ਕੋਈ ਮਤਲਬ ਕਿ ਡਿਲੀਵਰ ਨਹੀਂ ਕੀਤਾ ਆਪਣੇ ਵੋਟ 9 and 10 ਰੈਜ਼ੀਡੈਂਟਸ ਵਾਸਤੇ
0: ਭਾਜੀ ਨਾਲ ਮੈਂ ਕਾਲਸ ਵੀ ਲੈ ਰਿਹਾ ਕੁਲਤਾਰ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ
3: ਆਪਣੇ ਗੁਰਪ੍ਰੀਤ ਭਾਜੀ ਨੂੰ ਪੁੱਛਣਾ ਸੀ ਵੀ ਭਾਈ ਪ੍ਰੋਮਿਸ ਤਾਂ ਸਾਰੇ ਹੀ ਕਰਦੇ ਆ ਇਲੈਕਸ਼ਨਾਂ ਤੋਂ ਪਹਿਲਾਂ ਇਹ ਤਾਂ ਜਣ ਕੇ ਬਹੁਤ ਚਿਰ ਤੋਂ ਚੱਲਦੀ ਆ ਰਹੀ ਆ ਗੱਲ ਤੇ 3 ਕੁ ਸਾਲ ਪਹਿਲਾਂ ਜਦੋਂ ਆਪਣੇ ਪਹਿਲਾਂ ਜਦੋਂ ਕੌਂਸਲਰ ਦੀਆਂ ਇਲੈਕਸ਼ਨਾਂ ਸੀ ਉਦੋਂ ਮੈਂ ਪੈਟ੍ਰਿਕ ਬਰਾਊਨ ਨੂੰ ਕਿਸੇ ਕੰਪੇਨ ਤੇ ਕੁਐਸਚਨ ਵੀ ਕੀਤਾ ਸੀ ਵੀ ਜਿਹੜੀ ਪੈਡੈਸਟ੍ਰੀਅਨ ਦੇ ਮੂਹਰਿਓ ਸਨੋ ਆ ਉਹ ਚੱਕਣ ਦਾ ਕੀ ਇਰਾਦਾ ਉਦੋਂ ਇਹਨੇ ਇਹ ਕਿਹਾ ਸੀਗਾ ਵੀ ਸੂਜਨ ਨੇ ਕੰਟਰੈਕਟ ਕੀਤਾ ਹੋਇਆ ਹੁਣ ਮੈਂ ਨਵਾਂ ਕਰੂੰਗਾ ਮੈਂ ਉਹਦੇ ਚ ਐਡ ਕਰੂੰਗਾ ਵੀ ਪੈਸੇ ਮਨੀ ਐਡ ਕਰੂੰਗਾ ਉਹਦੇ ਬਾਰੇ ਜਾਣ ਕੇ ਇਹਨੇ ਕੁਛ ਨੀ ਕੀਤਾ ਨਾ ਉਹ ਟੋਟਲੀ ਬ੍ਰਾਮਟਨ ਨੂੰ ਪਤਾ ਕਿ ਪੈਟ੍ਰਿਕ ਕੀ ਕਰ ਰਿਹਾ ਤੇ ਕਿੰਨੀ ਮਨੀ ਉਹਨੇ ਗ੍ਰੈਬ ਕੀਤੀ ਆ ਤੇ ਚਲੋ ਹੁਣ ਭਾਜੀ ਉਧਰੋਂ 9-10 ਚੋਂ ਖੜੇ ਸਾਡਾ ਵਾਰਡ ਡਿਫਰੈਂਟ ਆ ਤੇ ਚਲੋ ਵਾਰਡ ਕਿਸੇ ਚੋਂ ਵੀ ਕੋਈ ਵੀ ਕੌਂਸਲਰ ਖੜੇ ਵੀ ਪ੍ਰੋਮਿਸ ਵੀ ਤਾਂ ਲੋਕਾਂ ਨਾਲ ਕਰਿਓ ਵੀਰ ਵੀ ਜੇ ਤੁਸੀਂ ਕਰਨੇ ਨਹੀਂ ਓਨੈਸਟਲੀ ਮੈਂ ਤਾਂ ਆਪਣੇ ਇੰਡੀਅਨ ਲੋਕਾਂ ਤੇ ਯਕੀਨ ਉੱਠ ਗਿਆ ਵੀ ਜਦੋਂ ਦੇ ਪੋਲੀਟਿਕਸ ਚ ਆਏ ਆ ਕੰਟਰੀ ਜ਼ੀਰੋ ਹੋ ਗਿਆ ਚਾਹੇ ਕੋਈ ਸਿਟੀ ਆ ਚਾਹੇ ਕੰਟਰੀ ਆ ਚਾਹੇ ਫੈਡਰਲ ਆ ਚਾਹੇ ਪ੍ਰੋਵਿੰਸ ਦੀ ਇਲੈਕਸ਼ਨ ਵੀ ਪ੍ਰੋਮਿਸ ਕਰਦੇ ਆ ਅਸੀਂ ਉਹੀ ਇੰਡੀਆ ਵਾਲੀ ਸਾਰੀ ਵੀ ਇੱਕ ਵਾਰੀ ਮੈਂ ਬਣ ਜਾ ਮੇਰੀ ਆਪਦੀਆਂ ਪੈਨਸ਼ਨਾਂ ਕਲੀਅਰ ਹੋਣ ਜੇ ਹੁਣ ਵੱਟ ਓਵਰ ਜੇ ਤਾਂ ਤੁਸੀਂ ਕੰਟਰੀ ਨੂੰ ਪਿਆਰ ਕਰਦੇ ਹੋ ਲੋਕਾਂ ਨੂੰ ਫੇਰ ਤਾਂ ਪ੍ਰੋਮਿਸ ਕਰਿਓ ਨਹੀਂ ਲੋਕਾਂ ਨੂੰ ਬੁੱਧੂ ਬਣਾਉਣ ਦਾ ਵੀ ਜੇ ਕੋਈ ਫਾਇਦਾ ਨਹੀਂ ਜਿਹੜੇ ਮਰਜ਼ੀ ਵਾਰਡ ਚੋਂ ਕੋਈ ਇੰਡੀਅਨ ਲੜਦਾ ਚਾਹੇ ਕੋਈ ਵਾਰਡ ਦੀ
1: ਸਾਨੂੰ ਇਹ ਕੰਟਰੀ ਬਹੁਤ ਪਿਆਰੀ ਹੈ ਤੇ ਮੇਰੇ ਬੱਚੇ ਵੀ ਇੱਥੇ ਪੈਦਾ ਹੋਏ ਮਾਈ ਹੋਲ ਲਾਈਫ ਇਜ਼ ਹੇਅਰ ਇਸ ਸ਼ਹਿਰ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਸੋ ਅਸੀਂ ਪਿਆਰ ਦੀ ਮਤਲਬ ਕਿ ਸਕਸੈਸ ਦੇਖਣੀ ਚਾਹੁੰਦੇ ਹਾਂ ਤੇ ਭਾਜੀ ਅਸੀਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਹੋਏ ਸਾਰੇ ਤੇ ਲਾਈਕ ਆਈ ਸੈਡ
0: ਟਰੈਕ ਰੈਕਰਡ
1: ਹੈ ਐਗਜ਼ੈਕਟਲੀ ਐਂਡ ਸੋ ਲਾਈਕ ਆਈ ਸੈਡ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਮੈਂ ਲਾਈਕ ਇਹ ਮੇਰਾ ਪਲਾਨ ਸੀਗਾ ਅਸੀਂ ਮੈਂ ਬੱਸ ਸਰਵਿਸ ਫਰੀ ਕਰਾਉਣੀ ਬਜ਼ੁਰਗਾਂ ਵਾਸਤੇ ਉਹ ਹੋ ਗਿਆ ਸੀਗਾ ਤਾਂ ਆਈ ਵੁੱਡ ਸੇ ਵੀ ਜੀ ਜਦੋਂ ਮੈਂ ਸ਼ੁਰੂ ਕੀਤਾ ਸੀਗਾ 2014 ਦੇ ਵਿੱਚ ਉਦੋਂ ਲੋਕੀ ਕਹਿੰਦੇ ਸੀਗੇ ਕਿ ਗੁਰਪ੍ਰੀਤ ਇੱਥੇ ਇਹ ਸਲੀਪਿੰਗ ਸਿਟੀ ਸੌਣ ਹੀ ਆਉਂਦੇ ਆ ਤੇ ਯੂ ਨੋ ਸਾਡੇ ਬੱਚੇ ਬਾਹਰ ਪੜ੍ਹਦੇ ਆ ਰਾਈਟ ਐਂਡ ਸੋ ਬਟ ਆਈ ਡਿਲੀਵਰਡ ਭਾਜੀ 2016 ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਯੂਨੈਨਮਸਲੀ ਪਾਸ ਹੋਇਆ ਜਿੱਥੇ ਅਸੀਂ ਹੁਣ ਜੋਬਸ ਐਡ ਕਰਨੀਆਂ ਨੇ ਸੋ ਆਈਲ ਐਕਸਪਲੇਨ ਅ ਲਿਟਲ ਬਿਟ ਕੁਈਨ ਤੇ ਗੋਆ ਦੇ ਵਿੱਚ 70 acres ਇਹਨਾਂ ਨੇ ਸੋਰੀ ਹਾਈਵੇ 50 ਤੇ ਗੋਆ ਤੇ 70 acres ਇੰਪਲੋਇਮੈਂਟ ਲੈਂਡ ਸਿਟੀ ਨੇ ਕਨਵਰਟ ਕੀਤਾ ਸੀਗਾ ਮੈਂ ਕੱਲਾ ਸੀਗਾ ਕਾਉਂਸਲ ਜਿਹਨੇ ਅਗੇਂਸਟ ਵੋਟ ਪਾਈ ਸੀਗੀ ਤੇ ਜੇ ਤੁਸੀਂ ਹਾਈਵੇ 50 ਇਨ ਇਟਸ ਇੰਟਾਇਰਟੀ ਵੇਖੋ ਪਰਲੀ ਸਾਈਡ ਤੇ ਬੌਨ ਦੇ ਵਿੱਚ ਯੂ ਸੀ ਜੋਬਸ ਯੂ ਸੀ ਬਿਜ਼ਨਸ ਯੂ ਸੀ ਗਰੋਥ ਬ੍ਰੈਂਪਟਨ ਵਾਲੀ ਸਾਈਡ ਤੇ ਅਸੀਂ ਘਰ ਵੇਖਦੇ ਹਾਂ ਐਕਚੁਅਲੀ ਉਹ ਸਾਰਾ ਇੰਪਲੋਇਮੈਂਟ ਲੈਂਡ ਹੋਣਾ ਚਾਹੀਦਾ ਸੀਗਾ ਤੇ ਇਹਨਾਂ ਨੇ ਸਾਰਾ ਕਨਵਰਟ ਕੀਤਾ, ਘਰ ਬਣਾਏ, ਤੇ ਮੈਂ ਕਿਹਾ ਨਹੀਂ, ਵੀ ਆਰ ਨਾਟ ਡੂਇੰਗ ਦਿਸ ਐਨੀ ਮੋਰ, ਅਸੀਂ ਹੁਣ ਗਾਂ ਦੇ ਵਿੱਚ ਕੰਪਲੀਟਲੀ ਜਿਹੜਾ ਵੀ ਕੋਈ ਇੰਪਲੋਇਮੈਂਟ ਲੈਂਡ ਉਹਨੂੰ ਫਰੀਜ਼ ਕਰਨਾ, ਇਹ ਘਰ ਨਹੀਂ ਬਣ ਸਕਦੇ ਇੱਥੇ, ਵੀ ਨੀਡ ਜੋਬਸ। ਸਗੋਂ ਇਸ ਮੋਸ਼ਨ ਦੇ ਵਿੱਚ ਅਸੀਂ ਮੈਂ ਕੀ ਕਿਹਾ ਸੀਗਾ, ਮੈਂ ਕਿਹਾ ਹੋਰ ਆਪਾਂ ਐਡ ਕਰਨੇ ਇੰਪਲੋਇਮੈਂਟ ਲੈਂਡ ਵੈਸਟ ਐਂਡ ਬ੍ਰੈਂਪਟਨ ਵਿੱਚ, ਜਿੱਥੇ ਅਸੀਂ ਸਾਡੇ ਕੋਲ ਐਕਚੁਲੀ 3,000 ਏਕੜ ਅਜੇ ਹੈਗਾ ਡਿਵੈਲਪ ਕਰਨ ਵਾਸਤੇ। ਸੋ ਉੱਥੇ ਹੰਡਰਡ ਆਫ ਏਕੜਸ ਆਫ ਹੋਰ ਐਕਸਟਰਾ ਇੰਪਲੋਇਮੈਂਟ ਲੈਂਡ ਆਉਣਗੇ, ਵਿਚ ਈਕੋਸ 25,000 ਜਾਬਸ। ਸੋ 25,000 ਹੋਰ ਜਾਬਸ ਐਡ ਹੋਣਗੀਆਂ ਮੇਰੇ ਪਲਾਨ ਦੇ ਨਾਲ, ਜਿਹੜੀਆਂ ਨਹੀਂ ਸੀ ਆਉਣੀਆਂ ਸਾਡੇ ਬ੍ਰੈਂਪਟਨ ਦੇ ਵਿੱਚ 2040 ਤੱਕ। ਅਸੀਂ ਐਕਸਪੈਂਸ਼ਨ ਵੇਖਦੇ ਪਏ ਹੁਣ ਕੰਟਰੀ ਸਾਈਡ ਤੇ ਹਾਈਵੇ 50 ਤੇ, ਕੀ ਵੇਖਦੇ, ਜੋਬਸ, ਮੇਕ ਇਟ ਇੰਪੋਰਟੈਂਟ, ਆਈ ਬ੍ਰੌਟ ਜੋਬਸ। ਸੋ ਆਈ ਐਕਚੁਅਲੀ ਹੈਲਪਡ ਕ੍ਰੀਏਟ ਦੀਸ ਜੋਬਸ, ਐਂਡ ਸੋ ਇਹ ਮੇਰਾ ਇੱਕ ਵਾਅਦਾ ਸੀਗਾ ਜਿਹੜਾ ਹੁਣ ਇਨ ਪ੍ਰੋਸੈਸ ਦੇ ਵਿੱਚ ਹੈ। ਭਾਜੀ ਜੋਬਸ ਦੇ ਨਾਲ ਹੁੰਦਾ ਕਿ ਵੀ ਹੈਡ ਇੰਪਲੋਇਮੈਂਟ ਲੈਂਡ, ਵੀ ਹੈਡ ਬਿਲਡਿੰਗਸ, ਪਰ ਜਿਹੜਾ ਇੰਡਸਟਰੀ ਹੈ, ਜਿਹੜੇ ਆਫਿਸਿਸ ਨੇ, ਉਹ ਡਬਲ ਟੈਕਸ ਪੇ ਕਰਦੇ। ਸੋ ਜਿਹੜਾ ਬੋਝ ਹੋਊਗਾ ਆਪਣੇ ਰੈਜ਼ੀਡੈਂਟਸ ਦਾ ਹੁਣ ਟੈਕਸ ਦਾ, ਉਹ ਘਟੂਗਾ, ਤੇ ਨਾਲੇ ਸਾਡੇ ਬੱਚਿਆਂ ਨੂੰ ਗਾ ਓਪਰਚੁਨਿਟੀ ਮਿਲੂਗੀ ਇੱਥੇ ਬ੍ਰੈਂਪਟਨ ਵਿੱਚ ਕੰਮ ਕਰਨ ਵਾਸਤੇ।
0: ਜੀ ਬਿਲਕੁਲ ਜੀ। ਸੋ ਮੇਰੀ ਹੁਣ ਬੇਨਤੀ ਹੈ ਜੀ, ਪਲੀਜ਼ ਸ਼ਾਰਟ ਸ਼ਾਰਟ ਲਿਓ, ਕਿਉਂਕਿ ਸਮਾਂ ਆਪਣੇ ਕੋਲ ਘੱਟ ਹੁੰਦਾ ਆ, ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀਆਂ ਜਿਹੜੀਆਂ ਕਾਲਸ ਜਿਹੜੀ ਉਹ ਲੈ ਸਕਾਂ। ਪਲੀਜ਼ ਸ਼ਾਰਟ ਰੱਖਿਓ, ਬਿਲਕੁਲ ਸ਼ਾਰਟ ਰੱਖਿਓ, ਕੋਈ ਸਵਾਲ ਹੈ ਉਹ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਕੈਪਟਨ ਸਾਹਿਬ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ।
4: ਦੇਖੋ ਜੀ, 12 ਸਾਲ ਪਹਿਲਾਂ ਮੈਂ ਇਹਨਾਂ ਨੂੰ ਕੈਸੀ ਕਮਰ ਸੱਡਾ, ਜਦੋਂ ਇਹ ਕੌਂਸਲਰ ਸੀ, ਜਿਹੜੀਆਂ ਗੱਲਾਂ ਮੈਂ ਇਹਨਾਂ ਨੂੰ ਕਈਆਂ ਪੂਰੀਆਂ ਕੀਤੀਆਂ। ਉਸ ਤੋਂ ਬਾਅਦ ਮੈਂ ਵਾਰਡ ਨੰਬਰ 5 ਅਤੇ 1 ਦੇ ਵਿੱਚ ਆ ਗਿਆ, ਇੱਥੇ ਵੀ ਇਹਨਾਂ ਨੂੰ ਮੈਂ ਬੁਲਾਇਆ ਔਰ ਇਹਨਾਂ ਨੇ ਸਾਡੀ ਪੂਰੀ ਮਦਦ ਕੀਤੀ। ਇਹ ਉਹ ਇਨਸਾਨ ਆ, ਸਾਰਾ ਦਿਨ ਭੱਜੇ ਫਿਰਦੇ, ਆਓ ਸਾਰੇ ਮਿਲ ਕੇ ਇਸ ਨੂੰ ਜਤਾਈਏ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਸੋਰੀ ਇੱਕ ਕਾਲ ਡ੍ਰੌਪ ਹੋ ਗਈ। ਹਾਂਜੀ ਪਨੇਸਰ ਸਾਹਿਬ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ?
5: ਸਤਿ ਸ੍ਰੀ ਅਕਾਲ ਜੀ, ਇਹਨਾਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ।
5: ਮੈਂ ਤਾਂ ਪੁੱਛਣਾ ਵੀ ਜਿਹੜਾ ਹੁਣ ਤੁਸੀਂ ਕਹਿ ਗਏ ਹਟੇ ਹੋ ਵਾਰਡ 7-8 ਜਾ ਰਿਹਾ ਡੰਪ ਵਾਲਾ, ਗਾਰਬੇਜ ਵਾਲਾ, ਇਹਦੇ ਲਈ ਤੁਸੀਂ ਕੀ ਕਰੋਗੇ ਹਟਾਉਣ ਦੇ ਲਈ? ਕਿਉਂਕਿ ਸਾਨੂੰ ਨੀ ਚਾਹੀਦਾ ਉਰੇ, ਇਹ ਤੁਹਾਡਾ ਕੀ ਫਰਜ਼ ਹੋਊਗਾ ਹਟਾਉਣ ਦੇ ਲਈ, ਪਲੀਜ਼ ਦੱਸੋਗੇ ਸਰ? ਥੈਂਕ ਯੂ
0: ਜੀ ਭਾਜੀ।
1: ਜੀ ਦੇਖੋ, ਹੁਣ ਜਿਹੜੀ ਹੁਣ ਕਰੰਟ ਕਾਉਂਸਲ ਹੈ, ਆਪਣੇ ਕਰੰਟ ਕਾਉਂਸਲਰ ਇੱਥੋਂ ਦੇ, ਮੈਂ ਉਹਨਾਂ ਦੇ ਬਾਰੇ ਗੱਲ ਕਰ ਸਕਦੇ, ਉਹ ਪ੍ਰੋਟੈਸਟ ਕਰ ਸਕਦੇ ਸੀਗੇ, ਉਹ ਲੋਕਾਂ ਨੂੰ ਦੱਸ ਸਕਦੇ ਸੀਗੇ। ਹੁਣ ਇੰਨੇ ਜਿਹੜਾ ਇੰਨਾ ਜਿਹੜਾ ਗਾਰਬੇਜ ਉਬਾਲਣਗੇ, ਇਹਦੇ ਨਾਲ ਬਹੁਤ ਵੱਡੇ ਹੈਲਥ ਰਿਸਕ ਨੇ। ਕਾਫੀ ਲੋਕਾਂ ਨੇ ਚਿੱਠੀਆਂ ਪਾਈਆਂ, ਮਤਲਬ ਕਿ ਕਈ ਇਨਵਾਇਰਮੈਂਟਲ ਗਰੁੱਪਸ ਨੇ ਇਹਦੇ ਬਾਰੇ ਪ੍ਰੋਟੈਸਟ ਕੀਤਾ, ਪਰ ਆਈ ਡੋਂਟ ਥਿੰਕ ਅਨਫ ਇਹਨਾਂ ਨੇ ਅਪਡੇਟ ਕੀਤੀ। ਦੇਖੋ, ਈਜ਼ੀਲੀ ਇਹ ਕਹਿ ਸਕਦੇ ਹਾਂ ਪ੍ਰੋਵਿੰਸ਼ਲ ਇਸ਼ੂ ਆ, ਪਰ ਯੂ ਨੋ ਆਟੋ ਇੰਸ਼ੋਰੈਂਸ ਦੀ ਐਗਜ਼ਾਮਪਲ ਦਿੰਦਾ, ਇੰਨਾ ਆਟੋ ਇੰਸ਼ੋਰੈਂਸ ਹਾਈ ਹੋ ਗਈ ਸੀਗੀ ਤੇ ਲੋਕੀ ਕਹਿੰਦੇ ਸੀਗੇ ਗੁਰਪ੍ਰੀਤ ਇਹਦਾ ਕੁਛ ਕਰ, ਪ੍ਰੋਟੈਸਟ ਕਰ। ਮੈਂ ਕਿਹਾ ਇਹ ਪ੍ਰੋਵਿੰਸ਼ਲ ਇਸ਼ੂ ਹੈ? ਕਹਿੰਦੇ ਨਹੀਂ, ਤੇਰੀ ਆਵਾਜ਼ ਹੈਗੀ ਹੈ, ਤੈਨੂੰ ਕੁਛ ਕਰਨਾ ਪੈਣਾ। ਮੈਂ ਕਿਹਾ ਠੀਕ ਹੈ। ਸੋ ਮੈਂ ਓਫੀਸ਼ੀਅਲ ਤੌਰ ਤੇ ਪਟੀਸ਼ਨ ਸ਼ੁਰੂ ਕੀਤੀ, ਈਵਨ ਉਹ ਪ੍ਰੋਵਿੰਸ਼ਲ ਇਸ਼ੂ ਸੀਗਾ, ਪਟੀਸ਼ਨ ਸ਼ੁਰੂ ਕੀਤੀ ਮੈਂ ਅਪਰੂਵ ਕਰਾਈ ਕਾਉਂਸਲ ਕੋਲੋਂ, ਪਹਿਲੀ ਵਾਰੀ ਸਾਡੀ ਹਿਸਟਰੀ ਦੇ ਵਿੱਚ, ਤੇ 30,000 ਲੋਕਾਂ ਨੇ ਉਹ ਸਾਈਨ ਕੀਤਾ ਤੇ ਪ੍ਰੈਸ਼ਰ ਪਾਇਆ ਆਪਣੇ ਗਵਰਨਮੈਂਟ ਤੇ। ਸੋ ਇੱਕ ਕਾਉਂਸਲਰ ਜਿਹੜਾ ਰੀਜਨਲ ਕਾਉਂਸਲਰ, ਉਹ ਇੰਨਾ ਕੁ ਕੰਮ ਕਰ ਸਕਦਾ ਸੀਗਾ। ਤੇ ਭਾਜੀ ਹੋਰ ਐਗਜ਼ਾਮਪਲ ਦਿੰਦਾ ਤੁਹਾਨੂੰ, 2010-2011 ਦੇ ਵਿੱਚ ਮਿਸਿਸਾਗਾ ਦੇ ਵਿੱਚ ਇੱਦਾਂ ਦਾ ਸਿਮਿਲਰ ਇਸ਼ੂ ਆਇਆ, ਪਾਵਰ ਪਲਾਂਟ ਬਣਾ ਰਹੇ ਸੀਗੇ $1 billion ਦੇ ਮਿਸਿਸਾਗਾ ਤੇ ਓਕਵਿਲ ਚ, ਉਹ ਕਾਉਂਸਲਾਂ ਨੇ ਐਗਰੈਸਿਵਲੀ ਇਹਨਾਂ ਨੇ ਲੀਗਲ ਚੈਲੰਜ ਇਹਨਾਂ ਨੇ ਕੀਤਾ ਤੇ ਉਹ ਜਿਹੜੇ ਪਾਵਰ ਪਲਾਂਟ ਨੇ ਉਹ ਕੈਂਸਲ ਹੋ ਗਏ ਸੀਗੇ। ਇਸ ਕਾਉਂਸਲ ਸੇਮ ਕਰ ਸਕਦੀ, ਸਾਡੇ ਰੀਜਨਲ ਕਾਉਂਸਲਰ ਕਰ ਸਕਦੇ, ਇਸ਼ੂ ਚੱਕ ਸਕਦੇ ਸੀਗੇ, ਜਿੱਦਾਂ ਹੁਣ ਮੈਂ ਚੱਕਿਆ ਸੀਗਾ ਇੰਸ਼ੋਰੈਂਸ ਦਾ। ਰਾਈਟ, ਸੋ ਦੇਅਰ ਇਜ਼ ਪਾਵਰ ਇਨ ਵਨ ਪਰਸਨ, ਸਟੇਟ ਦੇ ਵਿੱਚ ਬਹੁਤ ਪਾਵਰ ਹੈ। ਸੋ ਮੇਰੇ ਖਿਆਲਾਂ ਦੇ ਵਿੱਚ ਇੱਕ ਫੇਲੀਅਰ ਸੀਗਾ ਸਾਡੇ ਪ੍ਰੀਵੀਅਸ ਕਾਉਂਸਲਰ ਦੇ, ਪਰ ਕਾਉਂਸਲ ਐਜ਼ ਅ ਹੋਲ ਕੈਨ ਡੈਫੀਨਿਟਲੀ ਡੂ ਸਮਥਿੰਗ।
0: ਜੀ ਭਾਜੀ, ਜਾਂਦੇ ਜਾਂਦੇ ਮੈਸੇਜ ਕੀ ਦੇਣਾ ਚਾਹੁੰਦੇ ਹੋ?
1: ਮੇਰਾ ਮੈਸੇਜ ਭਾਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਸਾਨੂੰ ਓਪਰਚੁਨਿਟੀ ਦਿੱਤੀ ਹੈ। ਆਈ ਵਾਜ਼ ਇੰਜੋਏ ਯੋਰ ਪ੍ਰੋਗਰਾਮ, ਸੋ ਕੀਪ ਇਟ ਅਪ
0: ਜੀ, ਥੈਂਕ ਯੂ।
1: ਤੇ ਹੁਣ ਅੱਜ ਸ਼ੁਰੂ ਹੋਈ ਆਪਣੀ ਜਿਹੜੀ ਅਰਲੀ ਵੋਟਿੰਗ ਹੈ ਇਹ ਸਿਟੀ ਹਾਲ ਦੇ ਵਿੱਚ, ਪਰ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਕੱਲ ਨੂੰ 10 ਤਰੀਕ ਨੂੰ ਤੇ ਪਰਸੋਂ 11 ਤਰੀਕ ਅਕਤੂਬਰ, ਪਲੀਜ਼ ਆਪਣੇ ਗੋਲ ਮੈਡਲਸ ਦੇ ਵਿੱਚ ਪਲੀਜ਼ ਤੁਸੀਂ ਵੋਟ ਪਾਉਣ ਜਾਇਓ। ਜੇ ਆਪਣੇ ਜੇ ਤੁਸੀਂ ਵੋਟ 9-10 ਦੇ ਵੋਟਰ, ਇਟ ਬੀ ਵੈਰੀ ਗੁੱਡ ਟੂ ਗੈਟ ਇਟ ਆਊਟ ਦ ਵੇ ਅਰਲੀ।
0: ਜੀ ਜੀ ਬਿਲਕੁਲ ਜੀ। ਸੋ ਇਹ ਮੈਸੇਜ ਹੈ। ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਭਾਜੀ, ਥੈਂਕ ਯੂ ਸੋ ਵੈਰੀ ਮਚ।
1: ਥੈਂਕ ਯੂ ਭਾਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ ਮਾਫ਼ੀ ਚਾਹਾਂਗਾ ਬਾਕੀ ਜਿਹੜੀਆਂ, ਕਿਉਂਕਿ ਕਾਲਸ ਮੈਨੂੰ ਪਤਾ ਤੁਹਾਡੀ ਆ ਰਹੀਆਂ ਨੇ, ਸਵਾਲ ਹੋ ਸਕਦੇ ਆ, ਸੋ ਸਮੇਂ ਸਮੇਂ 'ਤੇ ਆਪਾਂ ਗੱਲਬਾਤ ਕਰਦੇ ਰਹਾਂਗੇ ਸੋ ਵੱਖ ਵੱਖ ਇਸ਼ੂ ਦੇ ਉੱਤੇ। ਸੋ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਹੋਣੀ, ਉਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 647-228-70 6472192870। ਰੈਨੋਵੇਸ਼ਨ ਦਾ ਕੰਮ ਕਰਾਉਣਾ ਅਤੇ ਮਨਦੀਪ ਸਿੰਘ 416-272-8214 ਉੱਤੇ ਸੰਪਰਕ ਕਰ ਸਕਦੇ ਹੋ। ਘਰ ਦੇ ਵਿੱਚ ਬੇਡਿਟ ਜਾਂ ਜੈੱਟ ਲਵਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆ ਜਿਹੜਾ ਸਿੰਘ ਸਟੋਰ ਨਾਲ ਸੰਪਰਕ ਕੀਤਾ ਜਾ ਸਕਦਾ। ਪਲੰਬਿੰਗ ਦਾ ਕੋਈ ਕੰਮ ਹੈ, ਪੋਟਲਾਈਟਸ ਜਿਹਨੂੰ ਆਪਾਂ ਸਪੋਟਲਾਈਟਸ ਵੀ ਕਈ ਕਹਿ ਦਿੰਦੇ ਆ, ਉਹ ਲੈਣਾ ਚਾਹੁੰਦੇ ਹੋ ਤਾਂ ਵੀ ਸਿੰਘ ਸਟੋਰ 'ਤੇ ਜਾ ਸਕਦੇ ਹੋ। ਇੰਸਟਾਲੇਸ਼ਨ ਜਿਹੜੀ ਜੈੱਟ ਦੀ ਇੱਕ ਤੋਂ ਵੱਧ ਕਰਾਉਂਦੇ ਹੋ $40, ਉਹਦੇ ਵਿੱਚ ਇੰਸਟਾਲੇਸ਼ਨ ਪ੍ਰੋਡਕਟ ਪਲੱਸ ਵਾਰੰਟੀ ਵੀ ਹੈ। 647-978-6262 6472-63 ਇੱਕ ਸਾਲ ਦੀ ਵਾਰੰਟੀ ਹੈ। ਅਤੇ PSR ਮੂਵਰਸ, ਰੈਜੀਡੈਂਸ਼ੀਅਲ ਰੀਲੋਕੇਸ਼ਨ ਜਾਂ ਕਮਰਸ਼ੀਅਲ ਮੂਵਿੰਗ ਕਰਨੀ ਹੈ, ਪੈਕੇਜਿੰਗ ਐਕਸਪਰਟ ਨੇ, ਕੈਨੇਡਾ ਵਾਈਡ ਮੂਵਿੰਗ ਕਰਨਾ ਚਾਹੁੰਦੇ ਹੋ ਤਾਂ PSR ਮੂਵਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 437-981-29-29 4379-812-9292 'ਤੇ ਸੰਪਰਕ ਕੀਤਾ ਜਾ ਸਕਦਾ। ਦੰਦਾਂ ਦੀ ਗੱਲ ਚੱਲੀ ਹੈ ਤਾਂ ਫਿਰ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਉਹਨਾਂ ਦਾ ਨਾਮ ਮੂਹਰੇ ਆ ਜਾਂਦਾ, ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, 6479-69-0008 6479-69-0008। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਕੰਮ ਕਰਦੇ ਨੇ। ਅਤੇ ਸਿਹਰੇ ਬਾਰੇ ਪੁੱਛਿਆ ਸੀਗਾ, ਜੋ ਸਿਹਰਾ ਪੜ੍ਹਿਆ ਜਾਂਦਾ ਉਹਦੇ 'ਚ ਕਾਹਦਾ ਜ਼ਿਕਰ ਹੁੰਦਾ, ਕਿਉਂ ਉਹ ਪੜ੍ਹਿਆ ਜਾਂਦਾ, ਕੀ ਉਹ ਕੋਈ ਸਿੱਖਿਆ ਹੁੰਦੀ ਹੈ, ਸੋ ਉਹਦੇ 'ਤੇ ਜੇ ਤੁਹਾਨੂੰ ਕੁਛ ਪਤਾ ਆ, ਜੇ ਯਾਦ ਹੈ ਤਾਂ ਜ਼ਰੂਰ ਹੈ ਜਿਹੜਾ ਸਾਂਝਾ ਕਰਿਓ ਸਾਡੇ ਨਾਲ। ਸਟੂਡੀਓ ਨੰਬਰ 905-673-3337 9056733337 ਅਤੇ ਉੱਥੇ ਹੀ ਇੰਸ਼ੋਰੈਂਸ ਐਡਵਾਈਜ਼ਰ ਅਤੇ ਮੋਰਗੇਜ ਐਡਵਾਈਜ਼ਰ ਦੋਨੋਂ ਹੀ ਸ਼ਖਸੀਅਤਾਂ ਮੇਰੇ ਸਾਹਮਣੇ ਬਿਰਾਜਮਾਨ ਨੇ। ਸੋ ਉਹਨਾਂ ਦੇ ਨਾਲ ਵੀ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ, ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ। ਤਲਵਿੰਦਰ ਭਾਅ ਜੀ ਹਾਜ਼ਰੀ ਭਰਦੇ ਰਹਿਣਗੇ। ਹਾਂਜੀ, ਸੋ ਜੀ ਭਾਅ ਜੀ ਤਲਵਿੰਦਰ ਭਾਅ ਜੀ, ਕੁਛ ਕਹਿਣਾ ਚਾਹੁੰਦੇ ਹੋ ਇਸ ਟਾਈਮ ਜੋ ਕਰੰਟ ਸਨੈਰੀਓ ਚੱਲਦਾ ਪਿਆ ਮੋਰਗੇਜ ਦਾ, ਕਿਉਂਕਿ ਕਈਆਂ ਨੇ ਫਸਟ ਟਾਈਮ ਹੋਮ ਬਾਇਰ ਹੁੰਦੇ ਆ ਜਾਂ ਫਿਰ ਜਿਹਨਾਂ ਦੀ ਪਹਿਲਾਂ ਹੀ ਬੁੱਕ ਕਰਾਏ ਹੁੰਦੇ ਆ, ਉਹਦੇ 'ਚ ਅਪਰੇਜ਼ਲ ਇਸ਼ੂ ਆ ਰਿਹਾ ਆ। ਕਈ ਵਾਰ ਇਹ ਹੁੰਦਾ ਵੀ ਘਰ ਦੇ ਵਿੱਚ ਇਕਵਿਟੀ ਹੁੰਦੀ ਹੈ, ਫਿਕਸਡ ਹੁੰਦੀ ਹੈ, ਪਰ ਡਰਦੇ ਹੁੰਦੇ ਆ ਵੀ ਜੇ ਤੋੜੀ ਤਾਂ ਪੈਨਲਟੀ ਪੈ ਜੂਗੀ। ਹਾਂਜੀ, 20-25 ਹਜ਼ਾਰ ਅੱਜਕੱਲ੍ਹ ਬੈਂਕ ਵੀ ਆ ਜਿਹੜਾ ਠੋਕ ਕੇ ਜੁਰਮਾਨਾ ਲਾਉਂਦੇ। ਸੋ ਉਹਨਾਂ ਬਾਬਤ ਕੀ ਇੱਦਾਂ ਦੇ ਪ੍ਰੋਡਕਟਸ ਹੈਗੇ ਆ ਵੀ ਜਿਹੜੀ ਪੈਨਲਟੀ ਵੀ ਨਾ ਪਵੇ ਅਤੇ ਇਕਵਿਟੀ ਵੀ ਆ ਜਿਹੜੀ ਉਹ ਵੀ ਐਕਸੈਸ ਹੋ ਜਾਵੇ?
6: ਬਿਲਕੁਲ ਭਾਅ ਜੀ, ਜੇ ਤੁਸੀਂ ਤੁਹਾਨੂੰ ਪੈਸਿਆਂ ਦੀ ਲੋੜ ਪੈ ਗਈ, ਤੁਹਾਡੀ ਕਿਤੇ ਮੋਰਗੇਜ ਚੱਲਦੀ, ਫਿਕਸ ਮੋਰਗੇਜ, ਰਾਈਟ, ਤੁਹਾਡੀ ਰਿਨਿਊਅਲ ਲੈਟਰ ਆਉਂਦੀ ਹੈ ਤੁਹਾਡੇ ਘਰੇ, ਆਪਾਂ ਕੀ ਕਰਦੇ ਹਾਂ, ਸਾਈਨ ਕਰਕੇ ਸੌਖਾ ਜਿਹਾ ਕੰਮ ਭੇਜ ਦਿੰਦੇ ਹਾਂ। ਬਟ ਉਸ ਵੇਲੇ ਤੁਹਾਨੂੰ ਕਿਸੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ, ਤੁਹਾਡੇ ਹੋ ਸਕਦਾ ਬਹੁਤ ਸਾਰੇ ਡਾਲਰ ਵੱਧ ਜਾਣ, ਕਿਉਂਕਿ ਇੱਕ ਬੈਂਕ ਨੇ ਜੋ ਤੁਹਾਨੂੰ ਰੇਟ ਦਿੱਤਾ ਅਸੀਂ ਤੁਹਾਨੂੰ ਹੋਰ ਬੈਟਰ ਕਰਾ ਕੇ ਦੇ ਸਕਦੇ ਹਾਂ। ਨੰਬਰ 2, ਜੇ ਤੁਸੀਂ ਚਾਹੁੰਦੇ ਹੋ ਇਕਵਿਟੀ ਈ ਲੋਕ ਬਣਾਉਣੀ, ਉਹਦੇ ਵਿੱਚ ਇੱਕੋ ਹੀ ਆਪਸ਼ਨ ਆ, ਤੁਹਾਡੇ ਘਰ ਦੇ ਵਿੱਚ ਇਕਵਿਟੀ ਹੈਗੀ ਆ, ਤੁਹਾਡੀ ਫਿਕਸ ਮੋਰਗੇਜ ਕਿਤੇ ਚੱਲਦੀ ਚੱਲੀ ਜਾਣ ਦੋ ਉਹਨੂੰ, ਜੇ ਤੁਸੀਂ ਤੋੜਨ ਦੀ ਕੋਈ ਲੋੜ ਨਹੀਂ, ਤੁਹਾਨੂੰ ਪਲੈਂਟੀ ਪੇ ਕਰਨ ਦੀ ਕੋਈ ਲੋੜ ਨਹੀਂ, ਤੁਹਾਨੂੰ ਸੈਕਿੰਡ ਪੋਜੀਸ਼ਨ ਦੇ ਉੱਤੇ ਈ ਲੋਕ ਬਣਾ ਕੇ ਦੇ ਸਕਦੇ ਹਾਂ। ਉਹ ਜਿਹੜੀ ਈ ਲੋਕ ਇੱਦਾਂ ਕੰਮ ਕਰਦੀ ਆ, ਜੇ ਤੁਸੀਂ ਉਹਨੂੰ ਯੂਜ ਕਰਨਾ ਤਦੇ ਉਹ ਤੇ ਵਿਆਜ ਪੈ ਦੇਣਾ,
0: ਲਾਈਨ ਦੀ ਤਰ੍ਹਾਂ, ਲਾਈਨ ਦੀ
6: ਲਾਈਨ ਲਾਈਨ ਨੋ ਕ੍ਰੈਡਿਟ, ਉਹਨੂੰ ਲਾਈਨ ਨੋ ਕ੍ਰੈਡਿਟ
0: ਕਹਿੰਦੇ ਆ,
6: ਸਕਿਓਰ ਲਾਈਨ ਨੋ ਕ੍ਰੈਡਿਟ ਬਣਾ ਕੇ ਦਿੰਦੇ ਆ। ਉਹਦੇ ਵਿੱਚ ਤਾਂ ਹੀ ਤੁਸੀਂ ਵਿਆਜ ਪਾਉਣਾ, ਜਿੰਨੇ ਪੈਸੇ ਯੂਜ ਕਰੋਗੇ, ਜਿੰਨੇ ਦਿਨ ਯੂਜ ਕਰੋਗੇ, ਉਹਨਾਂ ਇੰਟਰਸਟ ਪੇ ਕਰਨਾ। ਉਹ ਕੰਮ ਕਿੱਦਾਂ ਕਰਦੀ ਆ, ਸਪੋਜ਼ ਕਰੋ ਤੁਹਾਡੇ ਘਰ ਦੀ ਅੱਜ ਵੈਲਿਊ $1,000,000 ਆ
0: ਜੀ,
6: ਠੀਕ ਆ ਜੀ, ਤੁਹਾਡੇ ਘਰ ਦੇ ਉੱਤੇ $5-6 ਲੱਖ ਮੋਰਗੇਜ ਆ, $5,00,000 ਆਪਾਂ ਕਹਿੰਦੇ ਮੋਰਗੇਜ ਪਈ ਆ, $3,00,000 ਤੁਹਾਨੂੰ ਈ ਲੋਕ ਮਿਲ ਸਕਦੀ ਆ, ਉਹਨੂੰ ਆਪਾਂ ਕਹਿੰਦੇ ਹਾਂ ਸਕਿਓਰ ਲਾਈਨ ਆਫ ਕ੍ਰੈਡਿਟ
0: ਜੀ,
6: ਹਨਾ, ਉਹ ਤੁਹਾਨੂੰ ਲੈ ਕੇ ਦੇਣੀ ਆ, ਜਿਹੜੀ ਫਸਟ ਮੋਰਗੇਜ ਉੱਥੇ ਚਲੀ ਜਾਣੀ ਆ, ਸੈਕੰਡ ਮੋਰਗੇਜ ਨਵੀਂ ਲੈ ਕੇ, ਸੈਕੰਡ ਬੀਜ ਉੱਤੇ ਰੀ ਲੋਕ ਲੈ ਕੇ ਦੇਣੀ ਆ, ਸੈਕੰਡ ਮੋਰਗੇਜ ਨਹੀਂ, ਕਿਉਂਕਿ ਸੈਕੰਡ ਮੋਰਗੇਜ ਜੇ ਤੁਸੀਂ ਲੈਣੀ ਆ ਤੁਹਾਨੂੰ ਉਸ ਵੇਲੇ ਤੁਹਾਨੂੰ ਪੈਸੇ ਮਿਲ ਜਾਣੇ, ਉਸ ਵੇਲੇ ਵਿਆਜ ਸ਼ੁਰੂ ਹੋ ਜਾਣਾ। ਜਿਹੜੀ ਈ ਲੋਕ ਆ ਬਣਾ ਕੇ ਰੱਖ ਲਓ, ਕਿਉਂਕਿ ਪਹਿਲਾਂ ਅਸੀਂ ਲੋਕਾਂ ਨੂੰ ਬਹੁਤ ਬਣਾ ਕੇ ਦਿੱਤੀਆਂ, ਉਹ ਲੋਕੀ ਅਜੇ ਵੀ ਉਹਨਾਂ ਦੀਆਂ ਚੱਲਦੀਆਂ, ਹੁਣ ਉਹ ਲੋਕੀ ਸਾਡੇ ਕੋਲ ਆਉਂਦੇ ਆ ਬਟ ਉਹਨਾਂ ਦੀ ਜਿਹੜੀ ਘਰ ਦੀ ਵੈਲਿਊ ਘੱਟ ਗਈ, ਅਪਰੇਜ਼ਲ ਨਹੀਂ ਆ ਰਹੀ, ਉੱਥੇ ਪ੍ਰੋਬਲਮ ਆ ਰਹੀ ਹੈ ਨਾ। ਜੇ ਤੁਹਾਨੂੰ ਕੋਈ ਫਸਟ ਟਾਈਮ ਹੋਮ ਬਾਇਰ ਹੋ, ਕਿਤੇ ਕੋਈ ਘਰ ਬੁੱਕ ਕਰ ਲਿਆ ਸੀ, ਨਹੀਂ ਕਲੋਜਿੰਗ ਹੋ ਰਹੀ, ਟਰੱਕ ਲੈ ਲਿਆ, ਨਹੀਂ ਕੋਈ ਲੋਨ ਨੂੰ ਬਾਂਹ ਫੜ ਰਿਹਾ, ਤੇ ਨੰਬਰ ਮੈਂ ਦੇਣਾ 647-534-3297, ਤੁਸੀਂ ਫੋਨ ਕਰਨਾ, ਤੁਹਾਡੇ ਘਰ ਦੀ ਕਲੋਜਿੰਗ ਬਿਨਾਂ ਅਪਰੇਜ਼ਲ ਤੋਂ ਵੀ ਅਸੀਂ ਕਰਾ ਕੇ ਦੇ ਸਕਦੇ ਹਾਂ, ਪਰ ਕੰਡੀਸ਼ਨ ਉਹਦੇ ਵਿੱਚ ਹੈਗੀਆਂ ਨਾ, ਸਾਰਿਆਂ ਨਹੀਂ ਹੋਣੀਆਂ, ਹਨਾ, ਹਰੇਕ ਬੰਦੇ ਨੂੰ ਲਾਈਨ ਨਹੀਂ ਮਿਲਦੀ, ਹਰੇਕ ਬੰਦੇ ਨੂੰ ਮੋਰਗੇਜ ਨਹੀਂ ਮਿਲਦੀ, ਹਰੇਕ ਬੰਦੇ ਨੂੰ, ਬਟ ਹਰੇਕ ਕੰਮ ਦਾ ਸੋਲੂਸ਼ਨ ਹੈਗਾ, ਤੁਹਾਡਾ ਘਰ ਪਾਵਰ ਸੇਲ ਤੇ ਚਲ ਗਿਆ ਤੁਹਾਨੂੰ ਪਤਾ ਲੱਗ ਜਾਂਦਾ, ਕਿਉਂਕਿ ਸਾਨੂੰ ਈਮੇਲ ਆ ਜਾਂਦੀ ਆ, ਪਿੱਛੇ ਜਿਹਾ ਇੱਕ ਬਾਈ ਸੀਗਾ, ਉਹਨਾਂ ਦੇ ਟਰੱਕ ਦੀ ਪੇਮੈਂਟ ਲੇਟ ਹੋ ਗਈ ਜਾਂ ਟੁੱਟ ਗਈਆਂ ਕਿਸੇ, ਹਨਾ,
2: ਮੈਂ ਦੋ ਤਿੰਨ ਵਾਰੀ ਫੋਨ ਕਰਕੇ ਗਿਆ ਹਨਾ ਬਾਈ ਤੁਹਾਡੇ ਮੈਨੂੰ ਈਮੇਲ ਆਈ ਆ ਨਾ ਮੈਂ ਚੱਲਾਂ ਬੈਂਕ ਨੂੰ ਬਸ ਕੱਲ ਨੂੰ ਪੈਸੇ ਆ ਜਾਣੇ ਜਮ੍ਹਾਂ ਕਰਾ ਦੇਣੇ ਹਨਾ ਐਂਡ ਦੇ ਵਿੱਚ ਤੁਹਾਡਾ ਟਰੱਕ ਚੱਕੜ ਆ ਗਿਆ ਫਿਰ ਉਹ ਬੈਂਕ ਵਾਲੇ ਦੇ ਪਿੱਛੇ ਤੁਰੇ ਫਿਰਦੇ ਆ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਹਾਡੀ ਇੱਕ ਪੇਮੈਂਟ ਟੁੱਟ ਗਈ ਤੁਹਾਨੂੰ ਅੱਜ ਤੁਹਾਡੀ ਪੇਮੈਂਟ 3000 ਆ ਤੁਸੀਂ ਅੱਜ ਪੇਮੈਂਟ ਲੇਟ ਹੋ ਗਿਆ ਕੱਲ ਨੂੰ 6000 ਹੋ ਜਾਣੀ ਆ ਅਗਲੇ ਮਹੀਨੇ 9000 ਹੋ ਜਾਣੀ ਆ ਜੇ ਤੁਸੀਂ 3 ਨਹੀਂ ਦੇ ਸਕਦਾ 9 ਵੀ ਨਹੀਂ ਦੇ ਹੋਣਾ
0: ਬਿਲਕੁਲ
2: ਹਨਾ ਹੁਣ ਹੀ ਤੁਹਾਨੂੰ ਉਹਨੂੰ ਹਨਾ ਐਕਸ਼ਨ ਲੈਣ ਦੀ ਲੋੜ ਆ ਉਸ ਵੇਲੇ ਤੁਸੀਂ ਨੰਬਰ ਨੋਟ ਕਰ ਲਓ 647-504-3297 ਇਸ ਨੰਬਰ ਤੇ ਫੋਨ ਕਰਨਾ ਸਲਾਹ ਮਸ਼ਵਰਾ ਕਰਨਾ ਕੋਈ ਫੀਸ ਨਹੀਂ ਚਾਰਜ ਕਰਦੇ ਆਫਿਸ ਸਾਡਾ ਹੈਗਾ 20 ਮੈਰੀਟਾਈਮ ਇੰਟੀਰੀਅਰ ਬੁਲੇਵਰਡ ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਜਿਹੜਾ ਹੈਗਾ 210 ਉੱਥੇ ਆ ਕੇ ਗੱਲਬਾਤ ਕਰਨੀ ਆ ਫੋਨ ਤੇ ਗੱਲਬਾਤ ਕਰਨੀ ਆ ਕੋਈ ਉਹਦਾ ਪੈਸਾ ਨਹੀਂ ਚਾਰਜ ਕਰਦੇ ਨੰਬਰ 2 ਜੇ ਕੰਮ ਕਰਾਂਗੇ ਜ਼ਰੂਰ ਪੈਸੇ ਲਵਾਂਗੇ ਕੋਈ ਫ੍ਰੀ ਨਹੀਂ ਇੱਥੇ
0: ਹਨਾ ਬਿਲਕੁਲ
2: ਪਰ ਕੰਮ ਕਰਕੇ ਲਵਾਂਗੇ ਕਿਉਂਕਿ ਮੈਨੂੰ 10-12 ਸਾਲ ਹੋ ਗਿਆ ਇਹ ਕੰਮ ਕਰਦੇ ਨੂੰ ਕੋਈ ਬੰਦਾ ਠੀਕ ਆ ਮੈਨੂੰ ਫੋਨ ਆਉਂਦੇ ਆ ਕਿ ਹਰੇਕ ਕੰਮ ਦਾ ਆਪਾਂ ਹਰੇਕ ਕੰਮ ਹਰੇਕ ਨਹੀਂ ਕਰਨੇ ਵਾਲਾ ਹੁੰਦਾ ਉੱਥੇ ਆਪਾਂ ਪਹਿਲਾਂ ਤੁਹਾਡੀ ਫਾਈਲ ਦੇ ਕੇ ਦੱਸਦਾ ਵੀ ਤੁਹਾਡਾ ਕੰਮ ਹੋਊਗਾ ਤੇ ਹੋਊਗਾ ਜੇ ਕਹਿ ਤਾਂ ਨਹੀਂ ਹੋਊਗਾ ਤੇ ਫੇਰ ਨਹੀਂ ਕਰ ਸਕਦੇ ਪਰ ਕੋਈ ਬੰਦਾ ਇੱਕ ਵੀ ਬੰਦਾ ਇਹ ਨਹੀਂ ਕਰ ਸਕਦਾ ਵੀ ਮੈਂ ਦੁਬਈ ਨੇ ਪੈਸੇ ਵੀ ਲੈ ਲਿਆ ਮੁੜ ਕੇ ਮੇਰਾ ਫੋਨ ਨਹੀਂ ਚੱਕਿਆ ਫਿਰ ਉਦਾਂ ਦਾ ਕੰਮ ਬਿਲਕੁਲ ਨਹੀਂ ਕਰਦੇ ਬਿਲਕੁਲ ਸਾਫ਼ ਸੁਥਰਾ ਕੰਮ ਆ ਟਰੱਕ ਲੋਨ ਲੈਣਾ ਪੂਰੇ ਕੈਨੇਡਾ ਦੇ ਵਿੱਚ ਮੌਰਗੇਜ ਲੈਣੀ ਆ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਤੁਹਾਡੇ ਕੋਲ ਬਿਜ਼ਨਸ ਆਪ ਦਾ 2 ਸਾਲ ਪੁਰਾਣਾ ਬਿਜ਼ਨਸ ਹਨਾ $1,00,000 ਤੱਕ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਆ ਉਹ ਮਿਲਣੀ ਕਿੱਦਾਂ ਕੰਡੀਸ਼ਨ ਉਹਦੇ ਵਿੱਚ ਵੀ ਹਨਾ ਹਰੇਕ ਨੂੰ ਨਹੀਂ ਮਿਲਦੀਆਂ ਤੁਹਾਡੇ ਡਿਪੋਜ਼ਿਟ ਦੇਖਣੇ ਪੈਣੇ ਆ ਸਾਰਾ ਕੁਛ ਕਈ ਬੰਦਿਆਂ ਦਾ ਕੁਐਸਚਨ ਹੁੰਦਾ ਜੇ ਲਾਈਨ ਆਫ ਕ੍ਰੈਡਿਟ ਬਿਜ਼ਨਸ ਲੈ ਲਈਏ ਨਾ ਮੋੜੀਏ ਫੇਰ ਆ ਮੈਨੂੰ ਫੋਨ ਕਰਿਓ ਇੱਦਾਂ ਦਾ ਕੰਮ ਨਹੀਂ ਅਸੀਂ ਕਰਦੇ ਹਨਾ ਇਹ ਹੁੰਦਾ ਮੈਨੂੰ ਪਹਿਲਾਂ ਪਤਾ ਲੱਗਦਾ ਤੁਸੀਂ ਤੁਹਾਡਾ ਇਰਾਦਾ ਹੀ ਹੋਰਾ ਕੁਛ ਤੁਹਾਨੂੰ ਹੈਲਪ ਦੀ ਲੋੜ ਆ ਐਨੀ ਟਾਈਮ ਫੋਨ ਕਰਕੇ ਹੈਲਪ ਕਰਨ ਨੂੰ ਬਿਲਕੁਲ ਤਿਆਰ ਬੈਠੇ ਆ ਜਦੋਂ ਕੋਈ ਗਲਤ ਕੰਮ ਉਦਾਂ ਦਾ ਅਸੀਂ ਕਰਦੇ ਨਹੀਂ ਮਾਫੀ ਚਾਹੁੰਦੇ ਆ ਪਰ ਮੌਰਗੇਜ ਚਾਹੀਦੀ ਆ ਲਾਈਨ ਆਫ ਕ੍ਰੈਡਿਟ ਚਾਹੀਦੀ ਆ ਬਿਜ਼ਨਸ ਲੋਨ ਚਾਹੀਦਾ ਬਿਜ਼ਨਸ ਲਾਈਨ ਆਫ ਕ੍ਰੈਡਿਟ ਚਾਹੀਦਾ ਟਰੱਕ ਲੋਨ ਚਾਹੀਦਾ 647-504-3297 ਦੇ ਉੱਤੇ ਗੱਲਬਾਤ ਕਰ ਸਕਦੇ ਹੋ
0: ਬਿਲਕੁਲ ਤੁਹਾਡਾ ਬਿਜ਼ਨਸ ਭਾਈ ਹੁਣ ਕਿਹਾ 2 ਸਾਲ ਪੁਰਾਣਾ ਆ ਅੱਜ ਕੱਲ੍ਹ ਹਰ ਇੱਕ ਨੂੰ ਕਈ ਵਾਰ ਲੋੜ ਹੁੰਦੀ ਹੈ ਕੀ ਪਤਾ ਤੁਸੀਂ ਕੁਆਲੀਫਾਈ ਕਰ ਲਓ ਸੋ ਤਲਵਿੰਦਰ ਭਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਕਾਫੀ ਸਮੇਂ ਤੋਂ ਭਾਜੀ ਆਪਾਂ ਕਿੰਨੇ 10-11-12 ਸਾਲ ਹੋ ਗਏ ਹਨਾ
2: 12 ਸਾਲ ਹੋ ਗਏ
0: ਆਪਾਂ ਜੁੜੇ ਹੋਏ ਆ ਜਦੋਂ ਭਾਈ ਨੇ ਸਟਾਰਟ ਕੀਤਾ ਉਦੋਂ ਤੋਂ ਹੀ ਆ ਜਿਹੜਾ ਭਾਜੀ ਹੁਣਾਂ ਦੇ ਨਾਲ ਜੁੜੇ ਆ ਸੋ ਲੰਬਾ ਤਜਰਬਾ ਬਹੁਤ ਸਾਰੀਆਂ ਫਾਈਲਸ ਕੰਪਲੈਕਸ ਫਾਈਲਸ ਆ ਜਿਹੜੀਆਂ ਕਈ ਵਾਰ ਸਾਡੀ ਆਫ ਦੀ ਈਅਰ ਗੱਲਬਾਤ ਵੀ ਹੁੰਦੀ ਹੈ ਕਈ ਫਾਈਲਾਂ ਦੇ ਉੱਤੇ ਸੋ 647-504-3297 ਤੇ ਸੰਪਰਕ ਕਰ ਸਕਦੇ ਹੋ ਤੇ ਮੌਰਗੇਜ ਲਈ ਹੈ ਫਿਰ ਸਾਡੇ ਨਾਲ ਗੁਰਦੇਵ ਭਾਜੀ ਹੈ ਟੋਪ ਚੋਇਸ ਦੇ ਇੰਸ਼ੋਰੈਂਸ ਐਡਵਾਈਜ਼ਰ ਟੋਪ ਏਜੰਟ ਨੇ ਹਾਂਜੀ ਸੋ ਗੁਰਦੇਵ ਭਾਜੀ ਤੁਸੀਂ ਇਹ ਜਿਹੜਾ ਕਿਉਂਕਿ ਇੰਸ਼ੋਰੈਂਸ ਵੀ ਇੱਕ ਇਹੋ ਜਿਹਾ ਪ੍ਰੋਡਕਟ ਹੈ ਖਾਸ ਤੌਰ ਤੇ ਸੁਪਰ ਵੀਜ਼ਾ ਹਾਂਜੀ ਤੁਸੀਂ ਇਹ ਬਹੁਤ ਸਾਰੀਆਂ ਕੰਪਨੀਜ਼ ਤੇ ਕੰਮ ਕਰਦੇ ਹੋ ਹਰ ਇੱਕ ਪਰਿਵਾਰ ਦੀ ਸਿਚੁਏਸ਼ਨ ਦੇ ਅਕੋਰਡਿੰਗਲੀ ਹੈ ਜਿਹੜਾ ਤੁਸੀਂ ਇਹ ਜਿਹੜਾ ਉਹ ਪਲਾਨ ਟੇਲਰ ਕਰਦੇ ਹੋ ਜੀ ਪਲੀਜ਼
7: ਹਾਂਜੀ ਸੁਪਰ ਵੀਜ਼ਾ ਇੰਸ਼ੋਰੈਂਸ ਆ ਸਾਡੇ ਆਪਣੇ ਡ੍ਰੀਮ ਹੁੰਦੇ ਆ ਵੀ ਆਪਣੇ ਪੇਰੈਂਟਸ ਆ ਜਾਂ ਗ੍ਰੈਂਡ ਪੇਰੈਂਟਸ ਨੂੰ ਆਪਾਂ ਇੱਕ ਵਾਰੀ ਕੈਨੇਡਾ ਜ਼ਰੂਰ ਵਿਜ਼ਿਟ ਕਰਾਉਣਾ ਕਈ ਵਾਰੀ ਉਹਨਾਂ ਦਾ ਵੀ ਹੁੰਦਾ ਵੀ ਆਪਾਂ ਦੇਖਣਾ ਇੱਥੇ ਲਾਈਫ ਕਿੱਦਾਂ ਚੱਲਦੀ ਆ ਕੀ ਇੱਥੇ ਚੇਂਜਿਸ ਹੈਗੀਆਂ ਉਹ ਇੰਡੀਆ ਬੈਠ ਕੇ ਆਪਾਂ ਨਹੀਂ ਦੇਖ ਸਕਦੇ ਜਦੋਂ ਆਪਾਂ ਇੱਥੇ ਲੈਂਡ ਹੁੰਦੇ ਤਾਂ ਹੀ ਸਾਨੂੰ ਪਤਾ ਲੱਗਦਾ ਇੱਥੇ ਦੀ ਲਾਈਫ ਕੀ ਆ ਉਹ ਡ੍ਰੀਮ ਨੂੰ ਪੂਰਾ ਕਰਨ ਦੇ ਲਈ ਤੁਸੀਂ ਜਿਹੜੀ ਆ ਗਵਰਨਮੈਂਟ ਦੀ ਜਿਹੜੀ ਇਮੀਗ੍ਰੇਸ਼ਨ ਦੀ ਮੈਂਡੇਟਰੀ ਜਿਹੜੀ ਹੈਗੀ $1,00,000 ਦੀ ਕਵਰੇਜ ਚਾਹੀਦੀ ਆ ਜਿਹਦੇ ਵਿੱਚ ਕਿ ਤੁਹਾਡੇ ਸਾਰੇ ਜਿਹੜੇ ਹੈਲਥ ਇਸ਼ੂ ਆ ਕਵਰ ਹੁੰਦੇ ਆ ਉਸ ਦੇ ਬਾਬਤ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਮੇਰਾ ਨੰਬਰ ਆ ਜੀ 416-843-5623 ਇਸ ਦੇ ਨਾਲ ਨਾਲ ਜੇ ਤੁਹਾਡੇ ਕੋਲ ਲਾਈਫ ਪਲਾਨ ਚੱਲਦੇ ਆ ਉਹ ਰਿਵਿਊ ਕਰਨੇ ਆ ਜਾਂ ਤੁਹਾਡੀ ਲਾਈਫ ਪਲਾਨ ਟਰਮ ਜਿਹੜੀ ਫਿਨਿਸ਼ ਹੋ ਰਹੀ ਆ ਉਹਨੂੰ ਅੱਗੇ ਤੁਸੀਂ ਐਕਸਟੈਂਡ ਕਰਨਾ ਤੇ ਤੁਹਾਡਾ ਐਡਵਾਈਜ਼ਰ ਕਾਲ ਨਹੀਂ ਚੱਕਦਾ ਤਾਂ ਵੀ ਤੁਸੀਂ ਬੇਝਿਜਕ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਮੇਰਾ ਨੰਬਰ ਆ 416-843-5623 ਦੇ ਉੱਤੇ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕੀਤਾ ਜਾਂਦਾ ਅਸੀਂ ਜਿੰਨੀ ਤੁਹਾਡੀ ਹੈਲਪ ਹੋਈ ਆਪਾਂ ਹੈਲਪ ਕਰ ਸਕਦੇ ਹਾਂ ਕੱਲ ਮੈਨੂੰ ਇੱਕ ਕਾਲ ਆਈ ਸੀ ਈਟੋਪੀਕੋ ਤੋਂ ਤੇ ਉਹ ਲੇਡੀਜ਼ ਕਹਿੰਦੇ ਵੀ ਆਪਾਂ ਨੂੰ 10 ਸਾਲ ਹੋ ਗਏ ਆਇਆਂ ਨੂੰ ਇੱਥੇ ਉਹਨਾਂ ਦੇ ਬੱਚਿਆਂ ਨੂੰ ਆਟਨੀਜ਼ਮ ਦੀ ਪ੍ਰੋਬਲਮ ਸੀ ਤਿੰਨੇ ਬੱਚੇ ਆ ਉਹ ਕਹਿੰਦੇ ਡਿਸੇਬਿਲਟੀ ਕ੍ਰੈਡਿਟ ਕਿੱਦਾਂ ਲਿਆ ਜਾਵੇ ਕਿਉਂਕਿ ਮੇਰੇ ਮੇਰਾ ਜਿਹੜਾ ਆਪਣਾ ਮੇਰੀ ਜੋਬ ਆ ਇਹਨਾਂ ਰਿਲੇਟਡ ਉਹ ਨਹੀਂ ਸੀਗਾ ਬਿਲਕੁਲ ਹਟ ਕੇ ਸੀਗਾ ਪਰ ਉਹਨਾਂ ਨੇ ਮੇਰੀ ਵੈਬਸਾਈਟ ਤੇ ਭਰਿਆ ਡਿਸੇਬਿਲਟੀ ਕ੍ਰੈਡਿਟ ਫਿਰ ਕਿਉਂਕਿ ਮੇਰੇ ਵਿਸ਼ੇ ਤੋਂ ਦੂਰ ਦਾ ਕੰਮ ਸੀ ਪਰ ਉਹਨਾਂ ਨੂੰ ਮੈਂ ਗਾਈਡ ਕੀਤਾ ਮੈਂ ਕਿਹਾ ਭੈਣ ਜੀ ਤੁਹਾਨੂੰ ਆਪਣੇ ਜਿਹੜਾ ਤੁਹਾਡਾ ਡਾਕਟਰ ਆ ਉਹਦੇ ਕੋਲ ਜਾਓ ਉਹ ਤੁਹਾਨੂੰ ਇੱਕ ਫਾਰਮ ਦੇਵੇਗਾ ਉਹ ਫਾਰਮ ਲੈ ਕੇ ਤਾਂ ਤੁਹਾਨੂੰ CRA ਦੀ ਸਾਈਟ ਤੇ ਅਪਡੇਟ ਕਰਨਾ ਪਊਗਾ ਫਿਰ ਤੁਹਾਡੀ ਜਿੰਨੀ ਜੋਬ ਦੀ ਇਨਕਮ ਆ ਉਹਦੇ ਹਿਸਾਬ ਨਾਲ ਤੁਹਾਨੂੰ ਉਹ ਬੈਨੀਫਿਟ ਮਿਲੇਗਾ ਤੇ ਇਸ ਕਰਕੇ ਕੋਈ ਵੀ ਤੁਹਾਡਾ ਕੁਐਸਚਨ ਹੈ ਜਿੱਥੇ ਤੱਕ ਅਸੀਂ ਪਹੁੰਚ ਸਕੀਏ ਤੁਹਾਡੀ ਹੈਲਪ ਕਰ ਸਕਦੇ ਹਾਂ ਤਾਂ ਮੈਨੂੰ ਕਾਲ ਕਰ ਸਕਦੇ ਹਾਂ 416-843-5623 ਦੇ ਉੱਤੇ
0: ਜੀ ਬਿਲਕੁਲ ਜੀ ਤੇ ਦਾਸ ਨੂੰ ਆ ਜਿਹੜਾ ਵੀ ਮੌਕਾ ਦੇ ਦਿਓ ਰੀਅਸਟੇਟ ਆਪਾਂ ਸਾਰੇ ਕਰ ਲਈਏ
2: ਬਿਲਕੁਲ ਬਿਲਕੁਲ
0: ਵਹਿੰਦੀ ਦਰਿਆ ਦੇ ਵਿੱਚ ਹੱਥ ਧੋ ਲਈਏ ਮੈਂ ਕਿਹਾ ਮੈਂ ਵੀ
2: ਗੰਗਾ ਦੇ ਵਿੱਚ
0: ਸੋ ਦਾਸ ਨੂੰ ਵੀ ਇਹ ਮੌਕਾ ਦੇ ਦਿਓ ਜੀ ਰੀਅਲ ਸਟੇਟ ਦੇ ਕੋਈ ਵੀ ਟ੍ਰਾਂਜੈਕਸ਼ਨ ਕਰਨਾ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਦੇ ਵਿੱਚ ਸੋ ਨੰਬਰ ਮੇਰਾ 416-917-7763 ਤੇ ਤੁਸੀਂ ਦੋਸਤੋ ਸੰਪਰਕ ਕਰ ਸਕਦੇ ਹੋ। ਈਵਨ ਪ੍ਰੋਗਰਾਮ ਦੇ ਰਿਲੇਟਡ ਵੀ ਕੋਈ ਫੀਡਬੈਕ ਹੈਗਾ, ਹਾਂਜੀ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਨੰਬਰ ਇੱਕੋ ਹੀ ਹੈ 416-917-7763 ਤੇ ਵਨ ਸਟੋਪ ਆਟੋ ਰਿਪੇਅਰ ਸੈਂਟਰ 32 ਰਦਰਫੋਰਡ ਰੋਡ ਸਾਊਥ ਤੇ ਤੁਸੀਂ ਜਾ ਸਕਦੇ ਹੋ। ਕੋਈ ਵੀ ਆਟੋ ਰਿਗਾਰਡਿੰਗ ਤੁਸੀਂ ਆ ਜਿਹੜਾ ਮਕੈਨੀਕਲ ਇਲੈਕਟ੍ਰੀਕਲ ਜਾਂ ਕੋਈ ਇਸ਼ੂ ਆ ਗਿਆ, ਸਟੇਅਰਿੰਗ ਇਸ਼ੂ ਆ ਗਿਆ ਜਾਂ ਕੋਲੀਜਨ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਫਿਰ 32 ਰਦਰਫੋਰਡ ਰੋਡ ਤੇ ਤੁਸੀਂ ਜਾ ਸਕਦੇ ਹੋ, ਵਨ ਸਟੋਪ ਰਿਪੇਅਰ ਸੈਂਟਰ, ਵਨ ਸਟੋਪ ਆਟੋ ਰਿਪੇਅਰ ਸੈਂਟਰ 32 ਰਦਰਫੋਰਡ ਰੋਡ ਬ੍ਰੈਂਪਟਨ ਵਿਖੇ ਵਾਕਿਆ ਨੇ। ਇਹ ਸੀ ਅੱਜ ਦਾ ਪ੍ਰੋਗਰਾਮ, ਸਭ ਤੋਂ ਪਹਿਲਾਂ ਹਰਜੀਤ ਭਾਈ ਹੋਣਾ ਨੇ ਕੀਤਾ, ਸਾਡੇ ਤੋਂ ਬਾਅਦ ਤੰਬੜ ਸਾਹਿਬ ਗਰਮਾ ਗਰਮ ਪ੍ਰੋਗਰਾਮ ਹੈ ਜਿਹੜਾ ਉਹ ਲੈ ਕੇ ਹਾਜ਼ਰ ਹੋ ਗਏ ਨੇ। ਸੋ ਉਹਨਾਂ ਦੇ ਨਾਲ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ, ਤੁਹਾਡਾ ਸਾਰਿਆਂ ਦਾ ਦੋਸਤੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ। ਹਜੇ ਵੀ ਲਾਈਵ ਫਲੈਸ਼ ਕਰ ਰਹੀਆਂ ਨੇ, ਮਾਫ਼ੀ ਚਾਹਵਾਂਗਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੈਵ ਏ ਵੈਰੀ ਹੈਪੀ।
8: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
9: दिस इज AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਕੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने 2 इन ब्रैम्पटन 1850 एल्बन रोड इटोबिको। वधेरे जानकारी ले कॉल करो 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
4: ओ जी, हुण तुसीं भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 मैकवीन ड्राइव मेफील्ड दे नुक्कर ते।
6: CCCA लई कर्जा माफ करवाना बस इन्ना ही आसान है। कलेक्शन कॉलां, पावर सेल नोटिस, क्रेडिट कार्डां दा उधार, सरकार वलो टैक्स दी मांग, तुसी इन्ना सब तो ही बिना बैंकरप्सी कीतेया छुटकारा पा सकदे हो।
7: जे तुसी भी कर्जे तो परेशान हो तां तुसी हुणे ही सानू कॉल कर सकदे हो, असी तुहाडी परेशानी दूर कर सकदे हां।
6: कर्जे तो परेशान, असी करांगे काम आसान।
4: हर तरह दी टेस्टी इंडियन फूड अते स्वीट्स ले याद रखो द्वापा स्वीट एंड रेस्टोरेंट।
5: चार लोकेशंस तो तानू सर्व कर देनी 100% प्योर वेजिटेरियन ते फ्रेश फूड एंड स्वीट्स ले द्वापा स्वीट्स एंड रेस्टोरेंट। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डर ली साडी फैक्ट्री विजिट करो। टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। कंप्लीट कोलिजन रिपेयर फ्रॉम टोइंग योर कार टू अप्लाइंग द फिनिशिंग टचेस, यू कैन काउंट ऑन अस। वी आर प्रोवाइडिंग एंड टू एंड असिस्टेंस। 24 घंटे टोइंग सर्विस अवेलेबल है। हर तरह के इंश्योरेंस क्लेम्स नाल डील कर देने। कंप्लीट कोलिजन रिपेयर एंड कार पेंटिंग, टॉप ऑटो कोलिजन।
8: इंडियन पंजाबी बाजार 115 फादर टोबन रोड ब्रैम्पटन विच, भारतीय ग्रोसरी दा भंडार इंडियन पंजाबी बाजार, जिथे ताजे फल ते सब्जियां, दाल मसाले ते आटा, गल की थवाडी ग्रोसरी दियां सारियां लोड़ां पूरियां कीतियां जांदियां ने। तुसीं उहनां दी मीट शॉप तों मच्छी, चिकन ते गोट मीट भी खरीद सकदे हो। इन्ना ही नहीं, मिठाइयां ते टेक आउट भोजन दा भी प्रबंध है। भारतीय ग्रोसरी मीट अते मिठाइयां लिस्ट दा इक नाम याद रखो, इंडियन पंजाबी बाजार।
9: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp. We make tracking easy.
10: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
11: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
12: Hi, I am Prop Gill and I am running for Mayor of Brampton. I want to bring accountable and transparent government back to City Hall. On October 26th, put Brampton first. Vote Prop Gill for Mayor of Brampton.
13: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
11: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
14: ਬਲਜਿੰਦਰ ਸਿੰਘ ਤੰਬੜੋਂ ਪੈਰ ਪਰੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ ਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। ਬਹੁਤ ਬਹੁਤ ਧੰਨਵਾਦ। 416-837-1515 ਸਟੂਡੀਓ ਦੇ ਨੰਬਰ ਹੁੰਦੇ ਆ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ। ਮਿਊਨਿਸਪਲ ਇਲੈਕਸ਼ਨਸ, ਤੁਸੀਂ ਆ ਰਹੇ ਹੋ, ਬਾਹਰ ਵੋਟਾਂ ਪਾ ਰਹੇ ਹੋ। ਸੋ ਜਿਹੜੇ 3-4 ਦਿਨ ਲੰਘ ਚੱਲੇ ਹਨ ਵੋਟਾਂ ਪਾਉਣ ਦੇ, ਉਹ ਗਾਹਾਂ ਫਿਰ ਐਡਵਾਂਸ ਵੋਟਿੰਗ ਆਉਣੀ ਆ, ਉਹਦੀ ਵੀ ਗੱਲਬਾਤ ਕਰਾਂਗੇ। ਅਵੀ ਧਾਲੀਵਾਲ ਜੀ ਕਾਫੀ ਆਵਾਜ਼ ਉਠਾ ਰਹੇ ਹਨ, ਦੱਸ ਰਹੇ ਹਨ ਕਿ ਵੱਖ ਵੱਖ ਸਿਟੀ ਵਿੱਚ ਕੀ ਕੁਝ ਹੋਇਆ, ਕੀ ਕੁਝ ਹੋਣਾ ਚਾਹੀਦਾ ਸਾ, ਸਪੈਸ਼ਲੀ ਸਿਟੀ ਆਫ ਬ੍ਰੈਂਪਟਨ ਵਿੱਚ ਜਿੱਥੇ ਖੁਦ ਖੜੇ ਸੀਗੇ। ਫਿਰ ਸੋਚਿਆ ਵੀ ਆਪਾਂ ਕਿਉਂ ਨਹੀਂ ਇੱਕ ਬੰਦੇ ਨੂੰ ਜਿਤਾ ਕੇ ਅੱਗੇ ਭੇਜੀਏ ਤੇ ਆਪਾਂ ਰਲ ਮਿਲ ਕੇ ਕੰਮ ਕਰੀਏ। ਬਹੁਤ ਵੱਡੀ ਦੇਣ ਆ ਅਵੀ ਧਾਲੀਵਾਲ ਜੀ ਦੀ, ਆਪਣੀ ਸੀਟ ਛੱਡ ਕੇ ਕਿਸੇ ਹੋਰ ਨੂੰ ਦੇ ਦੇਣੀ ਤੇ ਨਾਲ ਉਹਦੀ ਸਪੋਰਟ ਕਰਨੀ, ਤੇ ਬਾਕੀ ਵੀ ਸਪੋਰਟ ਕਰ ਰਹੇ ਹਨ। ਸੋ ਤੁਹਾਡੇ ਵਾਸਤੇ ਹੱਥ ਜੋੜ ਕੇ ਬੇਨਤੀ ਆ, ਜੇ ਵੋਟਸ ਅਜੇ ਨਹੀਂ ਪਾਈਆਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਵੋਟਾਂ ਜ਼ਰੂਰ ਪਾਵੋ। ਫਰਾਈਡੇ, ਸੈਚਰਡੇ, ਸੰਡੇ ਪੂਰਾ ਰਸ਼ ਸੀਗਾ। ਸੋ ਹੁਣ ਤੁਸੀਂ ਸਵੇਰੇ ਸਵੇਰੇ ਸੁਣ ਰਹੇ ਹੋ, ਜਿੱਥੇ ਮੈਂ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕਰਨੀ ਆ, ਤੇ ਤੁਹਾਡੇ ਕੋਲ ਵੀ ਮੈਂ ਉਮੀਦ ਮੰਗਦਾ ਰਿਸਪੈਕਟ ਦੇ ਨਾਲ ਵੋਟ ਪਾ ਕੇ ਆਇਓ। ਜੇ ਤੁਹਾਡੀ ਸਿਟੀ ਵਧੀਆ ਤਰੀਕੇ ਨਾਲ ਚੱਲ ਰਹੀ ਆ, ਬੀ ਮਾਈ ਗੈਸਟ। ਜੇ ਲੱਗਦਾ ਕੁਝ ਹੋ ਨਹੀਂ ਰਿਹਾ, ਹੌਸਪੀਟਲ ਨਹੀਂ ਦਿਸ ਰਿਹਾ, ਸੇਫਟੀ ਸਿਕਿਉਰਿਟੀ ਨਹੀਂ ਹੈਗੀ, ਪ੍ਰੋਪਰਟੀ ਟੈਕਸ ਵੱਧ ਰਹੇ ਹਨ, ਕੱਲੇ ਨਹੀਂ ਘੱਟ ਸਕਦੇ, ਸਾਰੀ ਉਮਰ ਭਰ ਦੇਣੇ ਪੈਣੇ ਆ, ਐਵਰੀ ਮੰਥ ਤੁਹਾਡਾ ਬਿੱਲ ਜਾਣਾ ਆ। ਜੇ ਘੱਟ ਨਹੀਂ ਸਕਦਾ, ਥੋੜ੍ਹਾ ਥੱਲੇ ਨਹੀਂ ਆ ਸਕਦਾ, ਫਿਰ ਉੱਪਰ ਜਾਈ ਜਾਣਾ, ਅਫੋਰਡ ਕਿੱਦਾਂ ਕਰੂੰਗੇ, ਜੋਬਾਂ ਘੱਟਦੀਆਂ ਜਾ ਰਹੀਆਂ ਹਨ। ਮੈਂ ਅਵੀ ਦਾ ਵੈਲਕਮ ਕਰਦਾ। ਅਵੀ, ਸਤਿ ਸ੍ਰੀ ਅਕਾਲ ਜੀ ਜੀ ਨੂੰ।
15: ਕੰਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ, ਬਰਾਸ ਰੇਡੀਓ ਤੇ ਟੀਵੀ ਉੱਤੇ।
14: ਆਪਣੀ ਕਮਿਊਨਿਟੀ ਆ, ਕੈਨੇਡਾ ਵੀ ਸਾਡਾ, ਪ੍ਰੋਵਿੰਸ ਵੀ ਸਾਡੀ ਤੇ ਸ਼ਹਿਰ ਵੀ ਸਾਡਾ, ਆਪਾਂ ਇਹਨੂੰ ਆਪਾਂ ਗਰੋ ਕਰਨਾ। ਸੋ ਆਪਾਂ ਕਰੇ ਮਿਊਨਿਸਪਲ ਇਲੈਕਸ਼ਨ ਦੀ ਗੱਲਬਾਤ, ਇੱਕ ਵਾਰੀ ਫਿਰ ਮੈਂ ਧੰਨਵਾਦ ਅੱਗੇ ਵੀ ਕੀਤਾ, ਫਿਰ ਧੰਨਵਾਦ ਕਰਦਾ। ਤੁਸੀਂ ਰਲ ਮਿਲ ਕੇ ਜਿਹੜੀ ਮੀਟਿੰਗ ਕੀਤੀ ਹੈ ਵੀ ਆਪਾਂ ਪ੍ਰਭ ਗਿੱਲ ਦੀ ਸਪੋਰਟ ਕਰਨੀ ਆ, ਵੀ ਇੱਕ ਬੰਦੇ ਨੂੰ ਅੱਗੇ ਲੈ ਕੇ ਆਉਣਾ, ਸੋ ਇੱਕ ਵਾਰੀ ਫਿਰ ਧੰਨਵਾਦ।
15: ਥੈਂਕ ਯੂ। ਤੰਬੜ ਸਾਹਿਬ, ਦੇਖੋ ਜਿਹੜਾ ਐਡਵਾਂਸ ਪੋਲ ਤੇ ਅਕਤੂਬਰ 9, 10, 11 ਜਿਹੜਾ ਐਡਵਾਂਸ ਪੋਲ ਤੇ ਬਹੁਤ ਗੁੱਡ ਰਿਸਪੋਂਸ ਮਿਲਿਆ, ਪਰ ਜਿੰਨਾ ਰਿਸਪੋਂਸ ਸਾਡੀ ਕਮਿਊਨਿਟੀ ਹਲੇ ਬਾਹਰ ਨਿਕਲੀ ਨਹੀਂ ਉਨੀ ਵੋਟ ਪਾਉਣ ਨੂੰ, ਤੇ ਮੈਂ ਦੁਬਾਰਾ ਫਿਰ ਇਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਅਗਲੀ ਵੀ ਹੁਣ ਐਡਵਾਂਸ ਪੋਲ ਆਉਣੀ ਹੈ 16-17 ਅਕਤੂਬਰ ਦੀ, ਵੀ ਵੱਧ ਤੋਂ ਵੱਧ ਵੋਟ ਪਾਓ ਆ ਕੇ। ਇਹ ਲਾਸਟ ਤੁਹਾਡਾ ਚਾਂਸ ਹੈ ਬ੍ਰੈਂਪਟਨ ਨੂੰ ਪ੍ਰੋਸਪਰ ਤਰੱਕੀ ਵੱਲ ਜਾਣ ਦਾ, ਬ੍ਰੈਂਪਟਨ ਨੂੰ ਜਿਹੜੀਆਂ ਸਾਰੀਆਂ ਪ੍ਰੋਬਲਮ ਤੁਸੀਂ ਦੇਖਿਓ ਪਿਛਲੇ 8 ਸਾਲ ਤੋਂ ਜ਼ਿਆਦਾ ਜਿਹੜੀਆਂ ਪ੍ਰੋਬਲਮ ਆਈਆਂ, ਬ੍ਰੈਂਪਟਨ ਡਿਕਲਾਈਨ ਵੱਲ ਜਾ ਰਿਹਾ, ਅਤੇ ਤੁਹਾਡਾ ਪ੍ਰੋਫਿਟ ਟੈਕਸ ਇੰਨਾ ਉੱਪਰ ਜਾ ਰਿਹਾ, ਜੋਬ ਲੋਸ ਹੋ ਰਿਹਾ, ਕ੍ਰਾਈਮ ਵੱਧ ਰਿਹਾ। ਸੋ ਇਹ ਜਦੋਂ ਮੈਂ ਮੇਅਰ ਦਾ ਕੈਂਡੀਡੇਟ ਸੀਗਾ, ਸੋ ਮੈਂ ਕਲੋਜ਼ ਟੂ 20,000 ਡੋਰ ਨੌਕ ਕੀਤੇ, ਜਦੋਂ ਵੀ ਕਿਸੇ ਡੋਰ 'ਤੇ ਜਾਂਦੇ ਸੀਗੇ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਦੇ ਲੋਕ ਆਪਾਂ ਨੂੰ ਇਹੀ ਗੱਲ ਕਹਿੰਦੇ ਸੀ ਵੀ ਦੇਖੋ ਇਹ ਤੁਸੀਂ ਇੱਕ ਇਹੋ ਜਿਹਾ ਮੇਅਰ ਲੈ ਕੇ ਆਏ ਹੋ ਬ੍ਰੈਂਪਟਨ ਦੇ ਵਿੱਚ, ਇਹ ਗਲਤੀ ਤੁਹਾਡੀ ਆ। ਮੈਂ ਤੁਹਾਨੂੰ ਬੇਨਤੀ ਕਰਦਾ, ਹੁਣ ਇਸ ਟਾਈਮ ਆ ਗਿਆ ਆਪਾਂ ਬਾਹਰ ਨਿਕਲ ਕੇ, ਵੀ ਸ਼ੁੱਡ ਵੋਟ ਆਊਟ ਆਲ ਦ ਇਨਕੰਬੈਂਟਸ, ਲੈਟਸ ਇਲੈਕਟ ਏ ਨਿਊ ਕੌਂਸਲ, ਐਂਡ ਦੈਟ ਕੌਂਸਲ ਵਿਲ ਟੇਕ ਅਸ ਟੂ ਦ ਪ੍ਰੋਸਪੈਰਿਟੀ, ਐਂਡ ਦੇ ਵਿਲ ਵਰਕ ਔਨ ਦ ਮੋਰ ਜੋਬਸ। ਜਿਹੜੇ ਐਂਡਲੈਸ ਕੰਸਟਰਕਸ਼ਨ ਪ੍ਰੋਜੈਕਟ ਚੱਲ ਰਹੇ ਆ, 5-6 ਸਾਲਾਂ ਦੇ ਉੱਤੇ 10-10 8-8 ਸਾਲ ਦੇ 1-1 ਕਰੋੜ ਦੇ ਉੱਤੇ ਉਹ ਵੀ ਮਸ਼ੀਨਾਂ ਖੜੀਆਂ। ਇਹ ਸਾਰੀ ਜਿਹੜਾ ਗ੍ਰਿਡ ਲੋਕ ਆ ਇਹਨੂੰ ਖਤਮ ਕਰਨ ਵਾਸਤੇ ਯੂ ਹੈਵ ਟੂ ਐਂਡ ਦਿਸ ਕੌਂਸਲ ਐਂਡ ਇਲੈਕਟ ਅ ਨਿਊ ਕੌਂਸਲ ਟੂ ਐਂਡ ਦੀਸ ਐਂਡਲੈਸ ਪ੍ਰੋਜੈਕਟਸ।
14: ਪ੍ਰੋਪਰਟੀ ਟੈਕਸ ਕਿਸ ਤਰ੍ਹਾਂ ਘੱਟ ਸਕਦਾ? ਜਿਹੜੀ ਆ ਮਿਸਮੈਨੇਜਮੈਂਟ, ਜਿਹੜੀ ਸਪੈਲਿੰਗ ਸਪੈਂਡਿੰਗ ਹੁੰਦੀ ਹੈ ਨਾ, ਉਸ ਉਹ ਤੁਸੀਂ ਸਾਂਭ ਲਓਗੇ ਘੱਟ ਸਕਦਾ ਹੈਗਾ। ਹੁਣ ਪ੍ਰੋਵਿੰਸ ਵਿੱਚ ਦੇਖ ਲਓ, ਫੈਡਰਲੀ ਦੇਖ ਲਓ, ਪੈਸਾ ਕਿੱਧਰ ਵੇਸਟ ਹੋ ਰਿਹਾ। ਇਸੇ ਤਰ੍ਹਾਂ ਸਿਟੀ ਦੇ ਵਿੱਚ ਪੈਸਾ ਵੇਸਟ ਹੋ ਰਿਹਾ ਹੈਗਾ ਆ। ਜਿਹੜੇ ਆਪਾਂ ਵੱਖ ਵੱਖ ਜਗ੍ਹਾ ਤੇ ਮੈਂ ਬਹੁਤ ਵਾਰੀ ਗੱਲ ਕੀਤੀ, ਪੁਲਿਸ ਨੇ ਖੜੇ ਕੀਤੇ ਨਾ, ਉੱਥੇ ਮੈਂ ਕਹਿੰਦਾ ਜਿਹੜੇ ਜਿਹੜੇ ਇਹਨਾਂ ਦੇ ਐਗਜ਼ਿਲਰੀ ਕੌਂਸਲਰ ਹੁੰਦੇ ਆ, ਉਹਨਾਂ ਥੋੜੇ ਪੈਸੇ ਉਹਨਾਂ ਨੂੰ ਕਾਰ ਵਿੱਚ ਬਿਠਾ ਦੇਵੋ, ਕਾਰ ਵਿੱਚ ਬੈਠ ਕੇ ਕੰਸਟਰਕਸ਼ਨ ਦੀ ਟੇਕ ਕੇਰੇ ਕਰਨੀ ਆ, ਹੋਰ ਜਗ੍ਹਾ ਤੇ ਭੇਜ ਸਕਦੇ ਹੈਗੇ ਆ। ਪੈਸਾ ਤੁਹਾਨੂੰ ਬਚਾਉਣਾ ਪੈਣਾ, ਇਧਰੋਂ ਪੈਸਾ ਬਚੂਗਾ, ਦੂਸਰੇ ਟੈਕਸ ਵਿੱਚੋਂ ਪੈਸਾ ਮਿਲੂਗਾ। ਪਰ ਸਾਡੀ ਸਿਟੀ ਬ੍ਰੈਂਪਟਨ ਦਾ ਰਿਜ਼ਰਵ ਫੰਡ ਵੀ ਗਿਆ।
15: ਵੇਖੋ ਤੰਬਰ ਸਾਹਿਬ, ਸਾਰੇ ਰਿਜ਼ਰਵ ਫੰਡ ਨੇ, ਸਾਰੇ ਇਹਨਾਂ ਦੇ ਡਿਪਾਰਟਮੈਂਟ, ਬ੍ਰੈਂਪਟਨ ਟ੍ਰਾਂਸਿਟ ਲੈ ਲਓ, ਰਿਜ਼ਰਵ ਫੰਡ ਲਾ ਲਓ, ਸਾਰੇ ਲੋਸ ਦੇ ਵਿੱਚ ਹੈ। ਜੇ ਤੁਸੀਂ ਬਜਟ ਪੜ੍ਹਦੇ ਹੋ ਇਹਨਾਂ ਦਾ, ਇਹ ਜੇ ਦੁਬਾਰਾ ਕੌਂਸਲ ਰਿਪੀਟ ਹੁੰਦੀ ਹੈ, ਦੇ ਵਿਲ ਵੀ ਇਹਨਾਂ ਨੇ ਲਾਸਟ 4 ਸਾਲਾਂ 33% ਟੈਕਸ ਵਧਾਇਆ। ਜੇ ਆਈ ਥਿੰਕ ਜੈਸਾ ਉਹਨਾਂ ਦਾ ਬਜਟ ਘਾਟੇ 'ਚ ਆ, ਇਹ ਤੁਹਾਡਾ 30-40% ਇਹ ਟੈਕਸ ਵਧਾਉਣਗੇ। ਸਾਡਾ ਆਲਰੇਡੀ ਸਰਾਊਂਡਿੰਗ ਸਿਟੀ ਨਾਲੋਂ, ਟੋਰਾਂਟੋ ਦੇ ਨਾਲ, ਟੋਰਾਂਟੋ ਦਾ 0.60 ਆ, ਸਾਡਾ 1.10 ਆ, ਅਸੀਂ ਉਹਨਾਂ ਨਾਲੋਂ ਵੈਸੇ ਆਲਰੇਡੀ 0.50 ਉੱਪਰ ਆ, 1 ਦੇ ਨਾਲ ਅਸੀਂ 0.35 ਉੱਪਰ ਆ, ਅਤੇ ਮਿਸਿਸਾਗਾ ਨਾਲ ਅਸੀਂ 0.25% ਉੱਪਰ ਆ। ਸੋ ਇਹ ਜੇ ਇੰਨਾ ਟੈਕਸ ਵਧੇਗਾ, ਜਦੋਂ ਟੈਕਸ ਜ਼ਿਆਦਾ ਹਾਈ ਹੋ ਜਾਂਦਾ, ਤੁਹਾਡੀ ਪ੍ਰੋਪਰਟੀ ਵੈਲਿਊ ਥੱਲੇ ਆਉਂਦੀ ਆ, ਤੁਹਾਡੇ ਲੋਕ ਸ਼ਹਿਰ ਦੇ ਵਿੱਚੋਂ ਮੂਵ ਆਊਟ ਹੋਣ ਲੱਗ ਜਾਂਦੇ ਆ। ਸੋ ਇਟਸ ਅਪ ਟੂ ਯੂ, ਇਫ ਤੁਸੀਂ ਜੇ ਖੁਸ਼ ਹੋ ਤਾਂ ਹਾਈ ਪ੍ਰੋਫਿਟ ਟੈਕਸਾਂ ਨਾਲ, ਜੇ ਤੁਸੀਂ ਖੁਸ਼ ਹੋ ਜੋਬ ਲਾਸ ਦੇ ਨਾਲ, ਜੇ ਤੁਸੀਂ ਖੁਸ਼ ਹੋ ਮੋਰ ਕਾਰ ਥੈਫਟ ਦੇ ਨਾਲ, ਜੇ ਤੁਸੀਂ ਖੁਸ਼ ਹੋ ਮੋਰ ਹੋਮ ਇਨਵੇਜਨ ਦੇ ਨਾਲ, ਤਾਂ ਫਿਰ ਤੁਸੀਂ ਇਹਨਾਂ ਨੂੰ ਵੋਟਾਂ ਕੀ ਪਾਈ ਚੱਲੇ ਹੋ? ਜੇ ਤੁਸੀਂ ਚਾਹੁੰਦੇ ਹੋ ਚੇਂਜ, ਯੂ ਹੈਵ ਟੂ ਕਮ ਆਊਟ ਆਫ ਯੋਰ ਹਾਊਸਿਸ ਐਂਡ ਵੋਟ ਫਾਰ ਦਾ ਰਾਈਟ ਕੈਂਡੀਡੇਟਸ। ਲਾਟ ਆਫ ਪੀਪਲ ਆਰ ਸੇਇੰਗ ਦੇਰ ਆਰ ਸਮ ਕੈਂਡੀਡੇਟਸ ਨਾਟ ਕੁਆਲੀਫਾਈਡ ਫਾਰ ਦਾ ਜੋਬ। ਆਈ ਕੈਨ ਟੈਲ ਯੂ ਵਨ ਥਿੰਗ, ਗੋ ਡੂ ਯੋਰ ਰਿਸਰਚ, ਦੇਰ ਆਰ ਗੁੱਡ ਕੁਆਲੀਫਾਈਡ ਕੈਂਡੀਡੇਟਸ ਇਨ ਐਵਰੀ ਵਾਰਡ, ਐਜ ਅ ਸਿਟੀ ਕੌਂਸਲਰ, ਐਜ ਅ ਰੀਜਨਲ ਕੌਂਸਲਰ। ਦਿਸ ਇਜ਼ ਯੂਅਰ ਲਾਸਟ ਟਾਈਮ ਟੂ ਸੇਵ ਦਾ ਬ੍ਰੈਂਪਟਨ ਟੈਕਸਪੇਅਰਸ ਮਨੀ, ਅਦਰਵਾਈਜ਼ ਦੇਰ ਇਜ਼ ਨੋ ਵੇ ਆਫਟਰ 4 ਈਅਰਸ ਸਿਟੀ ਵਿਲ ਬੀ ਇਨ ਬਿਗ ਡੈਫਿਸਿਟ ਐਂਡ ਦੈਨ ਵੀ ਵੋਂਟ ਬੀ ਏਬਲ ਟੂ ਹੈਵ ਸਮਬਡੀ ਨੀਡ ਟੂ ਫਿਕਸ ਇਟ ਇਮੀਡੀਏਟਲੀ। ਦੇਰ ਆਰ ਮੇਅਰ ਕੈਂਡੀਡੇਟ, ਪ੍ਰਭ ਗਿੱਲ ਇਜ਼ ਵਨ ਆਫ ਦਾ ਬੈਸਟ ਕੈਂਡੀਡੇਟ, ਆਈ ਰੈਡ ਹਿਸ ਪਲੇਟਫਾਰਮ ਆਨਲਾਈਨ ਐਂਡ ਹਿਸ ਵੈਬਸਾਈਟ, ਹਿਸ ਰੈਜ਼ਮੇ ਇਜ਼ ਵਨ ਆਫ ਦਾ ਬੈਸਟ, ਹਿਸ ਪਲੇਟਫਾਰਮ ਬ੍ਰੈਂਪਟਨ ਫਸਟ ਇਜ਼ ਦਾ ਗ੍ਰੇਟੈਸਟ ਪਲੇਟਫਾਰਮ ਵਿਚ ਕੈਨ ਰੀਬਿਲਡ ਦਾ ਬ੍ਰੈਂਪਟਨ, ਹੂ ਕੈਨ ਕ੍ਰੀਏਟ ਮੋਰ ਜੋਬਸ ਐਂਡ ਆਲ ਦਾ ਥਿੰਗ ਯੂ ਗੋ ਰੀਡ ਇਟ www.prabhsgill.ca।
14: ਤੁਸੀਂ ਗੱਲ ਦੋ ਤਿੰਨ ਗੱਲਾਂ ਦੀ ਗੱਲ, ਇੱਕ ਹੈਗਾ ਸਰਾਊਂਡਿੰਗ ਏਰੀਆ ਦਾ ਪ੍ਰੋਪਰਟੀ ਟੈਕਸ ਕਿੱਦਾਂ ਘੱਟ ਹੈ, ਸਾਡਾ ਵੱਧ ਹੈਗਾ, ਸਰਾਊਂਡਿੰਗ ਏਰੀਆ ਵਿੱਚ ਸਹੂਲਤਾਂ ਵੱਧ ਮਿਲ ਰਹੀਆਂ ਹਨ। ਚੌਥਾ ਹੌਸਪੀਟਲ ਆ ਰਿਹਾ ਸਿਟੀ ਆਫ ਮਿਸਿਸਾਗਾ, ਵਨ ਆਫ ਦਾ ਬਿਗੇਸਟ ਹੌਸਪੀਟਲ ਇਨ ਕੈਨੇਡਾ, ਕਿੱਥੇ ਆ ਰਿਹਾ? ਮਿਸਿਸਾਗਾ ਦੇ ਵਿੱਚ। ਪ੍ਰੋਪਰਟੀ ਟੈਕਸ ਉੱਥੇ ਘੱਟ ਆ, ਜੇ ਪ੍ਰੋਪਰਟੀ ਟੈਕਸ ਉੱਥੇ ਘੱਟ ਆ, ਸਹੂਲਤਾਂ ਮਿਲ ਰਹੀਆਂ ਸਾਡੇ ਪ੍ਰੋਪਰਟੀ ਟੈਕਸ, ਪਰ ਸਹੂਲਤਾਂ ਨਹੀਂ ਮਿਲ ਰਹੀਆਂ। ਇਹ ਕਹਿੰਦੇ ਬਣਾਉਣਾ ਬੜਾ ਔਖਾ, ਯਾਰ ਤੁਹਾਡੇ ਕੋਲ ਤਾਂ ਦੂਸਰਾ ਨਹੀਂ ਬਣ ਸਕਿਆ, ਉੱਥੇ ਚੌਥਾ ਬਣ ਲੱਗਿਆ। ਲੈਕ ਆਫ ਐਡਵੋਕੇਸੀ,
15: ਲੈਕ ਆਫ ਐਡਵੋਕੇਸੀ, ਪਲੱਸ ਦੇ ਆਰ ਨਾਟ ਵਰਕਿੰਗ ਫਾਰ ਦਾ ਪੀਪਲ ਆਫ ਬ੍ਰੈਂਪਟਨ, ਦੇ ਆਰ ਵਰਕਿੰਗ ਫਾਰ ਸਮ 100 ਔਰ ਮੇ ਬੀ 200 ਰਿਚ ਪੀਪਲ, ਦਿਸ ਇਜ਼ ਓਨਲੀ ਦੇ ਆਰ ਫੇਵਰਿੰਗ ਟੂ ਸਮ ਆਫ ਦਾ ਕਾਰਪੋਰੇਟਰ। ਸੋ ਤੁਸੀਂ ਇਹ ਤੁਹਾਡੇ ਹੱਥ 'ਚ ਆ, ਇੱਥੇ ਲੋਕ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਡੈਥ ਹੋ ਰਹੀ ਹੈ ਉਹਨਾਂ ਦੀ, ਲੋਕਾਂ ਨੂੰ ਵੇਟ ਟਾਈਮ ਆ, ਐਮਰਜੈਂਸੀ ਰੂਮ ਦੇ ਵਿੱਚ ਹਾਰਟ ਅਟੈਕ ਹੋ ਜਾਂਦਾ, ਸੋ ਐਂਬੂਲੈਂਸ ਦੇ ਵਿੱਚ ਲੋਕਾਂ ਦਾ ਵੇਟ ਕਰਦਿਆਂ ਦਾ ਡੈਥ ਹੋ ਜਾਂਦੀ ਹੈ। ਸੋ ਇਹ ਤੁਹਾਡੇ ਹੱਥ 'ਚ ਆ, ਤੁਹਾਡੇ ਕੋਲ 4 ਸਾਲ ਬਾਅਦ ਆਪਸ਼ਨ ਆਉਂਦੀ ਆ, ਜੇ ਤੁਸੀਂ ਇਹ ਆਪਸ਼ਨ ਨਾ ਕੈਸ਼ ਕੀਤੀ ਇਸ ਵਕਤ, ਦੈਨ ਡੂ ਨਾਟ ਬਲੇਮ, ਦੈਨ ਕੀਪ ਵੇਟਿੰਗ ਇਨ ਦਾ ਐਮਰਜੈਂਸੀ ਰੂਮ, ਕੀਪ ਵੇਟਿੰਗ ਐਟ ਦਾ ਟ੍ਰੈਫਿਕ ਲਾਈਟ ਫੋਰ ਆਵਰਸ ਐਂਡ ਆਵਰਸ ਇਨ ਦਾ ਟ੍ਰੈਫਿਕ। ਸੋ ਇਟਸ ਆਲ ਅਬਾਊਟ ਟ੍ਰਾਂਸਪੇਰੈਂਸੀ, ਅਕਾਊਂਟੇਬਿਲਿਟੀ, ਵਿਜਨ, ਇਹ ਪਰਪਸ, ਇਹ ਪਰਪਸ ਲੀਡਸ ਟੂ ਵਿਜਨ, ਮਿਸ਼ਨ ਐਂਡ ਰਿਜ਼ਲਟਸ। ਦੀਸ ਪੀਪਲ ਯੂ ਬਿਨ ਇਲੈਕਟਿਡ ਫਾਰ ਲਾਸਟ 2 ਟਰਮਸ, ਦੇ ਹੈਵ ਨੋ ਪਰਪਸ, ਨੋ ਪਰਪਸ ਲੀਡਸ ਟੂ ਡਿਸਟਰਕਸ਼ਨ ਆਫ ਦਾ ਸਿਟੀ, ਸੋ ਕਮ ਆਊਟ ਐਂਡ ਵੋਟ।
14: ਤੁਸੀਂ ਪ੍ਰਭ ਗਿੱਲ ਦੀ ਗੱਲ ਕੀਤੀ, ਇੱਕ ਮੈਂ ਗੱਲਬਾਤ ਲਾਈਕ ਕਰਦਾ, ਪ੍ਰਭ ਗਿੱਲ ਦੀ ਕਹਿੰਦੇ ਸੀਗੇ ਜਦੋਂ ਮੈਂ ਸਿਟੀ ਹਾਲ ਵਿੱਚ ਜਾਵਾਂਗਾ, ਇੱਕ ਤਾਂ ਆਪਣਾ ਸਾਰਿਆਂ ਦਾ ਵੇਜ ਫਰੀਜ਼ ਕਰਾਂਗਾ, ਦੂਸਰੇ ਜਿਹੜੇ ਲੋਕੀ ਨਹੀਂ ਚਾਹੀਦੇ ਸਿਟੀ ਦੇ ਕੰਮ ਕਰਨ ਵਾਸਤੇ ਉਹਨਾਂ ਨੂੰ ਲੇ ਆਫ ਕਰੂੰਗਾ, ਤੀਸਰਾ ਕਹਿੰਦੇ ਮੈਂ ਕਰਪਸ਼ਨ ਦੂਰ ਕਰੂੰਗਾ। ਮੇਨ ਗੱਲ ਤਾਂ ਕਰਪਸ਼ਨ ਦੀ ਆ, ਕਰਪਸ਼ਨ ਦੂਰ ਹੋ ਜਾਵੇ ਤਾਂ ਪੈਸਾ ਆਪੇ ਬਚਣਾ।
15: ਦੇਖੋ ਤੰਬਰ ਸਾਹਿਬ, ਕਰਪਸ਼ਨ ਇਕੱਲੀ ਮਨੀ ਦੀ ਨਹੀਂ ਹੁੰਦੀ, ਵੀ ਮਨੀ ਇੱਧਰ ਉੱਧਰ ਹੁੰਦੀ ਹੈ, ਕਰਪਸ਼ਨ ਤੁਸੀਂ ਐਕਸਟਰਾ ਬਰਡਨ ਪਾ ਰਹੇ ਹੋ, ਯਾਰਾਂ ਦੋਸਤਾਂ ਦੇ ਬੱਚੇ ਹਾਇਰ ਕਰ ਰਹੇ ਹੋ, ਥਰਡ ਪਾਰਟੀ ਕੰਪਨੀਆਂ ਨੂੰ ਸਿਕਿਉਰਿਟੀ ਦੇ ਕੰਟਰੈਕਟ ਦੇ ਰਹੇ ਹੋ, ਕਰਪਸ਼ਨ ਇਜ਼ ਆਲਸੋ, ਜਦੋਂ ਇੰਪਲੋਈਜ਼ ਲੇਟ ਆਉਂਦੇ ਆ ਘਰੋਂ ਬੈਠ ਕੇ ਕਹਿੰਦੇ ਅਸੀਂ ਕੰਮ ਕਰਨਾ ਕਰਦੇ ਨਹੀਂ, ਕਰਪਸ਼ਨ ਇਜ਼ ਸਟੀਲਿੰਗ ਅ ਟਾਈਮ, ਕਰਪਸ਼ਨ ਇਜ਼ ਐਵਰੀਵੇਅਰ, ਆਪਾਂ ਸੋਚਦੇ ਹਾਂ ਕਰਪਸ਼ਨ ਮਨੀ ਦੀ ਹੁੰਦੀ ਹੈ, ਕਰਪਸ਼ਨ ਇਜ਼, ਕਰਪਸ਼ਨ ਕੈਨ ਬੀ ਐਨੀਥਿੰਗ।
14: ਸੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ,
15: ਹਾਂਜੀ
14: ਤੁਹਾਡੇ ਕੋਲ ਫਰੈਂਡਸ ਹੈਗੇ ਆ, ਮਿੱਤਰ ਦੋਸਤ ਹੈ, ਤੁਹਾਡੇ ਪਰਿਵਾਰ ਹੈਗੇ ਆ, ਬੱਚੇ ਹੈਗੇ ਆ, ਉਹਨਾਂ ਨੂੰ ਖੁਦ ਪੁੱਛ ਲਵੋ ਵੀ ਆਪਾਂ ਕਿਹਨੂੰ ਵੋਟ ਪਾਈਏ, ਕੁਝ ਖੋਜੋ। ਮੇਅਰ ਤਾਂ ਇੱਕ ਚੁਣਿਆ ਜਾਣਾ, ਉਹ ਤਾਂ ਸਾਰੀ ਸਿਟੀ ਵਿੱਚ ਹੈਗਾ, ਤੁਸੀਂ ਵੋਟ ਪਾਉਣੀ ਆ, ਉਹਦਾ ਰੀਜਨਲ ਕੌਂਸਲਰ ਹੈਗਾ, ਸਿਟੀ ਕੌਂਸਲਰ ਹੈਗਾ, ਸਕੂਲ ਟਰੱਸਟੀ ਹਨ, ਤੁਸੀਂ ਬੈਠ ਕੇ ਪਰਿਵਾਰ ਨਾਲ ਗੱਲਾਂ ਕਰੋ, ਖੋਜੋ, ਤੁਸੀਂ ਸਰਚ ਕਰੋ, ਤੁਸੀਂ ਪੈਟ੍ਰਿਕ ਬਰਾਊਨ ਪਾ ਕੇ ਦੇਖ ਲਓ, ਖਬਰਾਂ ਦੇਖੋ ਕਿੱਦਾਂ ਦੀਆਂ ਬਾਹਰ ਆ ਰਹੀਆਂ, ਪੁਆਇੰਟਰ ਦੀਆਂ ਖਬਰਾਂ ਪੜ੍ਹ ਲਿਓ, ਤੁਸੀਂ ਪ੍ਰਭ ਗਿੱਲ ਦਾ ਸਰਚ ਕਰ ਲਿਓ, ਤੁਸੀਂ ਹੋਰਾਂ ਬੰਦੇ ਦਾ ਸਰਚ ਕਰ ਲਿਓ, ਫਿਰ ਸੋਚੋ ਹਾਂ ਯਾਰ ਜੇ ਤਾਂ ਸਿਟੀ ਵਧੀਆ ਤਰੀਕੇ ਨਾਲ ਚੱਲ ਰਹੀ ਆ, ਬੀ ਮਾਈ ਗੈਸਟ, ਪਾ ਦੇਵੋ ਵੋਟ ਅਤੇ ਫਲਸ਼ ਕਰੀ ਜਾਓ, ਜੇ ਲੱਗਦਾ ਤੁਹਾਡੀ ਸਿਟੀ ਵਿੱਚ ਕੁਝ ਹੋ ਨਹੀਂ ਰਿਹਾ, ਫਿਰ ਚੇਂਜ ਤਾਂ ਲਿਆਉਣੀ ਪੈਣੀ। ਉਹ ਕੌਣ ਲਿਆ ਸਕਦਾ? ਤੁਸੀਂ ਹੀ ਲਿਆ ਸਕਦੇ ਹੋ, ਇਹ ਤੁਹਾਡੇ 'ਤੇ ਡਿਪੈਂਡ ਹੈਗਾ ਤੁਸੀਂ ਕੀ ਕਰਨਾ ਚਾਹੁੰਦੇ ਹੋ। ਸੋ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ, ਕੋਈ ਬ੍ਰੇਕ ਵੀ ਲੈਣੀ ਆ, ਅਤੇ ਜਿੱਥੇ ਅਵਿਤਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਹਰ ਵਾਰ ਕਮਿਊਨਿਟੀ ਨਾਲ ਖੜ੍ਹੇ ਹੋ, ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ, ਅਸੀਂ ਤਾਂ ਆਵਾਜ਼ ਉਠਾਉਣ ਲੱਗੇ ਹਾਂ, ਮੇਰੇ ਵਾਸਤੇ ਸਾਰੇ ਹੀ ਬਰਾਬਰ ਹਨ, ਕਿਉਂਕਿ ਮੈਂ ਤਾਂ ਮੀਡੀਆ ਵਿੱਚ ਹੈਗਾ ਹਾਂ, ਪਰ ਹਾਂ ਤੁਸੀਂ ਖੋਜਣਾ ਕਿਹਨੂੰ ਵੋਟ ਪਾਉਣੀ ਆ, ਅਤੇ ਅਵੀ ਧਾਲੀਵਾਲ ਜੀ ਆਵਾਜ਼ ਉਠਾਉਂਦੇ ਹਨ ਅਤੇ ਸਪੋਰਟ ਕਰਦੇ ਹਨ, ਅਵੀ ਤੁਸੀਂ ਵੱਖ ਵੱਖ ਸਪੋਰਟਸ ਕਲੱਬ ਦਾ, ਕਮਿਊਨਿਟੀ ਦੀ ਸਪੋਰਟ ਕਰ, ਤੁਹਾਡਾ ਧੰਨਵਾਦ, ਮੀਡੀਆ ਦੀ ਸਪੋਰਟ ਕਰ, ਤੁਹਾਡਾ ਵੀ ਧੰਨਵਾਦ, ਅਤੇ ਨਾਲ ਦੀ ਨਾਲ ਇੱਕ ਵਧੀਆ ਆਵਾਜ਼ ਉਠਾ ਦੇ। ਅਖੀਰ ਵਿੱਚ ਕੀ ਕਹਿਣਾ ਚਾਹੁੰਦੇ, ਕੋਈ ਬ੍ਰੇਕ 'ਤੇ ਨਹੀਂ ਜਾਣਾ?
15: ਮੈਂ ਕਿਹਾ ਤੰਬੜ ਸਾਹਿਬ, ਇਹ ਮੈਂ ਇਹ ਵਾਰ ਵਾਰ ਬੇਨਤੀ ਕਰਦਾ ਸਾਰੇ ਪੰਜਾਬੀ ਕਮਿਊਨਿਟੀ ਨੂੰ, ਜਿੰਨੇ ਵੀ ਪਾਰਕਾਂ ਦੇ ਵਿੱਚ ਆਪਣੇ ਲੋਕ ਬਜ਼ੁਰਗ ਬੈਠੇ ਹੁੰਦੇ ਆ, ਡੂ ਨਾਟ ਫਾਲ ਇਨ ਦ ਟ੍ਰੈਪ ਵੀ ਸਾਡੇ ਕੋਲ ਇਹਨਾਂ ਨੇ ਪਾਰਕ 'ਚ ਬੈਂਚ ਲਵਾਤਾ, ਸਾਡੇ ਇੱਕ ਲਾਈਟ ਲਵਾਤੀ, ਇੱਕ ਰਿਪੇਅਰ ਕਰਾਤਾ ਸ਼ੈਡ, ਦੀਜ਼ ਆਰ ਯੂਅਰ ਫੰਡਾਮੈਂਟਲ ਰਾਈਟਸ, ਡੂ ਨਾਟ ਫਾਲ ਇਨ ਦੋਜ਼ ਟ੍ਰੈਪਸ, ਵਰਕ ਫਾਰ ਯੂਅਰ ਚਿਲਡਰਨ ਐਂਡ ਗ੍ਰੈਂਡ ਚਿਲਡਰਨ, ਤੁਹਾਡੇ ਬੱਚੇ ਬਾਹਰ ਕੰਮ 'ਤੇ ਜਾਂਦੇ ਆ, ਉਹਨਾਂ ਦੇ ਵਿਚਾਰਿਆਂ ਦੀਆਂ ਢੂਈਆਂ ਨਹੀਂ ਸਿੱਧੀਆਂ ਹੁੰਦੀਆਂ ਐਜ਼ ਅ ਟੈਕਸ ਪੇਪਰ ਕਰਕੇ, ਡੋਂਟ ਥਿੰਕ, ਡੋਂਟ ਸੈਲ ਯੂਅਰ ਵੋਟ ਫਾਰ ਸਮੋਸਾ, ਕਮ ਆਊਟ ਐਂਡ ਵੋਟ right people, please come out and vote to the right people, do some research and look into it, do not follow other people's advice, do your own work and then decide, do not listen, oh sade pind da banda, eh sadi bhuwa da munda, ohne keha vote karna, no, say no to those people and do your own research, if you do not know the English, ask your kids, ask your grandkids to read their platform, go read everybody's platform and vote for a wise man, do not vote for somebody else who's advising you, thank you.
14: ਧੰਨਵਾਦ ਤੁਹਾਡਾ, ਸਮੋਸੇ ਬੜੇ ਖਰਾਬ ਕਰਦੇ, ਸਵਾਲ ਵੀ ਬੜੇ ਆ, ਪਰ ਸਮੋਸਾ ਪੋਲਿਟਿਕਸ ਹੀ ਚੱਲ ਰਹੇ ਹੈਗੇ ਆ, ਸੋ ਸਮੋਸਿਆਂ ਉੱਪਰ ਡਿੱਗਣਾ ਪਿਓ। ਦੇਖੋ ਅਵੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਆ, ਤੁਹਾਡੇ ਰਾਈਟਸ ਹਨ, ਤੁਹਾਡੇ ਏਰੀਏ ਵਿੱਚ ਬੈਂਚ ਵੀ ਹੋਣਾ ਚਾਹੀਦਾ, ਪਾਰਕਿੰਗ ਹੋਣੀ ਚਾਹੀਦੀ ਆ, ਇਹ ਤਾਂ ਉੱਦਾਂ ਹੀ ਆ ਜਾਣੇ ਆ, ਪੈਸੇ ਵੀ ਹੋਰ ਬਚਣੇ ਆ, ਤੁਹਾਨੂੰ ਹੋਰ ਵੱਧ ਮਿਲ ਜਾਣਾ, ਇਹ ਨਾ ਸੋਚੋ ਵੀ ਇੰਨਾ ਹੀ ਮਿਲਣਾ, ਹੋਰ ਵੱਧ ਮਿਲੇਗਾ ਜਦੋਂ ਸਿਟੀ ਵਿੱਚ ਪੈਸਾ ਬਚਾਉਂਗੇ। ਸੋ ਹੱਥ ਜੋੜ ਕੇ ਬੇਨਤੀ ਆ, ਖੋਜ ਕੇ ਵੋਟ ਪਾਣੀ ਜ਼ਰੂਰ ਆ, ਸੁਣਦੇ ਰਹੋ ਵਿਰਾਸਤ ਰੇਡੀਓ, ਦੇਖ ਰਹੇ ਵਿਰਾਸਤ ਟੀਵੀ, ਛੋਟੀ ਬ੍ਰੇਕ ਵਾਪਸ ਆਉਂਦੇ ਹਾਂ।

0: Philosophy is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM SwissCorp. We make tracking easy.
1: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ ਕਾਲ 9059288557 ਅਨਾਜ ਮਾਰਟ
2: ਅੱਜ
3: ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਵੀਡੀਓ .com ਹੋਰ ਕੋਈ ਸੇਵਾ
5: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
7: Hi, I am Prop Gill and I am running for Mayor of Brampton. I want to bring accountable and transparent government back to City Hall. On October 26th, put Brampton first. Vote Prop Gill for Mayor of Brampton.
8: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
9: ਮੈਂ ਰਿਪੂਦਮਨ ਚੱਲੋ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ ਕਾਰਵਾਈ ਕਰੇ ਅਤੇ ਨਤੀਜੇ ਦੇਵੇ ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ ਅਕਾਊਂਟੇਬਿਲਿਟੀ ਟ੍ਰਾਂਸਪੇਰੈਂਸੀ ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਸੁਰੱਖਿਅਤ ਅਤੇ ਜਵਾਬਦੇਹ ਬਣਾਈਏ ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ ਐਡਵਾਂਸ ਪੋਲਸ 9, 10, 11 ਅਕਤੂਬਰ ਅਤੇ 16, 17 ਅਕਤੂਬਰ ਨੂੰ ਹਨ ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ
10: ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਜੀਐਨ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਧੰਨਵਾਦ ਫੋਨ ਕਾਲ ਕਰਨ ਦਾ ਟੈਕਸਟ ਮੈਸੇਜ ਭੇਜਣ ਦਾ ਤੁਹਾਡਾ ਆਪਣਾ ਹੀ ਇੱਕ ਮੀਡੀਆ ਹੱਬ ਹੈਗਾ ਆ ਜੋ ਹੈਗਾ ਉਹੀ ਕਵਰ ਕਰੀਦਾ ਜੋ ਕਹਿੰਦੇ ਹਨ ਉਹ ਪੁੱਛਣ ਦੀ ਕੋਸ਼ਿਸ਼ ਕਰੀਦੀ ਹੈ ਜੋ ਚਾਹੁੰਦੇ ਹੋ ਉਹ ਕੋਸ਼ਿਸ਼ ਕਰੀ ਤੁਹਾਨੂੰ ਮਿਲ ਜਾਵੇ ਕੀ ਚਾਹੁੰਦੇ ਹੋ ਚਾਹੁੰਦੇ ਸੀਗੇ ਵੀ ਜੇ ਕੋਈ ਆਪਾਂ ਜਿਤਾ ਕੇ ਸਿਟੀ ਵਿੱਚ ਭੇਜੀਏ ਕਿ ਉਹ ਪੁਰਾਣੇ ਜਿਹੜੇ ਘਬਲੇ ਹੋਏ ਹਨ ਜਿਹੜੇ ਲੱਗਦੇ ਆ ਘਬਲੇ ਹਨ ਜਿਹੜੇ ਕਹਿੰਦੇ ਆ ਘਬਲੇ ਹੋਏ ਹਨ ਉਹਨਾਂ ਦੀ ਇਨਵੈਸਟੀਗੇਸ਼ਨ ਹੋਵੇਗੀ ਸੋ ਮੈਂ ਕੋਸ਼ਿਸ਼ ਕੀਤੀ ਇੱਕ ਤਾਂ ਉਹਨੂੰ ਫੋਨ ਕਰਦੀ ਪਰ ਪ੍ਰਭ ਗਿੱਲ ਜੀ ਮਿਲ ਗਿਆ ਇੱਥੋਂ ਮੈਂ ਪ੍ਰਭ ਗਿੱਲ ਨਾਲ ਗੱਲਬਾਤ ਕਰਦਾ ਪ੍ਰਭ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ
11: ਬਸ ਸਤਿ ਸ਼੍ਰੀ ਅਕਾਲ ਠੀਕ ਠਾਕ
10: ਬਸ ਸਭ ਠੀਕ ਠਾਕ ਆ ਗਏ ਸੀਗੇ ਫੋਨ ਕਾਲ ਆਏ ਸੀਗੇ ਪੁੱਛਦੇ ਹਨ ਵੀ ਜਿਤਾ ਤਾਂ ਦਈਏ ਜਿਹੜੇ ਪੁਰਾਣੇ ਇੰਨੇ ਘਪਲੇ ਹੋਏ ਆ ਆਹ ਕੁਛ ਹੋਇਆ ਉਹ ਸੈਂਡਵਰਡ ਬਿਲਡਿੰਗ ਦਾ ਹੌਸਪੀਟਲ ਨਹੀਂ ਆ ਚੱਕਿਆ ਐਡਵੋਕੇਸੀ ਨਹੀਂ ਕੀਤੀ ਅਤੇ ਕ੍ਰਾਈਮ ਨਹੀਂ ਹਜੇ ਤੱਕ ਕੰਟਰੋਲ ਹੋ ਰਿਹਾ ਸੜਕਾਂ 'ਤੇ ਹਜੇ ਬਣਨੀ ਨਹੀਂ ਆ ਵੀ ਜਦੋਂ ਤੁਸੀਂ ਜਿੱਤ ਕੇ ਅੰਦਰ ਗਏ ਵੀ ਇਹਨਾਂ ਦੇ ਕੀ ਤੁਸੀਂ ਵੇਜਸ ਫਰੀਜ਼ ਕਰੋਗੇ ਕੀ ਤੁਸੀਂ ਜਿਹੜੇ ਐਕਸਟਰਾ ਹਾਇਰ ਕੀਤੇ ਹੋਏ ਆ ਉਹਨਾਂ ਨੂੰ ਲੇ ਆਫ ਕਰੋਗੇ ਪ੍ਰੋਪਰਟੀ ਟੈਕਸ ਤਾਂ ਹੀ ਕੱਟਣਾ ਉਹ ਤੁਸੀਂ ਖੁਦ ਦੱਸੋ ਇਹ ਤੁਸੀਂ ਕਰੋਗੇ ਕਿ ਨਹੀਂ ਕਰੋਗੇ
11: ਇਸ ਵਾਰ ਜਵਾਬ ਦੇਣਾ ਮੈਂ ਸਿਰਫ 3 ਸ਼ਬਦਾਂ ਵਿੱਚ
10: ਜੀ
11: ਅਕਾਊਂਟੇਬਿਲਿਟੀ ਟ੍ਰਾਂਸਪੇਰੈਂਸੀ ਐਂਡ ਰਿਸਪੋਂਸੀਬਿਲਿਟੀ
10: ਜੀ
11: ਆਹ 3 ਚੀਜ਼ਾਂ ਜਿਹੜੀਆਂ ਨਾ ਲੀਡਰਸ਼ਿਪ ਦੀ ਨਿਸ਼ਾਨੀ ਹੁੰਦੀ ਆ ਯੈਸ ਸਰ ਕਰਾਂਗੇ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਤੋਂ ਕਰੂੰਗਾ ਐਜ਼ ਮੇਅਰ ਜਿਹੜੀ ਮੇਅਰ ਸੈਲਰੀ ਮੈਂ ਉਹ ਫਰੀਜ਼ ਕਰਨੀ ਪਹਿਲਾਂ
10: ਵੈਰੀ ਗੁੱਡ
11: ਕਾਉਂਸਲ ਸੈਲਰੀ ਫਰੀਜ਼ ਕਰਨੀ ਹੈ
10: ਵੈਰੀ ਗੁੱਡ

0: ਜਿਹੜਾ ਜਿਹੜਾ ਜਿਹੜਾ ਬਜਟ ਆ ਜਾਂ ਜਿਹੜਾ ਪ੍ਰੋਪਰਟੀ ਟੈਕਸਿਸ ਨੇ ਉਹ ਫਰੀਜ਼ ਕਰਨੇ ਆ
1: ਜੀ,
0: ਲਾਈਨ ਬਾਏ ਲਾਈਨ ਰਿਵਿਊ ਕਰਨੇ ਆ ਆਪਾਂ
1: ਜੀ
0: ਵੀ ਕਿੱਥੇ ਵੇਸਟਫੁਲ ਸਪੈਂਡਿੰਗ ਹੋਈ ਆ, ਤੁਹਾਡਾ ਪੈਸਾ ਕਿੱਥੇ ਗਿਆ
1: ਜੀ,
0: ਕਿੰਨੇ ਖਰਚਿਆ
1: ਜੀ,
0: ਕਿਉਂ ਖਰਚਿਆ, ਫਿਰ ਜਿਹੜੀ ਆਪਾਂ ਇੰਡੀਪੈਂਡੈਂਟ ਜਿਹੜੀ ਫੋਰੈਂਸਿਕ ਇਨਵੈਸਟੀਗੇਸ਼ਨ ਉਹ ਅਸੀਂ ਬਿਠਾਉਣੀ ਦੁਬਾਰਾ, ਜਿਹੜੀ 6 ਵਾਰ ਕੈਂਸਲ ਕੀਤੀ ਗਈ।
1: ਕਿਆ ਬਾਤ ਹੈ, ਮੈਂ ਪਿੱਛੇ ਰੋਕਣਾ ਚਾਹੁੰਦਾ, ਲੋਕ ਚਾਹੁੰਦੇ ਸੀ, ਤੁਸੀਂ ਮੰਗ ਰਹੇ ਸੀਗੇ, ਆਹ ਆਵਾਜ਼ ਸੁਣ ਲਈ ਆ। ਸੋ ਜੇ ਕੋਈ ਹੱਕ ਸੱਚ ਲਈ ਆਵਾਜ਼ ਬਣ ਕੇ ਖੜ੍ਹੇ ਹਨ, ਪ੍ਰਭ ਗਿੱਲ ਜੀ ਖੜ੍ਹੇ ਹਨ, ਕਹਿ ਰਹੇ ਹਨ ਅਕਾਊਂਟੇਬਿਲਟੀ ਇਸ ਸੀਰੀਅਸ ਇਸ਼ੂ, ਜਦੋਂ ਇਹ ਚੀਜ਼ਾਂ ਹੋ ਗਈਆਂ ਤਾਂ ਟੈਕਸ ਆਪੇ ਘੱਟ ਜਾਣਾ।
0: ਦੇਖੋ ਜਦੋਂ ਤੁਸੀਂ ਫਜ਼ੂਲ ਖਰਚੀ ਬੰਦ ਕਰ ਦਿਓਗੇ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ। ਅੱਛਾ, ਟੈਕਸ 'ਤੇ ਜਿਹੜਾ ਘਟੂਗਾ ਘਟੂਗਾ, ਪਲੱਸ ਜਿਹੜੀਆਂ ਅਸੈਂਸ਼ਲ ਸਰਵਿਸਿਸ ਨੇ, ਹੁਣ ਮੈਨੂੰ ਨਾ ਬਹੁਤ ਵਾਰ ਕਾਲ ਆਉਂਦੀ ਆ
1: ਜੀ,
0: ਉਹ ਇੱਕ ਗੱਲ ਜ਼ਰੂਰ ਪੁੱਛਦੇ ਆ, ਹੁਣ ਪ੍ਰਭ ਸੁਣਾਉਣ ਵਾਲੀ ਆ, ਹੁਣ ਇਹਨਾਂ ਨੇ ਵੱਟ ਜੀ ਫਿਰ ਬਣਾ ਲੈਣੀ ਆ,
1: ਢੂਈ ਤੋੜ ਵੱਟ ਲੈਂਦੇ ਉਹਨੂੰ,
0: ਅਤੇ ਉਹ ਤੋਂ ਲੋਕ ਦੁਖੀ ਬਹੁਤ ਨੇ, ਅਤੇ ਉਹ ਕਹਿੰਦੇ ਇਹ ਚੁੱਕਦੇ ਕਿਉਂ ਨਹੀਂ ਹੈਗੇ। ਮੈਂ ਕਿਹਾ ਚੁੱਕਣ ਤਾਂ ਜੀ, ਉਹਨਾਂ ਕੋਲ ਪੈਸੇ ਆਉਣ ਦੇਣ ਵਾਸਤੇ ਸਰਵਿਸ ਨੂੰ, ਉਹ ਸਰਵਿਸ ਕੱਟ ਕਰਦੇ ਆ, ਰਾਈਟ।
1: ਫਿਰ ਵਿੱਚ ਰੁਕਣਾ, ਉਹ ਸਰਵਿਸ ਤਾਂ ਮਿਲ ਸਕਦੀਆਂ ਜੇ ਪੈਸੇ ਹੋਣਗੇ, ਖਜ਼ਾਨਾ ਤਾਂ ਖਾਲੀ ਆ, ਕਿੱਧਰ ਗਏ ਪੈਸੇ?
0: ਐਗਜੈਕਟਲੀ, ਹੁਣ ਉਹ ਖਜ਼ਾਨਾ ਭਰਨ ਵਾਸਤੇ ਤੁਹਾਨੂੰ ਬੇਫਜ਼ੂਲ ਟਿਕਟਾਂ ਦਿੰਦੇ ਆ, ਤੁਹਾਡੀ ਲੀਗਲ ਬੇਸਮੈਂਟ ਹੋਰ ਲੀਗਲ ਤੁਸੀਂ ਕਿੱਦਾਂ ਬਣਾਉਣਾ ਮੈਨੂੰ ਨਹੀਂ ਪਤਾ, ਰਾਈਟ। ਅੱਛਾ, ਉਹ ਖਜ਼ਾਨਾ ਭਰਨ ਵਾਸਤੇ ਲੈਵੀ ਲਾਉਂਦੇ ਆ, ਉਹ ਲੈਵੀ ਟੈਕਸ ਜਿਹੜਾ ਆ 1%, ਉਹ ਵੀ ਟੈਕਸ ਹੀ ਆ, ਉਹ ਤੁਸੀਂ ਪੇ ਕਰ ਰਹੇ, ਲੈਵੀ ਲਾਉਣ ਦੀ ਲੋੜ ਨਹੀਂ। ਜਦੋਂ ਤੁਹਾਡੇ ਕੋਲ ਜਿਹੜਾ ਪੈਸਾ ਇਨਫ ਹੋਵੇ ਉਹਦੇ 'ਚ, ਅਤੇ ਤੁਸੀਂ ਫਜ਼ੂਲ ਨਾ ਖਰਚਿਆ ਹੋਵੇ, ਅਤੇ ਜਿਸ ਪ੍ਰੋਜੈਕਟ ਵਾਸਤੇ ਪੈਸਾ ਦਿੱਤਾ ਹੋਵੇ ਉਸੇ ਪ੍ਰੋਜੈਕਟ ਵਾਸਤੇ ਪੈਸਾ ਲਾਉਣਾ ਚਾਹੀਦਾ, ਇਹਨੂੰ ਕਹਿੰਦੇ ਆ ਇਨਫੋਰਮ ਡਿਸੀਜਨ। ਜਦੋਂ ਤੁਹਾਡੇ ਕੋਲ ਤੁਸੀਂ 583 ਅਨਬਿਲਟ ਪ੍ਰੋਜੈਕਟਸ, ਅਨਬਿਲਟ ਅਨਾਊਂਸਮੈਂਟਸ ਆਫਟਰ ਅਨਾਊਂਸਮੈਂਟਸ, ਬ੍ਰੈਂਪਟਨ ਨੂੰ ਆਹ ਕੁਛ ਮਿਲ ਰਿਹਾ,
1: ਮੈਂ ਇੰਡੀਆ 'ਚ ਤਾਂ ਨਹੀਂ ਬੈਠਾ, ਪੰਜਾਬ ਸਰਕਾਰ ਦੀ ਬੋਰਡੇ ਦੇਖ ਰਿਹਾ, ਲਓ ਜੀ ਫੋਟੋ ਖਿਚਾ ਲਓ, ਆਪਾਂ ਆਹ ਬਣਾ ਕੇ ਦੇਵਾਂਗੇ। 583 ਚੀਜ਼ਾਂ ਅਨਾਊਂਸ ਕੀਤੀਆਂ, ਅਨਾਊਂਸਮੈਂਟ ਹੋ ਗਈਆਂ,
0: ਅਨਬਿਲਟ ਅਨਬਿਲਟ। ਹੋਰ ਸੁਣੋ, 2018 ਦੇ ਵਿੱਚ ਜੋ ਲਿੰਡਾ ਜਾਫਰੀ ਦੀ ਗਵਰਨਮੈਂਟ ਸੀਗੀ
1: ਜੀ,
0: ਉਹਨੇ ਜਿਹੜਾ ਆ ਡਾਊਨਟਾਊਨ ਰੀਬਿਲਡ ਦੀ ਗੱਲ ਕੀਤੀ
1: ਜੀ।
0: ਹੁਣ ਫੋਰ ਐਗਜ਼ਾਮਪਲ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਲਿਆ, ਠੀਕ ਹੈ ਜੀ, ਤੁਸੀਂ ਫੋਰਮੈਨ ਹੋ, ਤੁਸੀਂ ਸਾਰਾ ਲੇਆਊਟ ਕਰ ਲਈ, ਡਨ ਐਵਰੀਥਿੰਗ, ਇੰਜੀਨੀਅਰ ਸੱਦ ਲਏ, ਦੂਜਾ ਬੌਸ ਆ ਗਿਆ, ਇੱਕ ਬੌਸ ਥੱਲੇ ਉੱਤਰ ਗਿਆ, ਦੂਜਾ ਬੌਸ ਆ ਗਿਆ, ਹੁਣ ਦੂਜਾ ਬੌਸ ਕਹਿੰਦਾ ਨਹੀਂ ਜਿਹੜਾ ਪਹਿਲੇ ਨੇ ਸ਼ੁਰੂ ਕੀਤਾ ਸੀਗਾ ਉਹ ਵਧੀਆ ਨਹੀਂ ਆ, ਮੈਂ ਨਵਾਂ ਚੋ ਸ਼ੁਰੂ ਕਰੂੰਗਾ
1: ਜੀ।
0: ਫਿਰ ਤੁਸੀਂ ਉਹਨੂੰ ਢਾ ਦਿਓ, ਫਿਰ ਨਵਾਂ ਸ਼ੁਰੂ ਕਰੋ, ਵਾਟ ਯੂ ਕਾਲ ਦਿਸ?
1: Wasteful spending
0: and irresponsible decision making, irresponsible leadership, that's what we call that. Sanu ehi sarkar nahi chahidi jehde ohde hath tade jeban 'ch ne. These are your, that's your money.
1: Main vi kad lo maar, so main vi kad le baar, mere wala ne gal leke aayo, so main dass dewa ve main ek vir puch
0: riya,
1: ko darshak srote puch riya, hospital ਮਿਸਿਸ ਆਗਾ ਵਿੱਚ ਚੌਥਾ ਵਨ ਦਾ ਬਿਗੇਸਟ ਹੋਸਪਿਟਲ ਆ ਰਿਹਾ, ਸਾਡੇ ਦੂਸਰਾ ਨਹੀਂ ਬਣ ਸਕਿਆ, ਇਟਸ ਅ ਮੇਜਰ ਡਿਫਾਲਟ।
0: ਦੈਨ ਅਗੇਨ, ਬੰਨਾ ਕਿੱਥੋਂ ਆ ਜੋ ਲੀਡਰਸ਼ਿਪ ਜਿਹੜੀ ਆ? ਇੱਕ ਸਾਨੂੰ ਪਰਸਨਲ ਸਵਾਲ ਕਰਦਾ ਕਿ ਪੈਟਰਿਕ ਬਰਾਊਨ ਦੇ ਬੱਚੇ ਉਸ ਹੋਸਪਿਟਲ ਜਾਂਦੇ ਆ, ਕਿ ਪੈਟਰਿਕ ਬਰਾਊਨ ਦੀ ਵਾਈਫ ਜਾਂ ਉਹ ਆਪ ਜਦੋਂ ਬਿਮਾਰ ਹੁੰਦਾ, ਰਾਈਟ, ਜੇ ਉਹਨੂੰ 10-10 ਘੰਟੇ ਐਮਰਜੈਂਸੀ 'ਚ ਵੇਟ ਕਰਨੀ ਪਵੇ?
1: ਨਹੀਂ ਨਹੀਂ, ਮੈਨੂੰ ਲੱਗਦਾ ਜਦੋਂ ਪੈਟਰਿਕ ਬਿਮਾਰ ਹੁੰਦਾ ਇੰਡੀਆ 'ਚ ਬਹੁਤ ਟ੍ਰਿਪ ਲੱਗਦੇ, 20 ਟ੍ਰਿਪ ਇੰਡੀਆ ਲੱਗੇ, ਮੋਦੀ ਸਰਕਾਰ ਕੋਲ ਜਾਂਦਾ, ਬੀਜੇਪੀ ਵਾਲੀ ਸਪੋਰਟ ਕਰ ਰਿਹਾ ਪਤਾ ਲੱਗ ਰਿਹਾ।
0: ਹਾਂਜੀ ਹਾਂਜੀ,
1: ਵੀਡੀਓ ਮੇਰੇ ਕੋਲ ਹੈਗੀ, ਦਿਖਾ ਵੀ ਦੇਵਾਂਗਾ।
0: ਵੇਖੋ, ਵੈਲਿਡ ਤੁਹਾਡਾ ਕੁਐਸਚਨ ਆ, ਬਟ ਲੈਟਸ ਟਾਕ ਅਬਾਊਟ ਬ੍ਰੈਂਪਟਨ। ਕਿ ਬ੍ਰੈਂਪਟਨ ਦੇ ਵਿੱਚ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਇਹਨਾਂ ਦੀ ਜਿਹੜੀ ਪੋਲੀਟੀਕਲ ਇਨਫਲੂਐਂਸ ਕਿੱਥੋਂ ਆਉਂਦਾ, ਵੀ ਨੋ ਦੈਟ ਐਜ਼ ਅ ਮੈਟਰ ਆਫ ਫੈਕਟ, ਕਿਉਂਕਿ ਪੈਟਰਿਕ ਬਰਾਊਨ ਦੀ ਆਪਣੀ ਕਿਤਾਬ 'ਚ ਇੱਜਾਂ ਲਿਖੀਆਂ ਹੋਈਆਂ ਨੇ। ਪੋਇੰਟਰ ਨੇ ਕਿੰਨੇ ਆਰਟੀਕਲ ਛਾਪੇ, ਉਹਦੇ 'ਚ ਖੁਦ ਮੰਨਿਆ ਹੋਇਆ ਕਿ ਯੂ ਨੋ ਆਈ ਕਾਲ ਮੋਦੀ ਮਾਏ ਬਿਗਰ ਬ੍ਰਦਰ, ਉਹਨੂੰ ਭਾਈ ਕਹਿੰਦਾ। ਦੇਖੋ, ਨਥਿੰਗ ਅਗੇਂਸਟ ਐਨੀ ਬਡੀ, ਇੰਡੀਆ ਇਜ਼ ਅ ਬਿਊਟੀਫੁਲ ਕੰਟਰੀ, ਜਿਹੜੇ ਇੰਡੀਅਨ ਲੋਕ ਨੇ ਦੇ ਆਰ ਅਮੇਜ਼ਿੰਗ ਪੀਪਲ, ਦੇ ਆਰ ਐਜੂਕੇਟਡ, ਯੂ ਨੋ ਦੇ ਲਵ ਕੈਨੇਡਾ, ਅਤੇ ਉਹਨਾਂ ਦਾ ਬਹੁਤ ਜ਼ਿਆਦਾ ਸ਼ਮੂਲੀਅਤ ਹੈ ਕੈਨੇਡਾ ਬਣਾਉਣ ਵਾਸਤੇ। ਪਰ ਇਸ਼ੂ ਕੀ ਹੈ ਕਿ ਲੀਡਰਸ ਲਾਈਕ ਪੋਲੀਟੀਕਲ ਲੀਡਰਸ ਲਾਈਕ ਪੈਟਰਿਕ ਬਰਾਊਨ ਉਹ ਡਿਵੀਜ਼ਨ ਕ੍ਰੀਏਟ ਕਰਦੇ ਆ, ਉਹ ਲੜਾਈਆਂ ਕਰਾਉਂਦੇ ਆ। ਵੀ ਡੋਨਟ ਵਾਂਟ ਦੈਟ, ਵੀ ਵਾਂਟ ਅ ਲੀਡਰ ਹੂ ਬ੍ਰਿੰਗ ਪੀਪਲ ਟੁਗੇਦਰ ਐਂਡ ਐਲੀਮੀਨੇਟ ਆਇਡੈਂਟੀ ਪੋਲੀਟਿਕਸ। ਵੀ ਡੋਨਟ ਵਾਂਟ ਆਇਡੈਂਟੀ ਪੋਲੀਟਿਕਸ ਇਨ ਕੈਨੇਡਾ। ਦਿਸ ਕੰਟਰੀ ਇਜ਼ ਨੋਨ ਫਾਰ ਬਿਲ ਆਫ ਰਾਈਟਸ, ਦਿਸ ਕੰਟਰੀ ਇਜ਼ ਨੋਨ ਫਾਰ ਕੰਸਟੀਟਿਊਸ਼ਨਲ ਰਾਈਟਸ, ਦ ਕੰਸਟੀਟਿਊਸ਼ਨਲ ਕੈਨੇਡਾ ਇਟ ਸਟਾਰਟਸ ਵਿਦ everyone has the right, everyone shall, you see what I mean?
1: Yeah.
0: Where is the discrimination? We don't want somebody who use people for their political aspiration. We don't want, you know what we want? We want people who goes to communities, people, and say, what can I do for you?
1: That's good.
0: Community engagement,
1: ਪੀਪਲ ਸ਼ੁਡ ਬੀ ਏਬਲ ਟੂ ਸੇ ਪ੍ਰਭ ਸਾਨੂੰ ਸਿਟੀ ਵਿੱਚ ਆ ਚਾਹੀਦਾ, ਤੁਸੀਂ ਕਹੋ ਹਾਂਜੀ ਮੈਂ ਸੋਚ ਲੈਂਦਾ, ਮੈਂ ਖੋਜ ਕਰਨਾ, ਜੇ ਲੋੜ ਹੈਗੀ ਆ ਬਣਾ ਦਿੰਦੇ ਹੈਗੇ ਆ, ਇੱਥੇ ਅਨਾਊਂਸਮੈਂਟ ਹੋ ਰਹੀ ਆ ਪਰ ਬਣਦਾ ਕੱਖ
0: ਨਹੀਂ। ਅੱਛਾ ਸਵਾਲ ਇਹ ਆ ਕਿ ਜਿਨ੍ਹਾਂ ਨੇ ਵੋਟ ਪਾਈ ਇਸ ਸਲੇਟ ਨੂੰ, ਕਦੇ ਉਹਨਾਂ ਸਵਾਲ ਕੀਤੇ ਸੀਗੇ ਕਿ ਇਨਫਲੂਐਂਸ 'ਚ ਵੋਟ ਪਾਤੀ? ਅਤੇ ਜਿਨ੍ਹਾਂ ਵੋਟ ਨਹੀਂ ਪਾਈ, ਦੈਟ ਗੋਜ਼ ਆਊਟ ਟੂ ਯੂ ਟੂ, ਵੋਟ ਕਿਉਂ ਨਹੀਂ ਪਾਈ? ਜੇ ਵੋਟ ਨਹੀਂ ਪਾਈ ਆਹ ਸਾਡੇ ਹਾਲਾਤ ਨੇ, ਕਦੀ ਪੁੱਛਿਆ? ਅੱਛਾ ਜਿੰਨਾ ਇਕੱਠ ਅਸੀਂ ਬਾਰਬੀਕਿਊ 'ਤੇ ਕਰਦੇ ਹਾਂ ਇਹਨਾਂ ਇਹਨਾਂ ਇਸ ਸਲੇਟ ਨੂੰ ਸੱਦਣ ਵਾਸਤੇ, ਕਦੀ ਅਸੀਂ ਓਨਾ ਇਕੱਠ ਬਜਟ ਮੀਟਿੰਗ 'ਚ ਕੀਤਾ? ਕਦੀ ਓਨਾ ਇਕੱਠ ਤੁਸੀਂ ਕਿਹਾ ਵੀ ਅਸੀਂ ਟਾਊਨ ਹਾਲ ਕਰਾਓ, ਅਸੀਂ ਆਉਣੇ ਹਾਂ? ਜੇ ਇੰਨਾ ਇਕੱਠ ਸਾਡਾ ਬਜਟ ਮੀਟਿੰਗ 'ਤੇ ਹੁੰਦਾ ਨਾ, ਸਾਡਾ ਬਜਟ ਅਪਸੈਟ ਨਾ ਹੁੰਦਾ?
1: ਇਕੱਠ ਕਰੋ, ਕੀਤਾ ਆ, ਲੋਕ ਆਏ ਪੁੱਛਦਾ ਲਵੋ ਯਾਰ ਹੋਸਪਿਟਲ ਕਿੱਥੇ ਗਿਆ, ਪੁੱਛਦਾ ਲਵੋ ਨਾ, ਤੁਹਾਡਾ ਰਾਈਟ ਬਣਦਾ ਯਾਰ। ਪਕੌੜੇ ਬੜੇ ਸਵਾਦ ਆ, ਸਮੋਸੇ ਬੜੇ ਸਵਾਦ ਆ, ਛਕਣੇ ਵੀ ਚਾਹੀਦੇ ਆ, ਖਲਾਣੇ ਵੀ ਚਾਹੀਦੇ ਆ, ਪਰ ਪੁੱਛਣਾ ਵੀ ਚਾਹੀਦਾ। ਸਾਡੀ ਬਹੁਤ ਵੱਡੀ ਨੈਗਸ ਹੈਗੀ ਆ, ਕਿਉਂਕਿ ਆਪਣੇ ਬੱਚਿਆਂ ਵਾਸਤੇ ਆਪਾਂ ਪੁੱਛ ਨਹੀਂ ਰਹੇ ਵੀ ਇਹਨਾਂ ਨੇ ਯੂਨੀਵਰਸਿਟੀ ਕਿੱਥੇ ਜਾਣਾ। ਮੈਂ ਨਾ ਵੀਡੀਓ ਦੇਖੀ, TMEZ ਦੀ ਕੋਈ ਗੱਲਬਾਤ ਕਰ ਰਿਹਾ ਸੀਗਾ, ਕਹਿੰਦਾ ਜੀ ਇੱਦਾਂ ਇੱਦਾਂ ਲੈਣੀ ਬੜੀ ਔਖੀ ਆ। ਉਹ ਤਾਂ ਜੇ ਯੂਨੀਵਰਸਿਟੀ ਆਉਂਦੀ ਤਾਂ ਵੀ ਆ ਜਾਣੀ ਸੀਗੀ, ਉਹ ਤੁਹਾਨੂੰ ਇੱਕ ਛੋਟੀ ਜਿਹੀ ਵਿੰਗ ਦੇ ਕੇ ਖੁਸ਼ ਕਰਤਾ ਵੀ ਸਾਡੀ TMEU ਆ ਗਈ ਆ, ਪਰ ਉਹ ਤਾਂ ਉੱਦਾਂ ਹੀ ਆ ਜਾਣੀ ਸੀਗੀ, ਯੂਨੀਵਰਸਿਟੀ ਦੇ ਨਾਲ ਆਉਣੀ ਸੀਗੀ। ਕੋਈ ਪਲਾਨਿੰਗ ਹੈ ਨਹੀਂ, ਪਲਾਨਿੰਗ ਹੁੰਦੀ ਫੁੱਲ ਫਲੈਜ ਯੂਨੀਵਰਸਿਟੀ ਇੱਥੇ ਬਲੈਸੀ ਦੀ ਬ੍ਰੈਂਡ ਵਿੱਚ ਆਉਣੀ ਚਾਹੀਦੀ ਸੀਗੀ। ਪਹਿਲਾਂ ਲੈਂਡ ਦੇਣਾ ਪੈਣਾ, ਪਾਰਕਸ ਬਿਲਡਿੰਗ ਉਹ ਸੈੱਟ ਕਰਨੀਆਂ ਪੈਣੀਆਂ। ਅਸੀਂ ਖੁਦ ਕਹਾਂਗੇ ਟੈਕਸ ਵੱਧ ਕਰੋ, ਆਪਾਂ ਯੂਨੀਵਰਸਿਟੀ ਵਾਸਤੇ ਪੈਸੇ ਦਿੰਦੇ ਹਾਂ ਕਿ ਸਾਡੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ, ਪਰ ਇਹਨਾਂ ਨੇ ਛੋਟੀ ਜਿਹੀ ਦੇ ਕੇ ਇੰਨੇ ਸਾਲ ਮੀਟਿੰਗਾਂ ਕਰਕੇ ਛੋਟੀ ਜਿਹੀ ਦੇ ਕੇ ਮੂੰਹ ਬੰਦ ਕਰਤਾ। ਇਹ ਮੂੰਹ ਬੰਦ ਕੀਤਾ ਔਰ ਕੱਖ ਨਹੀਂ ਕੀਤਾ ਹੋਏਗਾ। ਉਹ TMEU ਗੁੱਡ ਗੁੱਡ ਫੋਰ ਮੈਡੀਕਲ ਸਟੂਡੈਂਟਸ, ਪਰ ਉਹ ਤਾਂ ਉੱਦੇ ਆ ਜਾਣੇ ਸੀਗੇ ਜੇ ਵੱਡੀ ਯੂਨੀਵਰਸਿਟੀ ਆਉਂਦੀ। ਹਜੇ ਵੀ ਸਾਡੇ ਬੱਚੇ ਡਾਊਨ ਐਤਕੀ ਮੈਡੀਕਲ ਯੂਨੀਵਰਸਿਟੀ ਨਹੀਂ ਆਉਂਦੀ 25-30 ਸਾਲਾਂ ਬਾਅਦ, ਅਤੇ 20-25 ਸਾਲਾਂ ਬਾਅਦ ਕੋਈ ਹੋਰ ਛੋਟੀ ਜਿਹੀ ਵਿੰਗ ਲੈ ਆਇਓ। ਯੂਨੀਵਰਸਿਟੀ ਇੱਦਾਂ ਨਹੀਂ ਬਣਦੀ ਹੁੰਦੀ ਆ, ਫੁੱਲ ਫਲੈਜ ਸਰਵਿਸਿਸ ਆਉਂਦੀਆਂ। ਸਾਡੇ ਬੱਚੇ ਕੱਲ੍ਹ ਮਿਸਾਗਾ ਜਾ ਰਹੇ ਹਨ, ਟੋਰਾਂਟੋ ਜਾ ਰਹੇ ਹਨ, ਵਾਟਰਲੂ ਜਾ ਰਹੇ ਹਨ, ਤੁਹਾਡੇ ਖੁਦ ਸ਼ਹਿਰ ਵਿੱਚ ਯਾਰ ਰਹਿੰਦੇ। ਕੈਲਡਨ ਵੀ ਖੁਸ਼ ਹੁੰਦਾ, ਬ੍ਰੈਂਟਨ ਵੀ ਖੁਸ਼ ਹੁੰਦਾ, ਅਤੇ ਇੱਥੇ ਲੋਕ ਖੁਸ਼ ਹੁੰਦੇ। ਇਹ ਤੁਹਾਨੂੰ ਛੋਟੀ ਛੋਟੀ ਚੀਜ਼ਾਂ ਕਹਿ ਸਿਰਫ ਚੁੱਪ ਹੀ ਕਰਾ ਰਹੇ ਹਨ। ਸੋ TMEU ਬਾਰੇ ਕਹਿੰਦੇ ਵੱਡੀ ਯੂਨੀਵਰਸਿਟੀ ਆ ਗਈ, ਉਹ ਕਾਹਦੀ ਯੂਨੀਵਰਸਿਟੀ ਆਈ ਆ?
0: ਕੱਲ੍ਹ TMEU ਬਾਰੇ ਨਹੀਂ ਬੋਲਦਾ, TMEU ਜਿਹੜੀ ਆ ਇੱਕ ਵਿਸ਼ੇਸ਼ ਯੂਨੀਵਰਸਿਟੀ ਆ ਸਪੈਸਿਫਿਕ ਫੋਰ ਮੈਡੀਕਲ ਸਟੂਡੈਂਟਸ। ਪਰ ਸਵਾਲ ਇਹ ਹੈ ਕਿ ਕਿੰਨੇ ਬ੍ਰੈਂਪਟਨ ਦੇ ਵਾਸੀ ਦੇ ਜਿਹੜੇ ਉੱਥੇ ਉੱਥੇ ਮੈਡੀਕਲ ਸਟੂਡੈਂਟ, ਕਿੰਨੇ ਬ੍ਰੈਂਪਟਨ ਦੇ ਨੇ, ਕਿੰਨੇ ਬਾਹਰੋਂ ਆਏ ਆ? ਇੱਕ ਉਸ ਜਿਹੜੀ ਯੂਨੀਵਰਸਿਟੀ ਸਾਰਿਆਂ ਨੂੰ ਸਰਵ ਨਹੀਂ ਕਰਦੀ, ਸਾਨੂੰ ਜਨਰਲ ਬੇਸ ਯੂਨੀਵਰਸਿਟੀ ਚਾਹੀਦੀ, ਜਿੱਦਾਂ ਰਾਇਰਸਨ ਹੋ ਗਿਆ, ਵੈਸਟਰਨ ਓਨਟੇਰੀਓ ਹੋ ਗਈ, ਵਿੰਜ਼ਰ ਯੂਨੀਵਰਸਿਟੀ ਹੋ ਗਈ, ਕਾਰਲਿੰਗਟਨ ਹੋ ਗਈ, ਸਾਨੂੰ ਆਪਣੀ ਯੂਨੀਵਰਸਿਟੀ ਚਾਹੀਦੀ ਆ। ਵੀ ਨੀਡ ਕੈਂਪਸ ਬੇਸ ਯੂਨੀਵਰਸਿਟੀ
1: ਜੀ,
0: ਨਾਟ ਯੂ ਨੋ ਆਫ ਸ਼ੂਟ ਕੈਂਪਸ। ਹੁਣ ਆਫ ਸ਼ੂਟ ਕੈਂਪਸ ਜਿਹੜਾ ਆਪਣਾ ਅਲਗੋਮਾ ਆ, ਅਲਗੋਮਾ ਆਫ ਸ਼ੂਟ ਕੈਂਪਸ ਆ, ਇਟਸ ਨਾਟ ਅ ਫੁੱਲ ਫਲੈਜ ਯੂਨੀਵਰਸਿਟੀ, ਦੇ ਸੇ ਇਸ ਯੂਨੀਵਰਸਿਟੀ, ਇਟਸ ਨਾਟ ਅਬਾਊਟ ਦੈਟ। ਪਰ ਮੇਰਾ ਇੱਕ ਸਵਾਲ ਹੋ ਰਿਹਾ, ਲੈਟਸ ਟਾਕ ਅਬਾਊਟ ਸਕਿੱਲ ਟ੍ਰੇਡ। ਸਕਿੱਲ ਟ੍ਰੇਡ ਜਿਹੜਾ ਆ ਭਾਅ ਜੀ, ਉਹ ਬੈਕਬੋਨ ਹੁੰਦੀ ਆ ਕਿਸੇ ਵੀ ਕੰਟਰੀ ਦੀ ਇਕਾਨਮੀ ਦੀ, ਉਹ ਐਸਸ ਹੁੰਦੀ ਆ, ਰਾਈਟ
1: ਜੀ?
0: ਵੀ ਡੋਨਟ ਹੈਵ ਸਕਿੱਲ ਟ੍ਰੇਡ ਸਕੂਲਸ ਹੈ, ਵੀ ਨੀਡ ਇੰਸਟੀਟਿਊਸ਼ਨ ਹੂ ਆਰ ਸਕਿੱਲ ਟ੍ਰੇਡ ਬੇਸਡ। ਸਾਡੇ ਬੱਚੇ ਸਕਿੱਲ ਟ੍ਰੇਡ ਸਿੱਖਣਾ ਚਾਹੁੰਦੇ ਆ, ਐਂਡ ਵੇਅਰ ਡੂ ਵੀ ਗੋ ਲਰਨ? ਵੀ ਡੋਨਟ ਹੈਵ ਦੈਟ ਕਾਈਂਡ ਆਫ ਯੂ ਨੋ ਇਨਫਰਾਸਟ੍ਰਕਚਰ। ਦੂਜੀ ਗੱਲ ਆ, ਇਟਸ ਨਾਟ ਜਸਟ ਫੋਰ ਯੂਨੀਵਰਸਿਟੀ ਦੋ, ਜਿਹੜੀ ਇੰਸਟੀਟਿਊਸ਼ਨ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਹੁੰਦੇ ਆ ਨਾ, ਉਹਦਾ ਕੀ ਫਾਇਦਾ ਹੁੰਦਾ? ਉਹਦਾ ਫਾਇਦਾ ਹੁੰਦਾ ਹੈ ਕਿ ਜਦੋਂ ਬੱਚੇ ਪੜ੍ਹਦੇ ਆ, ਦੇ ਐਂਡ ਅਪ ਸਸਟੇਨਿੰਗ ਵਿਦ ਇਨ ਦ ਸਿਟੀ ਜਿੱਥੇ ਉਹ ਬਿਲੋਂਗ ਕਰਦੇ ਆ। ਅੱਛਾ, ਫਿਰ ਅਸੀਂ ਟੂਰਿਜ਼ਮ ਅਟਰੈਕਟ ਕਰਦੇ ਹਾਂ, ਫਿਰ ਇੰਟਰਨੈਸ਼ਨਲ ਸਟੂਡੈਂਟ ਆ ਕੇ ਪੜ੍ਹਦੇ ਆ, ਰਾਈਟ? ਵੀ ਨੀਡ ਦੈਟ ਕਾਈਂਡ ਆਫ ਸਰਵਿਸਿਸ, ਉਹਦੇ ਨਾਲ ਜਿਹੜਾ ਤੁਹਾਡਾ ਸ਼ਹਿਰ ਵਿਕਾਸ ਵੱਲ ਵੱਧਦਾ। ਅੱਛਾ, ਦੈਨ ਯੂ ਇੰਪਲੋਏ ਟੀਚਰਸ, ਠੀਕ ਹੈ, ਸਾਇੰਟਿਸਟ ਆਉਂਦੇ ਆ, ਯੂ ਨੋ IT ਰਿਸਰਚ ਆਉਂਦੀ ਆ, R&D ਔਰ ਰਿਸਰਚ ਡਿਵੈਲਪਮੈਂਟ ਕ੍ਰੀਏਟ ਕਰਦੇ ਆਪਾਂ। ਸੋ ਇੱਕ ਇੰਸਟੀਟਿਊਸ਼ਨ ਜਿਹੜਾ ਹੁੰਦਾ ਨਾ, ਐਜੂਕੇਸ਼ਨ ਇੰਸਟੀਟਿਊਸ਼ਨ, ਇਸ ਨਾ ਵਿੱਦਿਆ ਵਾਸਤੇ ਹੁੰਦਾ, ਉਹ ਤੁਹਾਡੀ ਇਕੋਨਮੀ ਦਾ ਇੱਕ ਵੱਡਾ ਇੱਕ ਵਿੰਗ ਹੁੰਦਾ ਆ, ਰਾਈਟ? ਵੀ ਨੀਡ ਟੂ ਲੁੱਕ ਐਟ ਫਰਮ ਦੈਟ ਐਂਗਲ ਟੂ।
1: ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਫਿਰ ਆਪਾਂ ਵਾਪਸ ਆਉਂਦੇ ਵਿਰਾਸਤ ਰੇਡੀ ਦੇ, ਵਿਰਾਸਤ TV ਦੇ। ਸਾਡੀ ਗੱਲਬਾਤ ਪ੍ਰਭ ਗਿੱਲ ਜੀ ਨਾਲ ਚੱਲਦੀ ਰਹੇਗੀ, ਤੁਸੀਂ ਸੁਣਦੇ ਰਹੋ ਵਿਰਾਸਤ ਰੇਡੀਓ, ਦੇਖਦੇ ਰਹੋ ਵਿਰਾਸਤ TV।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स, हुन तीन लोकेशंस तो सर्व करदे ने। 2 in Brampton, 1850 Albion Road, Etobicoke। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस्तों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: ਤੁਸੀਂ ਹੋ ਜੇ ਏਜ਼ਡ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी, हायर कर रहे ने एजेड ड्राइवर्स। जेकर तुहानू भी है कम दी पाल, ता अज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर, सर्व कर दे ने GTA, मिडवेस्ट, मॉन्ट्रियल ते नॉर्थ अमेरिका दे विच। स्टारगेट लॉजिस्टिक अज ही कॉल करो 905-564-9992 905-564-9292।
4: ओ जी, हुण तुसी भी देर ना लगाओ, ग्रीन वैली सुपरमार्केट आओ, सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 McQueen ड्राइव मेफील्ड दे नुक्कर ते।
6: CCCA लई कर्जा माफ करवाना बस इन्ना ही आसान है। कलेक्शन कॉलां, पावर सेल नोटिस, क्रेडिट कार्डां दा उधार, सरकार वल्लों टैक्स दी मांग, तुसी इन्ना सब तो ही बिना बैंकक्रप्सी कीतेयां छुटकारा पा सकदे हो।
7: जे तुसी भी कर्जे तो परेशान हो तां तुसी हुणे ही सानू कॉल कर सकदे हो, असी तुहाडी परेशानी दूर कर सकदे हां।
6: कर्जे तो परेशान, असी करांगे काम आसान।
4: हर तरह दे टेस्टी इंडियन फूड अते स्वीट्स लई याद रखो द्वापा स्वीट एंड रेस्टोरेंट।
5: चार लोकेशंस तो तुहानू सर्व कर देने 100% प्योर वेजिटेरियन ते फ्रेश फूड एंड स्वीट्स लई द्वापा स्वीट्स एंड रेस्टोरेंट। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डर ली साडी फैक्ट्री विजिट करो। टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। कंप्लीट कोलिजन रिपेयर फ्रॉम टोइंग योर कार टू अप्लाइंग द फिनिशिंग टचेस, यू कैन काउंट ऑन अस। वी आर प्रोवाइडिंग एंड टू एंड असिस्टेंस, 24 घंटे टोइंग सर्विस अवेलेबल है। हर तरह के इंश्योरेंस क्लेम्स नाल डील कर देने। कंप्लीट कोलिजन रिपेयर एंड कार पेंटिंग, टॉप ऑटो कोलिजन।
8: इंडियन पंजाबी बाजार 115 फादर टोबन रोड ब्रैम्पटन विच, भारतीय ग्रोसरी दा भंडार इंडियन पंजाबी बाजार, जिथे ताजे फल ते सब्जियां, दालां, मसाले ते आटा, गल की थवाडी ग्रोसरी दियां सारियां लोड़ां पूरियां कीतियां जांदियां ने। तुसी उन्हां दी मीट शॉप तो मच्छी, चिकन ते गोट मीट भी खरीद सकदे हो। इन्ना ही नहीं, मिठाइयां ते टेक आउट भोजन दा भी प्रबंध है। भारतीय ग्रोसरी मीट ते मिठाइयां लिस्ट दा एक नाम याद रखो, इंडियन पंजाबी बाजार।
9: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp. We make tracking easy.
10: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 905-928-8557 ਅਨਾਜ ਮਾਰਟ
11: ਅੱਜ ਖੁਸ਼ ਤੋਂ ਬਾਤ ਹੋ ਗਈ
12: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
13: ਆਜ ਮੇਰੇ ਪਾਸ ਬਿਲ ਗਏ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
12: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
14: ਚੱਲ ਕੇ ਰਹੇ ਆ ਪਰ
12: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
15: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
12: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
16: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
17: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
18: Hi, I am Prop Gill and I am running for Mayor of Brampton. I want to bring accountable and transparent government back to City Hall. On October 26th, put Brampton first. Vote Prop Gill for Mayor of Brampton.
19: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
17: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
20: ਮੈਂ ਰਿਪੋਰਟਰ ਚਲੋ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ ਕਾਰਵਾਈ ਕਰੇ ਅਤੇ ਨਤੀਜੇ ਦੇਵੇ ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ ਅਕਾਊਂਟੇਬਿਲਿਟੀ ਟਰਾਂਸਪੇਰੈਂਸੀ ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਸੁਰੱਖਿਅਤ ਅਤੇ ਜਵਾਬਦੇਹ ਬਣਾਈਏ ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ ਐਡਵਾਂਸ ਪੋਲਸ 9, 10, 11 ਅਕਤੂਬਰ ਅਤੇ 16, 17 ਅਕਤੂਬਰ ਨੂੰ ਹਨ ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ
21: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਦੇਖਦੇ ਰਹੋ ਵਿਰਾਸਤ ਟੀਵੀ ਸੁਣਦੇ ਰਹੋ ਵਿਰਾਸਤ ਰੇਡੀਓ ਤੁਹਾਡੀ ਸਿਟੀ ਦੀ ਮਿਊਨਸੀਪਲ ਇਲੈਕਸ਼ਨ ਦੀ ਗੱਲਬਾਤ ਚੱਲ ਰਹੀ ਹੈਗੀ ਆ ਸ਼ੋਰ ਮੇਲਾ ਵੀ ਕਰ ਲਈਦਾ ਸੀਰੀਅਸ ਵੀ ਹੋ ਜਾਈਦਾ ਪਕੌੜੇ ਪਚ ਗਏ ਕਿ ਨਹੀਂ ਪਚੇ ਸਮੋਸੇ ਪਚ ਗਏ ਕਿ ਨਹੀਂ ਪਚੇ ਖਾਣੇ ਪੀਣੇ ਚਾਹੀਦੇ ਹਨ ਇਕੱਠ ਹੋਣਾ ਚਾਹੀਦਾ ਸਾਰੇ ਹੀ ਆਪਣੇ ਹਨ ਆਪਾਂ ਮੁੜ ਕੇ ਫਿਰ ਹੈਂਡ ਸ਼ੇਕ ਕਰਨਾ ਪਰ ਜੋ ਚਾਹੀਦਾ ਕੀ ਤੁਹਾਨੂੰ ਮਿਲ ਰਿਹਾ ਮੇਰੀ ਇਹੀ ਰਿਕੁਐਸਟ ਹੈਗੀ ਆ ਪੁੱਛੋ ਯਾਰ ਤੁਹਾਡੇ ਪੈਸੇ ਲੱਗਦੇ ਆ ਤੁਸੀਂ ਸਵੇਰ ਨੂੰ ਉੱਠ ਕੇ ਅੱਖਾਂ ਮਾਰਦੇ ਕੰਮ 'ਤੇ ਜਾਂਦੇ ਸ਼ਾਮ ਨੂੰ ਮਸੀਂ ਘਰ ਪਹੁੰਚਦੇ ਆ ਉਹ ਵੀ ਆਊਟ ਆਫ ਸਿਟੀ ਕੰਮ ਜਾਣਾ ਪੈਂਦਾ ਤੁਹਾਡੀ ਸਿਟੀ ਵਿੱਚ ਕੋਈ ਐਡੀ ਵੱਡੀ ਜੋਬ ਕ੍ਰੀਏਸ਼ਨ ਨਹੀਂ ਕੀਤੀ ਗਈ ਆ ਸਲੈਂਡਰ ਦਾ ਪਲਾਂਟ ਇਹ ਵੀ ਚੱਲ ਗਿਆ ਬੜੀਆਂ ਖਬਰਾਂ ਪਾਤੀਆਂ ਪੈਟੇ ਬਣਾ ਕੇ ਮੈਂ ਸਾਂਭੂਗਾ ਮੈਂ ਆਹ ਕਰੂੰਗਾ ਕੀ ਕਰ ਲਿਆ ਉਹ ਤਾਂ ਫੈਡਰਲ ਸਰਕਾਰ ਵੀ ਨਹੀਂ ਕੁਝ ਕਰ ਸਕੀ ਤੁਸੀਂ ਕੀ ਕਰ ਲਓਗੇ ਜਦੋਂ ਪਹਿਲਾਂ ਕਰਨਾ ਸੀਗਾ ਉਦੋਂ ਕੀਤਾ ਨਹੀਂ ਤੇ ਹੁਣ ਟੂ ਲੇਟ ਹੈਗਾ ਆ ਸੋ ਹੱਥ ਜੋੜ ਕੇ ਬੇਨਤੀ ਹੈ ਮੇਰੀ ਵੋਟਾਂ ਜ਼ਰੂਰ ਪਾ ਕੇ ਆਇਓ ਮੈਂ ਇਹ ਚਾਹੁੰਦਾ ਜਿੱਤੇ ਕੋਈ ਮਰਜ਼ੀ ਮੈਂ ਇਹ ਚਾਹੁੰਦਾ ਵੀ ਕਹਿਣ ਵੀ ਸਾਡੇ ਬ੍ਰੈਂਪਟਨ ਦੇ ਵਿੱਚ ਨਾ 80% ਵੋਟਿੰਗ ਹੋਈ ਆ ਯਾਰ ਤੁਹਾਨੂੰ ਕਿੰਨੇ ਦਿਨ ਦੇ ਦਿੱਤੇ ਐਡਵਾਂਸ ਵੋਟਿੰਗ ਦੇ ਫਿਰ ਅਕਤੂਬਰ 26 ਨੂੰ ਵੀ ਵੋਟਾਂ ਪੈਣੀਆਂ ਆਹ ਵੀਕਐਂਡ ਲੰਘ ਗਿਆ ਜਿਨ੍ਹਾਂ ਨੇ ਪਾਤੀਆਂ ਵੋਟਾਂ ਧੰਨਵਾਦ ਜਿਹੜੇ ਦਿਨ ਬਾਕੀ ਰਹਿ ਗਏ ਵੋਟ ਜ਼ਰੂਰ ਪਾਇਓ ਸੋ ਪ੍ਰਭ ਜੀ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਡੇ ਦੇ ਛੱਡਣ ਦਾ ਫਿਰ ਮੈਂ ਆਪਣੀ ਰੇਡੀਓ ਟੀਵੀ ਦੀ ਕਲੋਜ਼ਿੰਗ ਵੀ ਕਰਨੀ ਆ ਤੁਹਾਡਾ ਧੰਨਵਾਦ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ
22: ਹਾਂ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ
0: ਸਾਹਿਬ ਥੈਂਕ ਯੂ ਸੋ ਮਚ ਫੋਰ ਪਾਰਟਿਸਪੇਟਿੰਗ ਡੈਮੋਕਰੇਸੀ ਸਭ ਤੋਂ ਵੱਧ ਜ਼ਰੂਰੀ ਆ ਇਹ ਇਸ ਮੁਲਕ ਨੇ ਸਾਨੂੰ ਬਹੁਤ ਓਪਰਚੁਨਿਟੀਜ਼ ਦਿੱਤੀਆਂ ਆ ਬ੍ਰੈਂਪਟਨ ਉਹ ਸ਼ਹਿਰ ਆ ਜਿਹੜਾ ਵਿਕਾਸ ਵੱਲ ਵੱਧ ਰਿਹਾ ਸੀਗਾ ਅਤੇ ਵੱਧ ਰਿਹਾ ਹੈ ਵਧਿਆ ਵੱਧ ਵੱਧਦਾ ਸੀਗਾ ਅਤੇ ਵੱਧ ਰਿਹਾ ਆ ਇਹ ਨੋਨ ਐਜ਼ ਅ ਫਲਾਵਰ ਸਿਟੀ ਉਹਦੇ ਪਿੱਛੇ ਰੀਜ਼ਨ ਸੀਗਾ ਇਹ ਐਗਰੋ ਹੱਬ ਸੀਗਾ ਇੰਡਸਟਰੀਅਲ ਹੱਬ ਸੀਗਾ ਆਈ ਟੀ ਹੱਬ ਸੀਗਾ ਐਂਡ ਅਬਵ ਆਲ ਦਿਸ ਵਾਜ਼ ਅ ਹੱਬ ਆਫ ਕਲਚਰ ਆਰਟ ਯੂ ਨੋ ਅ ਬਿਊਟੀਫੁਲ ਕਮਿਊਨਿਟੀ ਡਰਿਵਨ ਟਾਊਨ ਜਿਹੜਾ ਹੁਣ ਸਿਟੀ 'ਚ ਤਬਦੀਲ ਹੋਇਆ ਯੂ ਨੋ ਯੂ ਕੈਨ ਐਕਚੁਲੀ ਇੰਪਰੂਵ ਦਿਸ ਮੂਵਿੰਗ ਫੋਰਵਰਡ ਬਾਏ ਕਾਸਟਿੰਗ ਯੋਰ ਵੋਟ ਕਿਉਂਕਿ ਚੇਂਜ ਰੌਲਾ ਪਾਉਣਾ ਨਹੀਂ ਆਉਂਦੀ ਚੇਂਜ ਵੋਟ ਕਾਸਟ ਕਰਨਾ ਆਉਂਦੀ ਆ ਐਂਡ ਆਈ ਐਮ ਦੈਟ ਚੇਂਜ ਪ੍ਰੋਪ ਗਿਲ ਇਜ਼ ਦੈਟ ਚੇਂਜ ਪ੍ਰੋਪ ਗਿਲ ਵਿਲ ਬ੍ਰਿੰਗ ਕਮਿਊਨਿਟੀਜ਼ ਟੁਗੈਦਰ ਪ੍ਰੋਪ ਗਿਲ ਵਿਲ ਗੈਟ ਯੂ ਜੋਬਸ ਵਿਦ ਇਨ ਬ੍ਰੈਂਪਟਨ ਪ੍ਰੋਪ ਗਿਲ ਵਿਲ ਬ੍ਰਿੰਗ ਸੈਂਸ ਆਫ ਪ੍ਰਾਈਡ ਸੈਂਸ ਆਫ ਓਨਰਸ਼ਿਪ ਸੈਂਸ ਆਫ ਬਿਲੋਂਗਿੰਗ ਵਿਦ ਪ੍ਰੋਪ ਗਿਲ ਯੂ ਆਲਸੋ be running as mayor main kalla mayor nahi hona everyone will be mayor you know why because I will come and ask you your incentive community engagement I take pride within Brampton because I'm from Brampton first please do go out and vote please visit my website which is prabhgill.ca ਉਹਦੇ ਉੱਤੇ ਮੇਰਾ ਪ੍ਰੋਪਰ ਮੈਨੀਫੈਸਟੋ ਆ ਮੇਰਾ ਪਲਾਨ ਆ 30 ਡੇਜ਼ ਦੈਨ ਆਵ 30 ਡੇਜ਼ 100 ਡੇਜ਼ ਐਂਡ 365 ਡੇਜ਼ ਰਾਈਟ ਪੂਰਾ ਫੁੱਲ ਫਲੈਜ ਪਲਾਨ ਆ ਬ੍ਰੈਂਪਟਨ ਓਨੀਅਨ ਵਾਸਤੇ ਮਾਈ ਆਫਿਸ ਇਜ਼ 2 ਆਟੋਮੈਟਿਕ ਰੋਡ ਯੂਨਿਟ 112 ਮਾਈ ਫੋਨ ਨੰਬਰ 416-988-1578 ਦਿਸ ਇਜ਼ ਪ੍ਰਭਗਿਲ ਦ ਰੀਅਲ ਚੇਂਜ ਥੈਂਕ ਯੂ
21: ਐਂਡ ਦਿਸ ਇਜ਼ ਬਲਜਿੰਦਰ ਤੈਂਬੜ ਜੋ ਕਿਹਾ ਜੇ ਨਹੀਂ ਕੀਤਾ ਕੁਰਸੀ ਇਹਨਾਂ ਨੂੰ ਮੈਂ ਤੇ ਲਾਊਂਗਾ ਸੋ ਵੋਟ ਪਾ ਕੇ ਤੁਸੀਂ ਗਾਹਾਂ ਭੇਜਣਾ ਅਤੇ ਆਪਾਂ ਲੈ ਕੇ ਵਾਪਸ ਵੀ ਆ ਰਹੇ ਹਾਂ ਜੇ ਕੰਮ ਨਹੀਂ ਕੀਤੇ ਕੰਮ ਹੋਣਗੇ ਇਹ ਕਹਿ ਰਹੇ ਹਨ ਕੰਮ ਕਰਾਂਗੇ ਜੇ ਤੁਸੀਂ ਵੋਟ ਪਾਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਵਿਰਾਸਤ ਟੀਵੀ ਸੁਣਦੇ ਰਹੋ ਵਿਰਾਸਤ ਰੇਡੀਓ

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुन तीन लोकेशंस तो सर्व करदे ने। 2 in Brampton, 1850 Albion Road, Etobicoke। वधेरे जानकारी ले कॉल करो 416-213-1115 ते 416-213-1165।
1: रोकी तू अपनी इंश्योरेंस किस्तों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: ਸੀ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158 दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 905-678-1200 कटारिया टूर्स एंड ट्रैवल दो लोकेशन तो अपनिया सेवावां प्रदान करदे ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292
4: ओ जी हुण तुसी भी देर ना लगाओ ग्रीन वैली सुपरमार्केट आओ सुपर डील्स दे नाल ग्रोसरी ते डॉलर बचाओ वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो देर रात तक हफ्ते दे सत्तो दिन खुलता है तंदूरी बाइट चाट एक्सप्रेस विच बैठ के वधिया स्वादले फूड दा मजा उठाओ वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ड्राइव मेफील्ड दे नुक्कर ते
6: CCCA लई कर्जा माफ करवाना बस इना ही आसान है कलेक्शन कॉलां पावर सेल नोटिस क्रेडिट कार्डां दा उधार सरकार वल्लों टैक्स दी मांग तुसी इना सब तो ही बिना बैंकरप्सी कीतेयां छुटकारा पा सकदे हो
7: जे तुसी भी कर्जे तो परेशान हो तां तुसी हुणे ही सानू कॉल कर सकदे हो असी तुहाडी परेशानी दूर कर सकदे हां
6: कर्जे तो परेशान असी करांगे काम आसान
4: हर तरह दे टेस्टी इंडियन फूड अते स्वीट्स लई याद रखो द्वापा स्वीट एंड रेस्टोरेंट
5: चार लोकेशंस तो तानु सर्व कर देने 100% प्योर वेजिटेरियन ते फ्रेश फूड एंड स्वीट्स लई द्वापा स्वीट्स एंड रेस्टोरेंट करो डाइन इन टेक आउट टिफिन सर्विस दे नाल नाल केटरिंग अक्रॉस GTA बल्क ऑर्डर ली साडी फैक्ट्री विजिट करो Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
8: Indian Punjabi Bazaar 615 Father Tobin Road Brampton Witch Party Grocery da Pandar Indian Punjabi Bazaar jithe taze phal te sabziyan daala masale te atta gal ki thwadi grocery diyan sariyan loda puriyan kitiyan jandiyan ne tusi unna di meat shop to machhi chicken te goat meat vi khareed sakde ho inna hi nahi mithaiyan te take out bhojan da vi prabandh hai Party Grocery meat ate mithaiyan lista da ik na yaad rakho Indian Punjabi Bazaar
9: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp. We make tracking easy.
10: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 905-928-8557 ਅਨਾਜ ਮਾਰਟ
11: ਅੱਜ ਖੁਸ਼ ਤਾਂ ਬਾਤ ਹੋ ਗਈ
12: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
13: ਆਜ ਮੇਰੇ ਪਾਸ ਬਿਲ ਗਏ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਹੈ ਕੀ ਤੁਹਾਡੇ ਪਾਸ
12: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
14: ਚਲ ਕੇ ਰਹੇ ਆ ਪਰ
12: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
15: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
12: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
16: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
17: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
18: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
17: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
19: ਮੈਂ ਰਿਪੋਰਟ ਚਲੋ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ ਕਾਰਵਾਈ ਕਰੇ ਅਤੇ ਨਤੀਜੇ ਦੇਵੇ ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ ਅਕਾਊਂਟੇਬਿਲਿਟੀ ਟ੍ਰਾਂਸਪੇਰੈਂਸੀ ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਸੁਰੱਖਿਅਤ ਅਤੇ ਜਵਾਬਦੇਹ ਬਣਾਈਏ ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ ਐਡਵਾਂਸ ਪੋਲਸ 9-10-11 ਅਕਤੂਬਰ ਅਤੇ 16-17 ਅਕਤੂਬਰ ਨੂੰ ਹਨ ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਪੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਵਿੱਚ ਥੈਂਕਸ ਗਿਵਿੰਗ ਦਾ। ਅੱਜ ਲੌਂਗ ਵੀਕਐਂਡ 'ਤੇ ਪਰਿਵਾਰ ਇੰਜੋਏ ਕਰ ਰਹੇ ਨੇ ਛੁੱਟੀ। ਰੋਡ ਦੇ ਉੱਤੇ ਟ੍ਰੈਫਿਕ ਘੱਟ ਆ, ਪਰ ਜਿੰਨੀ ਰੋਡ 'ਤੇ ਟ੍ਰੈਫਿਕ ਹੈਗੀ ਆ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਜੇ ਕੰਮ ਕਾਰ ਵੀ ਕਰ ਰਹੇ ਹੋ ਤਾਂ ਸਾਡੀ ਕੋਸ਼ਿਸ਼ ਹੋਊਗੀ ਇਸ ਘੰਟੇ ਦੇ ਵਿੱਚ ਤੁਹਾਡਾ ਪੂਰਾ ਐਂਟਰਟੇਨਮੈਂਟ ਕੀਤਾ ਜਾਵੇ। ਖਬਰਾਂ ਦੇ ਨਾਲ ਤੁਹਾਨੂੰ ਜੋੜਾਂਗੇ ਰਮੇਸ਼ ਜੀ ਨਾਲ, ਅਸੀਂ ਬੜਾ ਜਲਦੀ ਜੁੜਨ ਲੱਗੇ ਹਾਂ ਜਿੱਥੇ ਕਿ ਖਬਰਾਂ ਪੇਸ਼ ਹੋਣਗੀਆਂ। ਇਸ ਤੋਂ ਬਾਅਦ ਖੁੰਡ ਚਰਚਾ ਦੇ ਵਿੱਚ ਕੋਈ ਨਾ ਕੋਈ ਅੱਜ ਦਿਲ ਦੀਆਂ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਨੰਬਰ 416-233-7368 416-233-7368 ਵਾਪਸ ਆ ਰਹੇ ਹਾਂ ਰਮੇਸ਼ ਜੀ ਨਾਲ।
1: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
3: ਓ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ 'ਚ ਇਕੁਇਟੀ ਪਈ ਹੈ, ਬੈਸਟ ਤਰੀਕੇ ਨਾਲ ਕਿਵੇਂ ਕੱਢਣੀ ਹੈ ਰੀਫਾਈਨੈਂਸ ਕਰਕੇ ਉਹ ਜਾਣਨਾ ਚਾਹੁੰਦੇ ਹੋ, ਜਾਂ ਤੁਹਾਡਾ ਕ੍ਰੈਡਿਟ ਖਰਾਬ ਹੈ, ਤੁਹਾਨੂੰ ਕੋਈ ਮੋਰਗੇਜ ਨਹੀਂ ਦੇ ਰਿਹਾ, ਉਹਦਾ ਹੱਲ ਲੱਭਣਾ ਚਾਹੁੰਦੇ ਹੋ, ਇੱਕੋ ਹੀ ਨੰਬਰ ਹੈ ਜੀ ਮਨਪ੍ਰੀਤ ਸਿੰਘ ਐਫੀਨਿਟੀ ਮੋਰਗੇਜ ਸੋਲਿਊਸ਼ਨਸ ਤੋਂ। 647-222-7071 ਸਟ੍ਰੈਸ ਫ੍ਰੀ ਮੋਰਗੇਜ ਪ੍ਰੋਸੈਸ ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ ਜੀ। ਧੰਨਵਾਦ।
7: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ।

0: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਾਡੇ ਲਾਈਨ ਜੋ ਚੁੱਕੀ ਹੈ ਰਮੇਸ਼ ਹੁਸ਼ਿਆਰਪੁਰੀ ਦੇ ਨਾਲ। ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਕੁਲਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਰੇਡੀਓ ਚੜ੍ਹਦੀ ਕਲਾ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਰਮੇਸ਼ ਜੀ, ਸਭ ਤੋਂ ਪਹਿਲੀ ਖਬਰ ਜਿਸ ਦੇ ਬਾਰੇ ਸਾਡੇ ਸਰੋਤੇ ਜਾਣਨਾ ਚਾਹੁੰਦੇ ਨੇ ਉਹ ਆ ਐਜੂਕੇਸ਼ਨ ਨੂੰ ਲੈ ਕੇ, ਜੋ ਸੀ ਜੇ ਪੀ ਨੇ 10 ਅਕਤੂਬਰ ਦਾ ਸੱਦਾ ਪੱਤਰ ਦਿੱਤਾ ਸੀ ਜੰਤਰ ਮੰਤਰ ਤੇ ਇਕੱਠੇ ਹੋਣ ਦਾ, ਉਹਦਾ ਕੀ ਬਣਿਆ, ਜੇ ਇਕੱਠੇ ਹੋ ਪਾਏ ਜਾਂ ਨਹੀਂ?
1: ਕੁਲਰ ਸਾਹਿਬ, ਗੱਲ ਹੁਣ ਕੱਲੀ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ ਤੱਕ ਸੀਮਤ ਨਹੀਂ ਰਹੀ। ਇਹ ਬਹੁਤ ਵੱਡਾ ਇੱਕ ਅੰਦੋਲਨ ਜਿਹੜਾ ਲਗਭਗ 14 ਅਕਤੂਬਰ ਵਿੱਚ ਸ਼ੁਰੂ ਹੋਇਆ ਸੀ, ਅੱਜ ਭਾਰਤ ਦੇ ਸਮੇਂ ਦੀ 12 ਅਕਤੂਬਰ ਦੀ ਸ਼ਾਮ ਹੈ, ਜਿਸ ਦਿੱਲੀ ਦਾ ਤੁਸੀਂ ਜ਼ਿਕਰ ਕੀਤਾ, ਜਿਸ ਕਾਂਗਰਸ ਜਨਤਾ ਪਾਰਟੀ ਦਾ ਜ਼ਿਕਰ ਕੀਤਾ, ਇਹਨਾਂ ਨੇ ਬਹੁਤ ਵੱਡਾ ਇੱਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ 10 ਤਰੀਕ ਦਾ। ਖੈਰ, ਉਹ ਪ੍ਰਦਰਸ਼ਨ ਤੇ ਮੌਕੇ ਦੀਆਂ ਸਰਕਾਰਾਂ ਨੇ, ਮੋਦੀ ਸਰਕਾਰ ਨੇ ਹੁਣ ਨਹੀਂ ਦਿੱਤਾ। ਵੱਡੇ ਪੱਧਰ ਤੇ ਗ੍ਰਿਫਤਾਰੀਆਂ ਦਾ ਸਿਲਸਿਲਾ, ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਵੱਖ ਵੱਖ ਲੋਕ ਜਿਹੜੇ ਸੀ ਜੀ ਪੀ ਦੇ ਸਮਰਥਕ ਸਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਲੀਡਰਸ਼ਿਪ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਹਲਕਾ ਫੁਲਕਾ ਪ੍ਰਦਰਸ਼ਨ ਜ਼ਰੂਰ ਹੋਇਆ, ਪਰੰਤੂ ਦੂਜੇ ਸ਼ਬਦਾਂ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਦਿੱਲੀ ਦੀ ਪੁਲਿਸ ਨੇ, ਭਾਰਤ ਦੀ ਸਰਕਾਰ ਨੇ ਉਹਨਾਂ ਦੇ ਪੈਰ ਨਹੀਂ ਇਸ ਵਾਰ ਲੱਗਣ ਦਿੱਤੇ। ਉਹ ਜੰਤਰ ਮੰਤਰ 'ਚ ਆਪਣਾ ਪੱਕਾ ਮੋਰਚਾ ਨਹੀਂ ਲਾ ਸਕੇ ਜਾਂ ਵੱਡਾ ਪ੍ਰਦਰਸ਼ਨ ਨਹੀਂ ਕਰ ਸਕੇ। ਤਾਜ਼ਾ ਤਰੀਨ ਨਾਲ ਹੀ ਜੋੜ ਕੇ ਮੈਂ ਜ਼ਿਕਰ ਕਰ ਦੇਵਾਂ ਇਸ ਗੱਲ ਦਾ ਵੀ ਕਿ ਇਸ ਵੇਲੇ ਵੀ ਉਸੇ ਦਿੱਲੀ 'ਚ ਉਸੇ ਥਾਂ ਤੇ ਕਾਂਗਰਸ ਪਾਰਟੀ ਤੇ ਕੁਛ ਹੋਰ ਨਾਲ ਉਹਨਾਂ ਦੇ ਵਿਰੋਧੀ ਦਲ ਰਲ ਮਿਲ ਕੇ ਇੱਕ ਪ੍ਰਦਰਸ਼ਨ ਕਰ ਰਹੇ ਹੈ, ਔਰ ਉਹ ਪ੍ਰਦਰਸ਼ਨ ਅੱਜ ਭਾਰਤ ਦੇ ਸੁਪਰੀਮ ਕੋਰਟ ਵਾਲੇ ਪਾਸੇ ਨੂੰ ਮਾਰਚ ਕੱਢਿਆ ਜਾ ਰਿਹਾ, ਤੇ ਮੰਗ ਉਹਨਾਂ ਦੀ ਇਹ ਸੀ ਕਿ ਭਾਰਤ ਦੇ ਚੀਫ ਜਸਟਿਸ ਸਾਨੂੰ ਸਮਾਂ ਦੇਣ, ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ। ਹਾਲਾਂਕਿ ਜਸਟਿਸ ਸੂਰਿਆ ਕਾਂਤ ਉਹਨਾਂ ਨੇ ਬੜਾ ਸਿੱਧਾ ਜਵਾਬ ਦੇ ਦਿੱਤਾ ਜੀ ਕਿ ਮੈਂ ਇਸ ਮਸਲੇ ਤੇ ਤੁਹਾਡੇ ਨਾਲ ਮੁਲਾਕਾਤ ਨਹੀਂ ਕਰਨੀ, ਮੇਰਾ ਨਹੀਂ ਹੈ ਮੁਲਾਕਾਤ ਦਾ। ਜੇ ਕੋਈ ਮਸਲਾ ਤਾਂ ਤੁਸੀਂ ਕਾਨੂੰਨੀ ਢੰਗ ਦੇ ਨਾਲ ਲੈ ਕੇ ਆਓ। ਤੇ ਇਹ ਪਤਾ ਲੱਗਾ ਕਿ ਜਿਹੜੀਆਂ ਦੂਸਰੀਆਂ ਇਹ ਪਾਰਟੀਆਂ ਵਿੱਚ ਕਾਂਗਰਸ ਹੈ ਜਾਂ ਹੋਰ ਪਾਰਟੀਆਂ ਨੇ, ਉਹਨਾਂ ਨੇ ਕੁਲਰ ਸਾਹਿਬ ਅੱਜ ਰਿਕਟ ਪਟੀਸ਼ਨ ਦਾਖਲ ਕਰਨ ਦਾ ਐਲਾਨ ਕੀਤਾ ਕਿ ਅਸੀਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਰਲ ਕੇ ਭਾਰਤ ਦੇ ਚੋਣ ਕਮਿਸ਼ਨ ਦੇ ਖਿਲਾਫ, SIR ਦੇ ਖਿਲਾਫ ਰਿਕਟ ਪਟੀਸ਼ਨ ਦਾਖਲ ਕਰਾਂਗੇ। ਹੁਣ ਇਹ ਤੇ ਇੱਕ ਸੰਗਰਾਮ ਹੈ ਜਿਹੜਾ ਦਿੱਲੀ ਦੇ ਵਿੱਚ ਨਿਰੰਤਰ ਜਾਰੀ ਹੈ। ਹੁਣ ਦੂਜੇ ਪਾਸੇ ਤੁਸੀਂ ਹੈਰਾਨ ਹੋਵੋਗੇ ਕਿ ਮੋਦੀ ਸਰਕਾਰ ਨੇ ਅੱਜ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ। ਇਸੇ ਸੰਦਰਭ 'ਚ ਅਸੀਂ ਕਹਿ ਸਕਦੇ ਹਾਂ ਜਿਹੜੇ ਲਗਾਤਾਰ ਜੰਤਰ ਮੰਤਰ ਵਿੱਚ ਅੰਦੋਲਨ ਹੋਏ, ਜਿੱਥੇ ਕਾਂਗਰਸ ਜਨਤਾ ਪਾਰਟੀ ਨੇ ਭਾਰਤ ਦੇ ਸਿੱਖਿਆ ਮੰਤਰੀ ਦਾ ਅਸਤੀਫਾ ਲੈ ਲਿਆ ਸੀ, ਹੁਣ ਉਹ ਗਿਆਨਿਸ਼ ਕੁਮਾਰ ਦਾ ਅਸਤੀਫਾ ਮੰਗ ਰਹੇ ਹੈ। ਔਰ ਮੋਦੀ ਸਰਕਾਰ ਨੇ, ਉਹ ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਨਾ ਬਰਹੇ ਕਾ ਬਾਂਸ ਤੇ ਨਾ ਵੱਜੇ ਕੀ ਬਾਂਸਰੀ, ਉਹਨਾਂ ਨੇ ਅੱਜ ਇੱਕ ਵੱਡਾ ਫਤਵਾ ਜਾਰੀ ਕਰ ਦਿੱਤਾ ਕਿ ਜੰਤਰ ਮੰਤਰ ਦੇ ਵਿੱਚ ਕੋਈ ਪ੍ਰਦਰਸ਼ਨ ਕਰ ਹੀ ਨਹੀਂ ਸਕਦਾ। ਇਹ ਮੋਦੀ ਸਰਕਾਰ ਦਾ ਜਿਹੜਾ ਐਲਾਨ ਹੈ, ਦਿੱਲੀ ਦੀ ਪੁਲਿਸ ਵੱਡੇ ਅਫਸਰਾਂ ਨੇ ਕੀਤਾ, ਉਹ ਕਹਿੰਦੇ ਜੀ ਗੱਲ ਆ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਰਿਪੋਰਟ ਸਾਨੂੰ ਦਿੱਤੀ ਹੈ, ਉਹ ਜਿਹੜਾ ਸਰਵੇ ਕਰਾਇਆ ਭਾਰਤ ਦੇ ਮੰਤਰਾਲੇ ਨੇ, ਤੇ ਉਹ ਸਿਫਾਰਿਸ਼ਾਂ ਦੇ ਆਧਾਰ ਤੇ ਜੰਤਰ ਮੰਤਰ 'ਚ ਹੁਣ ਅੱਜ ਤੋਂ ਬਾਅਦ ਕੁਲਰ ਸਾਹਿਬ ਕੋਈ ਪ੍ਰਦਰਸ਼ਨ ਹੋ ਹੀ ਨਹੀਂ ਸਕੇਗਾ। ਅਸੀਂ ਇਹ ਕਹਿ ਸਕਦੇ ਕਿ ਕਰੀਬ 33 ਵਰ੍ਹਿਆਂ ਬਾਅਦ, ਕਿਉਂਕਿ 33 ਵਰ੍ਹੇ ਪਿੱਛੇ ਚਲੇ ਜਾਈਏ ਤੇ ਲਗਾਤਾਰ 33 ਸਾਲਾਂ ਤੋਂ ਇਸੇ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਕਿ ਜੰਤਰ ਮੰਤਰ ਵਿੱਚ ਪ੍ਰਦਰਸ਼ਨ ਹੋ ਸਕਦੇ ਹੈ। ਸੋ ਜੰਤਰ ਮੰਤਰ ਧਰਨੇ ਪ੍ਰਦਰਸ਼ਨਾਂ ਲਈ ਅੱਜ ਪੱਕੇ ਤੌਰ ਤੇ ਰੋਕ ਲੱਗ ਗਈ ਹੈ। ਹਾਲਾਂਕਿ 3 ਹੋਰ ਥਾਵਾਂ ਅੱਜ ਜ਼ਰੂਰ ਨੋਟੀਫਾਈ ਕੀਤੀਆਂ ਨੇ, ਜਿਹਦੇ ਵਿੱਚ ਰਾਮਲੀਲਾ ਮੈਦਾਨ ਪਹਿਲਾਂ ਹੀ ਹੈ, ਉਹਨੂੰ ਵੀ ਅੱਜ ਇੱਕ ਨਵੇਂ ਸਥਾਨ ਵਜੋਂ ਮੁੜ ਕੇ ਕਹਿ ਦਿੱਤਾ ਕਿ ਭਾਈ ਉੱਥੇ ਰੈਲੀ ਧਰਨੇ ਕਰ ਸਕਦੇ ਹੋ। ਇੱਕ ਬਰਾੜੀ ਮੈਦਾਨ ਹੈ, ਜਦੋਂ ਪੰਜਾਬ ਵਾਲੇ ਪਾਸਿਓਂ ਦਿੱਲੀ 'ਚ ਐਂਟਰ ਕਰਦੇ ਹਾਂ ਉਧਰਲੇ ਪਾਸੇ ਪੈਂਦਾ ਹੈ। ਇੱਕ ਪੂਰਬੀ ਦਿੱਲੀ ਦੇ ਵਿੱਚ CVD ਗਰਾਊਂਡ ਹੈ, ਉਹਦਾ ਐਲਾਨ ਕੀਤਾ ਹੈਗਾ ਕਿ ਉੱਥੇ ਧਰਨੇ ਪ੍ਰਦਰਸ਼ਨ ਹੋ ਸਕਦੇ। ਪਰੰਤੂ ਜੰਤਰ ਮੰਤਰ ਦੇ ਵਿੱਚ ਮੋਦੀ ਸਰਕਾਰ ਨੇ ਕੁਲਰ ਸਾਹਿਬ ਅੱਜ ਪੱਕੇ ਤੌਰ ਤੇ ਬਿਆਨ ਕਰ ਦਿੱਤਾ ਕਿ ਇੱਥੇ ਭਾਈ ਚਾਹੇ ਕਾਂਗਰਸ ਜਨਤਾ ਪਾਰਟੀ ਤੇ ਚਾਹੇ ਕਿਸਾਨ ਤੇ ਚਾਹੇ ਕੋਈ ਹੋਰ, ਉਹ ਹੁਣ ਧਰਨੇ ਪ੍ਰਦਰਸ਼ਨ ਨਹੀਂ ਕਰ ਸਕਣਗੇ।
0: ਪੰਜਾਬ ਦੀ ਖਬਰ ਵੀ ਕਰਦੇ ਹਾਂ ਖਬਰ ਜੀ, ਕਿਉਂਕਿ ਆਹ ਜਿਹੜਾ ਨੈਸ਼ਨਲ ਮੀਡੀਆ ਜਾਂ ਜੰਤਰ ਮੰਤਰ ਦੀ ਖਬਰਾਂ ਨੂੰ ਲੈ ਕੇ ਤਾਂ ਸੋਸ਼ਲ ਮੀਡੀਆ 'ਤੇ ਵੀ ਪੂਰੀਆਂ ਖਬਰਾਂ ਜਿਹੜੀਆਂ ਇਸ ਐਜੀਟੇਸ਼ਨ ਦੀਆਂ ਹੀ ਆ ਰਹੀਆਂ ਸੀ, ਇਸ ਧਰਨੇ ਪ੍ਰਦਰਸ਼ਨ ਦੀ ਆ ਰਹੀਆਂ ਸੀ। ਐਂਡ ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੋ ਕਿ ਗੁਰੂ ਦੀ ਮਰਿਆਦਾ ਨੂੰ ਲੈ ਕੇ ਚਿੰਤਿਤ ਰਹਿੰਦੇ ਨੇ, ਅਤੇ ਉਹਨਾਂ ਨੇ ਬੇਅਦਬੀ ਲਈ ਕਾਨੂੰਨ ਵੀ ਬਣਾਇਆ ਆਮ ਪੰਜਾਬ ਦੇ ਵਿੱਚ, ਅਤੇ ਹੁਣ ਗੁਰੂ ਘਰ ਦੀ ਮਰਿਆਦਾ ਦਾ ਮਾਮਲਾ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ, ਅਤੇ ਇਹ ਕੀ ਮਸਲਾ ਜੀ ਪੂਰਾ?
1: ਪੁਲਰ ਸਾਹਿਬ, ਵੈਸੇ ਤੇ ਇਹ ਦਿੱਲੀ ਵਾਲੀ ਉਸੇ ਲੜੀ ਚੋਂ ਆ, ਜਿਸ ਲੜੀ ਦਾ ਅਸੀਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਜਿਹੜਾ ਇੱਕ ਵੱਡਾ ਅੰਦੋਲਨ ਗਿਆਨੇਸ਼ ਕੁਮਾਰ ਦੇ ਖਿਲਾਫ਼ ਚੱਲ ਰਿਹਾ, SIR ਦੇ ਖਿਲਾਫ਼ ਚੱਲ ਰਿਹਾ, ਇਹ ਉਸੇ ਲੜੀ ਤੇ ਹੈ। ਉਹਨੇ ਹੈ ਬੜਾ ਹੈਰਾਨੀਜਨਕ ਹੈ ਕਿ ਉਹ ਆਮ ਆਦਮੀ ਪਾਰਟੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਦੋਸ਼ ਲਾਉਂਦੀ ਹੈ ਕਿ ਭਾਈ ਇਹਨਾਂ ਨੂੰ ਕੋਈ ਮਰਿਆਦਾ ਦਾ ਪਤਾ ਹੀ ਨਹੀਂ, ਔਰ ਇਸ ਪਾਰਟੀ ਦੇ ਪੰਜਾਬ ਦੇ ਕਰਤਾ ਕਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਹਨਾਂ ਨੂੰ ਅਕਾਲ ਤਖ਼ਤ ਨੇ ਪੰਥ ਵਿਰੋਧੀ ਪੰਥ ਦਾ ਦਰਜਾ ਐਲਾਨ ਕੀਤਾ, ਉਹ ਕਹਿੰਦੇ ਜੀ ਸਾਨੂੰ ਪੰਥ ਦੀ ਮਰਿਆਦਾ ਦੀ ਜਿਹੜਾ ਆਪਣਾ ਉਹਨਾਂ ਨੂੰ ਚਿੰਤਾ ਹੋਣਾ ਹੋਈ ਹੈ। ਅਸਲ ਵਿੱਚ ਇਹ ਭੁੱਲਰ ਸਾਹਿਬ ਕਹਾਣੀ ਉਸੇ 10 ਤਰੀਕ ਦੀ ਹੈ ਜਿਹੜਾ ਤੁਸੀਂ ਹੁਣੇ ਜ਼ਿਕਰ ਕਰਕੇ ਗਏ, ਜਿਸ ਦਿਨ ਕਾਂਗਰਸ ਜਨਤਾ ਪਾਰਟੀ ਵਾਲੇ ਦਿੱਲੀ ਪਹੁੰਚੇ ਸੀ। ਹੁਣ ਜਿਸ ਜੰਤਰ ਮੰਤਰ ਦਾ ਅਸੀਂ ਜ਼ਿਕਰ ਕਰਦੇ ਹਾਂ ਭੁੱਲਰ ਸਾਹਿਬ, ਉਹ ਜੰਤਰ ਮੰਤਰ ਜਿੱਥੇ ਭਾਰਤ ਦੇ ਸੰਸਦ ਭਵਨ ਤੋਂ 1.5 ਕਿਲੋਮੀਟਰ ਘੋੜਾ ਉੜੇ ਹੈ, ਉੱਤੋਂ 1 ਅੱਧਾ ਕਿਲੋਮੀਟਰ ਉੜੇ ਹੈ ਗੁਰਦੁਆਰਾ ਬੰਗਲਾ ਸਾਹਿਬ। ਹੁਣ ਗੁਰਦੁਆਰਾ ਬੰਗਲਾ ਸਾਹਿਬ ਉਸ ਦਿਨ ਕੀ ਵਾਪਰਦਾ ਹੈ, ਜਦੋਂ ਦਿੱਲੀ ਦੇ ਵਿੱਚ ਵੱਡੀ ਗਿਣਤੀ ਚ ਪੁਲਿਸ ਤਦਾਦ ਸੀ, ਜਿਹੜਾ ਵੀ ਜੰਤਰ ਮੰਤਰ ਪ੍ਰਦਰਸ਼ਨ ਨੂੰ ਜਾਂਦਾ ਸੀ, ਪਰੇ ਨੂੰ ਜਾਂਦਾ ਸੀ, ਕਨਾਟ ਪੈਲਸ ਵਾਲੇ ਪਾਸੇ ਨੂੰ, ਉਹਨਾਂ ਨੂੰ ਗੱਡੀਆਂ ਚ ਬਿਠਾ ਲਿਆ ਜਾਂਦਾ ਸੀ, ਭਾਰਤੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਬਹੁਤ ਸਾਰੇ ਪ੍ਰਦਰਸ਼ਨਕਾਰੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚਦੇ ਹੈ। ਗੁਰਦੁਆਰੇ ਬੰਗਲਾ ਸਾਹਿਬ ਪਹੁੰਚਣ ਤੇ ਹੋਇਆ ਕੀ ਪੁਲਿਸ ਉੱਥੇ ਕਿਤੇ ਨਾ ਕਿਤੇ ਉਹਨਾਂ ਦੇ ਨਗਰ ਦੌੜੀ, ਪੁਲਿਸ ਨੇ ਫੜੇ ਵੀ, ਕੋਈ ਕਈਆਂ ਨੂੰ ਫੜਨ ਦਾ ਯਤਨ ਕੀਤਾ, ਹੱਥ ਨਹੀਂ ਆਏ, ਕੋਈ ਅੰਦਰ ਵੜ ਗਏ। ਜਿਹੜੀਆਂ ਤਸਵੀਰਾਂ ਅਸੀਂ ਵੇਖੀਆਂ, ਜਿਹੜੀਆਂ ਸਾਡੇ ਕੋਲ ਰਿਪੋਰਟਾਂ ਨੇ, ਪ੍ਰਦਰਸ਼ਨਕਾਰੀਆਂ ਨੇ ਵੀ ਘੱਟ ਨਹੀਂ ਕੀਤੀ, ਉਹਨਾਂ ਦੇ ਹੱਥ ਵਿੱਚ ਤਖਤੀਆਂ ਸੀ, ਉਹ ਗੁਰਦੁਆਰੇ ਦੇ ਅੰਦਰ ਚਲੇ ਗਏ, ਅੰਦਰ ਚਲੋ ਲੰਗਰ ਪਾਣੀ ਤੇ ਸਾਰਿਆਂ ਲਈ ਹੁੰਦਾ, ਅਗਲਿਆਂ ਨੇ ਛਕਿਆ, ਕੋਈ ਇਤਰਾਜ਼ ਨਹੀਂ, ਅੰਦਰ ਬੈਠ ਕੇ ਉਹਨਾਂ ਨੇ ਮਜ਼ਾਹਰਾ ਵੀ ਕੀਤਾ, ਭਾਰਤੀ ਜਿਹੜੀਆਂ ਹੱਕਾਂ ਵਿੱਚ ਤਖਤੀਆਂ ਸੀ ਉਹ ਵੀ ਕਿਤੇ ਨਾ ਕਿਤੇ ਦਿਖਾਈਆਂ, ਜਿਹੜੀਆਂ ਗਿਆਨੇਸ਼ ਕੁਮਾਰ ਦੇ ਖਿਲਾਫ ਸੀ, ਜਿਹੜੀਆਂ ਮੋਦੀ ਸਰਕਾਰ ਦੇ ਖਿਲਾਫ ਸੀ, ਜਿਹੜੀਆਂ SIR ਰੱਦ ਕਰੋ ਦੇ ਖਿਲਾਫ ਸੀ। ਜਿਹੜੀ ਪੁਲਿਸ ਦੀ ਗੱਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਲਿਸ ਦੇ ਕੁਝ ਕਰਮਚਾਰੀ ਗੁਰਦੁਆਰੇ ਦੀ ਡਿਊਟੀ ਤੱਕ ਕਹਿ ਲਈਏ ਕਿ ਜਿੱਥੇ ਤੱਕ ਪਾਰਕਿੰਗ ਹੈ ਜਾਂ ਗੇਟ ਹੈ ਉਹਦੇ ਵਿੱਚ ਐਂਟਰ ਹੋਇਆ ਹੈ, ਹੁਣ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਦੋਂ ਤੋਂ ਤਰਥੱਲੀ ਪਾਈ ਹੈ ਜੀ ਕਿ ਆਹ ਵੇਖੋ ਭਾਰਤੀ ਜਨਤਾ ਪਾਰਟੀ ਨੇ ਕੀ ਕਰਾਤਾ, ਗੁਰੂ ਘਰ ਦੇ ਵਿੱਚ ਜੁੱਤੀਆਂ ਲੈ ਕੇ ਵੜ ਗਈ ਪੁਲਿਸ, ਇਹ ਤੇ ਮੋਦੀ ਸਰਕਾਰ ਨੇ ਕਰਾਇਆ, ਇਹ ਤੇ ਗੁਰੂ ਘਰ ਦੀ ਮਰਿਆਦਾ ਦੇ ਉਲਟ ਹੈ ਤੇ ਸਿਧਾਂਤਾਂ ਦੇ ਉਲਟ ਹੈ, ਗੁਰੂ ਘਰ ਦੇ ਵਿੱਚ ਐਂਟਰ ਹੋ ਗਏ। ਬਹੁਤ ਵੱਡੇ ਪੱਧਰ ਤੇ ਭੁੱਲਰ ਸਾਹਿਬ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਚੁੱਕਿਆ ਹੋਇਆ ਹੈ। ਹੁਣ ਆਮ ਆਦਮੀ ਪਾਰਟੀ ਨੇ ਜਿੱਥੇ ਇਸ ਮੁੱਦੇ ਨੂੰ ਚੁੱਕਿਆ, ਉਹ ਮੁੱਦੇ ਦੇ ਉੱਪਰ ਜਿਹੜੀ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਕਹਿੰਦੀ ਤੁਸੀਂ ਖਾਤਮਾ ਪਾਓ, ਇੱਦਾਂ ਦਾ ਹੋਇਆ ਹੀ ਕੁਛ ਨਹੀਂ। ਉਲਟਾ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਵਰਕਰ ਭੇਜੇ, ਸਾਡੇ ਅੰਦਰ ਆ ਕੇ ਤੁਸੀਂ ਤਰਥੱਲੀ ਮਚਾਈ, ਸਾਡੇ ਅੰਦਰ ਆ ਕੇ ਤੁਸੀਂ ਪ੍ਰਦਰਸ਼ਨ ਮਜ਼ਾਹਰਾ ਕੀਤਾ ਜਿਹੜਾ ਕਿ ਸਿਧਾਂਤਾਂ ਦੇ ਉਲਟ ਹੈ। ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਦਾ ਬੜਾ ਸਿੱਧਾ ਕਹਿਣਾ ਆ ਕਿ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੇ ਗੁਰੂ ਘਰ ਦੀ ਮਰਿਆਦਾ ਦਾ ਉਲੰਘਣ ਕੀਤਾ ਤੇ ਸਾਡੇ ਅੰਦਰ ਆ ਕੇ ਪ੍ਰਦਰਸ਼ਨ ਕਰਾਏ, ਅਸੀਂ ਨਹੀਂ ਕਰਨ ਦੇਣੇ ਕਿਸੇ ਨੂੰ, ਪਰੰਤੂ ਆਮ ਆਦਮੀ ਪਾਰਟੀ ਨੂੰ ਹੋਰ ਢੰਗ ਨਾਲ ਪੇਸ਼ ਕਰ ਰਹੀ ਹੈ। ਔਰ ਉਹਦੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਭੁੱਲਰ ਸਾਹਿਬ ਕਰੀਬ ਕਰੀਬ 1 ਦਰਜਨ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਏ, ਅਕਾਲ ਤਖ਼ਤ ਸਾਹਿਬ ਨੂੰ ਜਾ ਕੇ ਕਹਿੰਦੇ ਜੀ ਇਹਦਾ ਤੁਸੀਂ ਸਖ਼ਤ ਨੋਟਿਸ ਲਓ, ਆਹ ਦੇਖੋ ਦਿੱਲੀ ਦੇ ਵਿੱਚ ਗੁਰਦੁਆਰੇ ਦੇ ਅੰਦਰ ਪੁਲਿਸ ਬੜੀ ਹੈ, ਮੋਦੀ ਸਰਕਾਰ ਦੀ ਪੁਲਿਸ ਬੜੀ ਹੈ। ਔਰ ਇੱਕ ਨਾ ਹੁਣ ਉੱਥੇ ਅੱਜ ਮਸਲਾ ਖੜ ਗਿਆ, ਜਦੋਂ ਅੱਜ ਅਕਾਲ ਤਖ਼ਤ ਸਾਹਿਬ 10-12 ਵਿਧਾਇਕ ਗਏ ਭੁੱਲਰ ਸਾਹਿਬ, ਉਹਨਾਂ ਵਿੱਚ ਇੱਕ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਸੀ। ਮਨਵਿੰਦਰ ਸਿੰਘ ਗਿਆਸਪੁਰੇ ਨੂੰ ਅੱਜ ਅਕਾਲ ਤਖ਼ਤ ਸਾਹਿਬ ਦੇ ਅੰਦਰ ਹੀ ਨਹੀਂ ਐਂਟਰ ਹੋਣ ਦਿੱਤਾ। ਉਹਦਾ ਮਸਲਾ ਇਹ ਸੀ, ਮਨਵਿੰਦਰ ਸਿੰਘ ਗਿਆਸਪੁਰੇ ਦੇ ਉੱਪਰ ਦੋਸ਼ ਇਹ ਆ ਕਿ ਬੀਤੇ ਸਮੇਂ 'ਚ ਉਸਨੇ ਅਕਾਲ ਤਖ਼ਤ ਦੇ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ, ਇਸ ਕਰਕੇ ਭਾਈ ਤੈਨੂੰ ਪੇਸ਼ ਨਹੀਂ ਹੋਣ ਦੇਣਾ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਉਹ ਤੇ ਦਲਿਤ ਸਮਾਜ ਵਿੱਚੋਂ ਆਉਂਦਾ ਹੈ। ਮਨਵਿੰਦਰ ਸਿੰਘ ਗਿਆਸਪੁਰੇ ਨੇ ਵੀ ਇਹੀ ਕਿਹਾ ਕਿ ਮੈਂ ਦਲਿਤ ਸਮਾਜ ਵਿੱਚੋਂ ਆਉਂਦਾ, ਮੈਨੂੰ ਤਾਂ ਨਹੀਂ ਅਕਾਲ ਤਖ਼ਤ ਸਾਹਿਬ ਐਂਟਰ ਹੋਣ ਦਿੱਤਾ। ਹਾਲਾਂਕਿ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਬੜਾ ਸਿੱਧਾ ਕਿਹਾ ਗਿਆ ਕਿ ਕੋਈ ਏਦਾਂ ਦੀ ਗੱਲ ਨਹੀਂ, ਸਿਰਫ ਤੇ ਸਿਰਫ ਬੀਤੇ ਸਮੇਂ 'ਚ ਜਿਹੜੇ ਵਿਅਕਤੀ ਦੀ ਬਿਆਨਬਾਜ਼ੀ ਹੈ, ਜਿਹੜੇ ਇਤਰਾਜ਼ਯੋਗ ਸ਼ਬਦ ਹੈ, ਉਹਨਾਂ ਕਰਕੇ ਕਹਿੰਦੇ ਨੂੰ ਅਕਾਲ ਤਖ਼ਤ ਐਂਟਰ ਹੋਣ ਤੋਂ ਰੋਕਿਆ। ਸੋ ਮਸਲਾ ਕਾਫੀ ਇਸ ਵੱਡਾ ਵੱਡੇ ਪੱਧਰ ਤੇ ਇਹ ਵੀ ਹੁਣ ਖੜਾ ਹੋ ਗਿਆ। ਔਰ ਮੈਂ ਹੋਰ ਜ਼ਿਕਰ ਕਰਦਾ ਕਿ ਜਿੱਥੇ ਆਮ ਆਦਮੀ ਪਾਰਟੀ ਅਕਾਲ ਤਖ਼ਤ ਸਾਹਿਬ ਪਹੁੰਚ ਗਈ ਹੈ, ਮੋਦੀ ਦੀ ਪੁਲਿਸ ਦੀ ਸ਼ਿਕਾਇਤ ਲੈ ਕੇ ਕਹਿੰਦੀ ਕਿ ਅਕਾਲ ਤਖ਼ਤ ਸਾਹਿਬ ਕਾਰਵਾਈ ਕਰੇ ਕਿ ਉੱਥੇ ਗੁਰਦੁਆਰੇ 'ਚ ਇਹਨਾਂ ਨੇ ਸਿਧਾਂਤਾਂ ਦੇ ਉਲਟ ਕੰਮ ਕੀਤਾ, ਉੱਥੇ ਦਿੱਲੀ ਦੀ ਕਮੇਟੀ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਪਰਚਾ ਦਰਜ ਕਰਾਤਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਧਰਨੇ ਪ੍ਰਦਰਸ਼ਨਾਂ ਨੂੰ, ਆਪਣੀ ਰਾਜਨੀਤਿਕ ਕਿਰ ਕਦਰ ਨੂੰ ਸਾਡੇ ਗੁਰੂ ਘਰ ਨੂੰ ਵਰਤਿਆ, ਸਾਡੇ ਗੁਰੂ ਘਰ ਦੀ ਥਾਂ ਨੂੰ ਵਰਤਿਆ, ਉਹਨਾਂ ਨੇ ਉਲਟਾ ਅਰਵਿੰਦ ਕੇਜਰੀਵਾਲ ਤੇ ਜਿਹੜਾ ਭੁੱਲਰ ਸਾਹਿਬ ਪਰਚਾ ਦਰਜ ਕਰਾਤਾ ਹੈ।
0: ਸੋ ਇਹ ਕਿਉਂਕਿ ਵਿੱਚ ਹਰ ਕੋਈ ਮਸਲਾ ਹੋਵੇ ਵਿੱਚ ਸਿਆਸੀ ਐਂਗਲ ਵੀ ਕਿਤੇ ਨਾ ਕਿਤੇ ਆ ਹੀ ਜਾਂਦਾ ਗਾ। ਅਤੇ ਰਮੇਸ਼ ਜੀ, ਜਿਹੜਾ ਪੰਜਾਬ ਦੇ ਵਿੱਚ CBI ਦੀ ਛਾਪੇਮਾਰੀ ਚੱਲ ਰਹੀ ਸੀ, ਉਹਦੇ 'ਚ ਸੁਪਰੀਮ ਕੋਰਟ ਨੇ ਵੀ ਦਖਲ ਦਿੱਤਾ ਜੀ?
1: ਭੁੱਲਰ ਸਾਹਿਬ, ਜਿਸ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੇ ਹੁਕਮ CBI ਨੂੰ ਦਿੱਤੇ ਸੀ ਕਿ ਭਾਈ ਤੁਸੀਂ ਜਾਂਚ ਕਰੋ ਕਥਿਤ ਭ੍ਰਿਸ਼ਟਾਚਾਰ ਦੀ ਜਿਹੜਾ ਪੰਜਾਬ ਦੇ ਵਿੱਚ ਹੋਇਆ, ਜਿੱਥੇ ED ਨੇ ਬੀਤੇ ਸਮੇਂ ਤੇ ਚਿੱਠੀਆਂ ਵਗੈਰਾ ਵੀ ਲਿਖੀਆਂ। ਉਹ ਤੋਂ ਬਾਅਦ ਭੁੱਲਰ ਸਾਹਿਬ, ਜਿਹੜੀ ED ਹੈ ਉਹਦੀਆਂ ਫਾਈਲਾਂ ਪਹੁੰਚ ਜਾਂਦੀਆਂ CBI ਤੋਂ, ਤੇ CBI ਨੇ ਵੀ ਮਿੰਟ ਕਹਿ ਲਈਏ ਕਿ ਦੋ ਹੀ ਪੈਨ ਦਿੱਤੇ, ਰਾਤੋ ਰਾਤ ਪਰਚਾ ਦਰਜ ਕਰ ਲਿਆ ਤੇ ਪਰਚਾ ਦਰਜ ਕਰਕੇ ਪੰਜਾਬ 'ਚ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ। ਤੇ ਅੱਗਿਓਂ ਆਮ ਆਦਮੀ ਪਾਰਟੀ ਵੀ ਘੱਟ ਨਹੀਂ, ਉਹ ਵੀ ਭੁੱਲਰ ਸਾਹਿਬ ਰਾਤੋ ਰਾਤ ਸੁਪਰੀਮ ਕੋਰਟ ਪਹੁੰਚ ਗਈ ਸੀ CBI ਦੀ ਛਾਪਿਆਂ ਦੇ ਖਿਲਾਫ, ਹਾਈ ਕੋਰਟ ਦੇ ਫੈਸਲੇ ਦੇ ਖਿਲਾਫ। ਹੁਣ ਉਹ ਕਰੀਬ ਕਰੀਬ ਅੱਜ 7-8 ਦਿਨ ਹੋ ਗਏ, ਨਾ ਅਜੇ ਰਾਹਤ ਮਿਲ ਰਹੀ ਸੀ ਸੁਪਰੀਮ ਕੋਰਟ ਵਾਲੇ ਪਾਸਿਓਂ। ਬੜੀ ਕਸੂਤੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਫਸੀ ਸੀ। ਕਈ ਅਫਸਰਾਂ ਦੇ ਉੱਪਰ ਜਿਹੜੀ ਤਲਵਾਰ ਲਟਕ ਰਹੀ ਸੀ CBI ਦੀ, ਖਾਸ ਕਰਕੇ ਰਾਜਵੀਰ ਘੁੰਮਣ ਜਿਹੜੇ ਮੁੱਖ ਮੰਤਰੀ ਦੇ OSP ਹੈ, ਜਿਹਨਾਂ ਨੂੰ CBI ਨੇ 2 ਵਾਰ ਸੰਮਨ ਭੇਜ ਦਿੱਤੇ, ਉਹ ਪੇਸ਼ ਨਹੀਂ ਹੋਏ, ਉਹਨਾਂ ਦੇ ਉੱਪਰ ਗ੍ਰਿਫਤਾਰੀ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਸੀ। ਅੱਜ ਸੁਪਰੀਮ ਕੋਰਟ ਵਾਲੇ ਪਾਸਿਓਂ ਭੋਰਾ ਕਰਾਹਤ ਪੰਜਾਬ ਦੀ ਸਰਕਾਰ ਨੂੰ ਮਿਲੀ ਹੈ, ਜ਼ਿਆਦਾ ਨਹੀਂ ਮਿਲੀ, ਕਿਉਂਕਿ ਪੰਜਾਬ ਦੀ ਸਰਕਾਰ ਕਹਿੰਦੀ ਸੀ ਕਿ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਾਓ, ਜਿਹੜਾ CBI ਨੇ ਪਰਚਾ ਦਰਜ ਕੀਤਾ ਉਹ ਰੱਦ ਹੋ ਗਏ। ਸੁਪਰੀਮ ਕੋਰਟ ਕਹਿੰਦਾ ਭਾਈ ਇਹ ਤਾਂ ਨਹੀਂ ਹੋ ਸਕਦਾ, ਇਹ ਤੇ ਅਸੀਂ ਜਾਂਚ ਪੜਤਾਲ ਕਰਾਂਗੇ, ਤੁਸੀਂ ਤੁਹਾਨੂੰ ਵੀ ਪੁੱਛਾਂਗੇ, CBI ਨੂੰ ਵੀ ਪੁੱਛਾਂਗੇ, ਫਿਰ ਦੇਖਾਂਗੇ ਕਿ ਰੋਕ ਲਾਉਣੀ ਕਿ ਨਹੀਂ ਲਾਉਣੀ। ਉਹਨੇ ਇੰਨਾ ਕੁ ਕਹਿ ਸਕਦੇ ਹਾਂ ਕਿ ਜਿਹੜੀ ਗ੍ਰਿਫਤਾਰੀ ਦੀ ਤਲਵਾਰ ਸੀ, ਖਾਸ ਕਰਕੇ ਰਾਜਵੀਰ ਘੁੰਮਣ ਦੇ ਉੱਪਰ, ਉਹਦੇ ਉੱਪਰ ਅਸੀਂ ਕਹਿ ਸਕਦੇ ਕਿ ਸੁਪਰੀਮ ਕੋਰਟ ਨੇ CBI ਨੂੰ ਕਹਿ ਤਾ ਕਿ ਸਖ਼ਤੀ ਨਾ ਵਰਤੀ ਜਾਵੇ, ਕੇਸ ਨੂੰ ਆਮ ਅਵਸਥਾ ਦੇ ਵਿੱਚ ਭਾਰਤੀ ਪੁੱਛ ਪੜਤਾਲ ਵਾਲੇ ਪਾਸੇ ਲੈ ਕੇ ਜਾਇਆ ਜਾਵੇ। ਇੰਨੀ ਕਰਾਹਤ ਜ਼ਰੂਰ ਜਿਹੜੀ ਪੰਜਾਬ ਦੀ ਸਰਕਾਰ ਨੂੰ ਮਿਲੀ ਹੈ।
0: ਤੇ ਰਮੇਸ਼ ਜੀ, ਪੰਜਾਬ ਕਾਂਗਰਸ ਦੇ ਨਵੇਂ ਕੈਪਟਨ ਜਿਹੜੇ ਬਣੇ ਨੇ, ਤੇ ਉਹਨਾਂ ਨੂੰ ਇੱਕ ਆਪਾਂ ਗੱਲਬਾਤ ਕੀਤੀ ਸੀ ਕਿ ਸਾਰੇ ਜਿਹੜੇ ਅੱਡ ਅੱਡ ਧੜੇ ਨੇ, ਇੱਕ ਧੜਾ ਹੋਰ ਬਣੂ ਜਾਂ ਸਾਰਿਆਂ ਨੂੰ ਇਕੱਠੇ ਕਰਨਗੇ, ਤੇ ਕੋਈ ਮਿਲਿਆ ਸਮਰਥਨ ਉਹਨਾਂ ਨੂੰ?
1: ਸਾਹਿਬ, ਕਾਂਗਰਸ ਪਾਰਟੀ ਜਿਹੜੇ ਹਾਲਾਤਾਂ 'ਚ ਇਸ ਵੇਲੇ ਪੰਜਾਬ 'ਚ ਪਹੁੰਚ ਗਈ ਸੀ, ਉਹ ਸਿਆਸੀ ਤੌਰ 'ਤੇ ਬੜੇ ਕਮਜ਼ੋਰ ਹਾਲਾਤ ਸੀ। ਕਾਂਗਰਸ ਦੀ ਬੜੇ ਵੱਡੇ ਪੱਧਰ 'ਤੇ ਧੜੇਬੰਦੀ ਸੀ, ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਇੱਕ ਢੰਗ ਦਾ ਮੁੱਖ ਮੰਤਰੀ ਆਪ ਹੀ ਥਾਪ ਚੁੱਕਾ ਸੀ। ਰਾਜਾ ਵਰਿੰਗ ਕਹਿੰਦਾ ਸੀ ਕਿ ਮੇਰੇ ਤੋਂ ਕੋਈ ਨਹੀਂ, ਇੱਧਰ ਹੋਰ ਵੀ ਜਿਹੜੇ ਪੁਰਾਣੇ ਧੱਕੜ ਲੀਡਰ ਆ ਉਹ ਕਹਿੰਦੇ ਅਸੀਂ ਹੈ, ਤੇ ਇੱਕ ਦੋ ਹੋਰ ਵੀ ਸੀਗੇ। ਬੜਾ ਵੱਡੇ ਪੱਧਰ 'ਤੇ ਧੜੇਬੰਦੀ ਨੇ ਕਾਂਗਰਸ ਨੂੰ ਬੜਾ ਕਮਜ਼ੋਰ ਕਰ ਦਿੱਤਾ ਸੀ, ਔਰ ਇਹ ਕਮਜ਼ੋਰੀ ਉਸ ਵੇਲੇ ਸੀ ਜਦੋਂ ਵੋਟਾਂ ਭੁੱਲਰ ਸਾਹਿਬ ਸਿਰ ਤੇ ਆ ਕੇ ਖਲੋਤੀਆਂ। ਆਉਣ ਵਾਲੇ 2-4 ਮਹੀਨਿਆਂ 'ਚ ਵੋਟਾਂ ਦਾ ਐਲਾਨ ਹੋ ਜਾਣਾ, ਔਰ ਇਹਦੇ ਵਾਸਤੇ ਇਹ ਦੱਸ ਦੇਵਾਂ ਕਿ ਕੱਲ੍ਹ ਇਕੱਲੀ ਵੋਟਾਂ ਦੀ ਨਹੀਂ, ਵੋਟਾਂ ਤੋਂ ਪਹਿਲਾਂ ਜਿਹੜੀ SIR ਕੀਤੀ ਗਈ, ਭੁੱਲਰ ਸਾਹਿਬ ਅੱਜ ਪੰਜਾਬ ਦੀ ਫਾਈਨਲ ਸੂਚੀ SIR ਦੀ ਲਗਭਗ ਜਾਰੀ ਹੋ ਚੁੱਕੀ, ਹੋਰ 10-15 ਮਿੰਟ 'ਚ ਉਹ ਸਾਰੇ ਪਾਸੇ 'ਤੇ ਪ੍ਰਕਾਸ਼ਿਤ ਹੋ ਜਾਣੀ ਹੈ। ਬਾਕੀ ਕੇਂਦਰ ਸਰਕਾਰ ਦੀ ਵੋਟਾਂ ਦੀ ਤਿਆਰੀ ਹੈ, ਚੋਣ ਕਮਿਸ਼ਨ ਦੀ ਵੋਟਾਂ ਦੀ ਤਿਆਰੀ ਹੈ। ਹੁਣ ਉਹਦੇ ਦੌਰਾਨ ਨਵਾਂ ਕੈਪਟਨ ਚੁਣਿਆ ਗਿਆ ਪ੍ਰਗਟ ਸਿੰਘ, ਔਰ ਜਿਹੜਾ ਤੁਸੀਂ ਸਵਾਲ ਪੁੱਛਿਆ ਨਾ ਕਿ ਕਿਹੋ ਜਿਹਾ ਰਿਹਾ ਮਾਹੌਲ, ਉਹਦਾ ਸਾਹਿਬ ਕਾਂਗਰਸ ਲਈ ਬਹੁਤ ਵੱਡੀ ਇੱਕ ਵਾਰ ਫਿਰ ਆਸ ਦੀ ਕਿਰਨ, ਕਿਉਂਕਿ ਪ੍ਰਗਟ ਸਿੰਘ ਨੇ ਜਦੋਂ ਉਹਦੀ ਤਾਜਪੋਸ਼ੀ ਹੋਈ, ਸਚਿਨ ਪਾਇਲਟ ਹੁਣੀ ਆਏ, ਪ੍ਰਗਟ ਸਿੰਘ ਨੇ ਸੰਬੋਧਨ ਕੀਤਾ, ਹੋਰਾਂ ਨੇ ਸੰਬੋਧਨ ਕੀਤਾ, ਔਰ ਉਸ ਪ੍ਰੋਗਰਾਮ ਦੇ ਵਿੱਚ ਸਾਰੇ ਧੜੇ ਭੁੱਲਰ ਸਾਹਿਬ ਇੱਕ ਪਲੇਟਫਾਰਮ ਤੇ ਨਜ਼ਰ ਆਏ ਹੈ ਕਿ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ, ਰਾਜਾ ਪ੍ਰਿੰਗ, ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਹੋਰ ਬੜੇ ਸਾਰੇ ਲੀਡਰ ਇੱਕ ਮੰਚ ਤੇ ਨਜ਼ਰ ਆਏ ਹੈ। ਹਾਲਾਂਕਿ ਰਾਜਾ ਪ੍ਰਿੰਗ ਦੀ ਜ਼ਰੂਰ ਥੋੜ੍ਹੀ ਬਹੁਤੀ ਉਹਨਾਂ ਦੇ ਸ਼ਬਦਾਂ 'ਚ ਨਜ਼ਰ ਆਈ ਹੈ, ਪਰੰਤੂ ਉਹ ਨਾਰਾਜ਼ਗੀ ਵਿੱਚ ਵੀ ਉਹਨਾਂ ਨੇ ਕਿਹਾ ਕਿ ਭਾਈ ਮੈਂ ਤੇ ਰਾਹੁਲ ਗਾਂਧੀ ਦਾ ਸਿਪਾਹੀ ਹਾਂ ਔਰ ਕਾਂਗਰਸ ਲਈ ਕੰਮ ਕਰੂੰਗਾ, ਚਾਹੇ ਮੈਨੂੰ ਟਿਕਟ ਵੀ ਨਾ ਦਿਓ। ਬਾਕੀ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਗਟ ਸਿੰਘ ਵਾਲਾ ਜਿਹੜਾ ਸਿਆਸੀ ਵਾਰ ਕਾਂਗਰਸ ਦਾ, ਉਹ ਕਿਤੇ ਨਾ ਕਿਤੇ ਅੱਜ ਵੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਕਾਂਗਰਸ ਨੂੰ ਸੂਤ ਬੈਠਾ ਲੱਗਦਾ ਹੈ। ਬਾਕੀ ਤੇ ਹੁਣ ਪ੍ਰਗਟ ਸਿੰਘ ਨੇ ਕੰਮਕਾਜ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ, ਅੱਜ ਪ੍ਰਗਟ ਸਿੰਘ ਦਿੱਲੀ ਪਹੁੰਚੇ ਹੋਏ ਹੈ ਕਿਉਂਕਿ ਰਾਹੁਲ ਗਾਂਧੀ ਅੱਜ ਉੱਥੇ ਸੁਪਰੀਮ ਕੋਰਟ ਵਾਲੇ ਪਾਸੇ ਨੂੰ ਮਾਰਚ ਕੱਢ ਰਹੇ ਹੈ ਗਿਆਨੇਸ਼ ਕੁਮਾਰ ਦੇ ਖਿਲਾਫ। ਸੋ ਪ੍ਰਗਟ ਸਿੰਘ ਨੇ ਕਮਾਂਡ ਸੰਭਾਲ ਲਈ ਹੈ, ਤੇ ਕਮਾਂਡ ਸੰਭਾਲਣ ਵੇਲੇ ਤੇ ਧੜੇਬੰਦੀ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਕੰਟਰੋਲ ਨਜ਼ਰ ਆਈ ਹੈ, ਤੇ ਬਾਕੀ ਵੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕਿੱਧਰਲੇ ਪਾਸੇ ਨੂੰ ਤੁਰਦੀ ਹੈ ਪੰਜਾਬ ਦੀ ਕਾਂਗਰਸ।
0: SIR ਦੀ ਜਿਹੜੀ ਮੈਂ ਰਿਪੋਰਟ ਦਾ ਟ੍ਰਿਬਿਊਨ ਨੇ ਪੋਸਟ ਕੀਤੀ ਉਹ ਦੇਖ ਰਿਹਾ ਸੀ, ਉਹਦੇ ਵਿੱਚ ਦੱਸਿਆ ਗਿਆ ਜੀ ਕਿ 6.3 ਪੰਜਾਬ ਦੇ ਜਿਹੜੇ ਕੁੱਲ ਵੋਟਰ ਘਟੇ ਨੇ, 6.3 ਫੀਸਦੀ ਦੀ ਗਿਰਾਵਟ ਘਾਟਾ ਦਰਜ ਕੀਤਾ ਗਿਆ। ਬੇਸ਼ੱਕ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ 7,97,000 ਜਿਹੜੇ ਨੇ ਨਵੇਂ ਵੋਟਰ ਐਡ ਹੋਏ ਨੇ, ਅਤੇ ਉੱਥੇ ਹੀ 20,00,000 ਵੋਟਰ ਕੱਟੇ ਵੀ ਗਏ ਨੇ, ਅਤੇ ਟੋਟਲ ਵੋਟਰ ਹੁਣ ਪੰਜਾਬ ਦੇ ਵਿੱਚ 2,01,00,000 ਰਹਿ ਗਏ ਨੇ। ਹੁਣ ਇਹਦਾ ਫਾਇਦਾ ਨੁਕਸਾਨ ਇਹ ਤਾਂ ਹੁਣ ਇਲੈਕਸ਼ਨ ਦੇ ਵਿੱਚ ਹੀ ਸਾਹਮਣੇ ਆਊਗਾ। ਤੇ ਇੱਕ ਜੀ 295 ਗੀਤ ਸਿੱਧੂ ਮੂਸੇਵਾਲੇ ਦਾ ਉਹਦੀ ਵੀਡੀਓ ਸਾਹਮਣੇ ਆਉਂਦੀ ਹੈ ਤੇ ਉਹਦੇ ਵਿੱਚ ਫਿਰ ਕੁਝ ਸਮਾਜ ਸੇਵੀਆਂ ਦੀਆਂ ਤਸਵੀਰਾਂ ਲਾ ਦਿੱਤੀਆਂ ਜਾਂਦੀਆਂ ਨੇ, ਕੁਝ ਕੁ ਅਜਿਹੀਆਂ ਲੀਡਰਾਂ ਦੀਆਂ ਤਸਵੀਰਾਂ ਨੂੰ ਥੋੜਾ ਬਲਰ ਕਰਕੇ ਦਿਖਾਇਆ ਜਾਂਦਾ ਤੇ ਇੱਕ ਵਾਰ ਫਿਰ ਕਾਫੀ ਕੰਟਰੋਵਰਸੀ ਜੀ ਛਿੜ ਗਈ ਕਿਉਂਕਿ ਲੱਖਾ ਸਧਾਨਾ ਨੂੰ ਪੁੱਛਿਆ ਗਿਆ ਕਿ ਜੀ ਤੁਹਾਡੀ ਫੋਟੋ ਯੂਜ਼ ਕਰ ਲਈ, ਤੇ ਇਹ ਕੀ ਆ ਪੂਰਾ ਮਸਲਾ?
1: ਪੁਨਰ ਸਾਹਿਬ, ਅਸਲ ਵਿੱਚ ਨਾ ਬੇਸਿਕਲੀ ਤੁਸੀਂ ਯਾਦ ਹੋਵੇਗਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਤੇ ਉਹ ਤੋਂ ਥੋੜੇ ਕੁ ਮਿੰਟਾਂ ਬਾਅਦ ਪੰਜਾਬ ਦਾ ਜਿਹੜਾ DGP ਸੀ ਉਹਦਾ ਇੱਕ ਵਰਚਨ ਆਉਂਦਾ, ਇੱਕ DGP ਦਾ ਇੱਕ ਟਵੀਟ ਆਉਂਦਾ, ਇੱਕ ਬਿਆਨ ਆਉਂਦਾ, ਉਹਨੂੰ ਉਦੋਂ ਹੀ ਕਿਹਾ ਸੀ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਇਹ ਗੈਂਗਵਾਰ ਦਾ ਨਤੀਜਾ। ਉਹ ਵੱਖਰੀ ਗੱਲ ਹੈ ਕਿ ਉਹ ਤੋਂ ਬਾਅਦ ਜਦੋਂ ਪੋਲੀਟੀਕਲੀ ਪ੍ਰੈਸ਼ਰ ਪਿਆ ਉਹਨੂੰ ਬਿਆਨ ਵਾਪਸ ਲੈ ਲਿਆ ਸੀ, ਉਹ ਤੋਂ ਬਾਅਦ ਸਿਆਸੀਕਰਨ ਵੀ ਹੋਇਆ, ਕਾਂਗਰਸ ਵਾਲੇ ਉੱਥੇ ਪਹੁੰਚ ਕੇ ਬਹੁਤ ਕੁਛ ਹੋਇਆ। ਹੁਣ ਤਾਜ਼ਾ ਤਰੀਨ ਉਦੋਂ ਤੋਂ ਲੈ ਕੇ ਇੱਕ ਲੜੀ ਚੱਲਦੀ ਆ ਰਹੀ ਹੈ ਜਿੱਥੇ ਸਿੱਧੂ ਮੂਸੇਵਾਲਾ ਇੱਕ ਧਿਰ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇੱਕ ਧਿਰ ਹੈ। ਹੁਣ ਸਿੱਧੂ

0: ਜਾ ਕੇ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲਿਆਂ ਦੀ ਪਿੱਠ ਖੜਦਾ ਸੀ, ਅੱਜ ਕਹਿੰਦਾ ਨੌਜਵਾਨੀ ਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ, ਅੱਜ ਉਹ ਦੂਜੇ ਪਾਸੇ ਖੜਾ। ਸੋ ਗੱਲ ਇਹ ਹੈ ਕਿ ਇੱਕ ਸਿਆਸੀ ਤਾਣੇ ਬਾਣੇ ਚੋਂ ਹੈਗਾ, ਜਿਹਦੇ ਵਿੱਚ ਇੱਕ ਪਾਸੇ ਕਾਂਗਰਸ ਨਜ਼ਰ ਆ ਰਹੀ ਹੈ, ਇੱਕ ਪਾਸੇ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ, ਲੱਖਾਂ ਸਥਾਨਾਂ ਤੇ ਜਾਂ ਲੱਖੇ ਸਥਾਨੇ ਵਾਲੇ ਜਿਹੜੇ ਕੁਛ ਚਿਹਰੇ ਹੈ ਉਹ ਤੇ ਕੇਵਲ ਇਹਦੇ ਵਿੱਚ ਇੱਕ ਕਹਿ ਲੈ ਕੇ ਸਿਆਸੀ ਮੰਤਵਾਂ ਲਈ ਵਰਤੇ ਜਾਣ ਵਾਲੇ ਚਿਹਰੇ ਆ, ਇਸ ਤੋਂ ਬਾਅਦ ਬਹੁਤਾ ਰੌਲਾ ਹੈ ਨਹੀਂ। ਉਹ
1: ਕਿਉਂਕਿ ਕੁਝ ਮੀਡੀਆ ਦੇ ਆ ਵੀ ਉਹ ਚਾਹੇ ਵੱਖ ਵੱਖ ਮੀਡੀਆ ਦੀਆਂ ਫੋਟੋਆਂ ਵੀ ਵੀਡੀਓ ਵੀ ਲਾਈ ਗਈਆਂ ਨੇ, ਬਲਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਕਈ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਸਾਰੇ ਮਸਲੇ ਸੋਲਵ ਹੋ ਚੁੱਕੇ ਨੇ ਤੇ ਦੁਬਾਰੇ ਇਹਨੂੰ ਕਿਉਂ ਛੇੜਿਆ ਜਾ ਰਿਹਾ। ਸੋ ਕਈ ਲੋਕ ਕਹਿ ਰਹੇ ਨੇ ਭਾਈ ਜੋ ਹੋਇਆ ਸੀ ਸੱਚਾਈ ਦਿਖਾਈ ਆ, ਐਂਡ ਕਈ ਲੋਕ ਕਹਿ ਰਹੇ ਨੇ ਕਿ ਦੁਬਾਰੇ ਇਸ ਮਾਮਲੇ ਨੂੰ ਕੰਟਰੋਵਰਸੀ 'ਚ ਲੈ ਕੇ ਆਉਣਾ, ਸ਼ਾਇਦ ਇਹਨੂੰ ਅਵੋਇਡ ਕੀਤਾ ਜਾ ਸਕਦਾ। ਸਟੂਡੀਓ ਦਾ ਨੰਬਰ ਆ 416-233-7368। ਦੋਸਤੋ ਰਮੇਸ਼ ਜੀ ਨਾਲ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ, ਕਿਸੇ ਖਬਰ 'ਤੇ ਹੋਰ ਵਿਸ਼ੇਸ਼ ਜਾਣਕਾਰੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 416-233-7368, ਫੋਨ ਲਾਈਨ ਓਪਨ ਕਰ ਦਿੱਤੀਆਂ ਗਈਆਂ ਨੇ। 416-233-7368 ਦੱਸਦੀ ਹੈ, ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਸ਼ੋਅ ਜੋ ਕਿ ਪਹਿਲਾ ਪੰਜਾਬੀ ਜਾਂ ਸਾਊਥ ਏਸ਼ੀਅਨ ਆਰਟਿਸਟ ਜਿਹਦਾ ਇਹ ਹੋਲੋਗ੍ਰਾਮ ਸ਼ੋਅ ਬਣਿਆ, ਅਤੇ ਇਸ ਤੋਂ ਬਾਅਦ ਉਹ ਟੋਰਾਂਟੋ ਦੇ ਵਿੱਚ ਸਕੋਸ਼ੀ ਅਰੀਨਾ ਦੇ ਵਿੱਚ ਪਹਿਲਾ ਸ਼ੋਅ ਹੋਇਆ, ਉਹ ਦੇਖਣ ਦਾ ਮੌਕਾ ਮਿਲਿਆ, ਅਤੇ ਜਿਸ ਦੇ ਵਿੱਚ ਵੀ ਕਾਫੀ ਵੈਸੇ ਤਾਂ ਭਰਮਾ ਹੰਗਾਰਾ ਲੋਕਾਂ ਦਾ ਬਹੁਤ ਸਾਰਾ ਪਿਆ ਸੀ, ਐਂਡ ਜਿੰਨਾ ਉੱਥੇ ਇਕੱਠ ਸੀਗਾ ਇੱਕ ਬੰਦੇ ਦੇ ਦੁਨੀਆ 'ਤੇ ਜਾਣ ਤੋਂ ਬਾਅਦ ਵੀ ਜੋ ਇਕੱਠ ਸੀਗਾ ਉਹ ਦੱਸਦਾ ਕਿ ਉਹ ਬਾਕੀ ਇੱਕ ਅਜਿਹਾ ਸੀ ਜਿਹਦੀ ਇੱਕ ਕੱਟੜ ਫੈਨ ਸੀਗੇ। ਸੋ ਬਾਕੀ ਉੱਥੇ ਵੱਖ ਵੱਖ ਆਰਟਿਸਟਾਂ ਨੇ ਆ ਕੇ ਪਰਫੋਰਮ ਕੀਤਾ, ਅਤੇ ਖਾਸ ਤੌਰ 'ਤੇ ਜਦੋਂ ਸਿੱਧੂ ਦਾ ਭਾਈ ਛੋਟਾ ਸਿੱਧੂ ਆ ਕੇ ਸਟੇਜ ਦੇ ਉੱਤੇ ਹਿੱਕ 'ਤੇ ਥਾਪੀਆਂ ਮਾਰਦਾ ਅਤੇ ਉਹ ਗੱਲਾਂ ਜਾਂ ਫਿਰ ਕੁਛ ਬੋਲਣ ਦੀ ਕੋਸ਼ਿਸ਼ ਕਰਦਾ, ਉਹ ਚੀਜ਼ ਦਾ ਸਾਰਿਆਂ ਨੇ ਦਿਲ ਜਿੱਤਿਆ ਅਤੇ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਨੇ। ਰਮੇਸ਼ ਜੀ, ਪੰਜਾਬ ਦੇ ਮੁਲਾਜ਼ਮ ਮਹਿਕਮਾ ਕਦੇ DA ਦੀ ਮੰਗ ਦੇ ਲਈ ਮੰਗ ਕਰ ਰਿਹਾ ਸੀ, ਫਿਰ ਉਹ ਪਤਾ ਨਹੀਂ 17% ਮਿਲਣਾ ਸੀ, 8% 'ਤੇ ਦਿੱਤਾ ਸੀ, ਇਹ ਉਹ ਕੀ ਸੀਗਾ ਜੀ, ਅਤੇ ਹੁਣ ਦੁਬਾਰੇ ਉਹਨਾਂ ਦਾ ਮਹਾਂਬੰਦ ਦਾ ਐਲਾਨ ਕੀਤਾ?
0: ਸਰ ਮਸਲਾ ਇਹ ਹੈ ਕਿ 18% ਮਹਿੰਗਾਈ ਭੱਤਾ ਮੁਲਾਜ਼ਮਾਂ ਦਾ ਪੈਂਡਿੰਗ ਹੈ, 8% ਦਿੱਤਾ ਹੈ, ਪਰੰਤੂ ਉਹ ਵੀ ਇੱਕ ਟੈਕਨੀਕਲ ਮਸਲਾ ਹੈ, ਜਿਹੜੇ ਮੁਲਾਜ਼ਮਾਂ ਨੂੰ ਇਸ ਗੱਲ ਦੀ ਟੈਕਨੀਕਲ ਸਮਝ ਹੈ ਮੈਂ ਉੱਥੇ ਥੋੜਾ ਜਿਹਾ ਦੱਸਦਾ। ਪੁਲਿਸ ਸਾਹਿਬ ਇਹ ਵੀ ਇੱਕ ਸਰਕਾਰਾਂ ਦੇ ਬੜੇ ਤੈਂਤਲੇ ਹੁੰਦੇ ਆ ਕਿ ਕਿਸ ਢੰਗ ਦੇ ਨਾਲ ਉਹ ਸਾਰਾ ਕੁਛ ਕਰਨਾ, ਉਹ 8% ਮਹਿੰਗਾਈ ਭੱਤਾ ਦਿੱਤਾ, ਪਰੰਤੂ ਇੱਕ ਢੰਗ ਦਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਢੰਗ ਹੋਣਾ ਚਾਹੀਦਾ ਕਾਨੂੰਨ ਦੇ ਮੁਤਾਬਿਕ, ਅਸੀਂ ਕਿਹੜੀ ਕਿਸ਼ਤ ਦੇ ਦਿੱਤੀ ਕਿਹੜੀ ਨਹੀਂ ਦਿੱਤੀ, ਤਾਂ ਕਿ ਉਹਨੂੰ ਕੇਂਦਰ ਦੇ ਨਾਲੋਂ ਕਿਤੇ ਨਾ ਕਿਤੇ ਤੋੜ ਕੇ ਦਿੱਤਾ, ਉਹ ਸਕੀਮ ਨੂੰ ਖਤਮ ਕਰਨ ਦਾ ਵੀ ਯਤਨ ਕੀਤਾ ਗਿਆ, ਤਾਂ ਬਾਕੀ 8% ਦੇ ਦਿੱਤਾ। ਮੁਲਾਜ਼ਮਾਂ ਦੀਆਂ ਹੁਣ 2-3 ਨਾਰਾਜ਼ਗੀਆਂ ਹੈ ਇਸ ਵੇਲੇ ਦੀ ਸਰਕਾਰ ਦੇ ਨਾਲ। ਇੱਕ ਤੇ ਉਹਨਾਂ ਦਾ ਹਾਈਕੋਰਟ 'ਚ ਜਿੱਤਿਆ ਪਿਆ ਕੇਸ ਹੈ, ਜਿਹੜਾ ਅੱਜ ਵੀ ਹਾਈਕੋਰਟ 'ਚ ਸੁਣਵਾਈ ਹੋਈ ਹੈ, ਜਿੱਥੇ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਸ਼ੁਰੂ ਹੋ ਗਿਆ ਕਿ ਤੁਸੀਂ ਅਦਾਲਤ ਨੂੰ ਗੁੰਮਰਾਹ ਕੀਤਾ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਸਲੇ ਵਿੱਚ, ਨਾ ਤੁਸੀਂ ਮਹਿੰਗਾਈ ਭੱਤਾ ਦਿੱਤਾ ਤੇ ਨਾ ਜਾ ਕੇ ਤੁਸੀਂ ਸੁਪਰੀਮ ਕੋਰਟ ਕੇਸ ਲਾਇਆ। ਐਵੇਂ ਸਾਨੂੰ ਕਹੀ ਹੈ ਕਿ ਸੁਪਰੀਮ ਕੋਰਟ ਕੇਸ ਲਾਤਾ ਜੀ, ਉਹਦੇ ਵਿੱਚ ਕੁਛ ਨੁਕਸ ਸੀਗੇ ਪਟੀਸ਼ਨ ਦੇ ਵਿੱਚ, ਅਸੀਂ ਦੂਰ ਕਰ ਰਹੇ ਹਾਂ, ਜਾ ਕੇ ਤੁਸੀਂ ਦੂਰ ਕੀਤੇ ਹੀ ਨਹੀਂ, ਤੁਸੀਂ ਜਾਣ ਬੁੱਝ ਕੇ ਸਮਾਂ ਲਟਕਾਉਣ ਲਈ ਉੱਥੇ ਪਟੀਸ਼ਨ ਰੱਖੀ ਹੈ, ਕਾਰਵਾਈ ਕਰ ਨਹੀਂ ਰਹੇ। ਉਸ ਮਸਲੇ 'ਤੇ ਇੱਕ ਤੇ ਅਪਰਾਧਿਕ ਮਾਮਲਾ ਅੱਜ ਪੰਜਾਬ ਦੇ ਚੀਫ ਸੈਕਟਰੀ ਦੇ ਖਿਲਾਫ ਸ਼ੁਰੂ ਹੋ ਗਿਆ। ਦੂਜਾ ਜਿਹੜਾ ਮੁਲਾਜ਼ਮਾਂ ਨੇ ਐਲਾਨ ਕੀਤਾ, ਜਿਹੜੀਆਂ ਨਾਰਾਜ਼ਗੀਆਂ ਨੇ, ਕਿ ਤੁਸੀਂ ਸਾਡਾ ਬਣਦਾ ਮਹਿੰਗਾਈ ਭੱਤਾ ਨਹੀਂ ਦੇ ਰਹੇ, ਜਿਹੜਾ 8 ਦਿੱਤਾ ਹੈ ਉਹ ਵੀ ਤੁਸੀਂ ਇੱਕ ਢੰਗ ਦੇ ਨਾਲ ਡੀ ਨੋਟੀਫਾਈ ਕਰਕੇ ਦਿੱਤਾ ਕੇਂਦਰ ਦੇ ਨਾਲੋਂ। ਤੀਜੀ ਉਹਨਾਂ ਦੀ ਮੰਗ ਹੈ ਕਿ ਪੁਰਾਣੀ ਪੈਨਸ਼ਨ, ਤੁਸੀਂ ਸਾਡੀਆਂ ਸਟੇਜਾਂ ਤੇ ਆ ਕੇ ਕਹਿੰਦੇ ਰਹੇ ਤੁਸੀਂ ਪੁਰਾਣੀ ਪੈਨਸ਼ਨ ਨਹੀਂ ਲਾਗੂ ਕਰ ਰਹੇ, ਕੁਛ ਹੋਰ ਮੰਗਾਂ ਨੇ। ਇਹਨਾਂ ਮੰਗਾਂ ਨੂੰ ਲੈ ਕੇ ਹੁਣ ਪੰਜਾਬ ਦੇ ਮੁਲਾਜ਼ਮਾਂ ਨੇ ਭੁੱਲਰ ਸਾਹਿਬ ਬਹੁਤ ਵੱਡੇ ਮਹਾਂਬੰਦ ਦਾ ਐਲਾਨ ਕੀਤਾ, ਹਾਲਾਂਕਿ ਉਹ ਮਹਾਂਬੰਦ ਦੇ ਵਿੱਚ ਨਾ ਤੇ ਰੇਲਾਂ ਰੋਕਣੀਆਂ ਨਾ ਸੜਕਾਂ ਰੋਕਣੀਆਂ, ਉਹਨਾਂ ਨੇ ਛੁੱਟੀ ਲੈਣੀ ਹੈ, ਸਮੂਹਿਕ ਛੁੱਟੀ। ਭਾਰਤ ਵੀ ਚਾਹੇ ਸਕੂਲ ਹੈ, ਚਾਹੇ ਕਾਲਜ ਹੈ, ਚਾਹੇ ਕੋਈ ਤਹਿਸੀਲ ਹੈ, ਚਾਹੇ SDM ਅਫਸਰ ਹੈ, ਜਾਂ ਕੋਈ ਵੀ ਜਿਹੜਾ ਮਰਜ਼ੀ ਦਫ਼ਤਰ ਹੈ ਜਾਂ ਅਫਸਰ ਹੈ, ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ ਅਧੀਨ, ਉਹਨਾਂ ਨੇ 22 ਤੇ 23 ਅਕਤੂਬਰ ਨੂੰ ਸਮੂਹਿਕ ਛੁੱਟੀ ਲੈਣੀ ਹੈ, ਤੇ ਸਮੂਹਿਕ ਛੁੱਟੀ ਤੋਂ ਭਾਵ ਹੈ ਕਿ ਪੂਰਾ ਪੰਜਾਬ ਦਾ ਸਰਕਾਰੀ ਤਾਣਾ ਬਾਣਾ ਹੇਠਾਂ ਤੋਂ ਲੈ ਕੇ 78 ਤੱਕ ਬ੍ਰੇਕ ਹੋ ਜਾਏਗਾ। ਸੋ ਇਹ ਮੁਲਾਜ਼ਮਾਂ ਨੇ ਇੱਕ ਮਹਾਂਬੰਦ ਦਾ ਐਲਾਨ ਕੀਤਾ ਹੈ, ਬਾਕੀ ਵੇਖਦੇ ਹਾਂ। ਪਿਛਲਾ ਬੰਦ ਤੇ ਮੁਲਾਜ਼ਮਾਂ ਦਾ ਬਹੁਤ ਵੱਡਾ ਰਿਹਾ ਸੀ, ਔਰ ਉਹ ਬੰਦ ਨੇ ਕਮਾਲ ਕਰ ਦਿੱਤੀ ਸੀ, ਸਰਕਾਰ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਸੀ। ਹੁਣ 22 ਤੇ 23 ਅਕਤੂਬਰ ਮਹਾਂਬੰਦ ਦਾ ਐਲਾਨ ਪੰਜਾਬ ਦੇ ਮੁਲਾਜ਼ਮਾਂ ਨੇ ਮੁੜ ਤੋਂ ਕਰ ਦਿੱਤਾ ਹੈ।

0: ਜਿਹੜਾ ਆਪਾਂ ਪਹਿਲਾਂ ਖਬਰ ਕੀਤੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਗੁਰੂ ਘਰ ਦੇ ਵਿੱਚ ਜੋ ਬੇਅਦਬੀ ਨੂੰ ਲੈ ਕੇ ਮਾਮਲਾ ਲੈ ਕੇ ਗਏ ਨੇ, ਉਹਦੇ ਵਿੱਚ ਹਰਸਿਮਰਤ ਬਾਦਲ ਨੇ ਵੀ ਐਕਸ 'ਤੇ ਪੋਸਟ ਕੀਤਾ ਸੀ। ਉਹਨਾਂ ਨੇ ਲਿਖਿਆ ਸੀ, ਕਿਉਂਕਿ ਮੈਂ ਹੁਣੇ ਹੁਣੇ ਖਬਰਾਂ ਨਾਲ ਨਾਲ ਹੀ ਦੇਖ ਰਿਹਾ ਸੀਗਾ, ਸੋ ਉਹਦੇ ਵਿੱਚ ਲਿਖਿਆ ਸੀ ਕਿ ਦਿੱਲੀ ਪੁਲਿਸ ਨੇ ਜੋ ਇਹ ਪ੍ਰਮਿਸਿਸ ਦੇ ਵਿੱਚ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ ਜਾ ਕੇ ਜੋ ਵੀ ਪ੍ਰੋਟੈਸਟ ਅੰਗੇਂਸਟ ਕੀਤਾ ਗਾ, ਖਾਸ ਤੌਰ 'ਤੇ ਵੂਮੈਨ ਦੇ ਅੰਗੇਂਸਟ, ਸੋ ਇਹ ਚੀਜ਼ਾਂ ਨੂੰ ਲੈ ਕੇ, ਡਿਸਰਿਸਪੈਕਟ ਨੂੰ ਲੈ ਕੇ ਉਹਨਾਂ ਨੇ ਆਪਣੀ ਨਾਰਾਜ਼ਗੀ ਦਿਖਾਈ ਅਤੇ ਉਹਨਾਂ ਨੇ ਦਿੱਲੀ ਪੁਲਿਸ ਨੂੰ ਇਹਦੇ ਲਈ ਅਕਾਊਂਟੇਬਲ ਦੱਸਿਆ, ਪਰ ਇਸ ਤੋਂ ਬਾਅਦ ਉਹ ਪੋਸਟ ਡਿਲੀਟ ਕਰ ਦਿੱਤੀ ਜਾਂਦੀ ਹੈ। ਸੋ ਕੀ ਲੱਗਦਾ, ਇਹ ਜਦੋਂ ਅਜਿਹੀ ਪੋਸਟ ਬੀਜੇਪੀ ਲਈ ਅਨਈਜ਼ ਕਰੇ ਤਾਂ ਫਿਰ ਅਤੇ ਹੁਣ ਕਲੈਬਰੇਸ਼ਨ ਹੋਣ ਦੀ ਤਿਆਰੀ ਆ ਕਿ ਅਕਾਲੀ ਭਾਜਪਾ ਅਤੇ ਗੱਠਜੋੜ ਦੁਬਾਰੇ ਆ ਰਿਹਾ, ਸੋ ਤੁਹਾਨੂੰ ਲੱਗਦਾ ਕਿ ਜਦੋਂ ਇਹ ਪੋਸਟ ਦਾ ਡਿਲੀਟ ਕੀਤੇ ਜਾਣਾ ਕਿਤੇ ਨਾ ਕਿਤੇ ਇਹ ਸੰਕੇਤ ਦਿੰਦਾ ਕਿ ਸ਼ਾਇਦ ਅਕਾਲੀ ਭਾਜਪਾ ਦਾ ਗੱਠਜੋੜ ਸਾਹਮਣੇ ਆਵੇਗਾ ਅਤੇ ਇੱਕ ਵਾਰ ਫਿਰ ਉਹ ਇਕੱਠੇ ਹੋ ਕੇ ਚੋਣ ਲੜਨਗੇ?
1: ਪੁੱਲੋ ਸਾਹਿਬ, ਮੈਂ ਗੱਠਜੋੜ ਤੇ ਪਹਿਲਾਂ ਥੋੜਾ ਜਿਹਾ ਇੱਕ ਤੁਹਾਡੇ ਨਾਲ ਹੋਰ ਗੱਲ ਜੋੜ ਦੇਵਾਂ, ਕਿਉਂਕਿ ਤੁਸੀਂ ਜਿਸ ਮਸਲੇ ਦਾ ਜ਼ਿਕਰ ਕੀਤਾ ਗੁਰੂ ਘਰ ਦੀ ਮਰਿਆਦਾ ਦਾ, ਮੈਂ ਤਾਂਹੀਓ ਇੱਕ ਟਿੱਪਣੀ ਕੀਤੀ ਸੀ ਕਿ ਦੇਖੋ, ਭਗਵੰਤ ਮਾਨ ਨੂੰ ਅਕਾਲ ਤਖ਼ਤ ਨੇ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨ ਕੀਤਾ। ਹਾਲਾਂਕਿ ਚਲੋ ਉਸ ਤੇ ਮਤਭੇਦ ਜ਼ਰੂਰ ਹੈ ਕਿ ਉਹ ਠੀਕ ਹੈ ਜਾਂ ਗਲਤ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਉਸ ਵਿਸ਼ੇ ਦੇ ਵਿੱਚ ਅੱਜ ਈਡੀ ਨੇ ਉਹ ਜਿਹੜੀ ਭਗਵੰਤ ਮਾਨ ਦੀ ਇੱਕ ਵੀਡੀਓ, ਜਿਹਨੂੰ ਉਹ ਕਹਿੰਦੇ ਜੀ ਇਹ ਤੇ AI ਜਨਰੇਟਡ ਹੈ, ਭਗਵੰਤ ਮਾਨ ਤੇ ਇੱਦਾਂ ਕਰ ਹੀ ਨਹੀਂ ਸਕਦਾ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਨਾਲ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਦੀ ਤਸਵੀਰਾਂ ਨਾਲ, ਉਸ ਮਸਲੇ ਦੇ ਵਿੱਚ ਭੁੱਲਰ ਸਾਹਿਬ ED ਨੇ ਜਿਹੜਾ ਲੁਧਿਆਣੇ ਦਾ ਪੁਲਿਸ ਕਮਿਸ਼ਨਰ ਹੈ ਇਸ ਵੇਲੇ ਸਵਪਨ ਸ਼ਰਮਾ, ਉਹਨੂੰ ਤਲਬ ਕੀਤਾ। ED ਉਸ ਮਸਲੇ 'ਤੇ ਦਖਲ ਅੰਦਾਜ਼ੀ ਕਰ ਚੁੱਕੀ ਹੈ ਕਿ ਆਓ ਭਾਈ ਤੂੰ ਜਿਹੜੀ ਕਹਿੰਦਾ ਕਿ ਅਸੀਂ ਤੇ ਇਹਦੀ ਫੋਰੈਂਸਿਕ ਜਾਂਚ ਕਰਾ ਲਈ ਹੈ ਗੁਰੂਗ੍ਰਾਮ ਦੀ ਲੈਬੋਰਟਰੀ 'ਚੋਂ। ਉਹ ਗੁਰੂਗ੍ਰਾਮ ਦੀ ਲੈਬੋਰਟਰੀ ਵਾਲਾ ਕਿੱਸਾ ਵੀ ਤੇ ਝੂਠਾ ਪਾਇਆ ਗਿਆ ਨਾ, ਅੱਧਾ ਉਹ ਵੀ ਵਿੱਚ ਵਿਚਾਲੇ ਹੈ। ਉਸ ਮਸਲੇ 'ਚ ED ਦੀ ਐਂਟਰੀ ਹੋ ਗਈ ਹੈ, ਸਵਪਨ ਸ਼ਰਮੇ ਨੂੰ ED ਨੇ ਤਲਬ ਕਰ ਲਿਆ, ਉਹ ਮਸਲਾ ਫਿਰ ਦੁਬਾਰਾ ਜਾਗ ਪਿਆ। ਕਿਉਂਕਿ ਗੁਰੂ ਘਰ ਦਾ ਮਸਲਾ ਇਸ ਵੇਲੇ ਗੁਰੂ ਘਰ ਦਾ ਮਸਲਾ ਨਹੀਂ, ਭੁੱਲਰ ਸਾਹਿਬ ਚਾਰ ਧਿਰਾਂ ਨੇ ਇਹਦੇ ਵਿੱਚ, ਇੱਕ ਤੇ ਭਾਜਪਾ ਹੋ ਗਈ ਦਿੱਲੀ ਵਾਲੀ, ਇੱਕ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ, ਇੱਕ ਤੀਸਰੀ ਪੰਜਾਬ ਵਾਲੀ ਆਮ ਆਦਮੀ ਪਾਰਟੀ ਹੋ ਗਈ, ਤੇ ਚੌਥੇ ਹੋ ਗਏ ਭਾਈ ਪੰਥ ਦੇ ਰਾਖੇ, ਚਾਹੇ SCPC ਹੈ ਚਾਹੇ ਅਕਾਲੀ ਦਲ ਹੈ। ਇਹ ਵੱਖਰੀਆਂ ਵੱਖਰੀਆਂ ਧਿਰਾਂ ਵੱਖਰੇ ਵੱਖਰੇ ਢੰਗ ਦੇ ਪ੍ਰਤੀਕਰਮ ਦੇ ਰਹੀਆਂ। ਤੁਸੀਂ ਬੀਬੀ ਹਰਸਿਮਰਤ ਦਾ ਜ਼ਿਕਰ ਕੀਤਾ, ਮੈਂ ਜ਼ਿਕਰ ਕਰਦਾ HS ਫੂਲਕਾ ਜੀ। HS ਫੂਲਕਾ ਤੋਂ ਵੱਡਾ ਸੀ ਕਿਹੜਾ ਪੰਥ ਦਾ ਰਾਖਾ ਕਹਿ ਸਕਦੇ, ਜਿਹੜੇ ਅੱਜ ਕੱਲ੍ਹ ਭਾਜਪਾ ਦੇ ਨਾਲ ਹੈ, ਉਹ ਉਹਨਾਂ ਨੇ ਅੱਜ ਗੱਲ ਉਲਟੀ ਕੱਢ ਲਿਆਂਦੀ। ਉਹ ਕਹਿੰਦੇ ਜੀ ਗੱਲ ਇਹ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਨੇ ਗੁਰਦੁਆਰੇ ਦੇ ਅੰਦਰ ਪ੍ਰਦਰਸ਼ਨ ਕੀਤਾ ਹੋਵੇ। ਭਾਰਤੀ HS ਫੁਲਕਾ ਨੂੰ ਜਿਹੜਾ ਉਸ ਅੰਦੋਲਨ ਨੂੰ ਲੈ ਕੇ ਇਹ ਨੀ ਚਿੰਤਾ ਕਿ ਕਿੱਡਾ ਵੱਡਾ ਅੰਦੋਲਨ ਹੋ ਰਿਹਾ ਭਾਰਤ ਦੇ ਵਿੱਚ, HS ਫੁਲਕਾ ਨੂੰ ਭਾਜਪਾ ਦੀ ਚਿੰਤਾ ਸਤਾਉਣ ਲੱਗ ਪਈ। HS ਫੁਲਕਾ ਜੀ ਕਹਿੰਦੇ ਕਿ ਸਾਜਿਸ਼ ਤਹਿਤ ਗੁਰਦੁਆਰੇ ਨੂੰ ਵਰਤਿਆ ਗਿਆ, ਸਾਜਿਸ਼ ਦੇ ਤਹਿਤ ਅੰਦਰ ਪ੍ਰਦਰਸ਼ਨਕਾਰੀ ਆਏ ਹੈ, ਉਹ ਵੀ ਤਾਂ ਭਾਜਪਾ ਦੇ ਹੱਕ 'ਚ ਭੁਗਤੇ ਹੈ। HS ਫੁਲਕਾ ਵਰਗੇ ਜੇ ਭੁਗ ਸਕਦੇ ਤੇ ਬੀਬੀ ਹਰਸਿਮਰਤ ਕੌਰ ਕਿੱਡੀ ਕੁ ਚੀਜ਼ ਹੈ? ਇਹ ਤਾਂ ਹੈ ਹੀ 100% ਹੋਏ ਸਿਆਸੀ ਹੈ। ਇਸ ਕਰਕੇ ਜਿਹੜਾ ਤੁਸੀਂ ਗੱਠਜੋੜ ਦਾ ਜ਼ਿਕਰ ਕੀਤਾ ਹੈ, ਭੁੱਲਰ ਸਾਹਿਬ, ਇਹ ਤੇ ਲਗਭਗ ਤੈਅ ਹੋਇਆ ਪਿਆ ਹੈ, ਇਹ ਤੇ ਬਸ ਐਲਾਨ ਹੀ ਬਾਕੀ ਹੈ। ਕਿਉਂਕਿ ਹਾਲਾਤ ਪੰਜਾਬ ਦੇ ਜਿਹੜੇ, ਨਾ ਤੇ ਭਾਜਪਾ ਨੂੰ ਇਕੱਲੇ ਨੂੰ ਸੂਟ ਵੇਖਣੇ ਆ ਤੇ ਨਾ ਅਕਾਲੀ ਦਲ ਨੂੰ ਇਕੱਲਿਆਂ ਨੂੰ ਸੂਟ ਵੇਖਣੇ ਆ। ਜੇ ਇਹਨਾਂ ਦੋਵਾਂ ਨੇ ਰਲ ਮਿਲ ਕੇ 5-10-20 ਸੀਟਾਂ ਜਿੱਤਣੀਆਂ ਤੇ ਦੋਵਾਂ ਨੂੰ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਉਣੀ ਪੈਣੀ ਹੈ, ਤੇ ਉਹ ਸਿਆਸੀ ਜੱਫੀ ਭੁੱਲਰ ਸਾਹਿਬ ਆਉਣ ਵਾਲੇ ਦਿਨਾਂ 'ਚ ਪੈ ਜਾਣੀ ਹੈ।
0: ਜੀ, ਬਹੁਤ ਸਾਰੀਆਂ ਹੋਰ ਵੀ ਖਬਰਾਂ ਨੇ ਰਮੇਸ਼ ਜੀ, ਪਰ ਇੱਥੇ ਇਜਾਜ਼ਤ ਤੁਹਾਡੇ ਤੋਂ ਲੈਣ ਦਾ ਸਮਾਂ ਆ ਗਿਆ ਜੀ, ਅਤੇ ਆਪਣੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਰ ਹੋਣਗੀਆਂ। ਫਿਲਹਾਲ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਖਾਸ ਟਿੱਪਣੀ ਕਰਦੇ ਹੋ, ਸਾਡੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ, ਕਿਉਂਕਿ ਤੁਹਾਨੂੰ ਅਸੀਂ ਖੁਦ ਅਤੇ ਸਾਡੇ ਪਰਿਵਾਰ, ਕਿਉਂਕਿ ਮੈਨੂੰ ਰੋਜ਼ਾਨਾ ਜਿਹੜੇ ਪਰਿਵਾਰ ਕਾਲ ਕਰਦੇ ਨੇ ਉਹ ਕਹਿੰਦੇ ਅਸੀਂ ਜਿੰਮ 'ਚ ਹੁੰਦਾ ਨਹੀਂ ਬੰਦਾ, ਜਿੰਮ ਦੇ ਵਿੱਚ ਜਾ ਕੇ ਗੀਤ ਸੰਗੀਤ ਹੁੰਦਾ, ਅਸੀਂ ਕਹਿੰਦੇ ਚਾਹੇ ਜਿੰਮ 'ਚ ਹੋਈਏ ਚਾਹੇ ਕਿਤੇ ਆ ਰਹੀ ਹੈ ਜਾ ਰਹੀ ਹੈ, ਸਪੈਸ਼ਲ ਅਸੀਂ ਖਬਰਾਂ ਜਿਹੜੀਆਂ ਟਿਊਨ ਇਨ ਕਰਕੇ ਸੁਣਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਜੀ, ਧੰਨਵਾਦ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ। ਗੁਰਬਾਣੀ ਰੇਡੀਓ ਵੀ ਹੈ, ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
4: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
5: ਉਹ ਦਲਜੀਤ ਦੋਸਾਂਝ ਹੋਣੀ
6: ਭਾਜੀ, ਆਪ ਕੀ ਲੈਣ ਆਏ ਹੋ?
5: ਸ਼ੁੱਧ ਦੇਸੀ ਘੀ।
6: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
5: ਘੀ ਟੇਸਟ ਕੇ ਲੀਏ ਥੋੜੋ ਖਾਤੇ, ਘੀ ਸਿਹਤ ਕੇ ਲੀਏ ਖਾਤੇ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟ੍ਰਸਟਿਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਵਿੱਚ ਆ ਰਿਹਾ,
6: ਨਾਨਕ ਘੀ ਭਾਜੀ,
5: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ, ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
7: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
9: ਦਸ ਪੁੱਤ ਤੇਰਾ ਹੈ ਡਾਊਨ ਕਾਸਟ ਤੋਂ, ਚੰਗਾ ਭਲਾ

0: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਅੱਜ ਦਾ ਇਹ ਖਾਸ ਪ੍ਰੋਗਰਾਮ ਥੈਂਕਸਗਿਵਿੰਗ ਲੌਂਗ ਵੀਕਐਂਡ ਦਾ ਖਾਸ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਆ ਮੂਜ਼ ਬਲਾਈਂਡ ਵੱਲੋਂ। ਮੂਜ਼ ਬਲਾਈਂਡ ਤੋਂ ਹਰਮਨ ਜੀ ਸਾਡੇ ਨਾਲ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
1: ਧੰਨਵਾਦ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਸਟੂਡੀਓ 'ਚ ਬੁਲਾਉਣ ਲਈ।
0: ਲੌਂਗ ਵੀਕਐਂਡ ਵਾਲੇ ਦਿਨ ਤੁਸੀਂ ਸਟੂਡੀਓ ਪਹੁੰਚੇ ਹੋ,
1: ਬਿਲਕੁਲ ਜੀ।
0: ਕਿਉਂਕਿ ਜਦੋਂ ਕਹਿੰਦੇ ਬਾਕੀ ਕੰਮ ਕਾਰ ਕਾਫੀ ਛੁੱਟੀ ਹੁੰਦੀ ਆ, ਬੰਦ ਹੁੰਦੇ ਨੇ ਕਈ, ਜਾਂ ਪਰਿਵਾਰ ਇੰਜੋਏ ਕਰਦੇ ਨੇ, ਤੁਸੀਂ ਛੁੱਟੀ ਵਾਲੇ ਦਿਨਾਂ 'ਚ ਜ਼ਿਆਦਾ ਬਿਜ਼ੀ ਹੁੰਦੇ ਹੋ ਜੀ?
1: ਬਿਲਕੁਲ ਜੀ ਬਿਲਕੁਲ। ਇਹ ਭੁੱਲਰ ਸਾਹਿਬ ਪਹਿਲਾਂ ਦਾ ਪਿਆਰ ਤੁਹਾਡਾ ਜੀ, ਜਿਹੜਾ ਸਟੂਡੀਓ ਤੱਕ ਲੈ ਆਉਂਦਾ ਸਵੇਰੇ ਠਾ ਕੇ, ਨਹੀਂ ਤਾਂ ਚਲੋ ਤੁਸੀਂ ਕਈ ਵਾਰੀ ਕਹਿ ਦਿੰਦੇ ਚੱਲ ਕਾਲ 'ਤੇ ਹੀ ਕਨੈਕਟ ਕਰ ਲਾਂਗੇ ਆਪਾਂ। ਅਤੇ ਪਰ ਦੂਜੀ ਗੱਲ ਇਹ ਹੈ ਕਿ ਜੀ ਭੈਣਾਂ ਦੇ ਭਰਾਵਾਂ ਦਾ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ, ਅਤੇ ਕੰਮ ਵੀ ਚਲੋ ਵਧੀਆ ਬਿਜ਼ੀ ਚੱਲ ਰਿਹਾ। ਅਤੇ ਸਾਨੂੰ ਹੁੰਦਾ ਕਿ ਚਲੋ ਇੱਦਾਂ ਜਦੋਂ ਕੋਈ, ਕਿਉਂਕਿ ਕੈਨੇਡਾ ਦੇ, ਇੰਡੀਆ ਦੇ ਵਿੱਚ ਕੀ ਹੁੰਦਾ ਸੀਗਾ ਕਿ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਛੁੱਟੀ ਆਈ ਰਹਿੰਦੀ ਸੀ। ਕੈਨੇਡਾ ਦੇ ਵਿੱਚ ਕੀ ਹੁੰਦਾ ਜੀ, ਤੁਹਾਨੂੰ ਸਾਲ ਦੇ ਵਿੱਚ 10 ਜਾਂ ਪਤਾ ਨਹੀਂ 11 ਪਤਾ ਨਹੀਂ 12 ਇੰਨੀਆਂ ਛੁੱਟੀਆਂ ਮਿਲਦੀਆਂ ਨੇ। ਸੋ ਹਰ ਮਹੀਨੇ ਦੇ ਵਿੱਚ ਇੱਕ ਹੀ ਲੌਂਗ ਵੀਕਐਂਡ ਹੁੰਦਾ। ਸੋ ਉਹਨੂੰ ਸਪੈਸ਼ਲ ਬਣਾਉਣ ਵਾਸਤੇ ਇੱਕ ਨਵਾਂ ਕਹਿ ਲਓ ਘਰ ਦੀਆਂ ਲੋੜਾਂ ਤਾਂ ਹੁੰਦੀਆਂ ਨੇ ਪਰਦੇ, ਪਰ ਉਹਨੂੰ ਜੇ ਆਪਾਂ ਕਹੀਏ ਕਿ ਇੱਕ ਤੋਹਫੇ ਦੇ ਵਜੋਂ ਪੇਸ਼ ਕਰੀਏ ਤਾਂ ਮੇਰੇ ਖਿਆਲ ਨਾਲ ਇੱਕ ਵਧੀਆ ਤਰੀਕਾ ਹੋ ਜਾਂਦਾ।
0: ਸੋ ਤੋਹਫਾ ਵੀ ਆਪਾਂ ਪਰਿਵਾਰਾਂ ਤੱਕ ਦੇਵਾਂਗੇ। ਸੋ ਪਹਿਲਾਂ ਤਾਂ ਜਿਵੇਂ ਆਪਾਂ ਕਹਿੰਦੇ ਥੈਂਕਸਗਿਵਿੰਗ ਦੇ ਵਿੱਚ, ਚਲੋ ਤੁਹਾਡਾ ਧੰਨਵਾਦ ਸਾਡੇ ਸਪੋਂਸਰ ਹੋ ਤੁਸੀਂ ਐਂਡ ਸਾਡੇ ਸਾਰੇ ਸਪੋਂਸਰ ਸਾਹਿਬਾਨਾਂ ਦਾ, ਅੱਜ ਅਸੀਂ ਨਾਮ ਪੜ੍ਹਾਂਗੇ ਅਤੇ ਆਪਣਾ ਦੱਸਾਂਗੇ ਉਹਨਾਂ ਦਾ ਸਹਿਯੋਗ ਜੋ ਮਿਲਿਆ ਉਹਨਾਂ ਦਾ ਧੰਨਵਾਦ, ਅਤੇ ਸਾਡੇ ਸਰੋਤਿਆਂ ਦਾ, ਲਿਸਨ ਦਾ, ਉਹਨਾਂ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਅੱਜ ਅਸੀਂ ਕਰਨਾ ਚਾਹੁੰਦੇ ਹਾਂ। ਸੋ ਤੁਸੀਂ ਆਪਦਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੇ ਹੋ, ਜਿਹਦੇ ਵਿੱਚ ਜਦੋਂ ਘਰਾਂ ਦੇ ਵਿੱਚ ਪਰਦੇ ਬਲਾਈਂਡਸ ਲਾਉਣ ਦੀ ਗੱਲਬਾਤ ਆਉਂਦੀ ਹੈ ਤਾਂ ਮੂਜ਼ ਬਲਾਈਂਡ ਇੱਕ ਵੱਡਾ ਬ੍ਰਾਂਡ ਬਣ ਚੁੱਕੇ ਆ। ਮੂਜ਼ ਬਲਾਈਂਡ ਨਾ ਸਿਰਫ ਡਿਸਕਾਊਂਟ ਦਿੰਦਾ, ਨਾ ਸਿਰਫ ਹੋਲਸੇਲ 'ਤੇ ਬਲਾਈਂਡ ਪਰਿਵਾਰਾਂ ਤੱਕ ਲਾਉਂਦਾ, ਬਲਕਿ 5 ਸਾਲ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਨਾਲ ਕਸਟਮਾਈਜ਼ ਬਲਾਈਂਡ ਜਿਹੜਾ ਮੈਜ਼ਰ ਕਰਕੇ ਵਿਦ ਇਨ 1 ਵੀਕ ਇੰਸਟਾਲ ਕਰ ਦਿੱਤੇ ਜਾਂਦੇ ਨੇ। ਸੋ ਇਹ ਜਿਹੜਾ ਸਾਰੀ ਸਰਵਿਸ ਦੇ ਲਈ, ਇੱਕ ਔਡਰ ਨੂੰ ਲੈਣਾ ਅਤੇ ਲਾਉਣਾ ਅੱਡ ਗੱਲ ਹੈ, ਅਤੇ 5 ਸਾਲ ਤੱਕ ਉਹ ਸਰਵਿਸ ਦੇਣਾ, ਉਹਦੇ ਲਈ ਤੁਸੀਂ ਕਿਵੇਂ ਤਤਪਰ ਹੋ?
1: ਹਾਂਜੀ ਬਿਲਕੁਲ। ਦੇਖੋ ਪਹਿਲਾਂ ਤਾਂ ਜੇ ਆਪਾਂ ਆਪਣੇ ਕੰਮ ਦੀ ਗੱਲ ਕਰੀਏ ਤਾਂ ਕੰਮ 2 ਚੀਜ਼ਾਂ 'ਤੇ, ਕੋਈ ਵੀ ਬਿਜ਼ਨਸ ਆ ਜਾਂ ਕੋਈ ਵੀ ਤੁਹਾਡੀ ਸਰਵਿਸ ਆ, 2 ਚੀਜ਼ਾਂ 'ਤੇ ਖੜੀ ਹੁੰਦੀ ਹੈ। ਤੁਸੀਂ ਸਰਵਿਸ ਦੀ ਕੁਆਲਿਟੀ ਤੁਸੀਂ ਕੀ ਪ੍ਰੋਵਾਈਡ ਕਰਦੇ ਹੁੰਦੇ, ਤੁਹਾਡੀ ਆਫਟਰ ਮਾਰਕੀਟ, ਤੁਹਾਡੀ ਆਫਟਰ ਸੇਲ, ਤੁਹਾਡੀ ਸਰਵਿਸ ਕੀ ਆ। ਸੋ ਕੁਆਲਿਟੀ ਦੀ ਗੱਲ ਕਰੀਏ ਜੀ, ਆਪਣੇ ਬਲਾਈਂਡਸ ਨੇ ਜਿਹੜੀਆਂ ਕਸਟਮ ਮੇਡ ਬਲਾਈਂਡਸ ਨੇ, ਕੋਈ ਛੋਟੀ ਜਾਂ ਵੱਡੀ ਨਹੀਂ ਹੋਏਗੀ, ਕੋਈ ਸਟੈਂਡਰਡ ਸਾਈਜ਼ ਨਹੀਂ ਹੈਗਾ ਕਿ ਤੁਹਾਡੀ ਵਿੰਡੋ 42 ਇੰਚਿਸ ਵਾਈਡ ਆ ਤਾਂ ਆਪਾਂ ਉੱਥੇ ਜਾ ਕੇ 40 ਇੰਚ ਦੀ ਬਲਾਈਂਡ ਲਾ ਤੀ ਕਿ ਚਲੋ ਕੋਈ ਨਹੀਂ ਛੋਟੀ, ਥੋੜ੍ਹਾ ਬਹੁਤ ਹੀ ਫਰਕ ਆ। ਸੋ ਪ੍ਰੋਪਰ ਮੈਜਰਮੈਂਟ ਕਰਕੇ ਜਿੰਨੀ ਵੀ ਤੁਹਾਡੀ ਵਿੰਡੋ ਵਾਈਡ ਜਾਂ ਹਾਈਟ ਲੈਂਥ ਜਿੰਨੀ ਵੀ ਹੋਏਗੀ, ਉਸ ਤਰ੍ਹਾਂ ਬਲਾਈਂਡ ਬਣਨਗੇ ਜੀ। ਪਲੱਸ ਗੁੱਡ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਦੇ ਹਾਂ ਆਪਾਂ, ਮੈਟਲ ਦਾ ਹਾਰਡਵੇਅਰ ਯੂਜ਼ ਕਰਦੇ ਹਾਂ, ਕੁਛ ਪਲਾਸਟਿਕ ਨਹੀਂ ਹੁੰਦਾ। ਚੇਨ ਜਿਹੜੀ ਹੁੰਦੀ ਆ ਉਹ ਵੀ ਆਪਾਂ ਮੈਟਲ ਦੀ ਯੂਜ਼ ਕਰਦੇ ਹਾਂ, ਪਲਾਸਟਿਕ ਦੀ ਨਹੀਂ ਹੁੰਦੀ ਜਿਹੜੀ ਖਿੱਚਣ ਨਾਲ ਟੁੱਟ ਜਾਂਦੀ ਆ
0: ਜੀ।
1: ਅਤੇ ਉਸ ਤੋਂ ਬਿਨਾਂ ਜਿਹੜਾ ਫੈਬਰਿਕ ਹੈ, ਜਿੱਦਾਂ ਤੁਸੀਂ ਆਪ ਹੀ ਕਿਹਾ 5 ਸਾਲ ਦੀ ਵਾਰੰਟੀ ਆਪਾਂ ਔਫਰ ਕਰਦੇ ਹਾਂ ਫੈਬਰਿਕ 'ਤੇ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਜਿਹੜੀ ਚੇਨ ਆ ਜਾਂ ਹਾਰਡਵੇਅਰ ਉਹ 'ਤੇ ਆਪਾਂ ਲਾਈਫ ਟਾਈਮ ਦੀ ਵਾਰੰਟੀ ਔਫਰ ਕਰਦੇ ਹਾਂ ਜੀ। ਕੱਲ੍ਹ ਨੂੰ ਕੋਈ ਦਿੱਕਤ ਆ ਜਾਂਦੀ ਆ, ਵੈਸੇ ਅੱਜ ਤੱਕ ਕਦੇ ਆਈ ਨਹੀਂ, ਫਿਰ ਵੀ ਆ ਜਾਂਦੀ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਫ੍ਰੀ ਆਫ ਕੋਸਟ ਨੂੰ ਫਿਕਸ ਕਰਾਂਗੇ ਜਾਂ ਰਿਪਲੇਸ ਕਰਾਂਗੇ ਵਿਦ ਇਨ ਅ ਸਪੈਸੀਫਿਕ ਟਾਈਮ ਫਰੇਮ। ਸੋ ਇਹ 2-4 ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਅਲੱਗ ਬਣਾਉਂਦੀਆਂ ਨੇ, ਅਤੇ ਜਿੱਥੇ ਮੈਨੂੰ ਲੱਗਦਾ ਕਿ ਵੀ ਆਪਾਂ ਕੰਮ ਕਰਵਾ ਲਈਏ ਤਾਂ ਪੀਸ ਆਫ ਮਾਈਂਡ ਆਪਾਂ ਨੂੰ ਮਿਲਣੀ ਚਾਹੀਦੀ ਆ।
0: ਸੋ ਜਿਹੜੇ ਅੱਜ ਪਰਿਵਾਰ ਤੁਹਾਨੂੰ ਕਾਲ ਕਰਨਗੇ, ਕੀ ਫਾਇਦਾ ਹੋ ਸਕਦਾ ਥੈਂਕਸ ਗਿਵਿੰਗ ਲੌਂਗ ਵੀਕਐਂਡ 'ਤੇ ਜੇ ਅੱਜ ਕੋਈ ਕਾਲ ਕਰਦਾ, ਤੁਸੀਂ ਕਿਵੇਂ ਧੰਨਵਾਦ ਕਰੋਗੇ ਸਾਡੇ ਪਰਿਵਾਰਾਂ ਦਾ?
1: ਓਕੇ ਜੀ ਭੁੱਲਰ ਸਾਹਿਬ, ਤੁਸੀਂ ਜਿੱਦਾਂ ਜਿਵੇਂ ਕਿ ਦੱਸਿਆ ਆਪਣੇ ਬਲਾਈਂਡਸ ਨੇ ਜਿਹੜੇ ਬਹੁਤ ਵਧੀਆ ਕੁਆਲਿਟੀ ਦੇ ਨੇ, ਵਧੀਆ ਕੁਆਲਿਟੀ ਦੇ ਬਲਾਈਂਡਸ ਜਿਸ ਪ੍ਰਾਈਸ 'ਤੇ ਆਪਾਂ ਇੰਸਟਾਲ ਕਰਾਂਗੇ ਮਾਰਕੀਟ 'ਚ ਕੋਈ ਕਰ ਨਹੀਂ ਸਕਦਾ ਜੀ। ਅਤੇ ਵੀਕ ਜਿਹੜੀ ਥੈਂਕਸਗਿਵਿੰਗ ਦੀ ਡੀਲ ਹੈ ਉਹ ਇਹੀ ਆ, 50% ਆਫ ਫਲੈਟ ਸਾਰੇ ਭੈਣਾਂ ਦੇ ਭਰਾਵਾਂ ਨੂੰ,
0: ਜਿੰਨੀਆਂ ਕਾਲਾਂ ਆ ਗਈਆਂ 50%
1: ਆਫ ਮਿਲੂਗਾ।
0: ਵੈਰੀ ਗੁੱਡ।
1: ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ
0: ਜੀ,
1: ਅਤੇ ਬ੍ਰੈਂਪਟਨ ਦੇ ਵਿੱਚ ਸਾਨੂੰ ਕਾਲ ਕਰਦੇ ਹੋ, ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਜੀ, 50% ਡਿਸਕਾਊਂਟ ਦੇ ਨਾਲ ਨਾਲ ਤੁਹਾਡਾ ਪੈਟੀਓ ਡੋਰ ਆ, ਚਾਹੇ ਉਹਦੇ 'ਚ ਤੁਸੀਂ 1 ਮੋਟਰ ਲਵਾਓ ਚਾਹੇ ਤੁਸੀਂ ਉਹਦੇ 'ਚ 2 ਮੋਟਰਾਂ ਲਗਵਾਓ।
0: ਅੱਛਾ,
1: ਬਿਲਕੁਲ ਆਪਾਂ ਪੈਟੀਓ ਡੋਰ ਨੂੰ ਫ੍ਰੀ ਆਫ ਕੋਸਟ ਆਪਾਂ ਆਟੋਮੇਟਡ ਕਰਕੇ ਦੇਵਾਂਗੇ ਜੀ, ਮੋਟਰਾਂ ਰਿਮੋਟ ਨਾਲ, ਚਾਹੇ ਤੁਸੀਂ ਇੱਕ, ਚਾਹੇ ਤੁਸੀਂ ਉਹਦੇ 'ਚ 1 ਪਰਦਾ ਲਵਾਓ ਚਾਹੇ ਤੁਸੀਂ ਉਹਦੇ 'ਚ 2 ਪਰਦੇ ਲਗਵਾਓ।
0: ਸੋ ਫ੍ਰੀ ਅਪਗ੍ਰੇਡ ਹੋ ਜਾਊਗਾ, ਯਾਨੀ ਕਿ ਬੰਦੇ ਬੈਠੇ ਰਿਮੋਟ ਤੋਂ ਜਾਂ ਫੋਨ ਤੋਂ ਕੰਟਰੋਲ ਕਰ ਸਕਦੇ ਨੇ, ਬਲਾਈਂਡ ਓਪਨ ਜਾਂ ਸ਼ਟ ਜਾਂ ਆਨ ਜਾਂ ਸ਼ਟ ਆਫ ਕਰ ਸਕਦੇ ਨੇ।
1: ਹਾਂਜੀ ਹਾਂਜੀ।
0: ਸੋ ਨੰਬਰ ਬੋਲ ਰਹੇ
1: 647-399-4646। 647-399-4446 647-389-4646
0: 647-399-4446 647-399-4446 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਥੈਂਕਸਗਿਵਿੰਗ ਲੌਂਗ ਵੀਕਐਂਡ ਅੱਜ ਕੈਨੇਡਾ ਦੇ ਵਿੱਚ, ਅਤੇ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਰਹੇ ਸੀ ਕਿ ਇਹ ਛੁੱਟੀ ਬੇਸਿਕਲੀ ਕੈਨੇਡਾ ਦੇ ਵਿੱਚ ਕਿਉਂਕਿ ਵਾਢੀ ਦਾ ਮੌਸਮ ਆ, ਸੋ ਉਸ ਨੂੰ ਲੈ ਕੇ ਅਤੇ ਜਦੋਂ ਇਹ ਪਰੰਪਰਾ ਚੱਲਦੀ ਆ ਕਿ ਭਾਈ ਜਦੋਂ ਇਹਨੂੰ ਇੱਕ ਇਹੀ ਕਿਹਾ ਜਾਂਦਾ ਕਿ ਸਾਡਾ ਭਾਈ ਜੋ ਵੀ ਇਹ ਪਿਛਲਾ ਸਾਲ ਆ ਉਹਦੇ ਵਿੱਚ ਉਹਦਾ ਧੰਨਵਾਦ, ਫਸਲ ਦਾ ਧੰਨਵਾਦ, ਮੌਸਮ, ਇਹ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਸੋ ਇਹਦੇ ਵਿੱਚ ਜੋ ਕੈਨੇਡੀਅਨ ਪਰਿਵਾਰ ਸੀਗੇ ਉਹ ਆਪਦੇ ਬੱਚਿਆਂ ਨਾਲ ਰਲ ਮਿਲ ਕੇ, ਜਿਵੇਂ ਆਪਾਂ ਕਹਿੰਦੇ ਨਾ ਕਿ ਆਪਾਂ ਵਿਸਾਖੀ ਮੁਕੰਮ ਬਣਾਉਂਦੇ ਹਾਂ, ਸੋ ਉੱਦਾਂ ਦੇ ਕਾਇੰਡ ਆਫ ਚੀਜ਼ ਫਿਰ ਪਰਿਵਾਰ ਰਲ ਮਿਲ ਕੇ ਅੱਜ ਚੰਗਾ ਫੂਡ, ਚੰਗਾ ਭੋਜਨ ਖਾਂਦੇ ਨੇ। ਸੋ ਤੁਸੀਂ ਕੀ ਖਾ ਰਹੇ ਹੋ, ਤੁਸੀਂ ਕਿਵੇਂ ਥੈਂਕਸ ਗਿਵਿੰਗ ਲੌਂਗ ਵੀਕਐਂਡ ਮਨਾ ਰਹੇ ਹੋ, ਕਿਉਂਕਿ ਕੁਝ ਕਹਿ ਰਹੇ ਨੇ ਕਿ ਸਮਰ ਦਾ ਆਖਰੀ ਲੌਂਗ ਵੀਕਐਂਡ ਹੀ ਆ ਅਤੇ ਅਸੀਂ ਆਊਟਿੰਗ ਲਈ ਜਾ ਰਹੇ ਹਾਂ, ਕੋਈ ਨਿਆਗਰਾ ਫਾਲ ਜਾ ਰਿਹਾ ਅਤੇ ਕੋਈ ਟੋਬਰ ਮੋਰੀਵਾਲ ਜਾ ਰਿਹਾ, ਅਤੇ ਬੀਚ ਤੋਂ ਹੁਣ ਲੋਕ ਅਵੋਇਡ ਕਰ ਰਹੇ ਨੇ, ਕਹਿੰਦੇ ਆ ਵੀ ਹੁਣ ਹਵਾ 'ਚ ਚੱਲਦੀ ਆ, ਠੰਡ ਲੱਗਦੀ ਆ। ਸਟੂਡੈਂਟ ਨੰਬਰ 416-233-7368 'ਤੇ ਥੈਂਕਸ ਗਿਵਿੰਗ ਲੌਂਗ ਵੀਕਐਂਡ 'ਤੇ ਸਾਡੇ ਖਾਸ ਸਪੋਂਸਰ ਨੇ, ਉਹਨਾਂ ਦਾ ਅਸੀਂ ਉਚੇਚੇ ਤੌਰ 'ਤੇ ਧੰਨਵਾਦ ਕਰਨਾ ਚਾਹਾਂਗੇ। ਉਹਨੇ ਬਾਈ ਸੁੱਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ, ਬਾਈ ਸੁੱਖ ਜੀ ਨਾਲ ਜਦੋਂ ਮੁਲਾਕਾਤ ਹੋਈ ਸੀ ਇਹਨਾਂ ਨੇ ਪਹਿਲੀ ਚੀਜ਼ ਕਹੀ ਸੀ, ਕਹਿੰਦੇ ਭਾਅ ਜੀ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਕੋਈ ਵੀ ਪ੍ਰੋਗਰਾਮ ਸਟਾਰਟ ਕਰੋ, ਟਾਈਮ ਵਧਾਓ, ਟਾਈਮ ਚਾਹੇ ਡਬਲ ਕਰ ਲਓ, ਅਸੀਂ ਪੈਸੇ ਡਬਲ ਕਰ ਲਾਂਗੇ, ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ, ਤੁਸੀਂ ਜਿਹੜੇ ਵੀ ਸਟੇਸ਼ਨ 'ਤੇ ਹੋ, ਜਿਹੜਾ ਵੀ ਪ੍ਰੋਗਰਾਮ ਆ, ਜਿੰਨੇ ਵੀ ਘੰਟਿਆਂ ਦਾ, ਅਸੀਂ ਤੁਹਾਡੇ ਨਾਲ ਹਾਂ। ਸੋ ਇਹ ਉਹਨਾਂ ਦਾ ਉਚੇਚੇ ਤੌਰ 'ਤੇ ਸਾਡਾ ਧੰਨਵਾਦ ਕਰਨਾ ਬਣਦਾ, ਕਿਉਂਕਿ ਇਹ ਨਹੀਂ ਹੁੰਦਾ ਕੋਈ ਨੋਟ ਈਵਨ ਸਿੰਗਲ ਟਾਈਮ, ਜਿੰਨੇ ਸਾਲਾਂ ਤੋਂ ਵੀ ਜੁੜੇ ਹਾਂ, ਕਿ ਜੀ ਆਹ ਮਹੀਨਾ ਥੋੜ੍ਹਾ ਡਾਊਨ ਆ, ਸਕਿੱਪ ਕਰ ਲੈਂਦੇ ਹਾਂ, ਨਹੀਂ, ਇਹ ਕਹਿੰਦੇ ਆ ਐਡ ਚੱਲਦੀ ਆ, ਕੰਟੀਨਿਊ ਆ, ਚਾਹੇ ਹਨੇਰੀ ਆ, ਚਾਹੇ ਮੀਂਹ ਆ, ਚਾਹੇ ਝੱਖੜ ਆ, ਚਾਹੇ ਸਨੋ ਸਟ੍ਰੋਮ ਆ, ਸਾਡੀ ਐਡ ਚੱਲਦੀ ਰਹੂਗੀ। ਸੋ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੇ ਅੱਜ ਸਮਾਂ ਬਣਿਆ ਜੀ ਬਾਈ ਸੁੱਖ ਹੋਣਾ ਦਾ ਧੰਨਵਾਦ ਕਰਨ ਦਾ, ਗ੍ਰੈਂਡ ਹੋਮ ਫਰਨੀਚਰ ਤੋਂ। ਬਾਈ ਸੁੱਖ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਭਰਨ ਸਾਹਿਬ। ਬਿਲਕੁਲ ਇਹ ਇੱਕ ਟੀਮ ਵਰਕ ਹੁੰਦਾ ਜੀ, ਜਿੱਦਾਂ ਤੁਸੀਂ ਹਮੇਸ਼ਾ ਨਾਲ ਖੜਦੇ ਹੋ, ਕਈ ਵੇਲੇ ਅਸੀਂ ਵੀ ਕਹਿ ਦਈਦਾ ਤੁਹਾਨੂੰ ਕਾਲ ਕਰਕੇ ਵੀ ਬਾਈ ਜੀ ਇਸ ਹਫ਼ਤੇ ਥੋੜ੍ਹਾ ਜਿਹਾ ਕੰਮ ਸਲੋ ਆ, ਤੁਸੀਂ ਵੀ ਕਹਿੰਦੇ ਨੋ ਪ੍ਰੋਬਲਮ ਭਾਅ ਜੀ, ਧੱਕਾ ਲਾ ਦਿੰਦੇ ਹਾਂ, ਨੋ ਪ੍ਰੋਬਲਮ, ਆ ਜਾਓ ਇਹ ਇੱਥੇ। ਇਹ ਤਾਂ ਟੀਮ ਵਰਕ ਆ ਸਰ, ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਸੋ ਇਹ ਆਪਣੇ ਦੋਨਾਂ ਜਾਣਿਆਂ ਦੀ, ਆਪਣੇ ਤੁਹਾਡੀ ਤੁਹਾਡੀ ਟੀਮ ਦਾ ਤਾਂ ਸਾਡੀ ਟੀਮ ਦਾ, ਇੱਕ ਆਪਣਾ ਟੀਮ ਵਰਕ ਆ ਜੀ।
0: ਤੇ ਅੱਜ ਸਾਡੇ ਪਰਿਵਾਰਾਂ ਦਾ ਵੀ ਧੰਨਵਾਦ, ਕਿਉਂਕਿ ਉਹ ਸਾਡੇ ਸਰੋਤੇ ਨੇ ਤੇ ਤੁਹਾਡੇ ਕਸਟਮਰ ਨੇ, ਐਂਡ ਉਹਨਾਂ ਦਾ ਧੰਨਵਾਦ ਤੁਸੀਂ ਕਿਵੇਂ ਕਰੋਗੇ ਜੋ ਅੱਜ ਦੇ ਦਿਨ ਤੁਹਾਡੇ ਸਟੋਰ ਤੱਕ ਪਹੁੰਚ ਰਹੇ ਨੇ?
2: ਬਿਲਕੁਲ ਭੱਲਾ ਸਾਹਿਬ, ਅੱਜ ਪਹਿਲਾਂ ਤਾਂ ਮੈਂ ਦੱਸਦਾਂ ਲਾਸਟ ਐਂਡ ਫਾਈਨਲ ਕਾਲ ਲੌਂਗ ਵੀਕਐਂਡ ਸੇਲ ਦੀ ਸੀ। ਵੈਸੇ ਆਪਾਂ ਫਰਾਈਡੇ ਤੋਂ ਆਗਾਜ਼ ਕੀਤਾ ਸੀਗਾ ਜੀ, ਫਰਾਈਡੇ ਸੈਟਰਡੇ ਸੰਡੇ ਤਿੰਨੋਂ ਦਿਨ ਲੰਘ ਚੁੱਕੇ ਨੇ, ਅੱਜ ਲਾਸਟ ਡੇ ਆ ਸੇਲ ਦਾ। ਅੱਜ ਸਵੇਰੇ 10 ਵਜੇ ਅਸੀਂ ਓਪਨ ਹੋ ਜਾਵਾਂਗੇ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਰਵਾਂਗੇ। ਤੇ ਭੱਲਾ ਸਾਹਿਬ ਅੱਜ ਇੱਕ ਡਿਫਰੈਂਟ ਤਰੀਕੇ ਦਾ ਐਲਾਨ ਕਰਨ ਜਾ ਰਹੇ ਹਾਂ ਜੀ, ਪਰਿਵਾਰ ਜਿਹੜੇ ਕੈਂਬਰਿਜ ਕਿਚਨਾਂ ਵਾਲੇ ਪਾਸੇ ਆਉਣਗੇ, ਲੰਡਨ ਵਾਲੇ ਪਾਸੇ ਆਉਣਗੇ, ਵੁੱਡਸਟਾਕ ਵਾਲੇ ਪਾਸੇ ਆਉਣਗੇ, ਜਾਂ ਬੈਰੀ ਵਾਲੀ ਸਾਈਡ ਤੋਂ ਲਾ ਲਈਏ, ਜਾਂ ਇੱਧਰੋਂ ਸਕਾਰਬਰੋ ਵਾਲੀ ਸਾਈਡ ਤੋਂ, ਜਿੰਨੇ ਵੀ ਪਰਿਵਾਰ ਆ ਜੋ ਦੂਰੋਂ ਸਾਡੇ ਕੋਲ ਚੱਲ ਕੇ ਆਉਣਗੇ, ਆ ਕੇ ਦਿਖਾ ਦਿਓ ਕਿ ਬਾਈ ਆਹ ਸੀ ਸਾਡਾ ਐਡਰੈਸ ਆ। ਗੈਸ ਕਾਰਡ $100 ਦਾ ਗੈਸ ਕਾਰਡ ਬਿਲਕੁਲ ਫ੍ਰੀ ਦਿੱਤਾ ਜਾਊਗਾ, ਜੋ ਮਰਜ਼ੀ ਬਾਈ ਚਾਹੇ ਬਾਈਂਗ $20 ਦੀ ਕਰਨ, $50 ਦੀ ਕਰਨ, $100 ਦਾ ਗੈਸ ਕਾਰਡ ਪਰਿਵਾਰਾਂ ਨੂੰ ਫ੍ਰੀ ਦਿੱਤਾ ਜਾਊਗਾ ਹਰੇਕ ਪਰਚੇਜ਼ ਦੇ ਨਾਲ। ਸੋ ਨਾਲ ਦੀ ਨਾਲ ਬਹੁਤ ਸਾਰੀਆਂ ਡੀਲਾਂ, ਸੋ ਮੈਂ ਇੱਕ ਡੀਲ ਜਨਜਾਦਾ ਪਰਿਵਾਰਾਂ ਨੂੰ ਦੇ ਜਾਵਾਂ ਜੀ, ਕੁਈਨ ਸਾਈਜ਼ ਦਾ ਬੈੱਡ ਬਲੈਕ ਕਲਰ ਦਾ ਵੈਲਵਟ ਦਾ LED ਲਾਈਟਾਂ ਦੇ ਨਾਲ ਸਿਰਫ 199 ਦਾ ਦਿੱਤਾ ਜਾਊਗਾ, ਤੇ ਨਾਲ ਪ੍ਰੈਸ਼ਰ ਕੁੱਕਰ ਜਿਹੜਾ ਬਿਲਕੁਲ ਤੁਹਾਨੂੰ ਫ੍ਰੀ ਤੋਹਫਾ ਦਿੱਤਾ ਜਾਊਗਾ, ਤੇ ਨਾਲ ਗੈਸ ਕਾਰਡ ਵੀ ਜਿਹੜੇ ਦੂਰ ਦਰੇਡੇ ਆਉਣਗੇ ਪਰਿਵਾਰ, ਗੈਸ ਕਾਰਡ ਲੈਣਾ ਨਾ ਭੁੱਲਿਓ, ਹਰੇਕ ਪਰਚੇਜ਼ ਦੇ ਨਾਲ ਜਿਹੜੇ ਦੂਰ ਦਰੇਡੇ ਆਉਂਦੇ $100 ਦਾ ਗੈਸ ਕਾਰਡ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਦਾ ਤੁਹਾਡਾ ਇੰਤਜ਼ਾਰ ਕਰ ਰਹੀਆਂ। ਨਾਲ ਜੇ ਗੱਲਬਾਤ ਡਾਇਨਿੰਗ ਟੇਬਲ ਦੀ ਕਰ ਲਈਏ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਅਰ ਸਿਰਫ $499 ਦਾ ਮਿਲੂਗਾ ਅੱਜ ਰਾਤ ਦੇ 10 ਵਜੇ ਤੱਕ। ਪ੍ਰੈਸ਼ਰ ਕੁੱਕਰ ਬਿਲਕੁਲ ਨਾਲ ਫ੍ਰੀ ਮਿਲੂਗਾ, ਤੇ $100 ਦਾ ਗੈਸ ਕਾਰਡ ਇਹਦੇ ਨਾਲ ਵੀ ਤੁਹਾਨੂੰ ਦਿੱਤਾ ਜਾਣਾ। ਸੋ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅੱਜ ਓਪਨ ਆ, ਲਾਸਟ ਐਂਡ ਫਾਈਨਲ ਕਾਲ ਫੋਰ ਦਾ ਲੌਂਗ ਵੀਕਐਂਡ ਸੇਲ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ
0: ਭੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਸਟੂਡੀਓ ਨੰਬਰ ਆ 416-233-7368 ਦੇਬੀ ਮਖਸੂਸਪੁਰੀ ਪਹੁੰਚ ਰਹੇ ਨੇ ਬ੍ਰੈਂਪਟਨ।

0: ਸੋ ਦੇਬੀ ਜੀ ਦਾ ਲਾਈਵ ਸ਼ੋਅ ਬ੍ਰੈਂਪਟਨ ਦੇ ਵਿੱਚ ਹੈ ਜੀ 17 ਤਰੀਕ ਨੂੰ ਸੈਟਰਡੇ ਵਾਲੇ ਦਿਨ। ਤੁਸੀਂ ਇਹ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਐਜ਼ ਏ ਸਪੋਂਸਰ ਜਾਂ ਫਿਰ ਇਹ ਸ਼ੋਅ ਨੂੰ ਦੇਖਣਾ ਚਾਹੁੰਦੇ ਹੋ ਜਾਂ ਟਿਕਟਾਂ ਬਾਏ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ। ਮੇਰਾ ਨੰਬਰ ਹੈ 647-921-2032 647-921-2032 6479212032 'ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਤੁਸੀਂ ਟਿਕਟਾਂ ਬਾਏ ਕਰਨੀਆਂ ਨੇ ਦਿਵਾਲੀ 'ਤੇ, ਦੁਸਹਿਰੇ 'ਤੇ, ਕ੍ਰਿਸਮਸ 'ਤੇ, ਨਵੇਂ ਸਾਲ 'ਤੇ, ਲੋਹੜੀ 'ਤੇ ਇੰਡੀਆ ਜਾਣਾ ਤਾਂ ਕਟਾਰੀਆ ਟੂਰਸ ਐਂਡ ਟਰੈਵਲ 905-678-1200 905-678-1200। ਹਰਮਨ ਜੀ ਮੁਜ਼ਬਲਾਈਨ ਤੋਂ ਮੇਰੇ ਨਾਲ ਜੁੜੇ ਹੋਏ ਨੇ ਬਾਈ ਜੀ। ਪੰਪਕਿਨ ਥੈਂਕਸਗਿਵਿੰਗ ਅਤੇ ਹੈਲੋਵੀਨ 'ਤੇ ਹੁਣ ਥਾਂ ਥਾਂ 'ਤੇ ਆਪਾਂ ਦੇਖਦੇ ਹਾਂ ਕਿ ਕਿੰਨੇ ਸਾਰੇ ਪੰਪਕਿਨ ਲੋਕਾਂ ਨੇ ਘਰਾਂ 'ਤੇ ਜਾਂ ਡੈਕੋਰ ਲਈ ਗਿਣਤੀ ਦੇ ਵਿੱਚ ਰੱਖੇ ਹੁੰਦੇ ਨੇ। ਐਂਡ ਤੁਹਾਨੂੰ ਲੱਗਦਾ ਨਹੀਂ ਕਿ ਇਹ ਹੈਗਾ ਤਾਂ ਫੂਡ ਆ, ਅਤੇ ਇਹ ਇੰਨੇ ਪੰਪਕਿਨ ਸਿਰਫ ਡੈਕੋਰੇਸ਼ਨ ਲਈ ਹੁੰਦੇ ਨੇ ਜਾਂ ਵੇਸਟ ਹੋ ਜਾਂਦੇ ਨੇ?
1: ਇਹ ਮੇਰੇ ਹਿਸਾਬ ਨਾਲ ਤਾਂ ਇਹ ਮੈਂ ਕਦੇ ਦੇਖੋ ਆਪ ਨਹੀਂ ਕਦੇ ਯੂਜ਼ ਕੀਤਾ, ਕਦੇ ਫੋਲੋ ਨਹੀਂ ਕੀਤਾ ਇਹ ਟ੍ਰੈਡੀਸ਼ਨ ਨੂੰ। ਸੋ ਮੇਰੇ ਹਿਸਾਬ ਨਾਲ ਤਾਂ ਖਾਧੇ ਤਾਂ ਕਿਹੜੇ ਜਾਂਦੇ ਹੋਣੇ, ਇਹ ਖਾਣ ਵਾਲੇ ਹੁੰਦੇ ਨੇ ਵੈਸੇ।
0: ਮੈਂ ਇਹਦੇ ਬਾਰੇ ਨਾਲ ਥੋੜ੍ਹਾ ਪੜ੍ਹ ਰਿਹਾ ਸੀ, ਇਹ ਕਹਿੰਦੇ ਆ ਕਿ ਕੁਝ ਕੁ ਇਹਨਾਂ ਦੀ ਜਿਹੜੀ ਬਰੀਡ ਆ ਉਹ ਸਪੈਸ਼ਲ ਅਗਾਈ ਇਸ ਲਈ ਆਉਂਦੀ ਹੈ ਕਿ ਥੋੜ੍ਹਾ ਜਿਹਾ ਡੈਕੋਰੇਸ਼ਨ ਲਈ, ਪਰ ਹੁਣ ਕਿੰਨਾ ਪਾਣੀ, ਕਿੰਨੇ ਰਿਸੋਰਸਿਸ, ਫਾਰਮ ਚੋਗਦੇ ਨੇ, ਟਰਾਂਸਪੋਰਟ ਹੁੰਦੇ ਨੇ, ਵਿਕਦੇ ਨੇ, ਚਾਰ ਦਿਨ ਰੱਖ ਕੇ ਉਹ ਕਈ ਵਾਰ ਘਰ ਵਿੱਚ ਹੀ ਹੋ ਚਲੇ ਜਾਂਦੇ ਨੇ, ਹੈ ਨਾ। ਸੋ ਕਈ ਵਾਰ ਇੱਦਾਂ ਲੱਗਦਾ ਕਿ ਕਿੰਨੇ ਰਿਸੋਰਸੇ ਵੇਸਟ ਹੋ ਗਏ, ਪਰ ਕਈ ਲੋਕ ਇਹਨੂੰ ਸਮਾਰਟ ਤਰੀਕੇ ਦੇ ਨਾਲ ਯੂਜ਼ ਕਰਦੇ ਨੇ। ਉਹ ਅੰਦਰੋਂ ਉਹਨਾਂ ਦੇ ਬੀਜ ਕੱਢ ਕੇ ਜਾਂ ਸੂਪ ਬਣਾ ਕੇ ਜਾਂ ਕੁਛ ਨਾ ਕੁਛ ਕਿਸੇ ਤਰ੍ਹਾਂ ਨਾਲ ਉਹਨੂੰ ਕੁੱਕ ਵੀ ਕਰਦੇ ਨੇ, ਖਾਂਦੇ ਵੀ ਨੇ, ਅਤੇ ਬਹੁਤੇ ਲੋਕ ਸਿਰਫ ਇੱਦਾਂ ਲੱਗਦਾ ਕਿ ਯਾਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪੰਪਕਿਨ, ਅਤੇ ਉਹ ਕੀ ਕਰਦੇ ਹੋਣਗੇ, ਕਿੱਥੇ ਜਾਂਦੇ ਹੋਣਗੇ, ਸੋਚਣ ਵਾਲੀ ਗੱਲ ਆ।
1: ਨਹੀਂ, ਸੋਚਣ ਵਾਲੀ ਗੱਲ ਤਾਂ ਹੈਗੀ ਹੈ ਜੀ, ਬਾਕੀ ਤੁਹਾਡੀ ਰਿਸਰਚ ਜੋ ਕਹਿ ਰਹੀ ਆ, ਤੁਸੀਂ ਬਹੁਤ ਵਧੀਆ ਰਿਸਰਚ ਰੋ ਭੁੱਲਰ ਸਾਹਿਬ ਵੈਸੇ
0: ਜੀ,
1: ਅਤੇ ਮੇਰੇ ਹਿਸਾਬ
0: ਨਾਲ ਮੇਰੇ ਵੈਸੇ ਦਿਮਾਗ 'ਚ ਆਇਆ, ਮੈਂ ਕਿਹਾ ਇੰਨੇ ਪੰਪਕਿਨ ਨੇ ਇਹ, ਹੁਣ ਮੈਂ ਕਿਹਾ ਜਾਣਗੇ ਕਿੱਥੇ। ਸੋ ਸਟੂਡੀਓ ਨੰਬਰ 416-233-7368 ਅਪਲਾਇੰਸ ਜੰਕਸ਼ਨ ਤੋਂ ਮਨਜੀਤ ਜੀ ਇਸ ਪ੍ਰੋਗਰਾਮ ਨੂੰ ਖਾਸ ਸਪੋਂਸਰ ਕਰ ਰਹੇ ਨੇ। ਤੁਸੀਂ ਅੱਜ ਲੌਂਗ ਵੀਕਐਂਡ ਦਾ ਦੇਣਾ ਅਤੇ ਤੁਸੀਂ ਅਪਲਾਇੰਸ ਬਾਏ ਕਰਨੇ ਆ ਤਾਂ ਅਪਲਾਇੰਸ ਜੰਕਸ਼ਨ ਨੂੰ ਵਿਜਿਟ ਕੀਤਾ ਜਾ ਸਕਦਾ। ਸੋ ਇੱਥੇ $2500 ਦੀ ਸਿੱਧੀ ਸਿੱਧੀ ਸੇਵਿੰਗ ਤੁਹਾਡੀ ਹੋ ਸਕਦੀ ਆ। ਜੇ 5-piece ਸਟੇਨਲੈਸ ਸਟੀਲ ਦੇ ਅਪਲਾਇੰਸ ਬੰਡਲ ਤੁਸੀਂ ਪੈਕੇਜ ਬਾਏ ਕਰਨਾ, 36-inch ਵਾਈਡ ਰੈਫਰੀਜਰੇਟਰ ਵਿਦ ਆਈਸ ਐਂਡ ਵਾਟਰ ਡਿਸਪੈਂਸਰ, 30-inch ਦਾ ਇਲੈਕਟ੍ਰਿਕ ਸਟੋਵ ਕਨਵੈਕਸ਼ਨ ਏਅਰ ਫਰਾਇਰ ਨਾਲ, 24-inch ਸਟੇਨਲੈਸ ਸਟੀਲ ਡਿਸ਼ਵਾਸ਼ਰ ਅਤੇ ਨਾਲ ਵਾਸ਼ਰ ਐਂਡ ਡਰਾਇਰ, ਇਹ ਜਿਹੜਾ ਪੂਰਾ ਸੈੱਟ ਆ $6500 ਦੀ ਰੈਗੂਲਰ ਕੀਮਤ ਸੀ, ਅੱਜ ਲੌਂਗ ਵੀਕਐਂਡ 'ਤੇ ਤੁਹਾਨੂੰ ਮਿਲੂਗਾ ਸਿਰਫ ਅਤੇ ਸਿਰਫ $3999 ਦਾ। ਸੋ ਤਕਰੀਬਨ $2500 ਦੀ ਸੇਵਿੰਗ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਨਜੀਤ ਜੀ ਨੂੰ ਕਾਲ ਕਰ ਲਓ। ਅਪਲਾਇੰਸ ਜੰਕਸ਼ਨ ਜੋ ਕਿ 2 ਲੋਕੇਸ਼ਨਾਂ ਨੇ, ਮਿਸਿਸਾਗਾ ਰੋਡ ਐਂਡ ਸਟੀਲਸ, ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ 905-450-0054 905-450-0054 9054500054 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮੋਨਾ ਮਹਿੰਗੀ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਅੱਜ ਥੈਂਕਸਗਿਵਿੰਗ ਲੌਂਗ ਵੀਕਐਂਡ 'ਤੇ। ਨਾਲ ਦੇ ਨਾਲ ਅਮਨ ਜਾਖੜ ਜੀ, ਵੀਨਸ ਆਟੋ ਤੋਂ ਸਫਾ ਜੀ, ਢਿੱਲੋਂ ਵੀਡੀਓ ਤੋਂ ਸੈਮੀ ਢਿੱਲੋਂ ਜੀ ਸਾਡੇ ਬਹੁਤ ਅਜੀਜ਼ ਨੇ, 905-204-1313 ਇਹਨਾਂ ਦਾ ਨੰਬਰ ਆ, ਅਚੇਚੇ ਤੌਰ 'ਤੇ ਧੰਨਵਾਦ ਕਰਦੇ ਹਾਂ। ਬਰੀਜ਼ ਏਅਰ ਡਕਟ ਕਲੀਨਿੰਗ, ਸੋ ਤੁਸੀਂ ਡਕਟ ਕਲੀਨਿੰਗ ਕਰਵਾਉਣੀ ਆ $150 ਦੇ ਵਿੱਚ 905-330-9900 905-330-9900। ਏਸ਼ੀਅਨ ਫੂਡ ਸੈਂਟਰ ਦਾ ਗੋਰ ਐਂਡ ਪੰਨਾ ਹਿੱਲ ਦੀ ਲੋਕੇਸ਼ਨ ਆ ਜਿਹੜੀ, ਉੱਥੇ ਨਾ ਜੋ ਫ੍ਰੀ ਜਲੇਬੀਆਂ ਮਿਲ ਰਹੀਆਂ ਨੇ, ਤੁਸੀਂ ਗਰੋਸਰੀ ਕਰੋ ਚਾਹੇ ਨਾ ਕਰੋ, ਕੋਈ ਇਹਦਾ ਚੱਕਰ ਨਹੀਂ ਹੈਗਾ, ਚਾਹੇ 5 ਦੀ ਕਰਦੇ ਹੋ, 10 ਦੀ ਕਰਦੇ ਹੋ, 50 ਦੀ, 100 ਦੀ, ਹਰ ਇੱਕ ਨੂੰ ਫ੍ਰੀ ਜਲੇਬੀਆਂ ਮਿਲ ਰਹੀਆਂ ਨੇ। ਅਤੇ ਗਰੋਸਰੀ 'ਤੇ ਭਾਰੀ ਸੇਲ ਆ, $3 ਦਾ 10 pound ਆਲੂ ਅਤੇ ਅਨੀਅਨ ਮਿਲ ਰਹੇ ਨੇ, ਜਿਹੜੇ ਵਾਈਟ ਅਨੀਅਨ ਨੇ, ਰੈੱਡ ਅਨੀਅਨ 4.99, ਮਿਲਕ 5.99 ਦਾ, ਕਿੰਨੇ ਮਰਜ਼ੀ ਪੈਕਟ ਲੈ ਕੇ ਜਾ ਸਕਦੇ ਹੋ। ਅਤੇ ਹੋਰ ਬਹੁਤ ਸਾਰੇ ਪ੍ਰੋਡਕਟਾਂ ਦੇ ਉੱਤੇ ਭਾਰੀ ਸੇਲ ਏਸ਼ੀਅਨ ਫੂਡ 'ਤੇ, ਅਤੇ ਫ੍ਰੀ ਜਲੇਬੀਆਂ ਅੱਜ ਪੂਰਾ ਦਿਨ ਮਿਲ ਗਿਆ। ਇਸ ਦੇ ਨਾਲ ਇੱਕ ਵਾਰ ਫਿਰ ਤੁਸੀਂ ਮੂਜ਼ ਬਲਾਈਂਡ ਦਾ ਨੰਬਰ ਸਾਂਝਾ ਕਰ ਦਿਓ ਬਾਈ ਜੀ।
1: 647-399-4646 6473894646
0: 50% ਔਫ, 5 ਸਾਲ ਦੀ ਵਾਰੰਟੀ ਬਲਾਈਂਡਸ 'ਤੇ ਤੁਹਾਨੂੰ ਮਿਲੂਗੀ। ਘਰਾਂ 'ਚ ਪਰਦੇ ਲਵਾਉਣੇ, ਮੂਜ਼ ਬਲਾਈਂਡ ਨੂੰ ਕਾਲ ਕਰਿਓ 647-399-4646 647-399-4646 ਬਹੁਤ ਸ਼ੁਕਰੀਆ ਜੀ, ਧੰਨਵਾਦ। ਇਸ ਦੇ ਨਾਲ ਨਾਲ ਡੀਜ਼ੀ ਗ੍ਰਾਫਿਕ ਤੋਂ ਬਾਈ ਗੁਰਮਨ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਤੁਸੀਂ ਦੀਵਾਲੀ ਲਈ ਕੋਈ ਫਲਾਇਰ ਪ੍ਰਿੰਟ ਕਰਵਾਉਣੇ ਨੇ $999 ਦੇ 50,000 ਫਲਾਇਰ ਇਲੈਕਸ਼ਨ ਲਈ ਅਤੇ ਦੀਵਾਲੀ ਲਈ ਸਪੈਸ਼ਲ ਡਿਸਕਾਊਂਟ ਨੇ ਡੀਜ਼ੀ ਗ੍ਰਾਫਿਕ। ਸੋ ਤਕਰੀਬਨ 40% ਜਿਹੜੇ ਇਲੈਕਸ਼ਨ ਕੈਂਡੀਡੇਟ ਨੇ ਉਹ ਡੀਜ਼ੀ ਗ੍ਰਾਫਿਕ ਤੋਂ ਪ੍ਰਿੰਟ ਕਰਵਾ ਰਹੇ ਨੇ, ਭਾਰੀ ਡਿਸਕਾਊਂਟ ਤੁਹਾਨੂੰ ਮਿਲੇਗਾ। 647-549-7017 647-549-7017 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰਸ਼ਮੀ ਜੀ ਅਕਾਲ ਮੋਰਗੇ ਤੋਂ, ਬਾਈ ਮਨਪ੍ਰੀਤ ਜੀ ਫੈਸ਼ਨ ਆਈਕੇ ਤੋਂ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਅਚੇਚੇ ਤੌਰ 'ਤੇ ਧੰਨਵਾਦ। ਅਲਫਾ ਫਿਜ਼ੀਓਥੈਰੇਪੀ, ਪੂਰੀ ਹੈਰੀਟੇਜ, ਦਲਾਵਰੀ ਗਰੁੱਪ ਤੋਂ ਫਰੋਸਟ ਜੀ ਐੱਮ, ਐਵਰੈਸਟ ਟ੍ਰੇਡਰਸ, ਮੂਜ਼ ਬਲਾਈਨ, ਮਨਪ੍ਰੀਤ ਜੀ ਇਫਿਨਿਟੀ ਮੋਰਗੇ ਤੋਂ ਅਤੇ ਗੁਰਸ਼ਰਨ ਬਾਜਵਾ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਅਤੇ ਤਹਿ ਦਿਲ ਤੋਂ ਸਾਰਿਆਂ ਦਾ ਧੰਨਵਾਦ। ਮੇਰਾ ਨਾਮ ਹੈ ਹਰਵੀਰ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕਿਸੇ ਸਪੋਂਸਰ ਸਾਹਿਬਾਨ ਦਾ ਨੰਬਰ ਚਾਹੀਦਾ, ਜਾਂ ਫਿਰ ਤੁਸੀਂ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ। ਮੇਰਾ ਨੰਬਰ ਆ 647-921-2032 647-921-2032 647-921-2032
2: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
8: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
6: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 9056214100 ਤੇ ਫੋਨ ਜ਼ਰੂਰ ਕਰੋ।

0: ਵਾਹ ਵੀ ਵਾਹ ਕਿਆ ਬਾਤ ਹੈ। ਪ੍ਰੋਗਰਾਮ ਹੈ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਸਵਾਗਤ ਹੈ, ਵੈਲਕਮ ਐਂਡ ਕਿਆ ਬਾਤ ਹੈ। ਹੈਪੀ ਫਰਾਈਡੇ ਜੂਨੀਅਰ, ਫਰਾਈਡੇ ਜੂਨੀਅਰ ਦੀ ਬਹੁਤ ਹੀ ਸੋਹਣੀ ਮਿੱਠੀ ਪਿਆਰੀ ਅੱਜ ਸਵੇਰ ਹੈ। ਐਂਡ ਇਸ ਸਵੇਰ ਦੇ ਵਿੱਚ ਤੁਹਾਡੇ ਨਾਲ ਅਸੀਂ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹਾਂ। ਵੀਕਐਂਡ ਬਸ ਆ ਗਿਆ ਬਈ, ਆਹ ਲੈ ਚੱਕ ਮੈਂ ਆ ਗਿਆ ਹਾਂ। ਸੋ ਵੀਕਐਂਡ ਦੀ ਉਡੀਕ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਰਹਿੰਦੀ ਹੈ। ਅਤੇ ਦੇਖੋ ਯਾਰ, ਹਲਕੀ ਫੁਲਕੀ ਬਦਲਵਾਈ ਦੀ ਸੀਗੀ ਅਤੇ ਹੁਣ ਪੂਰੀ ਐਨ ਧੁੱਪ ਵੀ ਨਿਕਲੀ ਹੈ ਬੜੀ ਪਿਆਰੀ ਪਿਆਰੀ। ਸੋ ਹਲਕੀ ਫੁਲਕੀ ਮਿੱਠੀ ਮਿੱਠੀ ਗਰਮੀ ਜੀ ਵੀ ਮਹਿਸੂਸ ਹੁੰਦੀ ਜਾਵੇਗੀ ਅੱਜ। ਅਤੇ 17-18 ਡਿਗਰੀ ਤੱਕ ਦਾ ਟੈਂਪਰੇਚਰ ਹੈ ਅਤੇ ਕੱਲ੍ਹ ਨੂੰ ਵੀ ਸੋਹਣਾ ਦਿਨ ਹੈ ਅਤੇ ਸੈਟਰਡੇ ਵੀ। ਯਾਰ ਵੀਕਐਂਡ ਆਪਣਾ ਵਧੀਆ ਲੱਗ ਜਾਵੇ, ਇਹੀ ਹੁੰਦਾ ਨਹੀਂ ਤਾਂ ਕਈ ਵਾਰ ਪੂਰਾ ਵੀਕ ਵਧੀਆ ਮੌਸਮ ਵੀਕਐਂਡ 'ਤੇ ਜਾ ਕੇ ਟਣੀਆਂ ਪੈ ਜਾਣ, ਠੰਡ ਹੋ ਜਾਵੇ, ਫਿਰ ਥੋੜ੍ਹੇ ਬੰਦੇ ਨੂੰ ਹੁੰਦਾ ਯਾਰ ਕਿ ਸਾਡਾ ਤਾਂ ਇਹ ਸਮਾਂ ਸੀਗਾ ਇੰਜੋਏ ਕਰਨ ਵਾਲਾ। ਸੋ ਕਰਦੇ ਹਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ। ਅਤੇ 9056633337 ਇਜ਼ ਦੀ ਵਨ ਐਂਡ ਓਨਲੀ, ਇੱਕੋ ਇੱਕ ਆਪਣਾ ਨੰਬਰ ਹੈ, ਤੁਸੀਂ ਐਨੀ ਟਾਈਮ ਕਾਲ ਕਰਨੀ ਹੈ ਜ਼ਰੂਰ ਕਰੋ ਜੀ। ਸਦਕੇ ਮੋਸਟ ਵੈਲਕਮ ਸਾਰਿਆਂ ਨੂੰ। ਐਂਡ ਤੁਹਾਡੀਆਂ ਸਾਡੀਆਂ ਜੋ ਗੱਲਾਂ ਬਾਤਾਂ ਨੇ ਯਾਰ, ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਬੜਾ ਇੱਕ ਮੋਹ ਪਿਆਰ ਹੈ, ਬੜੀ ਇੱਕ ਸੋਹਣੀ ਗੱਲ ਸਾਰੇ ਕਰਦੇ ਨੇ, ਪਰਿਵਾਰਕ ਗੱਲਾਂ ਬਾਤਾਂ ਹੁੰਦੀਆਂ ਅਤੇ ਡਿਸਕਸ਼ਨਸ ਦੇ ਥਰੂ ਬਹੁਤ ਕੁਛ ਦੇਖੋ ਆਪਾਂ ਜਿੱਥੇ ਲਰਨ ਵੀ ਕਰਦੇ ਹਾਂ, ਇੱਕ ਦੂਜੇ ਨਾਲ ਸਾਂਝ ਵੀ ਪੈਂਦੀ ਆ, ਬੜੀ ਪਿਆਰੀ ਗੱਲ ਹੈ। ਸੋ ਕੱਲ੍ਹ ਰਾਤੀ ਇੱਕ ਬੜੀ ਦੁੱਖ ਦੀ ਖਬਰ ਸੁਣਨ ਨੂੰ ਮਿਲੀ ਕਿ ਇੰਡੀਅਨ ਐਕਟਰ, ਫਿਲਮ ਮੇਕਰ, ਲੈਜੈਂਡ ਨਾਨਾ ਪਾਟੇਕਰ, ਉਹਨਾਂ ਦੀ ਡੈਥ ਹੋਈ ਐਟ ਏਜ 75 ਗੋਆ ਆਪਣੇ ਘਰ ਵਿਖੇ, ਕਾਰਡੀਅਕ ਅਰੈਸਟ ਕਾਰਨ ਡੈਥ ਹੋਈ। 1951 ਦੇ ਵਿੱਚ ਨਾਨਾ ਪਾਟੇਕਰ ਜੀ ਦਾ ਮਹਾਰਾਸ਼ਟਰ 'ਚ ਜਨਮ ਹੋਇਆ ਅਤੇ 5 ਡੈਕੇਡ ਹਿੰਦੀ ਮਰਾਠੀ ਸਿਨੇਮੇ 'ਚ ਰਾਜ ਕੀਤਾ। ਬੜੀਆਂ ਕਮਾਲ ਦੀਆਂ ਇੰਟੈਂਸ ਪਰਫੋਰਮੈਂਸਿਸ, ਐਂਡ ਕੱਲ੍ਹ ਵੀ ਮੈਂ ਕੁਝ ਕਲਿਪਸ ਦੇਖ ਰਿਹਾ ਸੀ ਨਾਨਾ ਪਾਟੇਕਰ ਸਾਹਿਬ ਦੀਆਂ ਪੁਰਾਣੀਆਂ ਫਿਲਮਾਂ ਦੇ, ਅਤੇ ਬੱਲੇ ਯਾਰ ਕਿਆ ਐਕਟਿੰਗ ਆ, ਪਤਾ ਨਹੀਂ ਲੱਗਦਾ ਵੀ ਇਹ ਬੰਦਾ ਐਕਟ ਕਰੇ ਵਾਕਈ ਕੋਈ ਚੀਜ਼ ਅਸਲ ਦੇ ਵਿੱਚ ਹੋ ਰਹੀ ਆ। 1978 ਦੇ ਵਿੱਚ ਡੇਬਿਊ ਹੋਇਆ ਅਤੇ ਫਿਰ ਬੜੀਆਂ ਵੱਡੀਆਂ ਵੱਡੀਆਂ ਫਿਲਮਾਂ ਕੀਤੀਆਂ। ਐਂਡ ਇੱਕ ਆਸਕਰ ਨੋਮੀਨੇਟਿਡ ਫਿਲਮ ਵੀ ਸਲਾਮ ਬੋਂਬੇ ਕੀਤੀ, 3 ਨੈਸ਼ਨਲ ਫਿਲਮ ਅਵਾਰਡ ਜਿੱਤੇ, ਪਦਮ ਸ਼੍ਰੀ ਵੀ ਜੋ ਕਿ ਕੰਟਰੀ ਦਾ ਵਨ ਆਫ ਦਾ ਹਾਈਐਸਟ ਅਵਾਰਡਸ ਹੈ ਉਹ ਜਿੱਤੇ। ਐਂਡ ਫਿਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਗੱਲਬਾਤ ਕੀਤੀ ਕਿ ਨਾਨਾ ਪਾਟੇਕਰ ਸਾਹਿਬ ਦੀ ਇੰਟੈਂਸਿਟੀ, ਇੰਡੀਵਿਜੁਅਲਿਟੀ ਅਤੇ ਬੜੀ ਕਮਾਲ ਦੀ ਪ੍ਰੈਜੈਂਸ ਰਹੀ। ਸੋ ਨਾਨਾ ਪਾਟੇਕਰ ਸਾਹਿਬ ਨੂੰ ਯਾਦ ਕੀਤਾ ਜਾਵੇਗਾ ਯਾਰ, ਬਹੁਤ ਹੀ ਕਮਾਲ ਦੇ ਐਕਟਰ, ਬੜੀ ਇੱਕ ਕਹਿੰਦੇ ਹੁੰਦੇ ਆ ਕਿ ਇੰਟਲੈਕਚੁਅਲ ਇਨਸਾਨ। ਕੱਲ੍ਹ ਵੀ ਇੱਕ ਇੰਟਰਵਿਊ ਦੀ ਕਲਿਪ ਸੁਣ ਰਹੇ ਸੀ, ਉਹ ਕਹਿੰਦੇ ਕਿ ਮੈਂ ਤਾਂ ਬਸ ਉੱਥੇ ਜ਼ਿੰਦਗੀ ਜਿਉਣਾ ਚਾਹੁੰਦਾ ਜਿੱਥੇ ਕੋਈ ਬਾਹਲਾ ਨਾ ਹੋਵੇ ਤੰਗ ਕਰਨ ਵਾਲਾ, ਬਸ ਮੈਂ ਆਪਣਾ ਲਿਖਾ ਪੜ੍ਹਾਂ ਅਤੇ ਉਹਨੇ ਕੁ ਲੋਕ ਹੋਣ, ਜੇ ਕੋਈ ਲੋੜ ਪੈ ਗਈ ਤਾਂ ਮੈਨੂੰ ਚੱਕ ਕੇ ਲੈ ਜਾਣਗੇ। ਅਤੇ ਜ਼ਿੰਦਗੀ ਤਾਂ ਉਹੀ ਹੈ, ਦੇਖੋ ਜਿਹੜਾ ਬੰਦਾ ਜਿਹਨੇ ਇੰਨੀ ਸ਼ੋਹਰਤ ਅਤੇ ਇੰਨੀ ਫੇਮ ਦੇਖੀ ਹੈ ਉਹ ਵੀ ਕਹਿ ਰਿਹਾ ਯਾਰ ਕਿ ਲਾਈਫ ਹੋਵੇ ਤਾਂ ਉਹ ਐਸੀ ਹੋਵੇ ਤਾਂ ਤੁਸੀਂ ਸੋਚੋ। ਸੋ ਖੈਰ, ਹੀ ਵਿਲ ਬੀ ਰਿਮੈਂਬਰਡ, ਐਂਡ ਆਈ ਐਮ ਸ਼ੋਰ ਕਿ ਤੁਸੀਂ ਵੀ ਆਪਣੇ ਬਚਪਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਤਾਂ ਜ਼ਰੂਰ ਦੇਖੀਆਂ ਹੋਣਗੀਆਂ ਉਹਨਾਂ ਦੀਆਂ ਫਿਲਮਾਂ। ਸੋ ਰੈਸਟ ਇਨ ਪੀਸ ਲੈਜੈਂਡ, ਅਤੇ ਨਾਨਾ ਪਾਟੇਕਰ ਸਾਹਿਬ ਨੂੰ ਯਾਦ ਕੀਤਾ ਜਾਵੇਗਾ। ਸੋ ਪ੍ਰੋਗਰਾਮ ਹੈ ਪੰਜਾਬੀ ਰਾਤ, ਅਤੇ ਨੰਬਰ ਹੈ ਆਪਣਾ 9056733337। ਅਤੇ ਗੱਲਬਾਤ ਤੁਹਾਡੀ ਸਾਡੀ ਆਲਵੇਜ਼ ਹੋ ਸਕਦੀ ਹੈ, ਯਾਦ ਰੱਖੋ ਜ਼ਰੂਰ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਤੁਹਾਡੇ ਲਈ ਹਾਜ਼ਰ ਹੈ ਫਰੈਸ਼ ਫੂਡ ਸੈਂਟਰ। ਤੁਸੀਂ ਪਹੁੰਚੋ ਫਰੈਸ਼ ਫੂਡ 'ਤੇ, ਵਧੀਆ ਆਪਣੇ ਟੋਪ ਟੋਪ ਟੋਪ ਦੀਆਂ ਡੀਲਾਂ ਲਓ, ਵਧੀਆ ਸਾਫ਼ ਸੁਥਰੀ ਗਰੋਸਰੀ ਹੈ। ਸੋ ਵਿਜ਼ਿਟ ਕਰੋ ਫਰੈਸ਼ ਫੂਡ ਸੈਂਟਰ। ਉਸ ਦੇ ਨਾਲ ਨਾਲ HK ਮੂਵਰਸ, ਜੋ ਕਿ ਆਪਣੀ ਕਮਿਊਨਿਟੀ ਦੀ ਲੀਡਿੰਗ ਮੂਵਿੰਗ ਕੰਪਨੀ ਹੈ, ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। 35 ਸਾਲ ਕੋਈ ਨਿੱਕਾ ਮੋਟਾ ਸਮਾਂ ਨਹੀਂ ਹੁੰਦਾ 35 ਸਾਲ ਦਾ ਯਾਰ। ਸੋ ਤੁਸੀਂ HK ਮੂਵਰਸ ਨੂੰ ਕਾਲ ਕਰ ਲਓ 416-524-6704 'ਤੇ ਕਾਲ ਕਰੋ। ਐਤਕੀ ਲੌਂਗ ਵੀਕਐਂਡ ਹੈ, ਥੈਂਕਸ ਗਿਵਿੰਗ ਲੌਂਗ ਵੀਕਐਂਡ। ਸੋ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਇੱਕ ਤਾਂ ਪੰਪਕਿਨ ਫੈਸਟ ਹੋ ਰਿਹਾ ਟੋਰਾਂਟੋ 'ਚ, ਡਾਊਨਸ ਵਿਊ ਪਾਰਕ, ਨੂੰ ਪੂਰਾ ਪੰਪਕਿਨ ਫੈਸਟ ਬਣਾਇਆ ਜਾਵੇਗਾ। ਜਾਓ ਪੰਪਕਿਨਸ ਪਿਕ ਕਰੋ, ਫਾਲ ਪਿਕਚਰਸ ਖਿੱਚੋ, ਐਂਡ ਟਿਕਟਾਂ ਦੇ ਨਾਲ ਕੁਝ ਬੱਚਿਆਂ ਲਈ ਵੀ ਕੋਰਨ ਮੇਜ਼ ਹੈ, ਮਿਡਵੇ ਕੋਈ ਰਾਈਡ ਕਰੋ, ਤੇ ਥੋੜਾ ਜਿਹਾ ਵੀਕਐਂਡ ਕੋਸਟੂਮ ਕੰਟੈਸਟ ਹੋਊਗਾ, ਡਾਂਸ ਪਾਰਟੀਆਂ ਹੋਣਗੀਆਂ, ਵਧੀਆ ਇੱਕ ਇੰਜੋਏਬਲ ਇਵੈਂਟ ਹੋਊਗਾ ਪਰਿਵਾਰਾਂ ਲਈ। ਤੇ ਇੱਕ ਟੋਰਾਂਟੋ ਇੰਡੀ ਹੋਰਰ ਫੈਸਟੀਵਲ ਵੀ ਹੋ ਰਿਹਾ, ਟੋਰਾਂਟੋ ਫਾਲ ਹਾਰਵੈਸਟ ਮਾਰਕੀਟ ਵੀ ਹੋ ਰਿਹਾ, ਚਾਰ ਦਿਨ ਫਾਲ ਦੀਆਂ ਦਾ ਫੂਡ ਐਕਟੀਵਿਟੀਜ਼ ਵੈਂਡਰਸ ਬੜੇ ਹੋਣਗੇ। ਇਹ ਸ਼ੂਗਰ ਬੀਚ ਤੇ ਹੋ ਰਿਹਾ, ਥੈਂਕਸਗਿਵਿੰਗ ਮਾਰਕੀਟ ਇੱਕ ਲੱਗ ਰਿਹਾ, ਤੇ ਚਲੋ ਕੁਝ ਕੁ ਚੀਜ਼ਾਂ ਬੰਦ ਵੀ ਹੋਣਗੀਆਂ ਵੀਕਐਂਡ ਦੇ ਉੱਤੇ। ਐਂਡ ਜਿਹੜੇ ਸਾਡੇ ਖਾਣ ਪੀਣ ਦੇ ਸ਼ੌਕੀਨ ਨੇ, ਸਾਰੇ ਬੀਅਰ ਸਟੋਰ ਤੇ ਐਲ ਸੀ ਬੀ ਓ ਬੰਦ ਹੋਣਗੇ ਮੰਡੇ ਨੂੰ, ਅਟਰੈਕਸ਼ਨ ਜ਼ਿਆਦਾਤਰ ਖੁੱਲ੍ਹੀਆਂ ਨੇ, ਗਰੋਸਰੀ ਸਟੋਰ ਵੀ ਜ਼ਿਆਦਾਤਰ ਬੰਦ ਹੋਣਗੇ, ਤੇ ਮਾਲਸ ਕਾਫੀ ਸਾਰੇ ਓਪਨ ਨੇ। ਟਾਈਮਿੰਗ ਆਨਲਾਈਨ ਚੈੱਕ ਕਰ ਲਿਓ, ਬਟ ਮੈਂ ਤਾਂ ਭੁੱਲ ਹੀ ਗਿਆ ਸੀ ਯਾਰ ਕਿ ਥੈਂਕਸ ਗਿਵਿੰਗ ਦਾ ਲੌਂਗ ਵੀਕਐਂਡ ਹੈ। ਕਿਆ ਬਾਤ ਹੈ, ਵੈਰੀ ਗੁੱਡ, ਲੌਂਗ ਵੀਕਐਂਡ, ਤਿੰਨ ਦਿਨ ਦੀਆਂ ਛੁੱਟੀਆਂ, ਸੋ ਅਗਲਾ ਵੀਕ ਸ਼ੋਰਟ ਵੀਕ ਹੋਊਗਾ, ਉਹਦੀ ਵੀ ਇੱਕ ਐਕਸਾਈਟਮੈਂਟ ਨੈਚੁਰਲੀ ਫਿਰ ਹੋ ਹੀ ਜਾਂਦੀ ਹੈ, ਤੇ ਆਈ ਐਮ ਸ਼ੋਰ ਕਿ ਐਵਰੀਵਨ ਵਿਲ ਬੀ ਸੁਪਰ ਐਕਸਾਈਟਡ, ਤੇ ਕਰੋ ਇੰਜੋਏ। ਇੱਕ ਤੁਹਾਨੂੰ ਅਸੀਂ ਨਾਲ ਦੀ ਨਾਲ ਸਕਾਈ ਹਾਲ ਐਕਸਪ੍ਰੈਸ ਦਾ ਨੰਬਰ ਜ਼ਰੂਰ ਦੇਈਏ। ਸਕਾਈ ਹਾਲ ਐਕਸਪ੍ਰੈਸ ਵਾਲੇ ਹਾਇਰਿੰਗ ਕਰ ਰਹੇ, ਇਹਨਾਂ ਨੂੰ ਬਹੁਤ ਸਾਰੇ ਨਾ ਏਜ਼ਡ ਡਰਾਈਵਰ ਚਾਹੀਦੇ ਨੇ ਯੂ ਐਸ ਲਈ, ਸੋ ਕਾਲ ਕਰੋ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੇਰੀਲੈਂਡ, ਡਰਾਈ ਵੈਨ ਦੀਆਂ ਦਾ ਕੰਮ ਹੈ, ਡਰਾਈ ਵੈਨ ਦਾ ਪੂਰਾ ਸਾਲ ਬਿਜ਼ੀ ਡੈਡੀਕੇਟਡ ਕੰਮ ਮਿਲੇਗਾ, 12 ਟ੍ਰਿਪਸ ਪਰ ਮੰਥ ਨੂੰ ਮਿਲ ਰਹੀਆਂ ਨੇ। ਸਟੀਅਰਸ ਅਤੇ ਵਿੰਸਟਨ ਚਰਚਲ ਤੇ ਇਹਨਾਂ ਦੀ ਯਾਰਡ ਹੈ, ਹਰ ਮਹੀਨੇ ਦੀ 5 ਤਰੀਕ ਤੇ ਹਰ ਮਹੀਨੇ ਦੀ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਜਮ੍ਹਾਂ ਹੋਣਗੇ, ਤੇ ਨੰਬਰ ਹੈ 8073555992, 807-355-99 ਤੇ 92 ਨੰਬਰ ਹੈ, 807-355-99-92, 807-355-99-2 ਦੇ ਉੱਤੇ ਤੁਸੀਂ ਗੱਲਬਾਤ ਕਰੋ, ਤੇ ਤੁਹਾਡੇ ਲਈ ਸਕਾਈ ਹਾਲ ਐਕਸਪ੍ਰੈਸ ਵਾਲੇ ਹਾਜ਼ਰ ਨੇ, ਵਧੀਆ ਬੜੀ ਟੌਪ ਦੀ ਪੇ ਤੁਹਾਨੂੰ ਦੇ ਰਹੇ ਨੇ, ਸੋ ਗਿਵ ਦਮ ਅ ਕਾਲ ਐਂਡ ਤੁਸੀਂ ਇਹਨਾਂ ਦੀ ਸੇਵਾ ਦਾ ਫਾਇਦਾ ਜ਼ਰੂਰ ਲਓ। ਸੋ ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ 905-673-33-37, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਐਂਡ ਸਾਡੇ ਨਾਲ ਸੌਰਭ ਰਤਨ ਜੀ ਵੀ ਜੁੜ ਚੁੱਕੇ ਨੇ, ਤੇ ਸੌਰਭ ਜੀ ਕੋਲੋਂ ਫਾਈਨੈਂਸ਼ੀਅਲ ਅਪਡੇਟ ਲੈਂਦੇ ਹਾਂ। ਸੌਰਭ ਜੀ, ਵੈਲਕਮ ਸਰ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਮਾਰਕੀਟ ਦੇ ਵਿੱਚ ਅੱਜ ਇੱਕ ਗਿਰਾਵਟ ਦੇਖੀ ਜਾ ਰਹੀ ਹੈਗੀ ਹੈ, ਜਿਹੜੀ ਆਈ ਥਿੰਕ ਇੱਕ ਕੰਟੀਨਿਊਸ ਇਵੈਂਟ ਹੈਗਾ, ਜੀਓਪੋਲੀਟੀਕਲ ਕ੍ਰਾਈਸਿਸ ਇਰਾਨ ਦਾ, ਜਿਹੜਾ ਹਜੇ ਰੈਜ਼ੋਲੂਸ਼ਨ ਵੱਲ ਨੂੰ ਵਾਧਾ ਨਹੀਂ ਦਿਖ ਰਿਹਾ, ਔਰ ਟਰੰਪ ਦੀਆਂ ਰਿਪੀਟਿਡ ਜਿਹੜੀਆਂ ਸਟ੍ਰਾਈਕ ਦੀਆਂ ਧਮਕੀਆਂ ਹੈਗੀਆਂ, ਉਹ ਮਾਰਕੀਟ ਨੂੰ ਥੋੜਾ ਜਿਟਰ ਦੇ ਰਹੀ ਹੈ। ਲੇਕਿਨ ਉਹਦੇ ਨਾਲ ਜ਼ਿਆਦਾ ਜਿਹੜਾ ਹੈਗਾ ਯੀਲਡਸ ਦਾ ਵਧਣਾ, ਬੌਂਡ ਯੀਲਡ ਜਿਹੜੀਆਂ ਹੈਗੀਆਂ, ਖਾਸ ਕਰਕੇ ਟ੍ਰੈਜਰੀਜ਼, ਖਾਸ ਕਰਕੇ ਕਿਉਂਕਿ 10 ਈਅਰ ਟ੍ਰੈਜਰੀਜ਼ ਅਗੇਨ ਰਾਈਜ਼ਿੰਗ, ਵਿਚ ਇਜ਼ ਬੇਸਿਕਲੀ ਮੇਕਿੰਗ ਦਾ ਕੇਸ ਫਾਰ ਮਾਰਕੀਟ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਵੋਲੇਟਿਲਿਟੀ ਆ ਸਕਦੀ ਹੈ, ਬਟ ਜਿਹੜੇ ਗੁੱਡ ਸਟਾਕਸ ਨੇ, ਜਿਵੇਂ ਯੈਸਟਰਡੇ ਸੈਮਸੰਗ ਨੇ ਕਿਹਾ ਕਿ ਉਹਨਾਂ ਦੇ AI ਦੇ ਕਾਰਨ ਜਿਹੜੇ ਰਿਜ਼ਲਟਸ ਹੈਗੇ ਨੇ ਕੁਆਟਰਲੀ, ਉਹ ਬੰਪਰ ਹੋਣਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਈ ਥਿੰਕ ਇੱਕੋ ਚੀਜ਼ ਆ ਜਿਹੜੀ ਮਾਰਕੀਟ ਨੂੰ ਚਲਾਵੇਗੀ, ਜਿਵੇਂ ਮੈਂ ਪਹਿਲਾਂ ਕਿਹਾ ਸੀਗਾ, ਉਹ ਹੈਗਾ ਕਿ ਗੁੱਡ ਅਰਨਿੰਗ ਰਿਪੋਰਟਸ ਫਰਮ ਦਾ ਕੰਪਨੀਜ਼, ਚੰਗੀਆਂ ਕੰਪਨੀਜ਼ ਚੰਗੀ ਪ੍ਰੋਫਿਟੇਬਿਲਿਟੀ ਦਿਖਾਉਂਦੇ ਹੋਏ, ਚੰਗੀ ਸੇਲਸ ਦਿਖਾਉਂਦੇ ਹੋਏ, ਚੰਗਾ ਫੋਰਕਾਸਟ ਦਿੰਦੇ ਹੋਏ ਮਾਰਕੀਟ ਦੇ ਉਹਨਾਂ ਸੈਗਮੈਂਟਸ ਨੂੰ ਕਾਫੀ ਅੱਛਾ ਰੱਖਣਗੀਆਂ, ਜਿੱਥੇ ਜਿਹੜੇ ਜਿਹੜੇ ਇਨਵੈਸਟਰਸ ਨੇ ਉਹ ਪ੍ਰੋਫਿਟ ਬੁੱਕ ਕਰਦੇ ਰਹਿਣਗੇ। ਵੋਲੇਟਿਲਿਟੀ ਵਿਲ ਬੀ ਐਨ ਓਪਰਚੁਨਿਟੀ ਫਾਰ ਪੀਪਲ ਟੂ ਐਂਟਰ ਇਨ ਐਟ ਦੈਟ ਟਾਈਮ, ਕਿਉਂਕਿ ਉਹ ਟਾਈਮ ਚੰਗਾ ਹੁੰਦਾ ਹੈ। ਲੇਕਿਨ ਓਵਰਆਲ ਤੁਹਾਡੀ ਪਲੈਨਿੰਗ ਦੇ ਉੱਪਰ ਕੋਈ ਆਂਚ ਨਹੀਂ ਆਏਗੀ। ਮੈਂ ਫਿਰ ਦੁਬਾਰਾ ਦੁਹਰਾ ਦਿੰਦਾ ਕਿ ਆਈ ਡੋਂਟ ਥਿੰਕ ਦੇਰ ਇਜ਼ ਐਨੀ ਟ੍ਰਬਲ ਸੈਲਿੰਗ ਦਾ ਐਸੈਟਸ ਐਂਡ ਕੈਸ਼ਿੰਗ ਇਟ ਆਊਟ, ਬਿਕੋਜ਼ ਇਟ ਗੋਨਾ ਬੀ ਰਿਕਵਰਡ ਔਰ ਰੀਕੈਪਚਰਡ ਅਗੇਨ ਵੈਰੀ ਸੂਨ। ਕਾਰਨ ਕੀ ਹੈ ਕਿ ਮਾਰਕੀਟ ਜਿਹੜੀ ਹੈ ਨਵੇਂ ਸਾਲ ਦੇ ਵਿੱਚ ਮੂਮਨ ਤੌਰ ਤੇ ਆਫਟਰ ਦਾ ਇਲੈਕਸ਼ਨਸ ਕਾਫੀ ਅੱਛੀ ਸਿੰਗਲ ਟੂ ਡਬਲ ਡਿਜਿਟ ਰਿਟਰਨ ਦਿੰਦੀ ਹੈਗੀ ਹੈ, ਔਰ ਜੋ ਅੱਜ ਕੱਲ ਦੇ ਸਿਨਾਰੀਓਜ਼ ਬਣੇ ਹੋਏ ਨੇ ਉਹਦੇ ਅਧੀਨ ਇਹੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਵੀ ਸ਼ੁੱਡ ਸਟੇ ਇੰਟੈਕਟ, ਵੀ ਸ਼ੁੱਡ ਸਟੇ ਔਨ ਪੁੱਟ ਐਂਡ ਦੇਰ ਇਜ਼ ਨੋ ਨੀਡ ਟੂ ਵਰੀ ਅਬਾਊਟ। ਜੀ ਨਵੀ,
0: ਸਰਵਜੀਤ ਦਾ ਨੰਬਰ ਹੈ 416-833-85-33। ਸਰਵਜੀਤ, ਸੋ ਬਹੁਤ ਸਾਰੇ ਲੋਕ ਆਈ ਥਿੰਕ ਪੈਨਿਕ ਸੈੱਲ ਜ਼ਰੂਰ ਕਰਦੇ ਨੇ, ਤੇ ਬਾਅਦ ਦੇ ਵਿੱਚ ਪਛਤਾਵਾ ਵੀ ਰਹਿੰਦਾ ਕਿ ਯਾਰ ਸਾਨੂੰ ਤਾਂ ਇਹ ਪੈਸੇ ਦੀ ਲੋੜ ਹੀ ਨਹੀਂ ਸੀ, 10-15 ਸਾਲ ਐਵੇਂ ਅਸੀਂ ਵੇਚ ਚੁੱਕੇ।
1: ਡੈਫੀਨੇਟਲੀ ਨਵੀ, ਪੈਨਿਕ ਸੈਲਿੰਗ ਤਿੰਨ ਕਾਰਨਾਂ ਕਰਕੇ ਹੁੰਦੀ ਹੈ। ਪਹਿਲੀ ਗੱਲ, ਜਦੋਂ ਅਸੀਂ ਇੱਕ ਲੌਂਗ ਟਰਮ ਬਿਲਡ ਅਪ ਨਹੀਂ ਕਰਨਾ ਚਾਹੁੰਦੇ, ਵੈਲਿਊ ਪ੍ਰੋਪੋਜੀਸ਼ਨ ਬਿਲਡ ਨਹੀਂ ਕਰਨਾ ਚਾਹੁੰਦੇ, ਦੂਸਰੀ ਚੀਜ਼ ਜਦੋਂ ਸਾਨੂੰ ਨੌਲੇਜ ਦੀ ਕਮੀ ਹੁੰਦੀ ਹੈ, ਅਸੀਂ ਸੁਣ ਸੁਣਾ ਕੇ ਟ੍ਰੇਡਿੰਗ ਦੇ ਵਿੱਚ ਪੈ ਜਾਂਦੇ ਹਾਂ ਤੇ ਜਿੱਥੇ ਫਿਰ ਅਸੀਂ ਹੱਥ ਬੰਦ ਕਰਦੇ ਹਾਂ, ਤੀਸਰੀ ਚੀਜ਼ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੀ ਕਮੀ ਹੈ ਤੇ ਸਾਡਾ ਕੋਈ ਵੀ ਐਕਸ਼ਨ ਜਿਹੜਾ ਹੈਗਾ ਮੋਟੇ ਤੌਰ ਤੇ ਉਹ ਡੈਟਰੀਮੈਂਟਲ ਹੁੰਦਾ ਟੂਵਾਰਡਸ ਆਰ ਫਿਊਚਰ ਫਾਈਨੈਂਸ਼ੀਅਲ ਸਟਰੈਂਥ। ਕਾਰਨ ਕੀ ਹੈ ਕਿ ਅਗਰ ਅੱਜ ਮੇਰੀ ਏਜ 50 ਸਾਲ ਦੀ ਹੈ ਇੱਕ ਐਗਜ਼ਾਮਪਲ ਦੇ ਤੌਰ ਤੇ, ਤੇ ਮੇਰੀ ਲਾਈਫ ਐਕਸਪੈਕਟੈਂਸੀ 85 to 90 ਹੈ, ਤੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਪੈਸੇ ਦਾ ਇੱਕ ਕੋਆਰਡੀਨੇਸ਼ਨ ਹੈ, ਪੈਸੇ ਦੀ ਯੂਟੀਲਾਈਜੇਸ਼ਨ ਹੈ, ਕਪੈਸਿਟੀ ਹੈ, ਉਹ 40 ਸਾਲ ਦੀ ਹੈ, ਹਾਂ ਇਹਦੇ ਵਿੱਚ ਰਿਸਕ ਬਦਲੇਗਾ, ਇਹਦੇ ਵਿੱਚ ਮੇਰੀਆਂ ਨੀਡਸ ਬਦਲਣਗੀਆਂ, ਇਹਦੇ ਵਿੱਚ ਮੇਰਾ ਟਾਈਮ ਹੋਰਾਈਜ਼ਨ ਜਿਹੜਾ ਹੈਗਾ ਵੈ ਉਹ ਕਵਰ ਕੀਤਾ ਜਾਏਗਾ। ਸੋ ਜਿਵੇਂ ਜਿਵੇਂ ਟਾਈਮ ਹੋਰਾਈਜ਼ਨ ਬਦਲੇਗਾ, ਰਿਸਕ ਬਦਲੇਗਾ, ਤੁਹਾਡੀ ਐਸੈਟ ਪਲੈਨਿੰਗ ਬਦਲੇਗੀ, ਤੁਹਾਡੀਆਂ ਇਨਕਮ ਨੀਡਸ ਬਦਲਣਗੀਆਂ, ਆਟੋਮੈਟਿਕਲੀ ਤੁਹਾਡਾ ਪਲੈਨਿੰਗ ਦਾ ਜਿਹੜਾ ਆਸਪੈਕਟ ਹੈਗਾ ਉਹ ਉਹਨੂੰ ਕਵਰ ਅਪ ਕਰੇਗਾ। ਨੋ ਪਲੈਨਿੰਗ ਨੋ ਗੇਨ, ਇਹ ਯਾਦ ਰੱਖੋ। ਤੁਸੀਂ ਰਿਸਕ ਲੈ ਕੇ ਪੈਸੇ ਨਹੀਂ ਬਣਾਉਂਦੇ, ਤੁਸੀਂ ਪਲੈਨਡ ਰਿਸਕ ਲੈ ਕੇ ਪੈਸੇ ਬਣਾਉਂਦੇ ਹੋ। ਔਰ ਜੇ ਤੁਸੀਂ ਡਾਇਰੈਕਟ ਰਿਸਕ ਨਹੀਂ ਲੈਣਾ, ਤੁਸੀਂ ਚਾਹੁੰਦੇ ਹੋ ਕਿ ਸਾਡਾ ਪੈਸਾ ਸੇਫਲੀ ਗਰੋ ਹੋਵੇ ਤੇ ਇੱਕ ਬੰਦਾ ਤੁਹਾਡੇ ਲਈ ਡੈਡੀਕੇਟਡਲੀ ਕੰਮ ਕਰੇ, 416-833-8533 ਕਮ ਟਾਕ ਟੂ ਮੀ ਐਂਡ ਲੈਟ ਮੀ ਗਿਵ ਯੂ ਅ ਪ੍ਰੋਪਰ ਪਲਾਨ। ਜੀ ਨਵੀ
0: ਜੀ, ਨੰਬਰ ਇੱਕ 416-833-8533, 416-833-8533, 416-833-8533। ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। ਸਾਡੇ ਦੁਆਬਾ ਟਰੈਵਲ ਵਾਲੇ ਨੂੰ ਅੱਜ ਕੱਲ ਬੜੇ ਲੋਕ ਕਹਿ ਰਹੇ ਨਵੀਂ ਇੰਡੀਆ ਜਾਣਾ, ਇੰਡੀਆ ਦੀਆਂ ਟਿਕਟਾਂ ਕਿੱਥੋਂ ਲਈਏ? ਦੁਆਬਾ ਟਰੈਵਲ ਤੋਂ ਜਿਹਨੇ ਲੈ ਲਈਆਂ ਟਿਕਟਾਂ, ਲੋਐਸਟ ਰੇਟ ਤਾਂ ਤੁਹਾਨੂੰ ਮਿਲ ਹੀ ਜਾਣਾ, ਸਰਵਿਸ ਜਿਹੜੀ ਹੈ ਉਹ ਵੀ ਬਾਕਮਾਲ ਹੈ। ਨਹੀਂ ਤਾਂ ਕਈ ਵਾਰ ਯਾਰ ਤੁਸੀਂ ਕਿਸੇ ਏਜੰਟ ਨੂੰ ਕਾਲ ਕਰੋ, ਬਾਅਦ ਦੇ ਵਿੱਚ ਕੋਈ ਫਲਾਈਟ ਚੇਂਜ ਹੋਣ ਵਾਲੀ ਹੈ, ਫਲਾਈਟ ਕੋਈ ਤੁਹਾਡੀ ਯੂਨੋ ਤੁਸੀਂ ਡਿਲੇ ਕਰਨੀ ਹੈ ਜਾਂ ਅਰਲੀ ਆਉਣਾ, ਜੋ ਵੀ ਚੇਂਜਿਸ ਨੇ, ਅਗਲਾ ਬੰਦਾ ਫੋਨ ਹੀ ਨਹੀਂ ਚੱਕਦਾ। ਸੋ ਤੁਸੀਂ ਯਾਦ ਰੱਖੋ, ਦੁਆਬਾ ਟਰੈਵਲ 905-796-7800, 905-796-7800। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ

0: ਇਸ 9 ਅਕਤੂਬਰ ਨੂੰ, 9 ਅਕਤੂਬਰ ਫਰਾਈਡੇ ਵਾਲੇ ਦਿਨ, ਸ਼ੁੱਕਰਵਾਰ ਜੁੰਮੇ ਨੂੰ ਤੁਹਾਡੇ ਵੱਖ ਵੱਖ ਸਿਨੇਮਾ ਘਰਾਂ ਦੇ ਵਿੱਚ ਇੱਕ ਬਹੁਤ ਹੀ ਕਮਾਲ ਦੀ ਪਰਿਵਾਰਕ ਫਿਲਮ ਲੱਗਣ ਜਾ ਰਹੀ ਹੈ। ਇਹ ਦਿਨ ਰੋਜ਼ ਨਹੀਂ ਆਉਣੇ। ਔਰ ਪੰਜਾਬੀ ਦੇ ਮਸ਼ਹੂਰ ਗਾਇਕ, ਅਦਾਕਾਰ ਅਤੇ ਪਰਫਾਰਮਰ ਹਰਭਜਨ ਮਾਨ, ਨਵੀਂ ਹਰਭਜਨ ਮਾਨ ਨੂੰ ਸਿਹਰਾ ਜਾਂਦਾ ਹੈ ਕਿ ਜਦੋਂ ਪੰਜਾਬੀ ਫਿਲਮ ਇੰਡਸਟਰੀ ਬਿਲਕੁਲ ਕਹਿੰਦੇ ਆ ਕਿ ਡੈਡ ਪਈ ਸੀ, ਉਹਨੂੰ ਰਿਵਾਈਵ ਕਰਨ ਦਾ ਸਿਹਰਾ ਅਤੇ ਸ਼ੁੱਧ ਪੰਜਾਬੀ ਜਿਹੜੀਆਂ ਮੂਵੀਜ਼ ਸਾਡੇ ਪਰਿਵਾਰਕ ਸੰਬੰਧਾਂ ਨੂੰ ਮੁੱਖ ਰੱਖਦੀਆਂ, ਔਰ ਜੀਆਂ ਨੂੰ ਲੈ ਕੇ ਫਿਲਮ ਉਹਨਾਂ ਨੇ ਬਣਾਈ ਮਨਮੋਹਨ ਸਿੰਘ ਜੀ ਦੀ ਡਾਇਰੈਕਸ਼ਨ ਦੇ ਹੇਠ।
1: ਤੁਸੀਂ ਦੇਖੋ ਕਿ ਉਨੀ ਦਿਨੀ ਸਿਨੇਪਲੈਕਸ ਵਰਗੇ ਵੱਡੇ ਵੱਡੇ ਥੀਏਟਰ ਪੰਜਾਬੀ ਫਿਲਮਾਂ ਨੂੰ ਅਲਾਓ ਨਹੀਂ ਸੀ ਕਰਦੇ, ਤੇ ਉਹਨਾਂ ਦਿਨਾਂ ਚ ਜਦੋਂ ਜੀਆਂ ਨੂੰ ਆਈ ਤੇ ਉਦੋਂ ਭਾਵੇਂ ਬਾਰਿਸ਼ ਬਹੁਤ ਜ਼ਿਆਦਾ ਸੀ, ਬਟ ਏਡੀਆਂ ਲੰਬੀਆਂ ਲੰਬੀਆਂ ਲਾਈਨਾਂ ਥੀਏਟਰ ਦੇ ਬਾਹਰ ਲੱਗੀ ਹੋਈ ਸੀ ਕਿ ਸਿਨੇਪਲੈਕਸ ਵਾਲੇ ਵੀ ਹੈਰਾਨ ਹੋ ਗਏ ਕਿ ਵਾਹ ਯਾਰ, ਅਸੀਂ ਇੰਨਾ ਕਰੇਜ਼ ਦੇਖਿਆ ਹੀ ਨਹੀਂ ਕਦੇ।
0: ਬਿਲਕੁਲ, ਪਿਛਲੇ ਦਿਨੀ ਮੈਂ ਇੱਕ ਬਹੁਤ ਵੱਡੇ ਐਕਟਰ ਦੀ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ ਮੁੰਬਈ ਦੇ ਵਿੱਚ, ਬੰਬੇ ਦੇ ਵਿੱਚ ਇਹਦਾ ਪ੍ਰੀਵਿਊ ਰੱਖਿਆ ਗਿਆ ਸੀਗਾ ਜੀ ਆਏ ਨੂੰ ਦਾ, ਔਰ ਵੱਡੇ ਵੱਡੇ ਯਸ਼ਰਾਜ ਜੀ ਵਰਗੇ ਜਿਹੜੇ ਪ੍ਰੋਡਿਊਸਰ ਨੇ ਔਰ ਉਹਨਾਂ ਨੇ ਇਸ ਫਿਲਮ ਦਾ ਪ੍ਰੀਵਿਊ ਦੇਖਿਆ ਤੇ ਉਹਨਾਂ ਉਹ ਵੀ ਆਸ਼ਸ਼ ਕਰ ਉੱਠੇ।
1: ਨਹੀਂ ਵੇਖੋ, ਬੜੀ ਇੱਕ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ ਇਸ ਲੈਵਲ ਤੱਕ ਪਹੁੰਚਿਆ, ਤੇ ਹਰ ਇੱਕ ਜਿਹੜਾ ਐਕਟਰ ਹੈ, ਕੋਈ ਸਿੰਗਰ ਹੈ, ਕੋਈ ਵੀ ਇੰਡਸਟਰੀ ਨਾਲ ਜੁੜਿਆ, ਉਹ ਜ਼ਰੂਰ ਰਿਸਪੈਕਟ ਤੇ ਕ੍ਰੈਡਿਟ ਦਿੰਦੇ ਆ ਹਰਭਜਨ ਮਾਨ ਜੀ ਨੂੰ ਅਤੇ ਮਨਮੋਹਨ ਸਿੰਘ ਜੀ ਨੂੰ।
0: ਬਿਲਕੁਲ,
1: ਜਿਨ੍ਹਾਂ ਨੇ ਉਨੀ ਦਿਨੀ ਦੇਖੋ ਮੁਹੱਬਤੇ ਵਰਗੀ ਫਿਲਮ ਦੇ ਵਿੱਚ ਲੀਡ ਉਹ ਕੈਮਰਾਮੈਨ ਰਹੇ ਨੇ, ਤੇ ਏਡੀ ਵੱਡੀ ਇੰਡਸਟਰੀ ਨੂੰ ਛੱਡ ਕੇ ਪੰਜਾਬੀ ਸਿਨੇਮੇ ਵੱਲ ਨੂੰ ਆਉਣਾ, ਮਨਮੋਹਨ ਸਿੰਘ ਜੀ ਦਾ ਵੀ ਬਹੁਤ ਵੱਡਾ ਦੇਣ।
0: ਬਿਲਕੁਲ, ਬਹੁਤ ਉਹਨਾਂ ਨੂੰ, ਉਹਨਾਂ ਦੀ ਬੜੀ ਕੰਟਰੀਬਿਊਸ਼ਨ ਆ। ਹੁਣੇ ਹੁਣੇ ਹਰਭਜਨ ਸਰਸੇ ਜਾ ਕੇ ਆਏ, ਉੱਥੇ ਵੀ ਉਹਨਾਂ ਨੇ ਮਨ ਜੀ ਹੋਰਾਂ ਦਾ ਸਪੈਸ਼ਲ ਜ਼ਿਕਰ ਕੀਤਾ ਕਿ ਇੱਥੋਂ ਫਿਲਮਾਂ ਬਣਾਉਣ ਦੀ ਸ਼ੁਰੂਆਤ ਹੋਈ। ਤੇ ਹੁਣ ਉਹਨਾਂ ਦੀ ਫਿਲਮ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਦਿਨ ਰੋਜ਼ ਨਹੀਂ ਆਉਣੇ। ਇਹ ਫਿਲਮ ਜਿਹੜੀ ਆ 9 ਅਕਤੂਬਰ ਨੂੰ ਬੜੀ ਮਿਹਨਤ ਨਾਲ ਬਣੀ ਹੈ, ਔਰ ਪਿਛਲੇ ਸਾਲ ਜਦੋਂ ਨਵੀਂ ਅਸੀਂ ਇੰਡੀਆ ਸੀ ਤਾਂ ਉਦੋਂ ਇਸ ਫਿਲਮ ਦੀ ਮੇਕਿੰਗ ਦੇ ਵਿੱਚ ਵੀ ਮੈਨੂੰ ਤੇ ਤੇਰੀ ਮੰਮੀ ਨੂੰ ਜਾਣ ਦਾ ਮੌਕਾ ਮਿਲਿਆ। ਤੇ ਇਹਦੇ ਵਿੱਚ ਹੋਰ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਬਹੁਤ ਵੈਟਰਨ ਐਕਟਰ ਇਹਦੇ ਵਿੱਚ ਨੇ, ਮੰਨੇ ਪਰਮੰਨੇ ਸਰਬਜੀਤ ਚੀਮਾ ਜੀ ਨੇ, ਮੈਡਮ ਨਿਰਮਲ ਰਿਸ਼ੀ ਨੇ, ਉੱਥੇ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਡੈਬਿਊ ਕਰਵਾਇਆ ਜਾ ਰਿਹਾ, ਤੇ ਵਿਸ਼ੇਸ਼ ਤੌਰ ਤੇ ਹਰਭਜਨ ਹੁਣ ਮਾਨ ਹੋਣਾ ਦਾ ਬਹੁਤ ਹੀ ਸੋਹਣਾ ਸੁਨੱਖਾ ਹੋਣਹਾਰ ਤੇ ਬਹੁਤ ਹੀ ਕਹਿੰਦੇ ਨੇ ਕਿ ਗੱਭਰੂ ਜਵਾਨ ਬੇਟਾ ਅਵਕਾਸ਼ ਮਾਨ, ਉਹ ਆਪਣੀ ਪਹਿਲੀ ਫਿਲਮ ਲੈ ਕੇ ਇਸ ਵਿੱਚ ਹਾਜ਼ਰ ਹੋ ਰਿਹਾ, ਔਰ ਬੜਾ ਡੀਲ ਦੌੜ ਵਾਲਾ ਨੌਜਵਾਨ ਆ ਅਵਕਾਸ਼, ਔਰ ਅਵਕਾਸ਼ ਨੇ ਬੜੀ ਮਿਹਨਤ ਕੀਤੀ ਹੈ, ਬਹੁਤ ਸਾਰੀਆਂ ਫਿਲਮੀ ਕਲਾਸਾਂ ਲਾਈਆਂ।
1: ਦੇਖੋ, ਇੱਕ ਨਾ ਜਦੋਂ ਕਿਸੇ ਕੋਲ ਏਡਾ ਵੱਡਾ ਪਲੈਟਫਾਰਮ ਹੋਵੇ, ਹੁਣ ਅਕਸਰ ਜੇ ਤੁਹਾਡਾ ਬਾਪ ਹਰਭਜਨ ਮਾਨ ਹੈ ਤਾਂ ਬੰਦਾ ਜਦੋਂ ਮਰਜ਼ੀ ਐਂਟਰੀ ਮਾਰ ਸਕਦਾ, ਬਟ ਇਹ ਮੈਂ ਦੱਸਣਾ ਚਾਹੁੰਦਾ ਕਿ ਅਵਕਾਸ਼ ਪਿਛਲੇ ਤਕਰੀਬਨ 10-12 ਸਾਲ ਨਹੀਂ ਮਿਲਦਾ ਤਾਂ 15-17 ਸਾਲ ਮਿਹਨਤ ਕਰ ਰਿਹਾ ਐਕਟਿੰਗ ਨੂੰ ਲੈ ਕੇ, ਸੀਕ੍ਰੇਟਲੀ ਦੇਖੋ ਆਡੀਸ਼ਨਸ ਦੇਣ ਜਾਣੀਆਂ ਵੱਖਰੇ ਵੱਖਰੇ ਥਾਵਾਂ ਦੇ ਉੱਤੇ, ਤੇ ਫਿਰ ਮੁੰਬਈ ਡਾਂਸ ਪ੍ਰੈਕਟਿਸ ਐਕਟਿੰਗ ਸਕੂਲ ਅਟੈਂਡ ਕਰਨਾ। ਸੋ ਹੁਣ ਬਹੁਤ ਮਿਹਨਤ ਤੋਂ ਬਾਅਦ ਅਵਕਾਸ਼ ਆਪਣੀ ਡੇਬਿਊ ਕਰ ਰਿਹਾ, ਸੋ ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ ਨਹੀਂ ਤਾਂ ਅਗਲੇ ਨੂੰ ਹੁੰਦਾ ਯਾਰ ਕਿ ਮੈਨੂੰ ਕੀ ਮਿਹਨਤ ਕਰਨ ਦੀ ਲੋੜ ਹੈ, ਮੇਰਾ ਏਡਾ ਵੱਡਾ ਪਲੈਟਫਾਰਮ ਹੈ।
0: ਬਿਲਕੁਲ,
1: ਬਟ ਇਟਸ ਅਮੇਜ਼ਿੰਗ ਕਿ ਬੜੀ ਮਿਹਨਤ, ਬਹੁਤ ਹੀ ਇੱਕ ਹਾਰਡਵਰਕ ਤੋਂ ਬਾਅਦ ਅਵਕਾਸ਼ ਆਪਦਾ ਡੇਬਿਊ ਕਰ ਰਿਹਾ, ਐਂਡ ਟ੍ਰੇਲਰ ਬੜਾ ਖੂਬਸੂਰਤ ਹੈ, ਜਿਨ੍ਹਾਂ ਨੇ ਦੇਖਿਆ ਪਤਾ ਲੱਗਦਾ ਕਿ ਇੱਕ ਵੱਖਰੇ ਕਿਸਮ ਦੀ ਫਿਲਮ ਹੈ, ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ, ਵੱਡੇ ਛੋਟੇ ਹਰ ਇੱਕ ਦੇ ਪਰਸਪੈਕਟਿਵ ਤੋਂ ਫਿਲਮ ਹੈ, ਐਂਡ ਗੀਤ ਸੰਗੀਤ ਬੜਾ ਕਮਾਲ ਦਾ,
0: ਬੜੇ ਕਮਾਲ ਦੇ, ਜਿਹੜਾ ਇਹਦਾ ਮਿਊਜ਼ਿਕ ਬੜਾ ਚੋਟੀ ਦੇ ਮਿਊਜ਼ਿਕ ਡਾਇਰੈਕਟਰ ਨੇ ਦਿੱਤਾ, ਤੇ ਸੰਗੀਤ ਦੇ ਵਿੱਚ ਜਿੱਥੇ ਹਰਭਜਨ ਮਾਨ ਤਾਂ ਖੈਰ ਐਵਰਗ੍ਰੀਨ ਹੈ ਹੀ, ਉੱਥੇ ਬਹੁਤ ਹੀ ਲਾਡਲਾ ਤੇ ਪੰਜਾਬੀਆਂ ਦਾ ਸਿਰਮੌਰ ਗਾਇਕ ਬੱਬੂ ਮਾਨ ਤੇ ਸ਼ੈਰੀ ਮਾਨ, ਉਹਨਾਂ ਨੇ ਵੀ ਗੀਤ ਗਾਏ ਨੇ ਇਸ ਫਿਲਮ ਦੇ ਵਾਸਤੇ।
1: ਹੈਪੀ ਰਾਏਕੋਟੀ ਨੇ ਲਿਖੇ ਨੇ, ਵੀਤ ਬਲਜੀਤ ਨੇ ਲਿਖੇ ਨੇ, ਤੇ ਨਾਲ ਹਜੇ ਇੱਕ ਗਾਣਾ ਆਉਣਾ ਸੁਖਵਿੰਦਰ ਸਿੰਘ ਬਾਬੂ ਸਿੰਘ ਮਾਨ ਜੀ
0: ਦੀ ਛਤਰ ਛਾਇਆ ਪੂਰੀ, ਔਰ ਗੀਤ ਉਹਨਾਂ ਨੇ ਲਿਖੇ ਸਾਰੇ, ਤੇ ਇਹ ਫਿਲਮ 9 ਅਕਤੂਬਰ ਨੂੰ ਲੱਗ ਰਹੀ ਹੈ ਵਰਲਡ ਵਾਈਡ, ਅਤੇ ਇਸ ਫਿਲਮ ਲਈ ਅਸੀਂ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦੇ ਹਾਂ। ਔਰ ਇੱਕ ਬਹੁਤ ਹੀ ਹਾਸਰਸ ਕਲਾਕਾਰ ਹੈ ਮੰਨਿਆ ਪਰ ਮੰਨਿਆ ਤੂਤਾ, ਔਰ ਬੜੀ ਤੂਤੀ ਬੋਲਦੀ ਹੈ ਉਹਦੀ, ਉਹ ਵੀ ਇਹਦੇ ਵਿੱਚ ਹਰਭਜਨ ਮਾਨ ਹੋਣਾ ਨਾਲ, ਅਵਕਾਸ਼ ਮਾਨ ਨਾਲ ਕੰਮ ਕਰ ਰਿਹਾ।
1: ਸੋ ਇਹ ਫਿਲਮ ਆ ਰਹੀ ਹੈ

0: 9 ਤਰੀਕ ਨੂੰ ਸੋ ਗੈਟ ਰੈਡੀ ਤੇ ਸਾਰਿਆਂ ਨੇ ਸਿਨੇਮਾ ਘਰਾਂ ਦੇ ਵਿੱਚ ਜਾਣਾ, ਫਿਲਮ ਦਾ ਹਿੱਸਾ ਬਣਨਾ, ਦੇਖਣੀ, ਫਿਲਮ ਨੂੰ ਸਪੋਰਟ ਕਰੋ। ਤੇ ਕਹਿੰਦੇ ਹੁੰਦੇ ਕਿ ਤੁਹਾਡੇ ਪੈਸੇ ਵਰਥ ਹੋਣਗੇ ਜ਼ਰੂਰ ਲਾਏ ਹੋਏ, ਠੀਕ ਹੈ। ਸੋ ਕੱਲ ਨੂੰ ਇਹ ਫਿਲਮ ਇਹ ਦਿਨ ਰੋਜ਼ ਨਹੀਂ ਹੋਣੇ, ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਨੇੜਲੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਸੋ ਗੈਟ ਰੈਡੀ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂ, ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਰੋਮੀ ਬਾਈ ਜੀ ਨੇ ਇੱਕ ਐਨਕ ਲਓ ਦੂਜੀ ਫ੍ਰੀ, ਬੜੀ ਵਧੀਆ ਡੀਲ ਇਹਨਾਂ ਨੇ ਲਾਈ ਹੋਈ ਹੈ। ਤੁਸੀਂ ਰੋਮੀ ਹੋਣਾ ਕੋਲ ਜਾਓ, ਆਈ ਡਾਕਟਰ ਇੱਥੇ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ। ਨੰਬਰ ਹੈ 905-793-3937 905-793-3937 ਤੇ ਤੁਸੀਂ ਬਿਯੋਂਡ ਆਈਵਰ ਹੰਬਰ ਵੈਸਟਨ ਗੋਰਵੇ ਦੇ ਕੋਰਨਰ ਤੇ ਵਿਜ਼ਿਟ ਕਰੋ ਤੇ ਤੁਹਾਡੇ ਲਈ ਰੋਮੀ ਹੋਣੇ ਬਿਲਕੁਲ ਅਵੇਲੇਬਲ ਨੇ। ਉਸਦੇ ਨਾਲ ਨਾਲ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ। ਸੋ ਹਰਮਨ ਵੈਲਕਮ।
1: ਨਵੀ ਗੁੱਡ ਮਾਰਨਿੰਗ ਨਵੀ। ਕੁਇਕ ਇੰਟਰਸਟ ਰੇਟ ਅਪਡੇਟ ਆਪਣੇ ਕਲਾਇੰਟਸ ਲਈ, ਫਿਕਸ ਰੇਟ ਲਗਾਤਾਰ ਹੀ ਅਪਵਰਡ ਟ੍ਰੈਂਡ ਕਰ ਰਿਹਾ, ਅਗੇਨ ਡਾਇਰੈਕਟਲੀ ਇੰਪੈਕਟਡ ਬਾਏ ਕੈਨੇਡਾ 5 ਈਅਰ ਬੌਂਡ ਯੀਲਡਸ 3.6% ਤੱਕ ਉਹ ਪਹੁੰਚ ਗਏ ਸੀ, ਜਿਹਦੇ ਨਾਲ ਜਿਹੜਾ 3% ਆਪਣਾ 3 ਈਅਰ ਫਿਕਸਡ ਰੇਟ ਆ ਉਹ ਕਿਤੇ ਨਾ ਕਿਤੇ 4.4-4.5 ਤੇ ਪਹੁੰਚ ਗਿਆ। ਸੋ ਹਾਲੇ ਵੀ ਜਿਹੜਾ ਟ੍ਰੈਂਡ ਆ, ਜਦੋਂ ਵੀ ਅਸੀਂ ਮੋਰਗੇਜ ਫਾਈਲਸ ਕਰਦੇ ਹਾਂ, 99% ਆਫ ਦਾ ਕਲਾਇੰਟਸ ਆਰ ਸਟਿਲ ਗੋਇੰਗ ਵਿਦ ਵੇਰੀਏਬਲ ਰੇਟ, ਬਿਕਾਜ਼ ਵੇਰੀਏਬਲ ਰੇਟ ਹਾਲੇ ਵੀ ਕਿਤੇ ਨਾ ਕਿਤੇ ਮਿਡ 3s ਦੇ ਵਿੱਚ ਮਿਲ ਜਾਂਦਾ। ਸੋ ਐਂਡ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ, ਮੈਂ ਅੱਗੇ ਵੀ ਕਈ ਵਾਰ ਦੱਸਿਆ ਕਿ ਜੇ ਤੁਹਾਡੇ ਕੋਲ ਵੇਰੀਏਬਲ ਰੇਟ ਆ ਐਂਡ ਤੁਸੀਂ ਫਿਕਸਡ 'ਚ ਜਾਣਾ ਚਾਹੁੰਦੇ ਹੋ, ਦੈਨ ਯੂ ਡੋਂਟ ਨੀਡ ਟੂ ਡੂ ਅਨਦਰ ਐਪਲੀਕੇਸ਼ਨ, ਤੁਸੀਂ ਓਵਰ ਦਾ ਫੋਨ ਹੀ ਬੈਂਕ ਦੇ ਨਾਲ ਫਿਕਸ ਰੇਟ 'ਚ ਕਨਵਰਟ ਕਰ ਸਕਦੇ ਹੋ, ਬਟ ਅਦਰ ਵੇ ਅਰਾਊਂਡ ਪੋਸੀਬਲ ਨਹੀਂ ਹੁੰਦਾ। ਸੋ ਕਿਤੇ ਨਾ ਕਿਤੇ ਜਿਹੜੇ ਕਲਾਇੰਟਸ ਨੇ, ਉਹ ਬੋਰੋਅਰਸ ਨੇ, ਉਹ ਕਿਤੇ ਨਾ ਕਿਤੇ ਵੇਰੀਏਬਲ ਰੇਟ ਹੀ ਪ੍ਰੈਫਰ ਕਰ ਰਹੇ ਨੇ ਅੱਜ ਦੀ ਡੇਟ 'ਚ। ਸੈਕਿੰਡ, ਜੇ ਤੁਸੀਂ ਪ੍ਰੀ ਕੰਸਟਰਕਸ਼ਨ ਕੋਈ ਕੌਂਡੋ ਬੁੱਕ ਕੀਤਾ ਜਾਂ ਘਰ ਜਾਂ ਟਾਊਨ ਹਾਊਸ ਬੁੱਕ ਕੀਤਾ ਹੋਇਆ ਐਂਡ ਤੁਹਾਨੂੰ ਅਪਰੇਜ਼ਲ ਦਾ ਇਸ਼ੂ ਆ ਰਿਹਾ, ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ। ਮੋਸਟ ਆਫ ਦਾ ਟਾਈਮ ਸਾਡੀਆਂ ਫਾਈਲਸ ਤੇ ਅਸੀਂ ਟਰਾਈ ਕਰਦੇ ਹਾਂ ਕਿ ਅਪਰੇਜ਼ਲ ਵੇਵ ਹੀ ਹੋ ਜਾਵੇ ਉਹਦੇ, ਜਾਂ ਇੰਸ਼ੋਰੇਬਲ ਅਸੀਂ ਫਾਈਲ ਕਰਦੇ ਹਾਂ ਜਾਂ ਇੰਸ਼ੋਰਡ ਕਰ ਦਿੰਦੇ ਹਾਂ ਇਫ ਪੋਸੀਬਲ, ਜਿੱਥੇ ਅਪਰੇਜ਼ਲ ਦੇ ਚਾਂਸ 99% ਚਾਂਸ ਹੁੰਦੇ ਨੇ ਕਿ ਉਹ ਆਰਡਰ ਹੀ ਨਹੀਂ ਕਰਦਾ ਬੈਂਕ ਅਪਰੇਜ਼ਲ। ਸੋ ਜੇ ਤੁਸੀਂ ਇਹ ਪ੍ਰੋਬਲਮ 'ਚ ਨਿਕਲ ਰਹੇ ਹੋ ਕਿ ਪ੍ਰੀ ਕੰਸਟਰਕਸ਼ਨ ਬੁੱਕ ਕੀਤਾ ਹੈ 2020-2021-2023 ਦੇ ਵਿੱਚ ਐਂਡ ਹੁਣ ਵੈਲਿਊ ਦੀ ਪ੍ਰੋਬਲਮ ਆ ਰਹੀ ਹੈ, ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ ਇੱਕ ਵਾਰ। ਟੀਮ ਹਰਮਨ ਬੱਤਾ 647-685-9000-647-685-9000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 647-685-9000-647-685-9000 ਤੇ ਤੁਸੀਂ ਹਰਮਨ ਨਾਲ ਗੱਲਬਾਤ ਕਰੋ। 647-685-9000 ਨੰਬਰ ਇੱਕ ਹੈ। ਸੋ ਓਕੇ, ਅੱਜ ਦੀ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ, ਅੱਜ ਪਿਆਰ ਬਾਰੇ ਥੋੜੀ ਜਿਹੀ ਗੱਲ ਹੋਵੇਗੀ। ਗੇਟ ਰੈਡੀ। ਉਸ ਤੋਂ ਪਹਿਲਾਂ ਸੁੱਖ ਭਾਜੀ ਬੜੇ ਪਿਆਰ ਨਾਲ ਕੁਝ ਇੱਕ ਫਰਨੀਚਰ ਦੀਆਂ ਡੀਲਾਂ ਆਪਾਂ ਨੂੰ ਦੇਣਗੇ। ਕੱਲ ਨੂੰ ਅਸੀਂ ਸ਼ਾਮ ਨੂੰ 6 ਵਜੇ ਲਾਈਵ ਔਨ ਲੋਕੇਸ਼ਨ ਹੋਵਾਂਗੇ ਐਟ ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਜੀ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦਾ, ਲੌਂਗ ਵੀਕਐਂਡ ਦਾ ਸੱਦਾ ਪੱਤਰ ਦੇਵਾਂਗੇ ਜੀ ਪਰਿਵਾਰਾਂ ਨੂੰ। 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ, ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਅਸੀਂ। ਚਾਰੋਂ ਦਿਨ ਤੇ ਲੇਟੈਸਟ ਫਰਨੀਚਰ ਜਿਹੜਾ ਤੁਹਾਡੇ ਲਈ ਅਸੀਂ ਡਿਸਪਲੇ ਦੇ ਉੱਪਰ ਲਾ ਚੁੱਕੇ ਹਾਂ ਤੇ ਨਾਲ ਦੀ ਨਾਲ ਲੋਐਸਟ ਪ੍ਰਾਈਸ ਜਿਹੜੀਆਂ ਮਿਲਣਗੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਜ਼ਰੂਰ ਇਸ ਲੌਂਗ ਵੀਕਐਂਡ ਦੇ ਉੱਪਰ ਇੱਕ ਚੱਕਰ ਲਾ ਕੇ ਜਾਓ। 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਪੋਸਟਰ ਹੋਈਆਂ ਹੋਈਆਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਬਰਾਊਨ ਕਲਰ ਦਾ, ਐਸਪ੍ਰੈਸੋ ਕਲਰ ਦਾ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $1,111 ਸੀ, ਸਿਰਫ $399 ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਬਰਾਊਨ ਕਲਰ ਦਾ, ਸਿਰਫ $399 ਦਾ ਮਿਲੂਗਾ। ਤੇ ਨਾਲ ਤੁਹਾਨੂੰ ਮਾਈਕ੍ਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ $399 ਦਾ ਤੇ ਨਾਲ ਮਾਈਕ੍ਰੋਵੇਵ ਤੁਹਾਨੂੰ ਫ੍ਰੀ ਗਿਫਟ ਮਿਲੂਗਾ। ਸੋ ਚਾਰੋਂ ਦਿਨ ਫਰਾਈਡੇ, ਸੈਚਰਡੇ, ਸੰਡੇ, ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੇ ਉੱਪਰ। 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਯਾਦ ਰੱਖਣਾ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ।
0: ਕਿਆ ਬਾਤ ਹੈ, ਨੰਬਰ ਇੱਕ ਹੈ ਗ੍ਰੈਂਡ ਹੋਮ ਫਰਨੀਚਰ ਦਾ, ਤੁਸੀਂ ਨੋਟ ਕਰੋ, ਐਡਰੈਸ ਨੋਟ ਕਰੋ, 294 ਵਾਕ ਡਰਾਈਵ, ਜਿੱਥੇ ਕਿ ਅਸੀਂ ਕੱਲ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਸੋ ਦੇਖੋ, ਆਪਣੇ ਨਾ ਵਰਕ ਪਲੇਸਿਸ ਦੇ ਵਿੱਚ ਬਹੁਤ ਤੁਹਾਨੂੰ ਕੇਅਰਫੁਲ ਹੋ ਕੇ ਚੱਲਣਾ ਪੈਂਦਾ। ਜੇ ਤੁਸੀਂ ਖਾਸ ਤੌਰ 'ਤੇ ਬੌਸ ਹੋ ਜਾਂ ਕਿਸੇ ਕੰਪਨੀ ਦੇ ਮਾਲਕ ਹੋ, ਤਾਂ ਤੁਹਾਨੂੰ ਆਪਣੇ ਹਰ ਇੱਕ ਇੰਪਲੋਈ ਨੂੰ ਸਿਮਿਲਰ ਇੱਕ ਸਾਂਝੀ ਟ੍ਰੀਟਮੈਂਟ ਦੇਣੀ ਚਾਹੁੰਦੀ ਦੇਣੀ ਚਾਹੀਦੀ ਹੈ। ਇੱਕ ਨਾ ਸਿਚੁਏਸ਼ਨ ਹੈ ਜਿਸ ਵਿੱਚ ਇੱਕ ਬੌਸ ਹੈ, ਮਾਲਕ ਹੈ ਕੰਪਨੀ ਦਾ, ਅਤੇ ਉਹਨੇ ਚਲੋ ਬਾਹਲੀ ਕੋਈ ਵੱਡੀ ਕੰਪਨੀ ਨਹੀਂ ਹੈਗੀ, ਬਟ ਉਹਨੇ ਇੱਕ ਇੰਪਲੋਈ ਕੁੜੀ ਹਾਇਰ ਕੀਤੀ ਅਤੇ ਕਰਦੇ ਕਰਾਉਂਦੇ ਕੁਝ ਕੁ ਮਹੀਨੇ ਕੁਝ ਕੁ ਸਮਾਂ ਲੰਘਿਆ ਅਤੇ ਉਹਨਾਂ ਦਾ ਕਿਤੇ ਨਾ ਕਿਤੇ ਇੱਕ ਰਿਲੇਸ਼ਨਸ਼ਿਪ ਜਿਹਾ ਬਣ ਗਿਆ, ਰੋਮੈਂਟਿਕ ਸਟਾਈਲ ਦਾ ਰਿਲੇਸ਼ਨਸ਼ਿਪ। ਅਤੇ ਓਵਰ ਟਾਈਮ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੋਈਆਂ, ਹੱਸਦੇ ਖੇਡਦੇ, ਅਤੇ ਇਵੈਂਚੁਅਲੀ ਉਹਨਾਂ ਦੀਆਂ ਰੋਮੈਂਟਿਕ ਫੀਲਿੰਗਸ ਇੱਕ ਦੂਜੇ ਪ੍ਰਤੀ ਹੋ ਜਾਂਦੀਆਂ ਨੇ। ਐਂਡ ਉਹ ਹੁਣ ਕਹਿ ਰਿਹਾ ਕਿ ਯਾਰ ਮੈਨੂੰ ਪਤਾ ਕਿ ਉਹਦੀਆਂ ਵੀ ਫੀਲਿੰਗਸ ਮੇਰੇ ਪ੍ਰਤੀ ਇੱਦਾਂ ਦੀਆਂ ਨੇ, ਮੇਰੀਆਂ ਵੀ ਉਹਦੇ ਪ੍ਰਤੀ ਇੱਦਾਂ ਦੀਆਂ ਨੇ, ਬਟ ਕੀ ਇਹ ਗਲਤ ਹੈ ਜੇ ਕੋਈ ਬੌਸ ਆਪਣੇ ਕਿਸੇ ਇੰਪਲੋਈ ਦੇ ਨਾਲ ਇਹੋ ਜਿਹੀ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰੇ? ਸੋ ਕੀ ਤੁਹਾਨੂੰ ਲੱਗਦਾ ਹੈ ਕਿ ਜੇ ਇੱਕ ਬੌਸ ਅਤੇ ਇੰਪਲੋਈ ਦੀ ਇੱਕ ਇੱਦਾਂ ਦੀ ਰੋਮੈਂਟਿਕ ਰਿਲੇਸ਼ਨਸ਼ਿਪ ਹੈ, ਕੀ ਇਹ ਜੈਨੂਇਨ ਰਿਲੇਸ਼ਨਸ਼ਿਪ ਹੋ ਸਕਦੀ ਹੈ? ਦੂਜੇ ਪਾਸੇ ਜਿਹੜੇ ਬਾਕੀ ਦੇ ਇੰਪਲੋਈਜ਼ ਨੇ ਉਹਨਾਂ 'ਤੇ ਕੀ ਇਸ ਚੀਜ਼ ਨੂੰ ਲੈ ਕੇ ਇਹਨਾਂ ਉਹਨਾਂ 'ਤੇ ਕੀ ਪ੍ਰਭਾਵ ਹੋਊਗਾ ਜੇ ਇੱਕ ਬੌਸ ਆਪਣੇ ਇੰਪਲੋਈ ਦੇ ਨਾਲ ਕਦੇ ਇੱਦਾਂ ਦੀ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰ ਰਿਹਾ? ਹੁਣੇ ਮੈਨੂੰ ਕਿਸ ਦੀ ਕਾਲ ਆਈ ਸੀ ਅਤੇ ਉਹ ਬੰਦਾ ਬੌਸ ਹੈ ਅਤੇ ਉਹ ਕਹਿੰਦਾ ਨਵੀਂ ਵੀ ਅਸੀਂ ਦੋਨੋਂ ਸਿੰਗਲ ਹਾਂ ਆਫਕੋਰਸ, ਅਤੇ ਕਹਿੰਦਾ ਵੀ ਯੂਨੋ ਇੱਕ ਦੂਜੇ ਦੀ ਕੰਪਨੀ ਬੜੀ ਇੰਜੋਏ ਕਰਦੇ ਹਾਂ ਐਂਡ ਚਲੋ ਮੇਰੇ ਕਿਹੜੇ ਕੋਈ ਬੈਡ ਇੰਟੈਂਸ਼ਨ ਨੇ, ਜੈਨੂਅਨਲੀ ਮੈਂ ਵੀ ਇੱਕ ਰਿਲੇਸ਼ਨਸ਼ਿਪ ਭਾਲ ਰਿਹਾ, ਉਹ ਵੀ ਭਾਲ ਰਹੀ ਆ, ਵੀ ਇਜ਼ ਇਟ ਰੋਂਗ ਜੇ ਅਸੀਂ ਦੋਨੋਂ ਇੱਕ ਦੂਜੇ ਨਾਲ ਹੋਰ ਵੀ ਨੈਕਸਟ ਸਟੈਪ ਦੀ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰ ਰਹੇ ਹਾਂ? ਹੁਣ ਆਮ ਤੌਰ 'ਤੇ ਤਾਂ ਕਿਹਾ ਜਾਂਦਾ ਵੀ ਤੁਸੀਂ ਕੰਮ 'ਤੇ ਹੋ ਅਤੇ ਉਹ ਬਸ ਕੰਮ 'ਤੇ ਫੋਕਸ ਹੋਣਾ ਚਾਹੀਦਾ, ਵਰਕ ਪਲੇਸਿਸ ਦੇ ਵਿੱਚ ਕੋਈ ਰੋਮੈਂਸ ਨਾਮ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਬਟ ਆਪਾਂ ਦੇਖਦੇ ਹਾਂ ਯਾਰ ਹੁਣ ਬਹੁਤ ਸਾਰੇ ਕੋ ਵਰਕਰ, ਕਈ ਵਾਰ ਇੱਕ ਦੂਜੇ ਨਾਲ ਤੁਸੀਂ ਸਾਰਾ ਦਿਨ ਰਹਿੰਦੇ ਹੋ, ਤੁਹਾਡਾ ਕਿਤੇ ਨਾ ਕਿਤੇ ਰਿਸ਼ਤਾ ਹੋ ਜਾਂਦਾ, ਤੁਸੀਂ ਇੱਕ ਦੂਜੇ ਨੂੰ ਸਮਝਦੇ ਹੋ, ਇੱਕੋ ਫੀਲਡ ਦੇ ਵਿੱਚ ਹੋ, ਸੋ ਕਿਤੇ ਨਾ ਕਿਤੇ ਉਸ ਚੀਜ਼ਾਂ ਆਈ ਥਿੰਕ ਯੂਨੋ ਚਾਹੁੰਦੇ ਨਾ ਚਾਹੁੰਦੇ ਵੀ ਹੋ ਜਾਂਦੀਆਂ ਨੇ। ਪਰ ਤੁਹਾਡਾ ਕੀ ਓਪੀਨੀਅਨ ਹੈ, ਤੁਸੀਂ ਇਸ ਬੰਦੇ ਨੂੰ ਕੀ ਸਲਾਹ ਦਿਓਗੇ ਜੇ ਦੋਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਹੈ ਅਤੇ ਦੋਨੋਂ ਜਾਣੇ ਇੱਕ ਦੂਜੇ ਨੂੰ ਯੂਨੋ ਕਿਤੇ ਨਾ ਕਿਤੇ ਉਸ ਤਰੀਕੇ ਦੇ ਨਾਲ ਪਸੰਦ ਕਰਦੇ ਨੇ, ਇਜ਼ ਇਟ ਰੋਂਗ ਜੇ ਉਹ ਇੱਕ ਰਿਸ਼ਤੇ 'ਚ ਐਂਟਰ ਕਰਨ? ਨੰਬਰ ਹੈ ਆਪਣਾ 9056733337। ਹੋ ਸਕਦਾ ਤੁਸੀਂ ਵੀ ਆਪਣੇ ਕੰਮਾਂ 'ਤੇ ਮੇਬੀ ਦੇਖਿਆ ਹੋਵੇਗਾ ਇੱਦਾਂ ਦਾ ਕੋਈ ਇਸ਼ੂ ਹੁੰਦਾ। 9056733337 ਨੰਬਰ ਹੈ ਆਪਣਾ, 9056733337। ਜੀ 8270, ਹੈਲੋ, ਗੁੱਡ ਮਾਰਨਿੰਗ ਜੀ, ਕਿਵੇਂ ਹੋ?
3: ਬਹੁਤ ਵਧੀਆ। ਮੈਂ ਨਾ ਤੁਹਾਡੀ ਪਹਿਲਾਂ ਸੁਣੀ ਸੀ ਗੱਲਬਾਤ ਸਰਪੇਟ ਦੇ ਨਾਲ ਤੇ ਹਰਭਜਨ ਮਾਨ ਬਾਰੇ, ਬਹੁਤ ਤੁਸੀਂ ਨਾ ਬਹੁਤ ਚੰਗੀਆਂ ਗੱਲਾਂ ਕਰਦੇ ਹੋ ਉਸ ਸਬਜੈਕਟ ਦੇ ਬਾਰੇ, ਮੈਂ ਬਹੁਤ ਸਪੈਸੀਫਿਕਲੀ ਸਭ ਤੋਂ ਜਾਣਦਾ ਹੈਗੀਆਂ। ਸਭ ਤੋਂ ਪਹਿਲਾਂ ਜਿਹੜਾ ਖਾਣਾ ਦੇਖਿਆ ਸੀ ਨਾ ਜਿਹੜਾ ਦੂਸਰਾ ਬੌਸ ਤੇ ਇੰਪਲਾਈ ਤਾਂ ਬਾਅਦ ਚ ਬਣਦੇ, ਪਹਿਲਾਂ ਕਿਸੇ ਨੂੰ ਸੀਰੀਅਸ ਫੀਲਿੰਗ ਹੈਗੀ ਇਸ ਤੋਂ ਬਾਅਦ
0: ਦੋ ਇਨਸਾਨ ਨੇ, ਬਟ ਫਿਰ ਵੀ ਯਾਰ ਮੈਂ ਸਮਝਦਾ ਕਿ ਇਨਸਾਨ ਨੇ ਇੱਕ ਦੂਜੇ ਦੀਆਂ ਫੀਲਿੰਗਸ ਆਉਂਦੀਆਂ ਨੇ, ਬਟ ਹੁਣ ਇੱਕ ਵਰਕ ਪਲੇਸ ਤੇ ਉੱਥੇ ਆਪਾਂ ਚੱਲੇ ਹਾਂ ਕੰਮ ਕਰ, ਉੱਥੇ ਜਾ ਕੇ ਤੁਸੀਂ ਰੋਮਾਂਸ ਕਰੀ ਚੱਲੋ, ਤੁਸੀਂ ਰਿਲੇਸ਼ਨਸ਼ਿਪ ਐਂਟਰ ਕਰ ਲਓ। ਕਈ ਤਾਂ ਵਰਕ ਪਲੇਸਿਸ ਨੇ ਉਹ ਤਾਂ ਅਲਾਓ ਹੀ ਨਹੀਂ ਕਰਦੇ ਵੀ ਕੋਈ ਹਸਬੈਂਡ ਵਾਈਫ ਨਹੀਂ ਇਕੱਠੇ ਇੱਥੇ ਕੰਮ ਕਰ ਸਕਦੇ, ਕੋਈ ਯੂਨੋ ਬੋਏਫ੍ਰੈਂਡ ਗਰਲਫ੍ਰੈਂਡ ਤੱਕ ਵੀ ਨਹੀਂ ਕੰਮ ਕਰ ਸਕਦੇ। 9233, ਹੈਲੋ,
4: ਸਤਿ ਸ਼੍ਰੀ ਅਕਾਲ ਨਵੀਂ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ।
4: ਤੁਸੀਂ ਲਾਸਟ ਐਗਜ਼ੈਕਟਲੀ ਸਹੀ ਕਿਹਾ, ਬਹੁਤ ਸਾਰੇ ਵਰਕ ਪਲੇਸਿਸ ਅਲਾਓ ਨਹੀਂ ਕਰਦੀਆਂ। ਸੋ ਅਗਰ ਇਹ ਹੁਣ ਸਾਈਜ਼ ਆਫ ਦਾ ਕੰਪਨੀ ਡਿਪੈਂਡ ਕਰਦਾ ਕਿ ਕਿੰਨਾ ਵੱਡਾ ਸਾਈਜ਼ ਹੈ, ਬਟ ਇਨ ਰਿਐਲਿਟੀ ਅਗਰ ਪ੍ਰੈਕਟੀਕਲ ਦੇਖਿਆ ਜਾਵੇ, ਪਰਸਨ ਹੂ ਇਜ਼ ਔਨ ਦਾ ਰਿਪੋਰਟਿੰਗ ਸਾਈਡ, ਉਹਦੇ ਸਬੋਰਡੀਨੇਟ ਨਾਲ ਰਿਲੇਸ਼ਨਸ਼ਿਪ ਇੱਕ ਤਰ੍ਹਾਂ ਦਾ ਬਾਇਸਡ ਅਪਰੋਚ ਮੰਨੀ ਜਾਊਗੀ। ਮਤਲਬ ਬਾਕੀ ਇੰਪਲੋਈਜ਼ ਦੇ ਅਗਰ ਉਹਨਾਂ ਨੂੰ ਪਤਾ ਲੱਗਦਾ ਹੈਗਾ, ਪਰ ਉਹਨਾਂ ਨੂੰ ਬਾਰ ਬਾਰ ਇਹੀ ਲੱਗਣਾ ਕਿ ਇਹਨਾਂ ਨੇ ਬਾਇਸਡ ਹੋ ਜਾਣਾ ਉਸ ਇੰਪਲੋਈ ਦੇ ਵੱਲ, ਕਿਉਂਕਿ ਉਹ ਓਨਰ ਹੈ। ਸੋ ਉਹਨਾਂ ਦੀ ਥੋੜਾ ਜਿਹਾ ਜ਼ਿਆਦਾ ਹੋਊਗਾ। ਸੋ ਅਗਰ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ, ਕੌਨਫਲਿਕਟ ਨੂੰ ਅਵੋਇਡ ਕੀਤਾ ਜਾ ਸਕਦਾ ਇਨ ਟਰਮਸ ਆਫ ਲਾਈਕ ਉਹਦੀ ਰਿਪੋਰਟਿੰਗ ਚੇਂਜ ਕਰਤੀ ਜਾਵੇ, ਡਿਪਾਰਟਮੈਂਟ ਚੇਂਜ ਕਰਤਾ ਜਾਵੇ ਸਮ ਵੇ, ਸੋ ਦੇਰ ਇਜ਼ ਲੈਸ ਡਾਇਰੈਕਟ ਓਵਰਸਾਈਟ।
0: ਠੀਕ ਹੈ, ਸੋ ਪ੍ਰੋਬਲਮੈਟਿਕ ਹੋ ਸਕਦਾ ਤੁਹਾਡੇ ਖਿਆਲ ਚ?
4: ਬਿਲਕੁਲ ਹੋ ਸਕਦਾ, ਕਿਉਂਕਿ ਬਾਕੀ ਇੰਪਲੋਈਜ਼ ਨੂੰ ਇਹ ਜੈਨੂਇਨ ਹੀ ਲੱਗੂ ਅਗਰ ਉਹਨਾਂ ਨੂੰ ਪਤਾ ਲੱਗਦਾ ਕਿ ਇਹ, ਫਿਰ ਉਹਨਾਂ ਨੂੰ ਪਤਾ ਹੀ ਹੈ ਕਿ ਉਹਦੇ ਵੱਲ ਬਾਇਸਡ ਹੋਣਗੇ।
0: ਜੀ, ਜਿਹੜੇ ਬਾਕੀ ਦੇ ਵੀ ਇੰਪਲੋਈਜ਼ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੁੰਦਾ ਯਾਰ ਕਿ ਆਫ ਕੋਰਸ ਨੈਚੁਰਲੀ ਇਹ ਬੰਦਾ ਨੇ ਕਿਸੇ ਨੂੰ ਫੇਵਰਟਿਜ਼ਮ ਦੇਣੀ ਹੈ ਤਾਂ ਉਹਨੂੰ ਦਊਗਾ, ਦੋਨੋਂ ਐਡਲਟ ਨੇ ਯਾਰ, ਉਹਨਾਂ ਦੀ ਆਪਦੀ ਮਰਜ਼ੀ, ਆਪਾਂ ਕੌਣ ਹੁੰਦੇ ਹਾਂ ਕਹਿਣ ਵਾਲੇ, ਤੁਸੀਂ ਪਿਆਰ ਨਾ ਕਰੋ ਰਿਸ਼ਤਾ ਨਾ ਤੁਸੀਂ। ਹੁਣ ਦੇਖੋ ਗੱਲ ਇਹ ਵੀ ਹੈ, ਹੁਣ ਜਦੋਂ ਕਿਤੇ ਪਿਆਰ ਹੁੰਦਾ ਉਹ ਕਿਹੜਾ ਪੁੱਛ ਕੇ ਹੁੰਦਾ, ਜਿੱਥੇ ਤੁਹਾਡੀ ਮਤ ਮਿਲਦੀ ਹੈ, ਜਿੱਥੇ ਤੁਹਾਡੀਆਂ ਕਿਤੇ ਨਾ ਕਿਤੇ ਹੋਬੀਜ਼, ਇੰਟਰਸਟ, ਇਮੋਸ਼ਨਸ ਤੁਹਾਡੇ ਮੈਚ ਹੁੰਦੇ ਆ, ਫਿਰ ਹੀ ਜਾ ਕੇ ਇਹ ਚੀਜ਼ਾਂ ਹੁੰਦੀਆਂ। ਕਿਹੜਾ ਕਿਸੇ ਨੇ ਸੋਚ ਕੇ ਕਿਹਾ ਹੁੰਦਾ ਯਾਰ ਅੱਜ ਤਾਂ ਮੈਂ ਇਹਨੂੰ ਪਿਆਰ ਕਰਨਾ, ਨੈਚੁਰਲੀ ਉਹ ਚੀਜ਼ਾਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਐਸ ਅ ਸਰਪ੍ਰਾਈਜ਼ ਆ ਜਾਂਦੀਆਂ ਨੇ। ਇੱਕ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ ਸਾਰੇ, ਜ਼ਰੂਰ ਕੱਪੜੇ ਚਾਹੀਦੇ ਆ, ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ। ਫੈਸ਼ਨ ਆਈ ਕਿਊ ਦੇ ਨੇ ਬੜੇ ਯਾਰ ਸੈਲੀਬ੍ਰਿਟੀਜ਼ ਨੂੰ ਸਟਾਈਲ ਕੀਤਾ, ਇੱਕ ਤਾਂ ਐਮੀ ਵਿਰਕ ਇਹਨਾਂ ਦੇ ਬ੍ਰਾਂਡ ਐਮਬੈਸਡਰ ਬਣੇ, ਬੱਬੂ ਮਾਨ ਸਾਹਿਬ ਦੇ ਵੀਡੀਓ ਸ਼ੂਟਸ ਲਈ ਸਟਾਈਲਿੰਗ ਕੀਤੀ ਹੈ, ਸ਼ੇਰੀ ਮਾਨ ਉਹਨਾਂ ਦੀ ਸਟਾਈਲਿੰਗ ਕੀਤੀ ਹੈ। ਸੋ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, ਫੈਸ਼ਨ ਆਈ ਕਿਊ 0739। ਹੈਲੋ ਜੀ, ਵੈਲਕਮ, ਵੈਨਕੂਵਰ ਨੰਬਰ। ਹੈਲੋ ਜੀ,
5: ਹੈਲੋ, ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ।
5: ਹਾਂਜੀ ਭਾਜੀ, ਤੁਹਾਡਾ ਸਵਾਲ ਤੁਸੀਂ ਪਾਇਆ ਸੀ, ਤੁਹਾਡਾ ਤੁਸੀਂ ਕਿਹੜੇ ਫੀਲਿੰਗ ਆਉਂਦੀ ਆ। ਮੈਂ ਤਾਂ ਨਾ ਵੀ ਏਦਾਂ ਨਹੀਂ ਹੋਣਾ ਚਾਹੀਦਾ ਵੀ ਉਹਨਾਂ ਨੂੰ ਉਹ ਆਪਦਾ ਆਪਣਾ ਕੰਮ ਕਰਨ, ਕਿਉਂਕਿ ਉੱਥੇ ਹੋਰ ਵੀ ਸਾਰੇ ਹੋਰ ਵੀ ਲੜਕੀਆਂ ਹੋ ਸਕਦੀਆਂ ਵਾ, ਹੋਰ ਵੀ ਮੁੰਡੇ ਹੋ ਸਕਦੇ ਆ, ਤੇ ਏਦਾਂ ਦਾ ਕੰਮ ਤੇ ਨਹੀਂ ਚਾਹੀਦਾ, ਪਰ ਉਹਦਾ ਕੰਮ ਨਾ ਹੀ ਰੱਖਣਾ ਚਾਹੀਦਾ ਰਿਲੇਟਡ।
0: ਪਰ ਜੇ ਹੁਣ ਕਿਸੇ ਹੁਣ ਜਦੋਂ ਪਿਆਰ ਹੋ ਜਾਂਦਾ ਉਹੀ ਗੱਲ ਹੈ ਵੀ ਉਹ ਕਿਹੜਾ ਪੁੱਛ ਕੇ ਹੁੰਦਾ, ਜੇ ਹੋ ਗਿਆ ਫਿਰ ਕੀ ਬੰਦਾ ਕਰੇ।
5: ਜੇ ਆਪਾਂ ਜਿਸ ਤਰ੍ਹਾਂ ਤੁਸੀਂ ਅੱਗੇ ਗੱਲ ਕੀਤੀ ਵੀ ਉਹ ਇਕੱਠੇ ਰਹਿੰਦੇ ਆ, ਮਤਲਬ ਸਾਰਾ ਦਿਨ ਮੰਨ ਲਓ ਇਕੱਠੇ ਬਿਤਾਉਂਦੇ ਆ, ਮਤਲਬ ਇਕੱਠੇ ਰਹਿਣਾ ਇੱਕ ਜਗ੍ਹਾ ਤੇ ਹੀ, ਤੇ ਮੈਂ ਇੱਕ ਵਾਰ ਸੋਚਦਾ ਨਾ ਵੀ ਜਿਸ ਤਰ੍ਹਾਂ ਆਪਣਾ ਹੁਣ ਪਰਿਵਾਰ, ਆਪਾਂ ਜੇ ਪਰਿਵਾਰ ਘਰ ਚ ਰਹਿੰਦੇ ਆ, ਆਪਣੇ ਸਿਸਟਰ ਵੀ ਰਹਿੰਦੀ ਆ, ਆਪਣੀ ਮਦਰ ਵੀ ਰਹਿੰਦੇ ਆ, ਜਾਂ ਆਪਣਾ ਹੋਰ ਵੀ ਕੋਈ ਪਰਿਵਾਰ ਦੇ ਜੀ ਰਹਿੰਦੇ, ਫਿਰ ਆਪਾਂ ਨੂੰ ਉੱਥੇ ਫੀਲਿੰਗਾਂ ਕਿਉਂ ਨਹੀਂ ਆਉਂਦੀਆਂ? ਮੈਂ ਕਿਹਾ ਆਪਣੇ ਦਾ ਹੀ ਦੁਆਰਾ ਵੀ ਸਾਨੂੰ ਉਦੋਂ ਕਿਉਂ ਨੀ ਫੀਲਿੰਗਾਂ ਆਉਂਦੀਆਂ ਜਦੋਂ ਅਸੀਂ ਕਿਸੇ ਦੀ ਕੁੜੀ ਵੇਹਨੇ ਉਦੋਂ ਸਾਨੂੰ ਫੀਲਿੰਗਾਂ ਆਉਂਦੀਆਂ?
0: ਉਹ ਤਾਂ ਪਰਿਵਾਰ ਹੈ, ਉਹ ਇੱਕ ਪਰਿਵਾਰਿਕ ਇਮੋਸ਼ਨ ਅਲੱਗ ਹੁੰਦੇ ਆ, ਤੇ ਇਹ ਰੋਮਾਂਟਿਕ ਜਿਹੜੇ ਇਮੋਸ਼ਨ ਇਹ ਅਲੱਗ ਹੁੰਦੇ ਆ।
5: ਨਹੀਂ ਫਿਰ ਆਪਾਂ ਜਦੋਂ ਕੰਮ ਦੇ ਭਾਜੀ ਵੇਖੋ ਕਿਤੇ ਜਾਂਦੇ ਆ, ਫਿਰ ਆਪਾਂ ਨੂੰ ਉਹ ਮਤਲਬ ਕੰਮ ਦੇ ਵਿੱਚ ਹੀ ਧਿਆਨ ਦੇਣਾ ਚਾਹੀਦਾ ਨਾ ਆਪਾਂ ਨੂੰ, ਏਦਾਂ ਨਹੀਂ ਮੇਰਾ ਮੰਨਣਾ ਵੀ ਨਹੀਂ ਅੱਗੇ ਪਿੱਛੇ ਆਪਾਂ ਨਾਲ ਧਿਆਨ ਜਾਣਾ ਚਾਹੀਦਾ।
0: ਚਲੋ ਨਹੀਂ ਠੀਕ ਹੈ ਵੀਰੇ, ਥੈਂਕ ਯੂ। ਪਰ ਦੇਖੋ ਮੈਂ ਮੰਨਦਾ ਤੁਹਾਡੀ ਗੱਲ ਵੀ ਤੁਸੀਂ ਆਪਣੇ ਕੰਮ ਵੱਲ ਧਿਆਨ ਦਿਓ, ਬਟ ਕੰਮ ਵੱਲ ਧਿਆਨ ਦਿੰਦੇ ਦਿੰਦੇ ਹੁਣ ਜਦੋਂ ਤੁਹਾਡੀ ਕਿਸੇ ਨਾਲ ਇਮੋਸ਼ਨਲੀ ਇੰਨੀ ਬਣਨ ਲੱਗ ਜਾਂਦੀ ਹੈ, ਫਿਰ ਤੁਸੀਂ ਫਿਰ ਬੰਦਾ ਕੀ ਕਰ ਸਕਦਾ? ਸੋ 5134216 ਵੀ ਹੋਲਡ ਕਰੋ। ਜਗਜੀਤ ਬੋਗਨ ਜੀ ਸਾਡੇ ਨਾਲ ਨੇ, ਜਗਜੀਤ ਜੀ ਸਾਨੂੰ ਕਮਰਸ਼ਲ ਇੰਸ਼ੋਰੈਂਸ 'ਚ ਐਸੇ ਡਿਸਕਾਊਂਟ ਦਵਾ ਰਹੇ ਜਿਹੜੇ ਤੁਸੀਂ ਕਦੇ ਸੋਚੇ ਨਹੀਂ ਹੋਣੇ। ਸੋ ਤੁਹਾਡਾ ਕੋਈ ਸਲੋਨ ਹੈ, ਕੋਈ ਰੈਸਟੋਰੈਂਟ ਹੈ, ਤੁਸੀਂ ਪ੍ਰੋਪਰ ਕਵਰੇਜ, ਪ੍ਰੋਪਰ ਡਿਸਕਾਊਂਟ ਚਾਹੁੰਦੇ ਹੋ, ਤਾਂ ਜਗਜੀਤ ਜੀ, ਜਗਜੀਤ ਜੀ ਵੈਲਕਮ।
6: ਹਾਂ ਥੈਂਕ ਯੂ ਨਵੀਂ ਜੀ, ਸਤਿ ਸ੍ਰੀ ਅਕਾਲ ਜੀ, ਜਿੰਨੇ ਵੀ ਪ੍ਰੋਗਰਾਮ ਦੱਸਣ ਸਾਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ ਜਿਹੜੀ ਅੱਜ ਦੀ ਗੱਲਬਾਤ ਆ ਜੀ, ਸਪੈਸ਼ਲੀ ਮੈਂ ਫੋਕਸ ਕਰੂੰਗਾ ਵੀ ਜਿਹੜੇ ਲਿਸਨਰਸ ਕੋਲ ਪੰਜ ਵਹੀਕਲ ਨੇ, ਪੰਜ ਵਹੀਕਲ ਕਿੱਦਾਂ ਹੋ ਸਕਦੇ ਨੇ? ਫੋਰ ਐਗਜ਼ਾਮਪਲ ਤੁਹਾਡੇ ਕੋਲ ਤਿੰਨ ਤੁਹਾਡੇ ਕਮਰਸ਼ੀਅਲ ਵਹੀਕਲ ਨੇ, ਦੋ ਪਰਸਨਲ ਵਹੀਕਲ ਆ ਉਹ ਵੀ ਤੁਹਾਡੀ ਕੰਪਨੀ ਦੇ ਨਾਮ ਤੇ ਨੇ ਜਾਂ ਤੁਹਾਡੇ ਪਰਸਨਲ ਨਾਮ ਤੇ ਵੀ ਹੋ ਸਕਦੇ ਆ। ਸੋ ਸਾਨੂੰ ਜੇ ਤੁਹਾਡੇ ਕੋਲ ਪੰਜ ਵਹੀਕਲ ਨੇ ਤੁਹਾਨੂੰ ਫਲੀਟ ਰੇਟ ਮਿਲ ਸਕਦਾ ਜੀ। ਮੈਂ ਲਾਈਟ ਵਹੀਕਲ ਦੀ ਗੱਲ ਕਰ ਰਿਹਾ ਜੀ, ਜਿਹੜੇ ਖਾਸ ਕਰਕੇ ਕੰਟਰੈਕਟਰ ਨੇ, ਵੱਡੇ ਕੰਟਰੈਕਟਰ ਨੇ, ਫੋਰ ਐਗਜ਼ਾਮਪਲ ਤੁਹਾਡੇ ਕੋਲ ਤਿੰਨ ਕਮਰਸ਼ੀਅਲ ਵੈਨਸ ਨੇ, ਤੁਸੀਂ ਐਚਵੈਕ ਆ, ਚਾਹੇ ਇਲੈਕਟ੍ਰੀਸ਼ੀਅਨ ਆ, ਚਾਹੇ ਤੁਸੀਂ ਬੇਸਮੈਂਟਾਂ ਦਾ ਕੰਮ ਕਰਦੇ ਆ, ਫਲੋਰਿੰਗ ਦਾ ਕੰਮ ਕਰਦੇ ਆ, ਪੇਂਟਿੰਗ ਦਾ ਕੰਮ ਕਰਦੇ ਆ, ਤੇ ਨਾਲ ਦੋ ਤੁਹਾਡੀਆਂ ਪਰਸਨਲ ਕਾਰਾਂ ਵੀ ਤੁਹਾਡੀ ਕੰਪਨੀ ਦੇ ਨਾਮ ਤੇ ਨੇ, ਸਾਡੇ ਕੋਲ ਹੈਗੀ ਆ ਜੀ ਜੈਨੂਅਨ ਤਰੀਕੇ ਦੇ ਨਾਲ। ਉਹ ਤੁਹਾਨੂੰ ਪੰਜ ਗੱਡੀਆਂ ਦੀ ਜਿਹੜੀ ਫਲੀਟ ਹੈ, ਜਿਹੜੇ ਰੇਟਸ ਨੇ ਜੀ ਅਨਬਿਲੀਵੇਬਲੀ ਕੰਪੈਰੇਟਿਵ ਨੇ ਜੀ। ਮੇਰੇ ਆਪਣੇ ਓਨ ਕਲਾਇੰਟ ਨੇ ਜੀ ਉਹਨਾਂ ਦੀ, ਐਂਡ ਰੀਸੈਂਟਲੀ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਆਪਸ਼ਨ ਦਿੱਤੀ ਹੈ ਜੀ। ਫਿਰ ਉਹਨਾਂ ਦਾ ਵੀ ਪਹਿਲਾਂ ਪੰਜ ਵਹੀਕਲ ਸੀ, ਐਂਡ ਜਦੋਂ ਉਹਨਾਂ ਨੂੰ ਮੈਂ ਫਲੀਟ ਪਾਲਿਸੀ ਦਿੱਤੀ ਸੀ, ਸੇਵਡ ਅਰਾਊਂਡ $3,000-$4,000 ਫੋਰ ਦਾ ਹੋਲ ਈਅਰ। ਸੋ ਤੁਹਾਡੇ ਕੋਲ ਵੀ ਫਲੀਟ ਹੈਗੀ ਆ ਤੇ ਸਾਨੂੰ ਕਾਲ ਕਰ ਲਓ ਜੀ। ਜੇ ਸਿੰਗਲ ਵਹੀਕਲ ਵੀ ਹੈਗਾ ਤਾਂ ਵੀ ਕੋਈ ਪ੍ਰੋਬਲਮ ਨੀ, ਪਰ ਫਲੀਟ ਦੇ ਵਿੱਚ ਜਿਹੜੇ ਰੇਟ ਆ ਤੁਹਾਨੂੰ ਹੋਰ ਵੀ ਜ਼ਿਆਦਾ ਕੰਪੈਰੇਟਿਵ ਮਿਲਦੇ ਆ ਜੀ। ਐਂਡ ਨਵੀਂ ਜੇ ਤੁਸੀਂ ਇੱਕ ਚੀਜ਼ ਹੋਰ ਐਡ ਹੋ ਜਾਣੀ, ਨਾਲ ਅਸੀਂ ਤੁਹਾਨੂੰ CGL ਪਾਲਿਸੀ ਦੇ ਦੇਣੀ ਆ। ਜਿਹੜੇ ਕੰਟਰੈਕਟਰ ਉਹ ਜਾਣਦੇ ਨੇ ਜੀ, CGL ਤੋਂ ਬਗੈਰ ਤੁਹਾਨੂੰ ਵਧੀਆ ਕੰਟਰੈਕਟ ਨਹੀਂ ਮਿਲਦੇ। ਸਮ ਟਾਈਮ ਕੌਂਡੋ ਕਾਰਪੋਰੇਸ਼ਨ ਤੁਹਾਨੂੰ ਤੁਹਾਡੇ ਆਪਣੇ ਯੂਨਿਟਸ ਦੇ ਵਿੱਚ ਕੰਮ ਨਹੀਂ ਕਰਨ ਦਿੰਦੀਆਂ, ਰਾਈਟ? ਸੋ ਐਜ਼ ਏ ਪ੍ਰੋਫੈਸ਼ਨਲ ਵੀ ਤੁਹਾਨੂੰ ਇਹ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਐਜ਼ ਏ ਬਿਜ਼ਨਸ ਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਤੁਹਾਨੂੰ ਕਮਰਸ਼ੀਅਲ ਜਨਰਲ ਲਾਇਬਿਲਿਟੀ ਦੀ ਲੋੜ ਆ। ਸੋ ਦੋਨੋਂ ਚੀਜ਼ਾਂ ਨੂੰ ਜਦੋਂ ਕੰਬਾਈਨ ਕਰਦੇ ਨੇ, ਫਲੀਟ ਡਿਸਕਾਊਂਟ ਵੀ ਮਿਲ ਜਾਂਦਾ ਵਾ, CGL ਪਾਲਿਸੀ ਦਾ ਡਿਸਕਾਊਂਟ ਵੀ ਮਿਲ ਜਾਂਦਾ ਵਾ। ਸੋ ਆਲ ਇਨ ਆਲ ਕਵਰੇਜ ਵੀ ਟੋਪ ਦੀ ਮਿਲ ਜਾਣੀ ਆ ਜੀ, ਤੇ ਪ੍ਰਾਈਸ ਵੀ ਟੋਪ ਦੀ ਮਿਲ ਜਾਣੀ ਆ, 647-299-23-14। ਜੇ ਤੁਸੀਂ ਪਰਸਨਲ ਵਹੀਕਲ ਦੀ ਤੁਹਾਡੀ ਪਾਲਿਸੀ ਰਿਨਿਊ ਤੇ ਆਈ ਹੋਈ ਆ, ਸਮ ਟਾਈਮ ਨਵੀਂ ਜੀ ਆਪਾਂ ਥੋੜੇ ਹੋ ਜਾਂਦੇ ਵੀ ਠੀਕ ਆ ਜੀ, ਬ੍ਰੈਂਪਟਨ ਰੇਟ ਬੜੇ ਹੋ ਗਏ ਜੀ, GTI ਦਾ ਰੇਟ ਹੀ ਬਹੁਤ ਜ਼ਿਆਦਾ ਨੇ ਜੀ, ਆਊਟਸਾਈਡ ਜਾ ਕੇ ਆਪਾਂ ਲੱਗਦਾ ਵੀ ਠੀਕ ਹੀ ਪੇ ਕਰਦੇ ਹੋਣੇ, ਕਹਿੰਦਾ ਬਹੁਤ ਜ਼ਿਆਦਾ ਇੰਸ਼ੋਰੈਂਸ ਆ। ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ, ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ ਕਦੇ ਵੀ ਇੱਕ ਕੰਪਨੀ ਦੇ ਰੇਟ ਬੈਸਟ ਨਹੀਂ ਰਹਿੰਦੇ ਜੀ, ਇਟ ਆਲਵੇਜ਼ ਚੇਂਜਸ, ਕਦੇ ABC ਕੰਪਨੀ ਦੇ ਵੱਧ ਨੇ ਘੱਟ ਨੇ। ਸੋ ਜੇ ਤੁਹਾਡੀ ਪਰਸਨਲ ਕਾਰ ਆ, ਇੱਕ ਕਾਰ ਆ, ਦੋ ਆ, ਨਾ ਰੈਂਟਲ ਪ੍ਰੋਪਰਟੀਆਂ ਨੇ, Airbnb ਆ, ਪਰਸਨਲ ਸਾਈਡ ਤੇ ਵੀ ਜੇ ਪ੍ਰੀਮੀਅਮ ਵੱਧ ਕੇ ਆਇਆ ਵਾ, ਸਾਨੂੰ ਇੱਕ ਵਾਰੀ ਕਾਲ ਕਰ ਲਓ ਜੀ। up to $1,000 ਜਿਹੜਾ ਆਪਣਾ ਤੁਸੀਂ ਜੇ ਸੇਵ ਕਰੋਗੇ ਤੁਸੀਂ, ਮੈਂ ਤੁਹਾਨੂੰ ਤਾਂ ਹੀ ਕਹਿੰਦਾ ਮੈਂ ਪਾਲਿਸੀ ਚੇਂਜ ਕਰੋ। ਫੋਨ ਨੰਬਰ ਹੈਗਾ ਜੀ 647-299-23-14, 647-299-2314,
0: 647-299-2314 ਜੀ।
7: 5134,
0: ਹਾਂਜੀ
7: ਬੜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਜੀ ਜੇ ਤੇ ਹੈਗਾ ਬੰਦਾ ਮੈਰਿਡ,
0: ਬਰਬਾਦ ਕਰਨਾ ਮੈਰਿਡ ਬੰਦੇ ਦੀ ਕਿਉਂ ਗੱਲ ਕਰਾਂਗੇ ਆਪਾਂ?
7: ਜੇ ਉਹਨਾਂ ਜੇ ਉਹਨਾਂ ਮੈਰਿਜ ਕਰਨੀ ਆ ਤਾਂ ਕਰਵਾ ਵੀ ਸਕਦੇ, ਉਹਨੂੰ ਵਧੀਆ ਇੰਪਲੋਈ ਵੀ ਆ ਜੇ ਤੇ ਉਹ ਕੰਮ ਤਾਂ ਉਹਦਾ ਕੰਮ ਵੀ ਸਾਂਭੂਗਾ, ਨਾਲੇ ਉਹਨੂੰ ਪਾਰਟਨਰ ਮਿਲ ਜੂਗਾ।
0: ਹਾਂਜੀ, ਤੁਸੀਂ ਮੈਨੂੰ ਇਹ ਦੱਸੋ ਮੈਰਿਡ ਬੰਦੇ ਵੀ ਇਦਾਂ ਦੇ ਕੰਮ ਕਰ ਲੈਂਦੇ ਆ?
7: ਹਾਂਜੀ,
0: ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਮੈਰਿਡ ਬੰਦੇ ਵੀ ਇਦਾਂ ਦੇ ਕੰਮ ਕਰੀ ਜਾਂਦੇ ਆ?
7: ਕਰਦੇ ਬਥੇਰੇ ਜੀ, ਬਹੁਤ ਕਰਦੇ
0: ਆ।
7: ਬਾਕੀ ਮੈਂ ਹੁੰਦੇ ਹੁੰਦਾ ਜੀ, ਹੁਣ ਉੱਥੇ ਇੰਡੀਆ ਸੀ, ਉਹ ਪ੍ਰੋਫੈਸਰ ਵੇ ਲੁੱਟੇ ਕਰਾ ਲੈਂਦੇ ਆਪਣੇ ਸਟੂਡੈਂਟ ਦੇ ਨਾਲ ਵਿਆਹ, ਸਾਡੇ ਇੱਕ ਮਲਹੋਤਰਾ ਬੁੱਕ ਡਿਪੋ ਵਾਲੇ ਸੀ, ਇਕਨੋਮਿਕਸ ਦੇ ਪ੍ਰੋਫੈਸਰ ਸੀਗੇ, ਤੇ ਉਹਨਾਂ ਨੇ ਫਸਟ ਈਅਰ ਪੜ੍ਹਦੀ ਕੁੜੀ ਦੇ ਨਾਲ ਉਹਨਾਂ ਦੀ ਮੈਰਿਜ ਹੋਈ।
0: ਹਾਂਜੀ, ਪ੍ਰੋਫੈਸਰ ਦੀ ਆਪਣੇ ਸਟੂਡੈਂਟ ਨਾਲ ਮੈਰਿਜ ਹੈ?
7: ਹਾਂਜੀ ਹਾਂਜੀ, ਇਹ ਕੰਮ ਚੱਲਦਾ ਜੀ, ਜਗ੍ਹਾ ਤੇ ਚੱਲਦਾ। ਈਵਨ ਉਹ ਵੇਖ ਲਓ ਵੀ ਅਰਾਊਂਡ 40 ਤੋਂ ਉੱਪਰ ਸੀ, ਤੇ ਉਹ 21 ਸੀ 20 ਈਅਰ ਦਾ ਫਰਕ ਸੀ ਉਹਨਾਂ ਦਾ।
0: ਬੱਲੇ ਬੱਲੇ ਬੱਲੇ ਬੱਲੇ, ਅੱਛਾ।
7: ਬਾਕੀ
0: ਜੇ
7: ਇੰਪਲੋਈ ਜੇ ਨਹੀਂ ਉਹ ਵਿਆਹ ਕਰਾਉਣ ਵਾਲਾ ਸ਼ਾਦੀ ਵਾਲਾ ਵੀ ਕਰਾ ਸਕਦਾ, ਕੋਈ ਚੱਕਰ ਨੀ ਹੈ,
0: ਚੱਕਰ ਨੀ ਹੈ। ਚਲੋ ਠੀਕ ਹੈ, ਥੈਂਕ ਯੂ ਸਰ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਬੌਸ ਇੱਕ ਕੰਪਨੀ ਦਾ ਮਾਲਕ ਆਪਣੇ ਕਿਸੇ ਇੰਪਲੋਈ ਦੇ ਨਾਲ ਰਿਲੇਸ਼ਨਸ਼ਿਪ ਰੱਖ ਸਕਦਾ। ਹੁਣ ਇੱਕ ਬੰਦਾ ਮੇਰੀ ਉਹਦੇ ਨਾਲ ਗੱਲ ਹੋਈ, ਉਹ ਕਹਿੰਦਾ ਨਵੀਂ ਯਾਰ ਸਾਡੀ ਕੰਪਨੀ ਹੈ, ਉਹ ਮਾਲਕ ਹੈ, ਕਹਿੰਦਾ ਕਿ ਹੈ ਬੜੀ ਕੋਈ ਵੱਡੀ ਕੰਪਨੀ ਨਹੀਂ, ਪਰ ਉਹ ਕਹਿੰਦੇ ਕਿ ਮੈਂ ਕੁੜੀ ਹਾਇਰ ਕੀਤੀ ਤੇ ਮਹੀਨੇ ਲੰਘੇ, ਸਾਲ, ਕਹਿੰਦੇ ਹੁਣ ਯਾਰ ਸਾਡੀ ਇੱਕ ਆਪਸ ਵਿੱਚ ਰਿਲੇਸ਼ਨਸ਼ਿਪ ਕਾਫੀ ਵਧੀਆ, ਵੀ ਅਸੀਂ ਉਸਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਵੀ ਇਟਸ ਅ ਰੋਮਾਂਟਿਕ ਰਿਲੇਸ਼ਨਸ਼ਿਪ, ਸਿਰਫ ਇੱਕ ਇੰਪਲੋਈ ਵਾਲੀ ਰਿਲੇਸ਼ਨਸ਼ਿਪ ਨਹੀਂ। ਪਰ ਉਹ ਕਹਿੰਦੇ ਯਾਰ ਮੈਂ ਸੋਚ ਰਿਹਾ ਕਿ ਕੀ ਇਹ ਗਲਤ ਗੱਲ ਹੈ ਜੇ ਮੈਂ ਆਪਣੇ ਕਿਸੇ ਇੰਪਲੋਈ ਨੂੰ ਡੇਟ ਕਰਾਂ, ਇੰਪਲੋਈ ਨੂੰ ਆਪਣੀ ਗਰਲਫ੍ਰੈਂਡ ਬਣਾਵਾਂ, ਕਹਾਂ ਚਲੋ ਹੋਰ ਸਾਡਾ ਰਿਸ਼ਤਾ ਵਧੇਗਾ, ਕੀ ਇਹਦੇ ਵਿੱਚ ਕੋਈ ਇਸ਼ੂ ਹੈ ਜੇ ਕੋਈ ਕੰਪਨੀ ਦਾ ਮਾਲਕ ਆਪਣੇ ਕਿਸੇ ਇੰਪਲੋਈ ਦੇ ਨਾਲ ਰਿਸ਼ਤੇ ਦੇ ਵਿੱਚ ਹੈ? ਹੁਣ ਕੁਝ ਕਹਿ ਰਿਹਾ ਐਡੀ ਕਿਹੜੀ ਗੱਲ ਹੈ ਯਾਰ, ਫਿਰ ਕੀ ਹੋ ਗਿਆ, ਪਿਆਰ ਹੋ ਗਿਆ, ਹੋ ਗਿਆ, ਠੀਕ ਹੈ, ਤੁਸੀਂ ਆਪਣਾ ਕੰਮ ਵੀ ਕਰੋ, ਰਿਸ਼ਤਾ ਵੀ ਰੱਖੋ। ਕਈ ਕਹਿੰਦੇ ਆ ਨਾ ਬਈ ਕਦੇ ਵੀ ਨਹੀਂ, ਤੁਸੀਂ ਕਦੇ ਵੀ ਆਪਣੇ ਵਰਕ ਪਲੇਸ ਤੇ ਇਦਾਂ ਦਾ ਰਿਸ਼ਤਾ ਕੋਈ ਰੋਮਾਂਟਿਕ ਰਿਲੇਸ਼ਨਸ਼ਿਪ ਨਾ ਬਣਾਓ, ਉਹਦੇ ਇਸ਼ੂਜ ਬੜੇ ਨੇ। ਸੋ ਇਹ ਗੱਲਬਾਤ ਸਾਡੀ ਅੱਜ ਹੋ ਰਹੀ ਹੈ, ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ? ਜੇ ਉਹ ਬੰਦਾ ਆਪਣੇ ਕਿਸੇ ਇੰਪਲੋਈ ਨੂੰ ਡੇਟ ਕਰ ਰਿਹਾ, ਇਜ਼ ਇਟ ਅ ਬਿਗ ਡੀਲ? ਨੰਬਰ ਹੈ ਆਪਣਾ 9056733337 9056733337, ਆਪਣਾ ਨੰਬਰ ਹੈ 905-673-3337। ਕੈਲਡਨ ਮਿਤਸੂਬਿਸ਼ੀ ਦੀ ਟੀਮ ਹਾਜ਼ਰ ਹੈ ਤੁਹਾਡੇ ਲਈ, ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੇ ਐਸਯੂਵੀ, ਕੈਲਡਨ ਮਿਤਸੂਬਿਸ਼ੀ। ਤੁਹਾਨੂੰ 10 ਸਾਲ ਦੀ ਗੱਡੀਆਂ ਤੇ ਵਾਰੰਟੀ ਮਿਲ ਰਹੀ ਹੈ ਯਾਰ, 10 ਇਅਰਸ ਵਾਰੰਟੀ, ਹੋਰ ਕੀ ਆਪਾਂ ਨੂੰ ਚਾਹੀਦਾ? ਨੰਬਰ ਹੈ 6476782754, ਕੈਲਡਨ ਮਿਤਸੂਬਿਸ਼ੀ ਨੂੰ ਕਾਲ ਕਰੋ, 6476782754 ਤੇ ਕਾਲ ਕਰੋ। 2163, ਹਾਂਜੀ ਵੈਲਕਮ।
8: ਹਾਂਜੀ ਗੁੱਡ ਮਾਰਨਿੰਗ, ਨਵੀਂ ਕੀ ਹਾਲ ਚਾਲ?
0: ਠੀਕ ਹੈ ਠੀਕ ਹੈ ਮੈਮ,
8: ਬਸ ਠੀਕ ਠਾਕ। ਆਈ ਥਿੰਕ ਆਪ ਓਨਰ ਹੈਗਾ ਜੀ, ਉਹਨੇ ਆਪਣੀ ਪਾਲਿਸੀ ਵਗੈਰਾ ਕੋਈ ਬਣਾਈ ਹੋਈ ਹੈ ਇਸ ਤਰ੍ਹਾਂ ਦੀ ਕਿ ਹਾਂ ਨਹੀਂ ਤੁਸੀਂ ਇੰਪਲੋਈ ਨੂੰ ਡੇਟ ਕਰ ਸਕਦੇ, ਦੈਟਸ ਅ ਡਿਫਰੈਂਟ ਥਿੰਗ। ਖੁਦ ਤਾਂ ਓਨਰ ਹੈਗਾ ਆ ਤੇ ਮਤਲਬ ਜੋ ਵੀ ਜੀ ਉਹਨੂੰ ਠੀਕ ਲੱਗਦਾ ਹੈ ਇਸ ਦੀ ਲਾਈਕ ਇਚ ਅਦਰ ਦੈਨ ਗੋ ਫੋਰ ਇਟ। ਪਰ ਮੈਨੂੰ ਲੱਗਦਾ ਕਿ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਨਾ, ਉਹ ਰਿਲੇਸ਼ਨਸ਼ਿਪ ਚੇਂਜ ਹੋ ਜਾਂਦੀ ਹੈ ਔਰ ਮੈਰਿਜ ਹੀ ਚੇਂਜ ਹੋ ਜਾਂਦੀ ਹੈ। ਤੁਸੀਂ ਇੰਪਲੋਈ ਹੋ ਜਾਂ ਉਹਦੇ ਉਹ ਬੌਸ ਹੈ, ਤੇ ਮੇਰੇ ਹਸਬੈਂਡ ਦਾ ਵੀ ਬਿਜ਼ਨਸ ਸੀਗਾ ਤੇ ਮੈਂ ਉਹਨਾਂ ਲਈ ਉਹਨਾਂ ਨਾਲ ਥੋੜੀ ਦੇਰ ਕੰਮ ਕੀਤਾ ਸੀਗਾ, ਪਰ ਉਹ ਨਾ ਆਈ ਡਿਡਨਟ ਲਾਈਕ ਇਟ। ਮੈਨੂੰ ਤਾਂ ਬਿਲਕੁਲ ਹੀ, ਕਿਉਂਕਿ ਤੁਹਾਡਾ ਤੁਸੀਂ ਵਰਕ ਪਲੇਸ ਇੱਕ ਡਿਫਰੈਂਟ ਪਰਸਨੈਲਿਟੀ ਹੁੰਦੇ ਹੋ
0: ਜੀ,
8: ਤੁਹਾਡਾ ਵੇ ਆਫ ਵਰਕ ਕੰਮ ਕਰਨ ਦਾ ਡਿਫਰੈਂਟ ਹੁੰਦਾ, ਫਿਰ ਤੁਸੀਂ ਉਹੀ ਬੰਦੇ ਨਾਲ ਕੰਮ ਕਰਨਾ, ਉਹੀ ਬੰਦੇ ਨਾਲ ਤੁਸੀਂ ਘਰ ਜਾਣਾ, ਯੂਨੋ ਮੀਨਸ 24 ਆਵਰ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਨਾ, ਕਈ ਵਾਰੀ ਉਹ ਤੁਹਾਨੂੰ ਅੱਗੇ ਪ੍ਰੋਬਲਮ ਦੇ ਸਕਦੀ ਹੈ। ਇਹ ਜਿਹੜੀ ਹੁੰਦਾ ਕਿ ਤੁਹਾਡਾ ਹਨੀਮੂਨ ਪੀਰੀਅਡ ਹੁੰਦਾ ਕਿ ਸਾਰਾ ਠੀਕ ਹੈ ਠੀਕ ਹੈ, ਬਹੁਤ ਅੱਛਾ ਲੱਗਦਾ, ਪਰ ਦੈਨ ਸਪੈਂਡਿੰਗ 24 ਆਵਰ ਵਿਦ ਦੈਟ ਪਰਸਨ ਸਮਟਾਈਮ ਬਿਕਮ ਸੋ ਅਨੋਇੰਗ।
0: ਹੁਣ ਫਿਰ ਵੀ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਕਿਸੇ ਵੀ ਮਾਲਕ ਨੂੰ, ਕਿਸੇ ਬੌਸ ਨੂੰ ਕਦੇ ਵੀ ਇਦਾਂ ਦਾ ਰਿਸ਼ਤਾ ਆਪਣੇ ਕਿਸੇ ਇੰਪਲੋਈ ਨਾਲ ਬਣਾਉਣਾ ਹੀ ਨਹੀਂ ਚਾਹੀਦਾ।
8: ਨਹੀਂ ਇਦਾਂ ਕੋਈ ਹੈਗਾ ਨਾ ਲਾਈਕ ਯੂ ਨੋ, ਜੇ ਹੁਣ ਕਹਿੰਦਾ ਕਿ ਲਾਈਕ ਇਫ ਯੂ ਲਾਈਕ ਸਮਨ, ਉਹ ਅਸੀਂ ਇਸ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ
0: ਹੈਨਾ।
8: ਜੇ ਤੁਹਾਨੂੰ ਕਿਸੇ ਦਾ ਪਿਆਰ ਹੋ ਗਿਆ ਤਾਂ ਹੋ ਗਿਆ, ਯੂ ਨੋ ਦੇਰ ਇਸ ਨਥਿੰਗ ਸਾਡੇ ਵੱਸ ਚ ਨਹੀਂ ਹੈਗਾ, ਤੇ ਉਹ ਇਫ ਯੂ ਲਾਈਕ ਸਮਨ ਆਈ ਡੋਨਟ ਥਿੰਕ ਸੋ ਕਿ ਨਹੀਂ ਬਣਾਉਣਾ ਚਾਹੀਦਾ, ਕੋਈ ਇਦਾਂ ਰੂਲ ਨਹੀਂ ਹੈਗਾ। ਪਰ ਐਟ ਦ ਸੇਮ ਟਾਈਮ ਜੇ ਤੁਸੀਂ ਕਿਸੇ ਹੋਰ ਲਈ ਕੰਮ ਕਰਦੇ ਹੋ, ਕੰਪਨੀ ਦੇ ਵਿੱਚ ਪਾਲਿਸੀ ਹੈ ਤੁਸੀਂ, ਦੈਨ ਇਟਸ ਡਿਫਰੈਂਟ ਥਿੰਗ ਕਿ ਤੁਹਾਡੀ ਤੁਸੀਂ ਇੱਕ ਦੂਜੇ ਨਾਲ ਨਹੀਂ ਡੇਟ ਕਰ ਸਕਦੇ, ਤੁਸੀਂ ਖੁਦ ਦੀ ਕੰਪਨੀ ਹੈਗੀ ਹੈ, ਹੀ ਹੈਜ਼ ਟੂ ਸੀ ਕਿ ਵੀ ਮੈਂ 24 ਆਵਰ ਵਾਲਾ ਕੰਮ ਵੀ ਕਰਨਾ, ਫਿਰ ਇਹਦੇ ਨਾਲ ਹੀ ਘਰ ਜਾਣਾ, ਇਹਦੇ ਨਾਲ ਹੀ ਰਹਿਣਾ, ਸੋ ਡੂ ਯੂ ਲਾਈਕ ਦੈਟ 24 ਆਵਰ ਟੁਗੈਦਰਨੈਸ ਆਲ ਦਾ ਟਾਈਮ ਕਿ ਨਹੀਂ? ਮੈਂ ਤੁਹਾਨੂੰ ਦੱਸਾਂ ਕਿ ਮੇਰੇ ਐਕਸਪੀਰੀਅੰਸ ਦੇ ਸਾਹਮਣੇ ਬਸ।
0: ਅੱਛਾ, ਪਰ ਤੁਹਾਨੂੰ ਲੱਗਦਾ ਹੈ ਕਿ ਜਦੋਂ ਇਦਾਂ ਦੀ ਕੋਈ ਰਿਲੇਸ਼ਨਸ਼ਿਪ ਜਾਂ ਕੋਈ ਪਿਆਰ ਹੋਣਾ ਤਾਂ ਇਹ ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ ਹੈ?
8: ਨਹੀਂ ਹੈਗਾ।
0: ਚਲੋ ਠੀਕ ਹੈ, ਥੈਂਕ ਯੂ। ਸੋ ਨੰਬਰ ਹੈ ਆਪਣਾ 9056733337। ਮੇਰੇ ਕੋਲ 2-4 ਕਾਲਸ ਲਈ ਸਮਾਂ ਹੈ, ਤੁਸੀਂ ਵੀ ਜ਼ਰੂਰ ਆਪਣਾ ਓਪੀਨੀਅਨ ਦਿਓ। 9056733337 ਤੇ ਤੁਹਾਡੀ ਕਾਲ ਸਾਡੇ ਤੱਕ ਆ ਸਕਦੀ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ, ਟਰੱਕ ਦੇ ਨਵੇਂ ਟਾਇਰ ਜਾਂ ਗੱਡੀਆਂ ਦੇ ਨਵੇਂ ਟਾਇਰ, ਮਿਲਟਨ ਦੇ ਵਿੱਚ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦੇ ਕੋਰਨਰ ਤੇ ਲੋਕੇਟਡ ਨੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਨੰਬਰ ਹੈ 6472346293। ਗੱਡੀਆਂ ਦੇ ਵੀ ਨਵੇਂ ਟਾਇਰ ਲਵਾਉਣੇ ਆ ਤਾਂ ਈਗਲ ਟਰੱਕ ਕੋਲੋਂ ਹੀ ਤੁਸੀਂ ਲਗਵਾਓ। 1981, ਹਾਂਜੀ ਵੀਰੇ ਕੀ ਹਾਲ ਆ?
9: ਟਰਸਟ ਵਰਦੀ ਜਿਹੜਾ ਬੰਦਾ ਆਪਾਂ ਉਹਨਾਂ ਰਿਲੇਸ਼ਨਸ਼ਿਪ ਚ ਆ ਤੇ ਆਪਣਾ ਆਪਾਂ ਬਿਜ਼ਨਸ ਐਕਸਪੈਂਡ ਵੀ ਕਰ ਸਕਦੇ ਹਾਂ। ਲਾਈਕ ਜੇ ਆਪਣਾ ਇੱਕ ਆਫਿਸ ਆ, ਇੱਕ ਆਫਿਸ ਚ ਆਪਣੇ ਵਾਈਫ ਨੂੰ ਬਹਿ ਗਈ ਜਾਂ ਆਪਣੀ ਜਿਹੜੀ ਗਰਲਫ੍ਰੈਂਡ ਬਹਿ ਗਈ, ਦੂਜਾ ਆਪਾਂ ਆਫਿਸ ਹੋਰ ਖੋਲ ਸਕਦੇ ਹਾਂ।
0: ਨਹੀਂ ਪਰ ਹੁਣ ਜੇ ਤੁਹਾਡੇ ਬਾਕੀ ਦੇ ਇੰਪਲੋਈ ਨੇ, ਉਹਨਾਂ ਨੇ ਕਹਿਣਾ ਯਾਰ ਕਿ ਅਸੀਂ ਵੀਰੋ ਇਹ ਬੰਦਾ ਸਾਡੇ ਬਾਰੇ ਕਿਵੇਂ ਸੋਚੂਗਾ ਜੇ ਇਹਦੀ ਘਰ ਵਾਲੀ ਨਾਲ ਕੰਮ ਕਰ ਰਹੀ, ਉਹਨੇ ਤਾਂ ਉਹਦਾ ਪੱਖ ਸੁਣਨਾ ਹਮੇਸ਼ਾ।
9: ਨਹੀਂ ਪਰ ਪ੍ਰੋਫੈਸ਼ਨਲਿਜ਼ਮ ਉਹ ਨਾ ਛੱਡੋ, ਲਾਈਕ ਪ੍ਰੋਫੈਸ਼ਨਲ ਰਹੋ ਜਦੋਂ ਵੀ ਆ, ਸਦੇਕ ਨਾਲ ਜਿਹੜਾ ਜਿੱਦਾਂ ਇੰਪਲੋਈ ਦਾ ਰਿਸ਼ਤਾ ਹੁੰਦਾ ਬੌਸ ਨਾਲ ਤੇ ਉਦਾਂ ਰਿਸ਼ਤਾ ਰੱਖੋ, ਠੀਕ ਹੈ। ਤੇ ਜਦੋਂ ਤੁਸੀਂ ਆਪਣਾ ਦੱਸ ਰਹੇ ਹੋ ਬਈ ਏਦਾਂ ਮੇਰੀ ਇਹ ਗਰਲਫ੍ਰੈਂਡ ਆ, ਏਦਾਂ ਉਹ ਚੀਜ਼ ਇੱਕ ਸੈਪਰੇਟ ਆ, ਪਰ ਤੁਸੀਂ ਇਕੱਠੇ ਘਰ ਜਾ ਰਹੇ ਹੋ ਉਹ ਚੀਜ਼ ਡਿਫਰੈਂਟ ਆ। ਬਟ ਤੁਹਾਨੂੰ ਇੱਕ ਡਿਫਰੈਂਸ ਇੱਕ ਲਾਈਨ ਵਿੱਚ ਪੱਕਾ ਜ਼ਰੂਰ ਹੋਣੀ ਚਾਹੀਦੀ ਆ, ਪਰ ਜਿਹੜੇ ਕੰਮ ਆ ਉੱਥੇ ਕੰਮ ਆ, ਉਹ ਬੇਸ਼ੱਕ ਕੋਈ ਵੀ ਆ, ਬੇਸ਼ੱਕ ਤੁਹਾਡੀ ਵਾਈਫ ਆ, ਤੁਹਾਡੇ ਬੱਚੇ ਤੁਹਾਡੇ ਸੇਮ ਬਿਜ਼ਨਸ ਵਿੱਚ ਆ, ਤੁਸੀਂ ਇੱਕ ਪ੍ਰੋਫੈਸ਼ਨਲਿਜ਼ਮ ਨਾਲ ਜੋ ਕੰਮ ਕਰਦੇ ਹੋ ਨਾ, ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਤੇ ਵੀ।
0: ਚਲੋ ਠੀਕ ਹੈ ਸਰ, ਥੈਂਕ ਯੂ, ਬਟ ਉਹੀ ਗੱਲ ਹੈ ਨਾ ਵੀ ਇਹ ਬਾਉਂਡਰੀ, ਇਹ ਲਾਈਨ, ਇਹ ਚੀਜ਼ਾਂ ਨੂੰ ਵੱਖ ਵੱਖ ਰੱਖਣਾ ਇਹ ਵੀ ਕੋਈ ਬਾਹਲੀ ਸੌਖੀ ਗੱਲ ਨਹੀਂ। ਹੁਣ ਜੇ ਕਿਤੇ ਕੋਈ ਪੰਗਾ ਪੈ ਜਾਂਦਾ ਇੰਪਲੋਈਜ਼ ਦੇ ਆਪਸ ਵਿੱਚ, ਕੋਈ ਲੜਾਈ ਲੜੂਈ ਹੋ ਜਾਂਦੀ ਹੈ, ਤਾਂ ਬੰਦਾ ਹੁਣ ਕਿਹਨੂੰ ਚੁਣੂਗਾ? ਕਿ ਉਹਨੇ ਆਪਣੀ ਘਰਵਾਲੀ ਨੂੰ ਕਹਿਣਾ ਕਿ ਤੂੰ ਗਲਤ ਸੀ ਬਈ, ਘਰੇ ਜਾ ਕੇ ਰੋਟੀ ਨਹੀਂ ਖਾਣੀ ਅਗਲੇ ਨੇ, ਪੰਗਾ ਵੀ ਉਹ ਪੈਂਦਾ। ਸੋ ਦਿਸ ਮੈਨੀ ਥਿੰਗਸ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਨੇ। ਤੁਸੀਂ ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ, ਹਾਰਡਵੁੱਡ, ਲੈਮੀਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਟੋਰਬਰਮ ਤੇ ਸਟੀਲਸ ਤੇ ਹਾਰਡਵੁੱਡ ਜਾਇੰਟ ਦਾ ਬੜਾ ਵੱਡਾ ਸ਼ੋਰੂਮ ਹੈ ਬਈ, ਹਾਰਡਵੁੱਡ ਜਾਇੰਟ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰ ਕੇ ਆਓ। 0080 ਹਾਂਜੀ ਵੀਰੇ, ਕਿੱਦਾਂ?
10: ਬਸ ਠੀਕ ਹੈ ਨਵੀਂ ਵੀਰ। ਪ੍ਰਾਗ ਇਹ ਨਾ ਜੇ ਆਪਾਂ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੇਖੀਏ ਨਾ, ਹੋ ਸਕਦਾ ਕਿ ਬੌਸ ਨੂੰ ਇੰਪਲੋਈ ਇੰਨਾ ਵਧੀਆ ਮਿਲ ਗਿਆ ਹੋਵੇ ਜਾਂ ਉਹਨੇ ਸਾਰਾ ਕੁਛ ਸਾਂਭ ਲਿਆ ਹੋਵੇ, ਤਾਂ ਮਤਲਬ ਯੂ ਨੋ ਉਹ ਚੀਜ਼ ਕਰਕੇ ਇਹਨਾਂ ਦਾ ਟਿਊਨਿੰਗ ਬਣ ਗਈ ਜਾਂ ਯੂ ਨੋ ਹੁਣ ਇਸ ਚੀਜ਼ ਤੇ ਆ ਗਏ ਕਿ ਲੈਟਸ ਗੈਟ ਮੈਰਿਡ, ਹੈ ਨਾ। ਤੇ ਉੱਥੇ ਤਾਂ ਕੋਈ ਬੈਡ ਚੀਜ਼ ਨੀ ਹੈਗੀ, ਉਹ ਬੌਸ ਨੂੰ ਲੱਗਦਾ ਕਿ ਕੱਲ ਨੂੰ ਇਹ ਮੇਰੀ ਵਾਈਫ ਬਣਦੀ ਆ ਤਾਂ ਮੇਰਾ ਬਿਜ਼ਨਸ ਟੇਕ ਓਵਰ ਕਰਦੀ ਆ ਜਾਂ ਖਿਆਲ ਰੱਖਦੀ ਆ, ਤਾਂ ਠੀਕ ਹੈ, ਇਟਸ ਨੋਟ ਬੈਡ, ਕਲਿੱਕ ਹੋ ਜਾਂਦਾ ਤੁਹਾਡਾ, ਹੋ ਗਿਆ ਕਲਿੱਕ ਵੀ। ਕਈ ਕਈ ਸਮਾਰਟ ਹੁੰਦੇ ਇੰਪਲੋਈ, ਕਈ ਏਦਾਂ ਹੀ ਕਰਕੇ ਅੱਗੇ ਵੱਧਦੇ ਆ ਜਿਹੜੇ ਕੰਮ ਖਿੱਚ ਲੈਂਦੇ ਆ, ਬੌਸ ਦੀ ਨਿਗਾਹ ਚ ਆ ਜਾਂਦੇ ਆ, ਈਵਨ ਜ਼ਰੂਰੀ ਥੋੜੀ ਆ ਉਹਨਾਂ ਦਾ
0: ਨਿਗਾਹ, ਨਿਗਾਹ ਪਰ ਇੰਨੀ ਵੀ ਨਿਗਾਹ ਚ ਕੀ ਹੋਣਾ ਵੀ ਬੌਸ ਨੂੰ ਪਿਆਰ ਹੀ ਹੋ ਰਿਹਾ ਤੁਹਾਡੇ ਨਾਲ।
10: ਕਈ ਭਾਜੀ ਘਰੋਂ ਕਈ ਘਰੋਂ ਤਿਆਰੀ ਕਰਕੇ ਇੰਨੀ ਹੁੰਦੇ ਆ,
0: ਕੀ ਮਤਲਬ,
10: ਕਈ ਪਿੱਛੋਂ ਤਿਆਰੀ ਇੰਨੀ ਬਈ, ਕਈ ਆਪਣੇ ਆਪ ਨੂੰ ਭਾਜੀ ਸਕਿੱਲ ਆਪਣੀ ਇੰਨੀ ਸਟਰੋਂਗ ਕਰ ਲੈਂਦੇ ਆ ਨਾ, ਜਦੋਂ ਕਿਸੇ ਕੰਪਨੀ ਚ ਦੋ ਚਾਰ ਪੰਜ ਸਾਲ ਲਾ ਲੈਂਦੇ ਆ, ਤੇ ਉਹਨਾਂ ਨੂੰ ਪੇਤ ਜਿਹਾ ਪੈ ਜਾਂਦਾ ਹੁੰਦਾ ਵੀ ਇਹ ਕਹਾਣੀ ਇੱਧਰ ਨੂੰ, ਇਹਦੇ ਬਹੁਤ ਸਾਡਾ ਸਿੰਗਲ ਆ, ਹਨਾ।
0: ਅੱਛਾ,
10: ਤਾਂ ਸਾਰਾ ਕੁਝ ਫੜ ਫੁੜ ਗਏ, ਤੇ ਇੱਕ ਇੱਕ ਮਤਲਬ ਪੁਆਇੰਟ ਆਫ ਵਿਊ ਹੈ ਵੀ ਤੁਸੀਂ ਇਹ ਚੀਜ਼ ਨਾਲ ਗਰੋਥ ਵੀ ਛੇਤੀ ਕਰਦੇ ਹੋ ਨਾ, ਵਿਆਹ ਤਾਂ ਚਲੋ ਹੋਣਾ ਹੀ ਹੈ, ਠੀਕ ਆ, ਫਿਰ ਨਾਈਸ ਗਾਏ, ਬਿਜ਼ਨਸ ਓਨਰ ਹੈ, ਠੀਕ ਆ, ਨੋ ਪ੍ਰੋਬਲਮ, ਗੋ ਫੋਰ ਇਟ।
0: ਅੱਛਾ, ਤੁਹਾਨੂੰ ਲੱਗਦਾ ਕਈ ਜੇ ਕੋਈ ਕੁੜੀ ਹੈ ਵੀ ਉਹ ਕਿਸੇ ਲਾਲਚ ਨੂੰ ਆਪਣੇ ਬੌਸ ਨਾਲ ਰਿਲੇਸ਼ਨਸ਼ਿਪ ਚ ਆ ਸਕਦੀ ਹੈ?
10: ਨਹੀਂ ਭਾਜੀ, ਇਹਨੂੰ ਲਾਲਚ ਨਹੀਂ ਕਹਿੰਦੇ, ਇਹਨੂੰ ਕਹਿੰਦਾ ਮੈਰਿਜ ਆਫ ਕਨਵੀਨੀਅੰਸ।
0: ਅੱਛਾ, ਇਹ ਵੀ ਹੁੰਦਾ ਹੈ?
10: ਹਾਂ, ਇਹ ਵੀ ਟਰਮ ਹੁੰਦੀ ਹੈ, ਇੱਕ ਮੈਰਿਜ ਆਫ ਕਨਵੀਨੀਅੰਸ ਕਰਕੇ ਟਰਮ ਹੁੰਦੀ ਹੈ, ਜਿਹਦੇ ਚ ਠੀਕ ਹੈ ਭਾਜੀ, ਵਿਆਹ ਤਾਂ ਹੋਣਾ ਹੀ ਆ, ਹੁਣ ਪਿਆਰ ਹੋ ਸਕਦਾ, ਪਿਆਰ ਵੀ ਹੋ ਸਕਦਾ, ਹੋ ਸਕਦਾ ਬੌਸ ਵੀ ਅਟਰੈਕਟਿਵ ਹੋਵੇ, ਬੌਸ ਵੀ ਵਧੀਆ ਹੋਵੇ, ਉਹਨੂੰ ਵੀ ਇੰਪਲੋਈ ਵਧੀਆ ਮਿਲ ਗਿਆ।
0: ਮੈਂ ਨਾ ਵੈਸੇ ਪਹਿਲੀ ਵਾਰੀ ਸੁਣਿਆ ਮੈਰਿਜ ਆਫ ਕਨਵੀਨੀਅੰਸ। ਅੱਛਾ, ਕਿਸੇ ਫਾਈਨੈਂਸ਼ੀਅਲ ਕਾਰਨ ਕਰਕੇ, ਕਿਸੇ ਲੀਗਲ ਕਾਰਨ ਕਰਕੇ, ਹੁਣ ਜਿਹੜੇ ਇਮੀਗ੍ਰੇਸ਼ਨ ਲਈ ਵਿਆਹ ਕਰਾਉਂਦੇ ਉਹ ਵੀ ਮੈਰਿਜ ਆਫ ਕਨਵੀਨੀਅੰਸ ਕਹਿੰਦੇ ਉਹਨੂੰ, ਹੈ
10: ਉਹ ਵੀ ਚੀਜ਼ ਏਦਾਂ ਹੈਗੀ ਹੈ ਵੈਸੇ, ਪਰ ਠੀਕ ਹੈ ਨਾ ਵੀ ਜੇ ਅਗਰ ਤੁਹਾਡੀ ਟਿਊਨਿੰਗ ਮੰਨਦੀ ਹੈ, ਠੀਕ ਹੈ, ਗੋ ਫੋਰ ਇਟ, ਕੋਈ ਗੱਲ ਨਹੀਂ,
0: ਠੀਕ ਹੈ,
10: ਇੰਪਲੋਈ ਐਸ ਯਾਰ, ਥੈਂਕ ਯੂ,
0: ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਕਹਿੰਦੇ ਜੇ ਕਿਤੇ ਬਣਦੀ ਹੈ ਤਾਂ ਕਰੀ, ਚਲੋ ਚੱਕ ਦਿਓ ਫੱਟੇ, ਏਡੀ ਕਿਹੜੀ ਗੱਲ ਹੈ। ਸੋ ਨਾਲ ਦੀ ਨਾਲ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖਣਾ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ ਐਸ ਯੂ ਵੀ ਲੈਣਾ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੇ, ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ, ਤੁਹਾਡੀ ਸੇਵਾ 'ਚ ਹਾਜ਼ਰ ਨੇ। ਤੇ ਅੱਖਾਂ ਦੀ ਸਰਜਰੀ ਉਮਰ ਦੇ ਨਾਲ ਨਾਲ ਨਾ ਆਪਣੇ ਅੱਖਾਂ ਦੇ ਜਿਹੜੇ ਕੈਟਰੈਕਟ ਨੇ, ਲੈਂਸ ਨੇ, ਉਹ ਡੈਮੇਜ ਹੁੰਦੇ ਆ, ਨਿਗਾਹ ਬਹੁਤ ਕਮਜ਼ੋਰ ਹੋ ਜਾਂਦੀ ਹੈ, ਬਟ ਇਹਦੇ ਲਈ ਇੱਕ ਸਰਜਰੀ ਹੈ, ਦੁਨੀਆ ਦੀ ਵਨ ਆਫ ਦਾ ਸੇਫੇਸਟ ਸਰਜਰੀ ਹੈ, 10-15 ਮਿੰਟਾਂ ਦੀ ਸਰਜਰੀ ਹੈ, ਤੁਸੀਂ ਕਰਵਾਓ ਤੇ ਨਿਗਾਹ ਤੁਹਾਡੀ ਐਨ।
11: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼, ਇਹ ਹੈ ਰੇਡੀਓ ਆਵਾਜ਼। ਹਰ ਰੋਜ਼ ਸਵੇਰੇ 9 to 10 ਵਜੇ ਤੱਕ ਰੇਡੀਓ ਆਵਾਜ਼।
1: All advertisements are paid. Awaz the Voice does not take any responsibility for any paid advertisements during this program.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਅਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002-647-919-1002।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054, 905-450-0054।

0: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਜ਼ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ
2: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ ਉਹਨਾਂ 'ਚ ਅਕਾਊਂਟੇਬਿਲਟੀ ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ ਲੋਕਲ ਡਿਵੈਲਪਮੈਂਟ ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨ ਨਾਲ ਕਨੈਕਟੀਵਿਟੀ ਫੁੱਲ ਪੁਲਿਸ ਸਟੇਸ਼ਨ ਇੰਡਸਟਰੀਅਲ ਡਿਵੈਲਪਮੈਂਟ ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ
1: ਇਲੈਕਸ਼ਨ ਡੇਟ 26 ਅਕਟੋਬਰ 2026 ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੋਬਰ ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ
3: ਮੇਰਾ ਨਾਮ ਰਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲ ਲਈ ਕੈਂਡੀਡੇਟ ਹਾਂ ਵਾਰਡ 7 ਐਂਡ 8 ਬ੍ਰੈਂਪਟਨ ਦੇ ਵਿੱਚੋਂ
4: ਆਪਣੇ ਬਹੁਤ ਹੀ ਬ੍ਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ ਕੰਸਰਨਸ ਹੈਗੀਆਂ ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ ਉਹਦੀ ਰਿਸਪੋਨਸੀਬਲ ਸਪੈਂਡਿੰਗ ਨਹੀਂ ਹੋ ਰਹੀ ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ ਇਹਨਾਂ ਰਿਜ਼ੋਲਵ ਕਰਾਂਗਾ ਰਾਕੇਸ਼ ਸ਼ਰਮਾ ਕੈਂਡੀਡੇਟ ਫਾਰ ਸਿਟੀ ਕੌਂਸਲਰ ਵਾਰਡ 7 ਐਂਡ 8
5: ਅਪਰੂਵਡ ਐਂਡ ਪੇਡ ਬਾਈ ਰਾਕੇਸ਼ ਸ਼ਰਮਾ ਕੈਂਪੇਨ ਆਫਿਸ
6: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-2340
7: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

FM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਕਤੂਬਰ ਮਹੀਨੇ ਦੀ 12 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ। ਅਤੇ ਅੱਸੂ ਮਹੀਨੇ ਦੀ ਅੱਜ ਹੋ ਗਈ ਜੀ 26 ਤਰੀਕ, ਸੰਮਤ ਨਾਨਕਸ਼ਾਹੀ 558। ਸਮਾਂ ਹੋ ਗਿਆ 10:12, 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਤੁਸੀਂ ਵੀ ਗੱਲਬਾਤ ਸਾਡੇ ਨਾਲ ਕਰੋਗੇ ਕਿਉਂਕਿ ਅੱਜ ਛੁੱਟੀ ਦਾ ਦਿਨ ਹੈ, ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ, ਅੱਜ ਥੈਂਕਸ ਗਿਵਿੰਗ ਡੇ ਹੈ। ਸੋ ਤੁਹਾਡਾ ਸਾਰਿਆਂ ਦਾ ਵੀ ਆਪਾਂ ਥੈਂਕ ਯੂ ਕਰਾਂਗੇ, ਪਰ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਕੁਛ ਬਖਸ਼ਿਆ, ਇੰਨੀ ਵਧੀਆ ਜ਼ਿੰਦਗੀ ਦਿੱਤੀ। ਅਤੇ ਸਭ ਤੋਂ ਪਹਿਲਾਂ ਰੱਬ ਦਾ ਧੰਨਵਾਦ। ਅਤੇ ਇਹ ਜਿਹੜਾ ਥੈਂਕਸ ਗਿਵਿੰਗ ਡੇ ਹੈ ਨਾ, ਇਹ ਥੈਂਕ ਯੂ ਕਹਿਣ ਦਾ ਦਿਨ ਹੈ। ਅਤੇ ਸਾਡੇ ਲਿਸਨਰਸ ਜਿਹੜੇ ਸਾਨੂੰ ਸੁਣਦੇ ਆ ਸਾਡੇ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਨਾਲ ਦੀ ਨਾਲ ਜਿਹੜਾ ਇਹ ਦਿਨ ਹੈ ਜੀ ਥੈਂਕਸ ਗਿਵਿੰਗ ਡੇ, ਹਾਰਵੈਸਟ ਸੀਜ਼ਨ ਕਰਕੇ ਜਿਹੜਾ ਹੈ ਰੱਬ ਦਾ ਧੰਨਵਾਦ ਕੀਤਾ ਜਾਂਦਾ ਕਿ ਖੇਤੀ ਜਿਹੜੀ ਵਧੀਆ ਹੋਈ ਅਤੇ ਅੰਨ ਪਾਣੀ ਰੱਬ ਨੇ ਬਖਸ਼ਿਆ, ਵਧੀਆ ਮੌਸਮ ਰਿਹਾ ਜਿਹਦੇ ਕਰਕੇ ਕਿ ਵਧੀਆ ਵਧੀਆ ਹਾਰਵੈਸਟਿੰਗ ਹੋ ਸਕੀ। ਸੋ ਇਸ ਕਰਕੇ ਇਹ ਦਿਨ ਜਿਹੜਾ ਮਨਾਇਆ ਜਾਂਦਾ, ਕਿਉਂਕਿ ਜਿਵੇਂ ਆਪਾਂ ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਜਿਹੜਾ ਪੇਟ ਹੈ, ਖਾਣਾ ਪੀਣਾ ਇਹ ਜ਼ਰੂਰੀ ਹੈ। ਇਹਦੇ ਕਰਕੇ ਸਾਰੇ ਕੰਮ ਕਾਜ ਵਰਲਡ ਵਾਈਡ ਜਿਹੜੇ ਕੀਤੇ ਜਾਂਦੇ ਆ, ਚਾਹੇ ਟ੍ਰੇਡ ਹੋ ਗਏ, ਵਪਾਰ, ਚਾਹੇ ਦੇਸ਼ ਦੇ ਵਿੱਚ, ਚਾਹੇ ਦੇਸ਼ ਤੋਂ ਬਾਹਰ, ਵਰਲਡ ਵਾਈਡ ਇੱਕ ਦੂਜੇ ਦੇਸ਼ਾਂ ਦੇ ਨਾਲ ਜਿਹੜੇ ਵਪਾਰਕ ਸਮਝੌਤੇ ਕੀਤੇ ਜਾਂਦੇ ਆ, ਉਹ ਸਭ ਇਹੀ ਕਾਰਨ ਹੈ। ਸੋ ਬਿਲਕੁਲ ਜੀ, ਅੱਜ ਥੈਂਕਸ ਗਿਵਿੰਗ ਡੇ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਦਾ ਧੰਨਵਾਦ। ਅਤੇ ਬਾਕੀ ਜਿਹੜੀ ਫਸਲ ਜਦੋਂ ਹੁੰਦੀ ਹੈ ਅਤੇ ਜਿਹੜਾ ਕਿਸਾਨ ਹੈ ਉਹ ਫਸਲ ਨੂੰ ਦੇਖ ਕੇ ਦੇਖੋ ਕਿੰਨਾ ਖੁਸ਼ ਹੁੰਦਾ, ਕਿਉਂਕਿ ਉਹਦੇ ਪੂਰੇ ਸਾਲ ਦੀ ਮਿਹਨਤ ਹੁੰਦੀ ਹੈ, ਜਿਹੜੀ ਫਸਲ ਉੱਗਦੀ ਹੈ ਉਹਦੇ ਘਰ ਆਉਂਦੀ ਹੈ, ਉਹ ਤੋਂ ਉਹਨੂੰ ਇਨਕਮ ਹੁੰਦੀ ਹੈ। ਅਤੇ ਬਾਕੀ ਜਿਹੜੇ ਪੂਰੇ ਵਿਸ਼ਵ ਦਾ, ਲੋਕਾਂ ਦਾ ਢਿੱਡ ਭਰਿਆ ਜਾਂਦਾ, ਕਿਉਂਕਿ ਜਿਵੇਂ ਕਹਿੰਦੇ ਆ ਨਾ ਵੀ ਖਾਣਾ ਪੀਣਾ ਤਾਂ ਬੜਾ ਜ਼ਰੂਰੀ ਹੈ, ਜੇ ਖਾਣਾ ਪੀਣਾ ਨਹੀਂ ਹੈਗਾ ਤਾਂ ਫਿਰ ਹੋਰ ਕੁਝ ਸੁੱਝਦਾ ਵੀ ਨਹੀਂ। ਜਿਵੇਂ ਕਹਿੰਦੇ ਪਹਿਲੇ ਪੇਟ ਪੂਜਾ ਫਿਰ ਕਾਮ ਦੂਜਾ। ਬਿਲਕੁਲ ਜੀ, ਅੱਜ ਥੈਂਕਸ ਗਿਵਿੰਗ ਡੇ, ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ, ਤੋ ਆਪਣੇ ਘਰਾਂ ਦੇ ਵਿੱਚ ਤੁਸੀਂ ਬੈਠੇ ਹੋਣੇ, ਅੱਜ ਛੁੱਟੀ ਹੋਣੀ ਬਹੁਤਿਆਂ ਨੂੰ, ਪਰ ਕਈ ਕੰਮਾਂ 'ਤੇ ਵੀ ਜਾਂਦੇ ਆ, ਉਹ ਕਹਿੰਦੇ ਆ ਚਲੋ ਡਬਲ ਟ੍ਰਿਪਲ ਜਿਹੜੀ ਆ ਮਨੀ ਆਉਂਦੀ ਆ ਅਤੇ ਮਨੀ ਆਊਗੀ ਤਾਂ ਹੀ ਘਰ ਬਾਰ ਚੱਲੂਗਾ। ਸੋ ਬਿਲਕੁਲ ਜੀ, ਸਾਰਿਆਂ ਦੇ ਲਈ ਬੈਸਟ ਵਿਸ਼ਿਜ਼ ਹੈ। ਅਤੇ ਕੱਲ੍ਹ ਨਰਾਤੇ ਵੀ ਸ਼ੁਰੂ ਹੋ ਗਏ, ਸੰਡੇ ਵਾਲੇ ਦਿਨ 11 ਅਕਤੂਬਰ ਤੋਂ ਨਰਾਤਿਆਂ ਦੀ ਹੋ ਗਈ ਜੀ ਸ਼ੁਰੂਆਤ। ਅਤੇ ਕਹਿੰਦੇ 9 ਨਰਾਤੇ, ਫਿਰ ਦਸਵਾਂ ਦੁਸ਼ਹਿਰਾ ਹੁੰਦਾ। ਸੋ ਇਹਦਾ ਮਤਲਬ 11 ਤਰੀਕ ਤੋਂ ਜੇ ਸ਼ੁਰੂ ਹੋਇਆ, 19 ਤਰੀਕ ਤੱਕ 9 ਨਰਾਤੇ ਹੋ ਗਏ ਅਤੇ ਫਿਰ ਦਸਵਾਂ ਦੁਸ਼ਹਿਰਾ 20 ਤਰੀਕ ਨੂੰ ਹੋ ਗਿਆ ਨਾ, 20th of October ਨੂੰ ਦੁਸ਼ਹਿਰਾ ਜਿਹੜਾ ਉਹ ਹੋਊਗਾ। ਫਿਰ ਉਸ ਤੋਂ ਬਾਅਦ ਕਰਵਾ ਚੌਥ ਅਤੇ ਫਿਰ ਚੱਕਰੇ, ਉਸ ਤੋਂ ਬਾਅਦ ਫਿਰ ਦੀਵਾਲੀ ਆਊਗੀ, ਫਿਰ ਬਾਬਾ ਜੀ ਦਾ ਗੁਰਪੁਰਬ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਗੁਰਪੁਰਬ, ਫਿਰ ਆਪਾਂ ਮਨਾਉਂਦੇ ਹਾਂ ਪੂਰਨਮਾਸ਼ੀ ਵਾਲੇ ਦਿਨ, ਹੈ ਨਾ। ਮੱਸਿਆ ਵਾਲੇ ਦਿਨ ਹੁੰਦੀ ਹੈ ਦੀਵਾਲੀ, ਫਿਰ ਉਹ ਤੋਂ 15 ਦਿਨ ਬਾਅਦ ਜਦੋਂ ਪੂਰਨਮਾਸ਼ੀ ਹੁੰਦੀ ਹੈ ਉਦੋਂ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਉਹਨਾਂ ਦਾ ਅਸੀਂ ਗੁਰਪੁਰਬ ਮਨਾਉਂਦੇ ਹਾਂ। ਸੋ ਬਿਲਕੁਲ ਜੀ, ਇਹ ਫੈਸਟਿਵ ਸੀਜ਼ਨ ਚੱਲ ਰਿਹਾ, ਤੁਹਾਡੇ ਸਾਰਿਆਂ ਦੇ ਲਈ ਇਸ ਫੈਸਟਿਵ ਸੀਜ਼ਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਵਧਾਈਆਂ, ਸੁੱਖ ਸਾਂਦ ਰਹੇ, ਸਾਰਾ ਕੁਛ ਵਧੀਆ ਵਧੀਆ ਰਹੇ, ਰੱਬ ਸਾਰਿਆਂ 'ਤੇ ਹੀ ਕਿਰਪਾ ਕਰੇ, ਸਰਬੱਤ ਦਾ ਭਲਾ ਕਰੇ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅਤੇ 10:15 ਹੋ ਵੀ ਗਏ, ਪਰ ਥੋੜ੍ਹਾ ਜਿਹਾ ਸ਼ਬਦ ਆਪਾਂ ਨੇ ਹੋਰ ਇੱਕ ਸੁਣਨਾ, ਅਤੇ ਉਹ ਸ਼ਬਦ ਮੈਂ ਤਾਂ ਸੁਣਾਉਣਾ, ਹੇਮਕੁੰਠ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ। ਸੋ ਸ਼੍ਰੀ ਹੇਮਕੁੰਠ ਸਾਹਿਬ ਦੀ ਜਿਹੜੀ ਯਾਤਰਾ ਉਹ ਮਈ ਦੇ ਵਿੱਚ ਸ਼ੁਰੂ ਹੁੰਦੀ ਹੈ। ਸੋ ਹੁਣ ਅਕਤੂਬਰ ਦਾ ਚੱਲ ਰਿਹਾ ਮਹੀਨਾ, ਸੋ ਕਲੋਜ਼ਿੰਗ ਡੇਟ ਜਿਹੜੀ ਸੀਗੀ ਜੀ 10 ਅਕਤੂਬਰ। ਸੋ ਹੇਮਕੁੰਡ ਸਾਹਿਬ ਦੇ ਜਿਹੜੇ ਕਿਵਾੜ ਹੈ ਉਹ 10 ਅਕਤੂਬਰ ਨੂੰ ਬੰਦ ਹੋ ਗਏ ਹੁਣ, ਕਿਉਂਕਿ ਬਹੁਤ ਠੰਡ ਪੈਣ ਲੱਗ ਜਾਂਦੀ ਹੈ ਉੱਥੇ, ਅਤੇ ਉੱਥੇ ਸਨੋਅ ਪੈਣੀ ਵੀ ਸ਼ੁਰੂ ਹੋ ਗਈ। ਸੋ ਜਦੋਂ ਦਿਖਾ ਰਹੇ ਸੀ ਨਾ ਕੱਲ੍ਹ, ਪਰਸੋਂ ਦੀ ਗੱਲ ਹੈ, ਸੋ ਉਦੋਂ ਸਨੋਅ ਪੈ ਰਹੀ ਸੀ ਅਤੇ ਕਿਵਾੜ ਸ਼੍ਰੀ ਹੇਮਕੁੰਡ ਸਾਹਿਬ ਦੇ ਬੰਦ ਹੋ ਗਿਆ ਜੀ, ਅਤੇ ਅਰਦਾਸ ਕੀਤੀ ਗਈ, ਅਰਦਾਸ ਨਾਲ ਸੰਪੂਰਨਤਾ ਹੋਈ। ਅਤੇ ਤਕਰੀਬਨ ਕਹਿੰਦੇ ਆ ਇਸ ਸਮੇਂ ਦੇ ਵਿੱਚ, ਕਿਉਂਕਿ ਮਈ ਦੇ ਵਿੱਚ ਸ਼ੁਰੂ ਹੁੰਦੀ ਹੈ, ਮਈ ਦੇ ਵਿੱਚ ਕਿਵਾੜ ਖੁੱਲ੍ਹਦੇ ਆ, 23 ਤੋਂ ਲੈ ਕੇ 25 ਤਰੀਕ ਰੱਖੀ ਹੋਈ ਹੁੰਦੀ ਹੈ, ਅਲੱਗ ਅਲੱਗ ਡੇਟਾਂ ਆ ਜਾਂਦੀਆਂ, ਕਦੀ 23, ਕਦੀ 24, ਕਦੀ 25।
ਸੋ ਫਿਰ ਮਈ ਦੇ ਵਿੱਚ ਕਿਵਾੜ ਖੁੱਲਦੇ ਆ ਜੀ, ਉਸ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ ਜਦੋਂ ਉੱਥੇ ਬਹੁਤ ਸਨੋਅ ਪੈਣ ਲੱਗ ਜਾਂਦੀ ਹੈ ਤਾਂ ਫਿਰ ਕਿਵਾੜ ਬੰਦ ਕਰ ਦਿੱਤੇ ਜਾਂਦੇ ਆ ਅਤੇ ਅਰਦਾਸ ਕੀਤੀ ਗਈ, ਉਹਦੇ ਨਾਲ ਸੰਪੂਰਨਤਾ ਹੋਈ। ਬਹੁਤ ਸਾਰੇ ਸ਼ਰਧਾਲੂ ਪਹੁੰਚੇ ਹੋਏ ਸੀ ਜੀ ਹੁੰਮ ਹੁਮਾ ਕੇ, ਅਤੇ ਇਹਨਾਂ ਸਮਿਆਂ ਦੇ ਵਿੱਚ ਕਹਿੰਦੇ ਆ 3.84 ਲੱਖ ਸ਼ਰਧਾਲੂ ਜਿਹੜੇ ਆ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਜਿਨ੍ਹਾਂ ਨੇ ਕੀਤੀ ਅਤੇ ਫਿਰ ਦਰਸ਼ਨ ਮੇਲੇ ਉੱਥੇ ਕੀਤੇ ਜੀ। ਸੋ ਕਾਫੀ ਮੁਸ਼ਕਲ ਰਾਹ ਹੈਗਾ, ਪਰ ਹੁਣ ਤਾਂ ਚਲੋ ਹੌਲੀ ਹੌਲੀ ਕਾਫੀ ਵਧੀਆ ਹੁੰਦਾ ਜਾ ਰਿਹਾ, ਪਰ ਦੇਖ ਲਓ ਕਈ ਤਾਂ ਹਰ ਸਾਲ ਜਾਂਦੇ ਹੀ ਜਾਂਦੇ ਆ, ਕਈ ਹਰ ਸਾਲ ਜਾਂਦੇ ਆ ਅਤੇ ਕਈ ਜਿਹੜੇ ਕਹਿੰਦੇ ਇੱਕ ਵਾਰੀ ਵੀ ਜਾਇਆ ਜਾਵੇ ਤਾਂ ਵੀ ਠੀਕ ਹੈ, ਕਿਉਂਕਿ ਉੱਥੇ ਠੰਡ ਵੀ ਬਹੁਤ ਹੁੰਦੀ, ਹੈਵੀ ਸਨੋਫਾਲ, ਐਕਸਟ੍ਰੀਮ ਵੈਦਰ ਕੰਡੀਸ਼ਨ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ, ਕਿਉਂਕਿ ਆਪਾਂ ਕਹਿੰਦੇ ਹਿਮਾਲਿਆ ਰੀਜਨ ਉੱਧਰ ਨੇੜੇ ਪੈਂਦਾ। ਅਤੇ ਫਿਰ ਕਹਿੰਦੇ ਅਸੀਂ ਵੀ ਗਏ ਸੀਗੇ ਦੇਖਣ, ਅਤੇ ਉਂਝ ਕਈ ਹੱਸਦੇ ਸੀ ਕਹਿੰਦੇ ਆ ਪਹਾੜ ਚੜ੍ਹ ਜਾਓ ਉੱਧਰਲੇ ਪਾਸੇ ਚਾਈਨਾ ਆ ਜਾਣਾ ਫਿਰ, ਸੋ ਇੰਨਾ ਈਜ਼ੀ ਵੀ ਨਹੀਂ ਕਿਉਂਕਿ ਉੱਥੇ ਤੱਕ ਤਾਂ ਪਹੁੰਚਿਆ ਨਹੀਂ ਜਾਂਦਾ ਜੀ, ਪਹਾੜ ਚੜ੍ਹ ਕੇ ਉੱਥੇ ਕਿੱਥੇ ਆਪਾਂ ਪਹੁੰਚ ਜਾਵਾਂਗੇ ਹੈ ਚਾਈਨਾ 'ਚ। ਉਂਝ ਹੱਸਦੇ ਸੀ ਵੀ ਆ ਜਿਹੜੇ ਪਹਾੜ ਦਿਖ ਰਹੇ ਉਹਨਾਂ ਦੇ ਪਿਛਲੇ ਪਾਸੇ, ਕਹਿੰਦੇ ਚਾਈਨਾ, ਚਲੋ ਚੱਲੀਏ ਘੁੰਮ ਫਿਰ ਕੇ ਆਈਏ। ਅਤੇ ਲਓ ਜੀ ਬਿਲਕੁਲ ਹੇਮਕੁੰਠ ਪਰਬਤ ਹੈ ਜਹਾਂ, ਥੋੜ੍ਹਾ ਜਿਹਾ ਸ਼ਬਦ ਸੁਣਦੇ ਹਾਂ ਫਿਰ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਆਪਾਂ ਨੇ ਕਰਨੀਆਂ।

0: ਬਿਲਕੁਲ ਜੀ, ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਜਿਨ੍ਹਾਂ ਨੇ ਕੀਤੀ ਹੈ ਜੀ, ਉਹਨਾਂ ਨੂੰ ਪਤਾ ਹੋਊਗਾ, ਇੱਕ ਤਾਂ ਰਸਤਾ ਕਾਫੀ ਮੁਸ਼ਕਲ ਹੈਗਾ, ਉਚਾਈ ਚੜ੍ਹਾਈ ਪਾਣੀ ਆਲੇ ਦੁਆਲੇ, ਹੈ ਨਾ, ਗੰਗਾ ਨਦੀ ਜਿਹੜੀ ਆ ਉੱਥੋਂ ਨਿਕਲਦੀ ਆ, ਵਹਿੰਦੀ ਆ, ਅਤੇ ਉਹਦੇ ਨਾਲ ਨਾਲ ਉੱਥੇ ਇੱਕ ਨਾ ਫੁੱਲਾਂ ਦੀ ਘਾਟੀ ਵੀ ਹੈਗੀ ਆ। ਫੁੱਲ ਵੀ ਇੰਨੇ ਵਿਲੱਖਣ, ਬਿਲਕੁਲ ਡਿਫਰੈਂਟ, ਜਿਹੜੇ ਆਪਾਂ ਨੇ ਕਿਤੇ ਦੇਖੇ ਨਹੀਂ ਹੋਣੇ। ਪਰ ਜਦੋਂ ਆਪਾਂ ਗੋਬਿੰਦ ਘਾਟ ਤੋਂ ਉੱਥੋਂ ਚੱਲਦੇ ਹਾਂ ਨਾ, ਉਹ ਤੁਹਾਨੂੰ ਸਪੈਸ਼ਲ ਕਹਿ ਕੇ ਭੇਜਦੇ ਆ ਵੀ ਕਿਸੇ ਵੀ ਦਰਖਤ ਨੂੰ, ਕਿਸੇ ਵੀ ਫੁੱਲ ਨੂੰ ਤੁਸੀਂ ਹੱਥ ਨਾ ਲਾਓ, ਕਿਉਂਕਿ ਨਾ ਕਈ ਜ਼ਹਿਰੀਲੇ ਵੀ ਬਹੁਤ ਹੈ ਅਤੇ ਕਈ ਵਾਰ ਬੰਦਾ ਬੇਹੋਸ਼ ਹੋ ਜਾਂਦਾ, ਕਹਿੰਦੇ ਈਵਨ ਕਿ ਮੌਤ ਵੀ ਹੋ ਸਕਦੀ ਹੈ। ਸੋ ਇਸ ਕਰਕੇ ਉੱਥੇ ਕਹਿੰਦੇ ਨਾ ਤਾਂ ਉਹਨਾਂ ਨੂੰ ਟੱਚ ਕਰੋ, ਨਾ ਤੁਸੀਂ ਉਹਨਾਂ ਦੀ ਸਮੈਲ ਲਓ। ਜਿਵੇਂ ਆਪਾਂ ਨੂੰ ਆਦਤ ਹੁੰਦੀ ਹੈ ਨਾ, ਆਪਾਂ ਫੁੱਲਾਂ ਦੀ ਸਮੈਲ ਵਧੀਆ ਲੈਣਾ ਚਾਹੁੰਦੇ ਹਾਂ ਕਿ ਕਿੰਨੀ ਵਧੀਆ ਜਿਹੜੀ ਖੁਸ਼ਬੂ ਆ ਰਹੀ ਹੈ ਅਤੇ ਅਸੀਂ ਆਪਣੇ ਮੂੰਹ ਨੱਕ ਦੇ ਕੋਲ ਲੈ ਕੇ ਸੁੰਘ ਲੈਂਦੇ ਹਾਂ, ਉਹ ਕਹਿੰਦੇ ਬਿਲਕੁਲ ਵੀ ਇੱਦਾਂ ਨਹੀਂ ਕਰਨਾ, ਹੱਥ ਲਾਉਣਾ ਅਤੇ ਨਾ ਸੁੰਘਣਾ, ਅਤੇ ਕੁਛ ਵੀ ਹੋ ਸਕਦਾ। ਸੋ ਉੱਥੇ ਨਾ ਬੜਾ ਵਧੀਆ ਸਾਰਾ ਤੁਹਾਨੂੰ ਦੱਸ ਕੇ ਫਿਰ ਤੁਹਾਨੂੰ ਭੇਜਦੇ ਆ। ਸੋ ਬਿਲਕੁਲ ਜੀ, ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ। ਅਤੇ ਇੱਕ ਗੱਲ ਹੋਰ ਵੀ ਆਪਾਂ ਐਡ ਕਰ ਦਈਏ ਕਿ ਇੱਥੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਨੇ ਭਗਤੀ ਕੀਤੀ ਸੀਗੀ। ਸੋ ਫਿਰ ਇਹ ਹੇਮਕੁੰਡ ਸਾਹਿਬ ਜਿਹੜਾ ਉਹ ਤੋਂ ਬਾਅਦ ਬਣਾਇਆ ਗਿਆ ਸੀ ਵੀ ਹਾਂ, ਉਹ ਕਹਿੰਦੇ ਮੈਂ ਇੱਥੇ ਪਿਛਲੇ ਜਨਮ ਦੇ ਵਿੱਚ ਪਤਾ ਨਹੀਂ ਕਿੰਨੇ ਸਾਲ ਉਹਨਾਂ ਨੇ ਉੱਥੇ ਭਗਤੀ ਕੀਤੀ। ਸੋ ਬਹੁਤ ਵਧੀਆ ਜੀ, ਜਿਹੜੇ ਨਹੀਂ ਗਏ ਜੇ ਜਦੇ ਵੀ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਇੰਡੀਆ ਜਾਣ ਦਾ, ਤਾਂ ਜ਼ਰੂਰ ਇਹਨਾਂ ਦਿਨਾਂ 'ਚ, ਕਿਉਂਕਿ ਮਈ ਤੋਂ ਲੈ ਕੇ ਅਕਤੂਬਰ ਤੱਕ ਹੀ ਤੁਸੀਂ ਉੱਥੇ ਯਾਤਰਾ ਜਿਹੜੀ ਉਹ ਕਰ ਸਕਦੇ ਹੋ। ਸੁਣੋ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਅਤੇ ਹੁਣ ਅੱਜ ਸੋਮਵਾਰ ਦਾ ਦਿਨ ਹੈ ਨਾ, ਵੈਸੇ ਚਲੋ ਛੁੱਟੀ ਹੈ, ਅੱਜ ਤੁਸੀਂ ਆਪਣਾ ਇੰਜੋਏ ਕਰ ਰਹੇ ਹੋਣੇ ਆ, ਕੋਈ ਗੱਲ ਨਹੀਂ। ਜੇ ਤਾਂ ਤੁਸੀਂ ਸੁਣ ਰਹੇ ਹੋ, ਕਾਲ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ, ਨਹੀਂ ਤਾਂ ਕੋਈ ਗੱਲ ਨਹੀਂ, ਕਰੋ ਇੰਜੋਏ, ਚਾਹੇ ਘਰੇ ਹੋ ਚਾਹੇ ਬਾਹਰ ਹੋ ਜਾਂ ਬੈੱਡ 'ਤੇ ਆਰਾਮ ਨਾਲ ਸੁੱਤੇ ਪਏ। ਕਈਆਂ ਨੇ ਤਾਂ ਆਪਣੀ ਨੀਂਦ ਵੀ ਕੱਢਣੀ ਹੁੰਦੀ ਹੈ ਛੁੱਟੀਆਂ। ਇੱਕ ਜਿਹੜੀ ਆਪਾਂ ਗੱਲਬਾਤ ਕਰੀਏ ਇਲੈਕਸ਼ਨਸ ਦੀ, ਹੈ ਨਾ, ਇਲੈਕਸ਼ਨਸ ਆਪਣੇ ਮਿਊਂਸੀਪਲ ਇਲੈਕਸ਼ਨਸ ਹੋ ਰਹੇ ਆ, ਐਡਵਾਂਸ ਪੋਲਿੰਗ ਹੋਈ ਹੈ 9, 10 ਅਤੇ 11 ਨੂੰ, ਅਤੇ ਕਾਫੀ ਜਗ੍ਹਾ ਕਹਿੰਦੇ ਲੋਕ ਜਿਹੜੇ ਆ ਹੁਮ ਹੁਮਾ ਕੇ ਹੀ ਆਪਾਂ ਕਹਾਂਗੇ ਵੋਟਾਂ ਪਾਉਣਾ ਵੀ ਇੱਕ ਬਹੁਤ ਬੜਾ ਕੰਮ ਹੈ, ਕਿਉਂਕਿ ਤੁਸੀਂ ਆਪਣੇ ਜਿਹੜੇ ਲੀਡਰ ਹੈ ਨਾ, ਆਉਣ ਵਾਲੇ ਲੀਡਰ ਜਾਂ ਕੌਂਸਲ, ਉਹਦੀ ਚੋਣ ਕਰਨੀ ਹੈ ਤਾਂ ਕਿ ਤੁਹਾਡੇ ਸਿਟੀ ਦੇ ਵਿੱਚ ਵਧੀਆ ਵਧੀਆ ਕੰਮ ਕਾਜ ਜਿਹੜਾ ਉਹ ਚੱਲੇ। ਅਤੇ ਜਦੋਂ ਤੁਸੀਂ ਕੈਂਡੀਡੇਟ ਵਧੀਆ ਚੁਣ ਕੇ ਭੇਜੋਗੇ ਫਿਰ ਹੀ ਉਹ ਕੰਮ ਕਰਨਗੇ, ਕਿਉਂਕਿ ਪਿਛਲੇ ਸਮਿਆਂ 'ਚ ਆਪਾਂ ਦੇਖਿਆ ਵੀ ਕੋਈ ਇੰਨਾ ਵਧੀਆ ਕੰਮ ਨਹੀਂ ਹੋਇਆ, ਲੋਕਾਂ 'ਤੇ ਬੋਝ ਹੀ ਵਧਿਆ। ਅਤੇ ਲੋਕ ਜਿਵੇਂ ਕਹਿੰਦੇ ਨਾ ਮੱਛੀ ਵਾਂਗ ਤਰਲੋ ਮੱਛੀ ਹੁੰਦੇ ਆ ਵੀ ਕੀ ਕਰੀਏ ਕੀ ਨਾ ਕਰੀਏ, ਚਾਹੇ ਟੈਕਸ ਨੂੰ ਲੈ ਕੇ, ਪ੍ਰੋਪਰਟੀ ਟੈਕਸ, ਚਾਹੇ ਕ੍ਰਾਈਮ ਹੋ ਗਿਆ, ਜਾਂ ਫਿਰ ਜਿਹੜੇ ਬਿੱਲ ਬੱਤੀਆਂ ਉਹ ਦੇਖ ਲਓ ਕਿੰਨੇ ਵੱਧ ਜਾਂਦੇ ਆ, ਪਾਣੀ ਦਾ, ਬਿਜਲੀ ਦਾ ਬਿੱਲ, ਅਤੇ ਇੰਨੀ ਇਨਕਮ ਜਿਹੜੀ ਆ ਉਹ ਨਹੀਂ ਵੱਧਦੀ। ਸੋ ਜਿਹਦੇ ਕਰਕੇ ਲੋਕਾਂ ਨੂੰ ਫਿਰ ਜਦੋਂ ਮੁਸ਼ਕਲ ਆਉਂਦੀ, ਫਿਰ ਲੋਕ ਓਬਵੀਅਸ ਹੈ ਕਿ ਉਹ ਬੋਲਣਗੇ ਅਤੇ ਬੋਲਦੇ ਆ, ਅਤੇ ਹੁਣ ਦੇਖਦੇ ਹਾਂ ਵੀ ਵਧੀਆ ਲੀਡਰ ਦਾ ਚੁਣਾਵ ਵੀ ਕਰਨਗੇ ਕਿ ਨਹੀਂ। ਕਈ ਵਾਰੀ ਜਦੋਂ ਆਪਣੇ ਲੀਡਰਸ ਨੂੰ ਚੁਣਨਾ ਹੁੰਦਾ ਨਾ, ਉਦੋਂ ਚੁੱਪ ਕਰਕੇ ਬਹਿ ਜਾਂਦੇ ਹਾਂ ਅਤੇ ਉਂਝ ਬੋਲੀ ਜਾਂਦੇ ਹਾਂ ਅਸੀਂ, ਪਰ ਇੱਥੇ ਜ਼ਰੂਰ ਤੁਹਾਨੂੰ ਆਪਾਂ ਅਵੇਅਰ ਕਰਦੇ ਰਹਿੰਦੇ ਹਾਂ ਕਿ ਇਹ ਇਲੈਕਸ਼ਨਸ ਬੜੇ ਇੰਪੋਰਟੈਂਟ ਹੈ, ਐਵੇਂ ਨਹੀਂ ਹੈਗੇ, ਕਿਉਂਕਿ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਛੱਡੋ ਪਰੇ ਕੀ ਪਾਉਣੀ ਵੋਟ, ਅਤੇ ਕਈਆਂ ਨੂੰ ਤਾਂ ਹੁੰਦਾ ਹੀ ਨਹੀਂ ਵੀ ਵੋਟ ਵੀ ਪਾਉਣ ਜਾਣਾ, ਅਤੇ ਜ਼ਰੂਰ ਤੁਸੀਂ ਵੋਟ ਪਾਉਣੀ ਹੈ। ਅਤੇ ਸਾਡੇ ਨਾਲ ਇੱਕ ਕਾਲਰ ਜੁੜੇ ਆ ਅਤੇ ਦੇਖਦੇ ਹਾਂ ਸਾਨੂੰ ਕੀ ਕਹਿਣਾ ਚਾਹੁੰਦੇ ਆ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਹਾਂਜੀ, ਕੀ ਹਾਲ ਚਾਲ?
1: ਠੀਕ ਠਾਕ ਭਾਜੀ, ਕੱਲ ਵੋਟ ਪਾ ਗਿਆ, ਵੋਟਾਂ ਤਾਂ ਮਸ਼ੀਨਾਂ ਤੇ ਪੈ ਰਹੀਆਂ ਜੀ।
0: ਹਾਂ ਉਹੀ ਤਾਂ ਦੱਸਤਾ ਰਹੇ ਸੀਗੇ ਵੀ ਤੁਹਾਨੂੰ।
1: ਹਾਂਜੀ, ਉਹ ਤਾਂ ਪ੍ਰਭ ਗਿੱਲ ਨੇ ਰੌਲਾ ਪਾਇਆ ਜਾਂ ਡਾਕਟਰ ਯਾਦ ਨੇ ਪਾਇਆ, ਸਿਟੀ ਨੇ ਤਾਂ ਦੱਸਿਆ ਹੀ ਨਹੀਂ ਕਿਸੇ ਨੂੰ।
0: ਹਾਂਜੀ,
1: ਕਿਸੇ ਮੀਡੀਆ ਨੂੰ ਤੁਹਾਨੂੰ ਦੱਸਿਆ ਸਿਟੀ ਨੇ ਜੀ?
0: ਮੈਂ ਉਦਣ ਗੱਲ ਕੀਤੀ ਤਾਂ ਸੀਗੀ ਜਦੋਂ ਆਪਣੇ ਰਾਘਵ ਧੀਰ ਆਏ ਸੀ, ਉਹਨਾਂ ਨੇ ਹੀ ਮੈਨੂੰ,
1: ਉਹਨਾਂ ਨੇ ਰੌਲਾ ਪਾਇਆ। ਹਾਂਜੀ, ਉਹਨਾਂ ਨੇ ਰੌਲਾ ਪਾਇਆ ਜਿਹੜੇ ਨਵੇਂ ਬੰਦੇ ਖੜੇ ਆ, ਪੁਰਾਣਿਆਂ ਨੇ ਤਾਂ ਕਿਸੇ ਨੇ ਨਾਮ ਹੀ ਨਹੀਂ ਲਿਆ ਜੀ। ਉੱਥੇ ਤਾਂ ਕਨਫਿਊਜ਼ਨ ਹੁੰਦੀ ਹੈ ਜਾ ਕੇ ਜੀ ਬੰਦੇ ਨੂੰ।
0: ਨਹੀਂ, ਕੀ ਤੁਸੀਂ ਪਾ ਕੇ ਆਏ ਹੋ?
1: ਹਾਂਜੀ, ਮੈਂ ਕੱਲ ਪਾਇਆ ਜੀ।
0: ਅੱਛਾ, ਕੀ ਆ ਦੱਸੋ ਸਾਡੇ ਜਿਹੜੇ ਬਾਕੀ।
1: ਮੈਂ ਤੁਹਾਡੇ WhatsApp ਤੇ ਫੋਟੋ ਮੈਂ ਜੀ ਤੁਹਾਡੇ WhatsApp ਤੇ ਫੋਟੋ ਵੀ ਭੇਜੀ ਹੈ ਨਾ।
0: ਠੀਕ ਹੈ,
1: ਮੈਂ ਖਿੱਚ ਕੇ ਲਿਆ ਸੀ ਕਿਹੜੇ ਮੇਅਰ ਨੂੰ ਪਾਈ ਆ ਮੈਂ, ਪ੍ਰਭ ਗਿੱਲ ਨੂੰ ਪਾਈ ਆ ਵੋਟ, ਹੈ ਨਾ।
0: ਅੱਛਾ, ਉਹ ਤੁਸੀਂ ਤਾਂ ਭੇਜੀ ਆ? ਠੀਕ ਹੈ।
1: ਹਾਂਜੀ, ਉਹ ਕੰਪਿਊਟਰ ਜਿੱਦਾਂ ਆਪਾਂ ਡਰਾਈਵਿੰਗ ਸਕੂਲ 'ਚ ਜਾਂਦੇ ਆ ਟੈਸਟ ਦੇਣ, ਏਦਾਂ ਉਹ ਪਹਿਲਾਂ ਆਪਾਂ ਜਾਂਦੇ ਹਾਂ ਨਾ, ਉਹ ਤੁਹਾਨੂੰ ਇੱਕ ਬੋਰਡ ਦਿੰਦੇ, ਕਾਰਡ ਦਿੰਦੇ ਆ ਨਾ, ਕਾਰਡ ਆਪਾਂ ਮਸ਼ੀਨ 'ਚ ਪਾ ਦੇਣਾ।
0: ਠੀਕ ਹੈ,
1: ਉਹਤੇ ਲਿਖਿਓ ਨਾ ਆ ਜਾਣੇ, ਮੇਅਰ ਆ ਜਾਣੇ ਆ, ਸਕੂਲ ਟਰਸਟੀ ਆ, ਰੀਜਨਲ ਕੌਂਸਲ ਆ, ਕੌਂਸਲ ਆ, ਉਹਨਾਂ ਤੇ ਜਿਹਨੂੰ ਜਿਹਨੂੰ ਤੁਸੀਂ ਪਸੰਦ ਕਰਦੇ ਟਿਕ ਮਾਰਕ ਕਰ ਦੋ।
0: ਅੱਛਾ,
1: ਉਹ ਤੋਂ ਬਾਅਦ ਉਹਨੂੰ ਪ੍ਰਿੰਟ ਕਰਨਾ ਤੁਸੀਂ, ਪ੍ਰਿੰਟ ਕਰਕੇ ਫੇਰ ਇੱਕ ਪੇਪਰ ਬਾਹਰ ਆਉਣਾ, ਫੇਰ ਤੁਸੀਂ ਉਹ ਅੱਗੇ ਤਾਂ ਆਪਾਂ ਪ੍ਰੈਸ ਕਰਕੇ ਬੋਰਡ ਚ ਬੋਕਸ ਚ ਪਾ ਦੇਈਦਾ ਸੀ, ਹੈ ਨਾ ਜੀ।
0: ਠੀਕ ਹੈ,
1: ਹੁਣ ਉਹਨੂੰ ਮਸ਼ੀਨ ਚ ਪਾਉਣਾ ਪੈਂਦਾ ਜੀ ਦੁਬਾਰਾ ਫੇਰ।
0: ਓਕੇ,
1: ਹਾਂਜੀ, ਫੇਰ ਓਕੇ ਉਹ ਕਹਿੰਦੇ ਤੇ ਜਾਓ ਤੁਹਾਡੀ ਬੋਰਡ ਪੈ ਗਈ ਆ।
0: ਦੇਖ ਲਓ, ਇਹ ਫਿਰ ਥੋੜਾ ਜਿਹਾ ਕੰਪਲਿਕੇਟਿਡ ਹੋ ਗਿਆ ਪਹਿਲਾਂ ਨਾਲੋਂ।
1: ਹੁਣ ਕੱਲ ਮੇਰੀ ਮੇਰੇ ਫਰੈਂਡ ਸਿੱਧੂ ਉਹਨਾਂ ਗੱਲ ਹੁੰਦੀ ਸੀ, ਉਹ ਕਹਿੰਦਾ ਮੈਂ ਸਿਟੀ ਹਾਲ ਬੋਰਡ ਪਾਈ, ਕਹਿੰਦਾ ਮੈਨੂੰ ਬੋਰਡ ਆਦੂਆ ਦਿੱਤਾ, ਬੋਰਡ ਕਾਰਡ ਦਿੱਤਾ ਉਹਨਾਂ ਨੇ ਪਾਉਣ ਲਈ ਟਿਕ ਮਾਰਕ ਕਰਨ ਨੂੰ
0: ਜੀ।
1: ਇਹ ਦੋਨੇ ਕੰਮ ਥੋੜਾ ਹੋਣੇ ਚਾਹੀਦੇ, ਇੱਕ ਚੀਜ਼ ਹੋਣੀ ਚਾਹੀਦੀ ਆ, ਜਾਂ ਤਾਂ ਬੋਰਡਿੰਗ ਮਸ਼ੀਨ ਨਾਲ ਹੋਣੀ ਚਾਹੀਦੀ ਆ ਜਾਂ ਬੋਰਡਿੰਗ ਕਾਰਡ ਤੇ ਹੋਣੀ ਚਾਹੀਦੀ ਆ।
0: ਬਿਲਕੁਲ,
1: ਇਹ ਦੋਨੇ ਕੰਮ ਚੱਲਦੇ ਪਏ ਆ ਸਿਟੀ ਚ।
0: ਇਹ ਅੱਛਾ, ਬ੍ਰੈਂਪਟਨ ਚ ਆਪਣੇ ਇੱਧਰ ਹੀ ਹੈ ਕਿ ਹੋਰ ਵੀ ਫੇਰ ਕਿਤੇ ਹੈਗਾ?
1: ਹਾਂਜੀ, ਬ੍ਰੈਂਪਟਨ ਚ ਹੀ ਆ, ਆਪਣੇ ਬ੍ਰੈਂਪਟਨ ਚ ਹੀ ਆ, ਜਿੰਨਾ ਕੁ ਮੈਂ ਪਤਾ ਕੀਤਾ ਕੱਲ ਸ਼ਾਮੀ, ਹੈ ਨਾ ਜੀ। ਕਹਿੰਦੇ ਬਾਹਰ ਹੈ ਨਹੀਂ ਕਿਸੇ, ਬ੍ਰੈਂਪਟਨ ਚ ਹੀ ਆ ਇਹ।
0: ਕਮਾਲ ਹੀ ਹੋ ਗਈ ਫਿਰ ਤਾਂ,
1: ਕਮਾਲ। ਉਹ ਹੈਰਾਨੀ ਆਉਂਦੀ ਹੈ ਜੀ, ਦੋ ਤਰ੍ਹਾਂ ਦੀ ਵੋਟ ਪੈ ਰਹੀ ਆ।
0: ਉਹੀ ਨਾ, ਜਾਂ ਤਾਂ ਜੇ ਉਹ ਪ੍ਰੋਸੈਸ ਹੈਗਾ ਤਾਂ ਫਿਰ ਉਹ ਐਵਰੀਵੇਅਰ ਹੋਣਾ ਚਾਹੀਦਾ, ਜੇ ਫਿਰ ਨਹੀਂ ਹੈਗਾ ਤਾਂ ਜਿਵੇਂ ਹੋਰ ਜਗ੍ਹਾ, ਮਤਲਬ ਸਾਰੀ ਜਗ੍ਹਾ ਇੱਕ ਜਿਹੀ ਰੂਲ ਰੈਗੂਲੇਸ਼ਨ ਤਾਂ ਇੱਕ ਜਿਹੀ ਆ, ਏਦਾਂ ਕਿਉਂ ਵੀ ਇੱਥੇ ਏਦਾਂ ਪੈ ਰਹੇ ਆ ਤੇ ਦੂਜੀ ਜਗ੍ਹਾ ਨਹੀਂ?
1: ਇਹ ਤਾਂ ਜੀ ਜਿਹੜੇ ਹੁਣ ਨਵੇਂ ਬੰਦੇ ਖੜੇ ਉਹਨਾਂ ਨੂੰ ਇਕੱਠੇ ਹੋ ਕੇ ਕੋਰਟ 'ਚ ਜਾਣਾ ਚਾਹੀਦਾ, ਕੇਸ ਕਰਨਾ ਚਾਹੀਦਾ ਸਿਟੀ ਦੇ। ਤੇ ਭਾਈ ਇੱਕ ਤਰ੍ਹਾਂ ਵੋਟ ਪਾਓ, ਜਾਂ ਤਾਂ ਸਾਰੀ ਮਸ਼ੀਨਾਂ ਪਾਓ, ਜਾਂ ਤਾਂ ਅਸੀਂ ਵੋਟਿੰਗ ਪੇਪਰ ਤੇ ਪਾਓ।
0: ਬਿਲਕੁਲ ਸਹੀ ਗੱਲ ਆ, ਤੇ ਦੇਖ ਲਓ ਇਹ ਗੱਲ ਕਾਫੀ ਰਹੇ ਸੀਗੇ, ਕਿਉਂਕਿ ਨਾ ਮੈਂ ਤੁਹਾਨੂੰ ਦੱਸਾਂ ਭਾਜੀ, ਮੈਨੂੰ ਰਾਘਵ ਨਾਲ ਮੇਰੀ ਗੱਲ ਹੋਈ ਸੀਗੀ, ਤੇ ਰਾਘਵ ਧੀਰ ਹੈ ਨਾ, ਸੋ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਇੱਦਾਂ ਹੋ ਰਿਹਾ। ਮੈਂ ਕਿਹਾ ਅੱਛਾ, ਕਿਉਂਕਿ ਮੈਂ ਵੀ ਸੋਸ਼ਲ ਮੀਡੀਆ ਤੇ ਕਾਫੀ ਦੇਖਿਆ ਸੀਗਾ ਵੀ ਗੱਲਬਾਤ ਇੱਥੇ ਕੀਤੀ ਜਾ ਰਹੀ ਸੀ, ਤੇ ਮੈਂ ਕਿਹਾ ਵੀ ਇਹ ਦੱਸਿਆ ਤਾਂ ਹੈ ਨਹੀਂ। ਫਿਰ ਮੈਨੂੰ ਲਿੰਕ ਵੀ ਮੈਨੂੰ ਇੱਕ ਦੋ ਨੇ ਹੋਰ ਵੀ ਭੇਜਿਆ ਕਿ ਆਹ ਦੇਖੋ ਇਹ ਸਿਟੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰੋ, ਉੱਥੇ ਲਿਖਿਆ ਹੋਇਆ, ਪਰ ਆਮ ਲੋਕਾਂ ਨੂੰ ਨਹੀਂ ਪਤਾ ਹੈਗਾ। ਅੱਛਾ, ਫਿਰ ਉਹ ਆਪਣੇ ਰੇਡੀਓ ਤੇ ਆਏ, ਇੱਕ ਮਿੰਟ ਭਾਜੀ ਮੇਰੀ ਸੁਣਿਓ, ਇੱਕ ਮਿੰਟ, ਹੈਨਾ, ਤੇ ਉਹ ਆਪਣੇ ਰੇਡੀਓ ਤੇ ਆਏ, ਆਪਣੇ ਉਹਦੀ ਉਹਨਾਂ ਦੀ ਮੈਂ ਇੰਟਰਵਿਊ ਲਿੱਤੀ ਸੀਗੀ, ਜਿੱਥੇ ਉਹਨਾਂ ਨੇ ਆਹੀ EVM ਮਸ਼ੀਨਾਂ ਦੀ ਗੱਲ ਕੀਤੀ, ਹੈਨਾ, ਵੀ ਇੱਦਾਂ ਵੋਟ ਹੋ ਸਕਦਾ, ਇੱਦਾਂ ਪੈ ਪਊਗੀ, ਇਹ ਆ ਉਹ ਆ। ਮੈਂ ਨਾ ਉਹ ਕਲਿੱਪ ਟਿਕਟੋਕ ਤੇ ਪਾਇਆ, ਤੁਸੀਂ ਮੰਨੋਗੇ ਮੈਂ ਹਲੇ ਪਾਇਆ ਹੀ ਟਿਕਟੋਕ ਤੇ ਉਹਨਾਂ ਦੀ ਇੰਟਰਵਿਊ ਦਾ, ਇੱਕ ਦੋ ਮਿੰਟ ਦਾ, ਉਹੀ ਚੀਜ਼ ਨੂੰ ਲੈ ਕੇ, ਤੇ ਉਹਨਾਂ ਨੇ ਮੇਰੀ ਜਦੇ ਹੀ ਉਹ ਵੀਡੀਓ ਜਿਹੜੀ ਹੈਗੀ ਆ ਉਹ ਬਲੌਕ ਕਰ ਦਿੱਤੀ।

0: ਉਹ ਕਹਿੰਦੇ ਪਤਾ ਹੀ ਨਾ ਲੱਗੇ, ਇਹੀ ਮਤਲਬ ਹੋਣਾ ਨਾ ਵੀ ਹੁਣੇ ਵੀਡੀਓ ਪੈ ਗਈ ਤਾਂ ਪਤਾ ਲੱਗੇ।
1: ਇਹੀ ਆ ਜੀ, ਲੋਕੀ ਤਾਂ ਉੱਥੇ ਕਨਫਿਊਜ਼ ਹੋਈ ਜਾਂਦੇ ਆ, ਲੋਕੀ ਗਲਤ ਕੈਂਡੀਡੇਟ ਨੂੰ ਵੋਟ ਜਾਈ ਜਾਂਦੀ ਹੈ।
0: ਅੱਛਾ ਇੱਦਾਂ ਹੋ ਜਾਊਗਾ ਫਿਰ, ਮੈਂ ਗਲਤ ਨੂੰ ਚਲੇ ਜਾਊਂ?
1: ਜੇ ਤੁਸੀਂ ਜੇ ਜੇ ਤੁਸੀਂ ਪੇਪਰ ਤੇ ਗਲਤ ਟਿਕ ਮਾਰਕ ਕਰਦੇ ਹੋ, ਤੁਹਾਨੂੰ ਦੁਬਾਰਾ ਦੁਬਾਰਾ ਪੇਪਰ ਦੇ ਦਿੰਦੇ ਆ, ਹਨਾ।
0: ਠੀਕ ਆ,
1: ਜੇ ਇੱਥੇ ਤੁਸੀਂ ਗਲਤ ਟਿਕ ਮਾਰਕ ਕਰਤੀ, ਉਹ ਜਿੱਥੇ ਚਲ ਗਈ ਚਲ ਗਈ ਵੋਟ।
0: ਬਿਲਕੁਲ
1: ਹਾਂਜੀ
0: ਜੀ ਜੀ ਜੀ
1: ਤੁਹਾਡੇ ਸਾਹਮਣੇ ਹੀ ਇਹ ਦੇਖ ਲਓ ਕੀ ਹੋ ਰਿਹਾ ਜੀ, ਇੱਥੇ ਦੋ ਤਰ੍ਹਾਂ ਦੀਆਂ ਵੋਟਾਂ, ਕਮਾਲ ਦੀ ਗੱਲ ਆ ਜੀ।
0: ਦੇਖ ਲਓ ਹੈ, ਵੈਸੇ ਆਪਣੇ ਇੱਥੇ ਕੈਨੇਡਾ ਵਰਗੇ ਕੰਟਰੀ ਚ ਵੀ ਧਾਂਦਲੀਆਂ ਹੋਣੀਆਂ ਸ਼ੁਰੂ ਹੋ ਗਈਆਂ।
1: ਉਹ ਚੇਲੇ ਤਾਂ ਜੀ ਇੰਡੀਆ ਦੇ ਹੀ ਆ, ਉਹੀ ਕੰਮ ਸ਼ੁਰੂ ਹੋ ਗਿਆ ਜੀ ਉੱਥੇ ਵਾਲਾ ਜੀ।
0: ਉਹ ਸਾਰਾ ਕੁਝ ਉਦਾਂ ਹੀ ਦੱਸੀ ਜਾਂਦੇ ਆ, ਉਦਾਂ ਹੀ ਉਹ ਫਿਰ ਇੱਥੇ ਕਰੀ ਜਾਂਦੇ ਆ, ਵਿੱਚੇ ਆ ਪੈ ਗਏ ਕਈ ਤਾਂ।
1: ਬਸ ਹਾਂਜੀ, ਥੈਂਕ ਯੂ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਬਿਲਕੁਲ ਜੀ, ਹੁਣ ਤੁਸੀਂ ਵੋਟ ਪਾਉਣ ਜਾਣਾ, ਆਪਣਾ ਧਿਆਨ ਨਾਲ, ਭਾਜੀ ਨੇ ਤੁਹਾਨੂੰ ਦੱਸ ਹੀ ਦਿੱਤਾ, ਥੋੜਾ ਜਿਹਾ ਧਿਆਨ ਨਾਲ ਕਰਿਓ। ਤੇ ਇਹ ਨਾ ਉੱਡਦੀ ਫਿਰਦੀ ਗੱਲ ਹੈਗੀ ਸੀਗੀ, ਪਰ ਉਹੀ ਸੀ ਜਦ ਤੱਕ ਪੈਣੀਆਂ ਨਹੀਂ ਸੀ ਵੋਟਾਂ ਉਦੋਂ ਤੱਕ ਕਿਹੜਾ ਪਤਾ ਲੱਗਣਾ ਸੀ। ਹੁਣ 9, 10, 11 ਨੂੰ ਜਿਹੜੀ ਐਡਵਾਂਸ ਪੋਲਿੰਗ ਹੋਈ ਹੈ, ਤੇ ਉਹਦੇ 'ਚ ਜਿਹੜੇ ਗਏ ਆ ਉਹ, ਤਾਂ ਹੀ ਮੈਨੂੰ ਭਾਜੀ ਨੇ ਭੇਜਿਆ ਸੀਗਾ ਇਹ, ਵੀ ਮੈਂ ਕਿਹਾ ਕਿਤੇ ਵੈਸੇ ਉਹਨਾਂ ਨੇ ਭੇਜਿਆ ਹੈ ਨਾ, ਪਰ ਉਹਨਾਂ ਨੇ ਵੋਟ ਪਾਈ ਹੋਣੀ ਨਾ, ਉਹਦੀ ਫਿਰ ਫੋਟੋ ਖਿੱਚ ਕੇ ਮੈਨੂੰ ਭੇਜੀ ਵੀ ਮੈਂ ਪ੍ਰਭ ਗਿੱਲ ਨੂੰ ਵੋਟ ਪਾਈ। ਸੋ ਬਿਲਕੁਲ ਜੀ, ਤੁਸੀਂ ਜਿਹਨੂੰ ਤੁਹਾਡਾ ਦਿਲ ਕਰਦਾ, ਦੇਖੋ ਆਪਾਂ ਇੱਥੇ ਬੈਠੇ ਹਾਂ, ਸਾਨੂੰ ਸਾਰੇ ਕੈਂਡੀਡੇਟ ਟਿੱਕ ਜੇ ਆ। ਮੈਂ ਕਦੇ ਨਹੀਂ ਕਹਿੰਦੀ ਹੁੰਦੀ ਵੀ ਇਹਨੂੰ ਪਾਓ ਉਹਨੂੰ ਪਾਓ, ਜਿਨ੍ਹਾਂ ਦੀਆਂ ਸਾਡੇ ਕੋਲ ਐਡਸ ਚੱਲਦੀਆਂ ਉਹ ਸਭ ਪੇਡ ਆ, ਠੀਕ ਹੈ ਜੀ, ਪੇਡ ਐਡ ਚੱਲਦੀਆਂ। ਤੋ ਜਦੋਂ ਉਹ ਔਨ ਏਅਰ ਆਉਂਦੇ ਆ, ਅਸੀਂ ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਅਤੇ ਬਾਕੀ ਡਿਸੀਜਨ ਜਿਹੜਾ ਉਹ ਤੁਸੀਂ ਲੈਣਾ ਵੀ ਅਸੀਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣੀ, ਕਿਹੜਾ ਕੈਂਡੀਡੇਟ ਸਾਨੂੰ ਵਧੀਆ ਲੱਗਦਾ, ਅਤੇ ਤੁਸੀਂ ਆਪਣਾ ਸੋਚ ਵਿਚਾਰ ਕੇ ਵੋਟ ਪਾਓ, ਪਰ ਵੋਟ ਜ਼ਰੂਰ ਪਾਓ। ਇੱਦਾਂ ਨਾ ਕਰੋ ਵੀ ਨਹੀਂ ਅਸੀਂ ਨਹੀਂ ਵੋਟ ਪਾਉਣੀ, ਕੁਛ ਨਹੀਂ ਹੁੰਦਾ ਇੱਕ ਵੋਟ ਦੇ ਨਾਲ, ਅਸੀਂ ਕਿਹਨੂੰ ਪਾਈਏ, ਸਾਨੂੰ ਤਾਂ ਕੋਈ ਪਸੰਦ ਨਹੀਂ, ਇੱਦਾਂ ਨਾ ਕਰਿਓ। ਕਿਉਂ? ਕਿਉਂਕਿ ਵੋਟ ਦਾ ਅਧਿਕਾਰ ਬੜਾ ਔਖਾ ਮਿਲਦਾ, ਅਤੇ ਅਸੀਂ ਕਈ ਵਾਰ ਉਹ ਚੀਜ਼ਾਂ ਨੂੰ ਐਵੇਂ ਸਮਝਦੇ ਹਾਂ, ਪਰ ਜੇ ਤੁਸੀਂ ਹਿਸਟਰੀ ਪੜ੍ਹੋ ਪਿੱਛੇ ਜਾ ਕੇ, ਵੱਖ ਵੱਖ ਕੰਟਰੀਆਂ ਦੇ ਵਿੱਚ ਕਈ ਵਾਰ ਕਿੰਨੀ ਜੱਦੋਜਹਿਦ ਕਰਨੀ ਪਈ, ਫਿਰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਫਿਰ ਕਿਤੇ ਕਿਤੇ ਜੈਂਟਸ ਨੂੰ ਵੋਟ ਪਾਉਣ ਦਾ ਅਧਿਕਾਰ ਸੀ ਅਤੇ ਲੇਡੀਜ਼ ਨੂੰ ਨਹੀਂ ਸੀਗਾ। ਫਿਰ ਹੁਣ ਤੱਕ ਕਈਆਂ ਦਾ ਤਾਂ ਲੇਟੈਸਟ ਹੀ ਆ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਸੋ ਇਸ ਕਰਕੇ ਤੁਸੀਂ ਜ਼ਰੂਰ ਵੋਟ ਪਾਓ, ਜਿਹਨੂੰ ਦਿਲ ਕਰਦਾ ਉਹਨੂੰ ਪਾਓ, ਪਰ ਪਾਓ ਜ਼ਰੂਰ, ਚਾਹੇ ਐਡਵਾਂਸ ਪੋਲਿੰਗ 'ਚ ਚਲੇ ਜਾਓ, ਚਾਹੇ ਜਦ ਤੱਕ ਨਹੀਂ ਸਮਝ ਆ ਰਿਹਾ। 26 ਨੂੰ ਤਾਂ ਇਲੈਕਸ਼ਨ ਡੇ ਹੈ ਹੀ ਹੈ, ਪਰ ਐਂ ਉੱਦਣ ਫਿਰ ਰਸ਼ ਹੋਊਗਾ। ਔਰ ਇਹ ਮੇਰੇ ਤੋਂ ਉਂਝ ਲਿਖਾ ਕੇ ਲੈ ਲਓ, ਇਸ ਵਾਰ ਜਿਹੜੀ ਪਰਸੈਂਟੇਜ ਹੈ ਵੋਟਰਸ ਦੀ ਉਹ ਜ਼ਿਆਦਾ ਹੋਊਗੀ, ਜਿਹੜੇ ਵੋਟ ਪਾਉਣਗੇ ਉਹਨਾਂ ਦੀ ਸੰਖਿਆ ਜ਼ਿਆਦਾ ਹੋਊਗੀ, ਕਿਉਂਕਿ ਆਪਾਂ ਪਿਛਲੇ ਸਮਿਆਂ 'ਚ ਦੇਖਿਆ ਕਿ 25% ਤੱਕ ਹੀ ਵੋਟਾਂ ਪਈਆਂ ਲੋਕਾਂ ਦੁਆਰਾ, ਜ਼ਿਆਦਾ ਨਹੀਂ ਲੋਕ ਗਏ, ਪਰ ਐਤਕੀ ਚਲੋ ਹੋਰ ਨਹੀਂ ਜੇ 50% ਤੋਂ ਤਾਂ ਵਾਹ ਟੱਪਣਗੇ। ਜਿੰਨੀ ਕੁ ਜਾਗਰੂਕਤਾ ਅਸੀਂ ਚਲੋ ਪੈਦਾ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਅਪ ਟੂ 26 ਤੱਕ ਕਿ ਤੁਸੀਂ ਤੁਹਾਨੂੰ ਅਸੀਂ ਦੱਸੀ ਜਾਈਏ, ਅਤੇ ਤੁਸੀਂ ਫਿਰ ਵੋਟ ਪਾਉਣ ਦਾ ਮਨ ਜ਼ਰੂਰ ਬਣਾ ਲਓ ਜੇ ਨਹੀਂ ਮਨ ਬਣਿਆ ਤੁਹਾਡਾ। ਅਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਇੱਕ ਬਹੁਤ ਵਧੀਆ ਨਿਊਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਆ।
2: ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $50 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZL ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 6472925757।
3: ਰਾਸ਼ਨ ਦੇ, ਰਾਸ਼ਨ ਦੇ, ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
4: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
3: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ ਜੀਟੀਏ ਦੇ ਵਿੱਚ ਚਾਰ ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
4: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ

0: ਦੇ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9898
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-400-9955 905-452-9955।
2: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ
3: 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470902 6470 ਡਿਸੇਬਿਲਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤਗਦਰ ਨੂੰ 6477652340 6474563340
1: ਜੀ ਤੁਸੀਂ ਜੁੜੇ ਜੀ ਗੁਣਤਾਸ ਰੇਡੀਓ ਦੇ ਨਾਮ ਤੇ ਗੱਲਾਂ ਬਾਤਾਂ ਗੀਤ ਸੰਗੀਤ ਤੁਹਾਡੇ ਲਈ ਪੇਸ਼ ਕਰਾਂਗੇ ਤੇ ਅੱਜ ਫਿਰ ਥੈਂਕਸ ਗਿਵਿੰਗ ਡੇ ਦੀ ਛੁੱਟੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਸਾਡੇ ਲਿਸਨਰਸ ਵੱਲੋਂ ਤੇ ਬਿਲਕੁਲ ਜੀ ਬਾਕੀ ਤਾਂ ਜਿਹੜੇ ਹੁਣ ਵੋਟਾਂ ਦਾ ਸੀਜ਼ਨ ਚੱਲ ਰਿਹਾ ਹੈ ਸਾਰੇ ਆਪਣੇ ਜਿਹੜੇ ਕੈਂਡੀਡੇਟ ਹੈ ਜੀ ਪੱਬਾਂ ਭਾਰ ਹੋਏ ਹੋਏ ਆ ਔਰ ਸਾਰਿਆਂ ਦੀ ਗੱਲਾਂ ਬਾਤਾਂ ਤੁਸੀਂ ਸੁਣਨੀਆਂ ਜੀ ਔਰ ਤੁਹਾਨੂੰ ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਤੋਂ ਚਲੋ ਇਲੈਕਸ਼ਨ ਮੈਨੀਫੈਸਟੋ ਤਾਂ ਜਿਵੇਂ ਆਪਾਂ ਕਹਿੰਦੇ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਲੈ ਕੇ ਹੀ ਹਰ ਇੱਕ ਕੈਂਡੀਡੇਟ ਬਣਾਉਂਦਾ ਪਰ ਉਹਨਾਂ ਦੀ ਗੱਲਬਾਤ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂਜੀ ਇਹ ਕੁਛ ਕਰ ਪਾਊਗਾ ਕਿ ਨਹੀਂ ਕਰ ਪਾਊਗਾ ਸੋ ਇਸ ਕਰਕੇ ਜਿਹੜੇ ਤੁਸੀਂ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਚੂਜ਼ ਵਾਈਜ਼ਲੀ ਕਾਸਟ ਯੂਅਰ ਵੋਟ ਜ਼ਰੂਰ ਆਪਣੀ ਜਿਹੜੀ ਵੋਟ ਆ ਉਹ ਤੁਸੀਂ ਕਾਸਟ ਕਰਨੀ ਹੈ ਪਾਉਣੀ ਹੈ ਅਤੇ ਲਓ ਜੀ ਮੈਂ ਇੱਕ ਵਾਰੀ ਜਿੰਨੇ ਆਪਣੇ ਸਾਡੇ ਕੈਂਡੀਡੇਟਸ ਹੈਗੇ ਆ ਉਹਨਾਂ ਦੀ ਇੱਕ ਵਾਰ ਤੁਹਾਨੂੰ ਜਾਣਕਾਰੀ ਵੀ ਦੇ ਦਿੰਦੇ ਹਾਂ ਪ੍ਰੇਮਪਾਲ ਗਿੱਲ ਤੁਸੀਂ ਇਹਨਾਂ ਨੂੰ ਐਜ਼ ਏ ਰੀਜਨਲ ਕੌਂਸਲਰ ਵਾਰਡ ਨੰਬਰ 2 ਤੇ 6 ਬਰੈਂਪਟਨ ਦੇ ਵਿੱਚੋਂ ਚੂਜ਼ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਤੁਸੀਂ ਵੋਟ ਪਾਓ ਵਧੀਆ ਕਹਿੰਦੇ ਆ ਵੀ ਮੈਂ ਕੰਮ ਕਰੂੰਗਾ ਤੁਹਾਡੇ ਲਈ ਲੋਕਾਂ ਦੀ ਗੱਲਬਾਤ ਹਮੇਸ਼ਾ ਸੁਣਿਆ ਕਰਾਂਗੇ ਨਹੀਂ ਤਾਂ ਨਾ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਿ ਕਈ ਕੈਂਡੀਡੇਟ ਜਦੋਂ ਤਾਂ ਇਲੈਕਸ਼ਨ ਹੈ ਬੜੇ ਸਰਗਰਮ ਰਹਿਣਗੇ ਉਹ ਤੋਂ ਬਾਅਦ ਜਿਵੇਂ ਕਹਿੰਦੇ ਨਾ ਬਰਸਾਤੀ ਖੁੰਬਾਂ ਵਾਂਗ ਉਦੋਂ ਦਿਖਦੇ ਆ ਉਹ ਤੋਂ ਬਾਅਦ ਪੂਰੇ 4 ਸਾਲ ਤਾਂ ਪਤਾ ਹੀ ਨਹੀਂ ਉਹ ਕਿੱਥੇ ਹੈ ਵੀ ਕਿ ਨਹੀਂ ਹੈ ਕਦੇ ਉਹਨਾਂ ਦੀ ਕੋਈ ਆਵਾਜ਼ ਕੋਈ ਗੈਦਰਿੰਗ ਕੋਈ ਕਿਸੇ ਕਿਸਮ ਦੀ ਉਹਨਾਂ ਦੀ ਕੋਈ ਅਨਾਊਂਸਮੈਂਟ ਜਾਂ ਉਹਨਾਂ ਨੇ ਕੀ ਕੀਤਾ ਰੈਜ਼ੀਡੈਂਟਸ ਨੂੰ ਜਾਣਕਾਰੀ ਦੇਣ ਉਹ ਕੁਛ ਵੀ ਨਹੀਂ ਕਰਦੇ ਉਹ ਅਤੇ ਆਰਾਮ ਨਾਲ ਬਹਿ ਜਾਂਦੇ ਆ ਅੱਛਾ ਉਦੋਂ ਤਾਂ ਬਹਿ ਹੀ ਜਾਂਦੇ ਜਿਹੜੇ ਬਹਿ ਜਾਂਦੇ ਕਈ ਤਾਂ ਹੁਣ ਬੈਠੇ ਆਰਾਮ ਨਾਲ ਐਜ਼ ਏ ਕੈਂਡੀਡੇਟ ਆਪਣੇ ਐਪਲੀਕੇਸ਼ਨ ਭਰ ਕੇ ਅਤੇ ਵੀ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਤੇ ਪਰ ਉਹਨਾਂ ਦਾ ਕੋਈ ਥਾਂ ਟਿਕਾਣਾ ਕੁਛ ਪਤਾ ਨਹੀਂ ਹੈ ਕੌਣ ਹੈ ਕਈਆਂ ਦਾ ਤਾਂ ਜਮਾਂ ਹੀ ਨਹੀਂ ਪਤਾ ਨਾ ਉਹਨਾਂ ਦੀ ਫੋਟੋ ਨਾ ਕੋਈ ਉਹਨਾਂ ਦਾ ਫਲਾਇਰ ਅਤੇ ਨਾ ਕਿਸੇ ਕਿਸਮ ਦੀ ਕੋਈ ਜਾਣਕਾਰੀ ਵੀ ਇਹ ਬੰਦੇ ਖੜ੍ਹੇ ਆ ਇਲੈਕਸ਼ਨ ਦੇ ਵਿੱਚ ਤਾਂ ਹੈ ਕੌਣ ਹੈ ਪਰ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਹਾਂ ਤੁਸੀਂ ਬੈਲਟ ਪੇਪਰ ਨੂੰ ਹੀ ਬਸ ਵਧਾ ਤਾ ਐਡਾ ਵੱਡਾ ਕਰ ਦਿੱਤਾ ਅਤੇ ਤੁਹਾਡੀ ਸਰਗਰਮੀ ਕੋਈ ਹੈ ਨਹੀਂ ਦਿਸ ਇਜ਼ ਰੋਂਗ ਹੈ ਨਾ ਸੋ ਪ੍ਰੇਮਪਾਲ ਗਿੱਲ ਜੀ ਨੂੰ ਤੁਸੀਂ ਵੋਟ ਪਾਉਣੀ ਹੈ ਜੀ ਇਹ ਐਜ਼ ਏ ਰੀਜਨਲ ਕੌਂਸਲਰ ਖੜ੍ਹੇ ਹੋਏ ਆ ਵਾਰਡ ਨੰਬਰ 2 ਤੇ 6 ਦੇ ਵਿੱਚੋਂ ਅਤੇ ਡਾਕਟਰ ਆਜ਼ਾਦ ਗੋਇਤ ਇਹ ਤਾਂ ਪਿਛਲੇ ਸਮਿਆਂ ਦੇ ਵਿੱਚ ਵੀ ਬੜੇ ਸਰਗਰਮ ਰਹੇ ਆ ਜੀ ਅਤੇ ਇਹਨਾਂ ਨੇ ਵੱਖ ਵੱਖ ਜਿਹੜੇ ਵੀ ਮੁੱਦੇ ਸੀਗੇ ਤੁਹਾਡੇ ਤੱਕ ਪਹੁੰਚਾਏ ਵੀ ਆਹ ਸਿਟੀ ਆਹ ਕਰ ਰਹੀ ਆ ਆਹ ਕਰ ਰਹੀ ਆ ਸੋ ਵੈਸੇ ਤਾਂ ਐਕਟਿਵ ਪਾਰਟੀਸਪੇਸ਼ਨ ਹੋਣੀ ਚਾਹੀਦੀ ਆ ਸੋ ਬਿਲਕੁਲ ਜੀ ਡਾਕਟਰ ਆਜ਼ਾਦ ਗੋਇਤ ਇਹਨਾਂ ਨੂੰ ਤੁਸੀਂ ਜਿਤਾਉਣਾ ਜੀ ਐਜ਼ ਏ ਸਿਟੀ ਕੌਂਸਲਰ ਵਾਰਡ ਨੰਬਰ 9 ਤੇ 10 ਸੋ ਤੁਸੀਂ ਜੇ ਵੋਟ ਪਾਇਆ ਐਡਵਾਂਸ ਤਾਂ ਵੀ ਠੀਕ ਹੈ ਨਹੀਂ ਪਾ ਕੇ ਆਏ ਫਿਰ 26 ਤਰੀਕ ਤਾਂ ਹੈ ਹੀ ਪਰ ਹਾਲੇ ਨੈਕਸਟ ਵੀਕ ਵੀ ਹੈ 16 ਤੇ 17 ਨੂੰ ਐਡਵਾਂਸ ਪੋਲਿੰਗ ਹੋਣੀ ਹੈ ਉਦੋਂ ਵੀ ਤੁਸੀਂ ਵੋਟ ਪਾ ਸਕਦੇ ਹੋ ਅਤੇ ਸੰਤੋਖ ਰੰਧਾਵਾ ਇਹ ਹੈਗੇ ਜੀ ਸਿਟੀ ਕੌਂਸਲਰ ਵਾਰਡ ਨੰਬਰ 3 ਤੇ 4 ਦੇ ਵਿੱਚ ਬਰੈਂਪਟਨ ਦੇ ਵਿੱਚ ਸੋ ਤੁਸੀਂ ਇਹਨਾਂ ਨੂੰ ਵੋਟ ਪਾ ਸਕਦੇ ਹੋ। ਇਹ ਵੀ ਕਹਿੰਦੇ ਆ ਵੀ ਜਿਹੜੇ ਹਾਊਸਿੰਗ ਟੈਕਸ ਹੈਗੇ ਆ ਅਫੋਰਡੇਬਲ ਬਣਾਵਾਂਗੇ, ਜਿਹੜੇ ਸੀਨੀਅਰਸ ਹੈ ਯੂਥ ਹੈਗੇ ਆ ਉਹਨਾਂ ਨੂੰ ਸਪੋਰਟ ਕਰਾਂਗੇ। ਸੋ ਤੁਸੀਂ ਸੰਤੋਖ ਰੰਧਾਵਾ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਜੀ, ਵਾਰਡ ਨੰਬਰ 3 ਤੇ 4 ਐਜ਼ ਏ ਸਿਟੀ ਕੌਂਸਲਰ ਇਹ ਖੜੇ ਹੋਏ ਆ ਬ੍ਰੈਂਪਟਨ ਦੇ ਵਿੱਚ। ਅਤੇ ਨਿਰਮਲਾ ਦੇਵੀ ਮਧੂ ਰੀਜਨਲ ਕੌਂਸਲਰ ਇਹ 9 ਤੇ 10 ਵਾਰਡ ਦੇ ਵਿੱਚ ਤੁਹਾਡੇ ਕੈਂਡੀਡੇਟ ਬਣ ਸਕਦੇ ਆ ਜੀ, ਤੁਹਾਡੇ ਵੱਲੋਂ ਚੂਜ਼ ਕੀਤੇ ਜਾ ਸਕਦੇ ਆ। ਸੋ ਇਹ ਰੀਜਨਲ ਕੌਂਸਲਰ ਦੇ ਕੈਂਡੀਡੇਟ ਨਿਰਮਲਾ ਦੇਵੀ ਮਧੂ। ਸੋ ਇਹਨਾਂ ਦੀ ਗੱਲਬਾਤ ਵੀ ਤੁਸੀਂ ਸੁਣੀ, ਆਪਾਂ ਨੇ ਇੰਟਰਵਿਊ ਵੀ ਕੀਤੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇੰਟਰਵਿਊ ਜਿਹੜੀ ਆ ਕਰਾਂਗੇ ਜ਼ਰੂਰ, ਜਿੰਨੇ ਵੀ ਸਾਡੇ ਕੈਂਡੀਡੇਟ ਹੈਗੇ ਉਹਨਾਂ ਦੀ ਆਪਾਂ ਸਮੇਂ ਸਮੇਂ 'ਤੇ ਆਪਾਂ ਕਰਦੇ ਰਹਿੰਦੇ, ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਸੋ ਰੀਜਨਲ ਕੌਂਸਲਰ ਹੈਗੇ ਜੀ ਨਿਰਮਲਾ ਦੇਵੀ ਮਧੂ ਐਜ਼ ਏ ਕੈਂਡੀਡੇਟ ਹੈ, ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਰੀਜਨਲ ਕੌਂਸਲ 9 ਤੇ 10 ਵਾਰਡ ਦੇ ਵਿੱਚ ਜੇਕਰ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਉਂਦੇ ਹੋ। ਅਤੇ ਬਾਕੀ ਮੈਂ ਅਗਲੇ ਕੈਂਡੀਡੇਟ ਦੀ ਜੇ ਗੱਲ ਕਰਾਂ ਸਮੀਰ ਟੰਡਨ, ਸੋ ਇਹ ਰੀਜਨਲ ਕੌਂਸਲਰ ਦੇ ਕੈਂਡੀਡੇਟ ਹੈ ਜੀ ਵਾਰਡ ਨੰਬਰ 2 ਤੇ 6 ਬ੍ਰੈਂਪਟਨ ਦੇ ਵਿੱਚ। ਸੋ ਇਹਨਾਂ ਦੀ ਵੀ ਜੇ ਤੁਸੀਂ ਗੱਲਬਾਤ ਸੁਣੋਗੇ ਨਾ, ਇਹਨਾਂ ਨੇ ਸਪੈਸ਼ਲ ਤੌਰ 'ਤੇ ਸੀਨੀਅਰਸ ਅਤੇ ਯੂਥ ਦੇ ਲਈ ਕਹਿੰਦੇ ਐਵੇਂ ਮੈਂ ਕੰਮ ਕਰਨਾ ਅਤੇ ਬਾਕੀ ਟੈਕਸ ਤਾਂ ਹੈ ਹੀ, ਅਤੇ ਕ੍ਰਾਈਮ ਨੂੰ ਰੋਕਣ ਦੀ ਗੱਲਬਾਤ ਇਹਨਾਂ ਨੇ ਕੀਤੀ ਹੈ। ਬਿਲਕੁਲ ਤੁਸੀਂ ਇਹਨਾਂ ਨੂੰ ਵੋਟ ਪਾਓ, ਕਹਿੰਦੇ ਵੋਟ ਫੋਰ ਚੇਂਜ ਮੇਕ ਅ ਡਿਫਰੈਂਸ। ਸੋ ਸਮੀਰ ਟੰਡਨ ਰੀਜਨਲ ਕੌਂਸਲਰ ਕੈਂਡੀਡੇਟ ਹੈ ਵਾਰਡ ਨੰਬਰ 2 ਤੇ 6 ਬ੍ਰੈਂਪਟਨ ਦੇ ਵਿੱਚ। ਸੋ ਇਹਨਾਂ ਦੀ ਗੱਲਬਾਤ ਵੀ ਤੁਸੀਂ ਸੁਣ ਸਕਦੇ ਹੋ, ਇਹਨਾਂ ਨੂੰ ਵੋਟ ਪਾਓ ਅਤੇ ਇਹਨਾਂ ਨੂੰ ਤੁਸੀਂ ਜਿਤਾਓ। ਜੁਗਰਾਜ ਸਿੰਘ ਖਿੰਦਾ, ਜੁਗਰਾਜ ਸਿੰਘ ਖਿੰਦਾ ਇਹ ਸਿਰਫ 22 ਸਾਲ ਦੀ ਇਹਨਾਂ ਦੀ ਏਜ ਹੈ, ਔਰ ਇਹਨਾਂ ਦੇ ਵਿੱਚ ਇੱਕ ਜਿਵੇਂ ਇੱਕ ਯੂਥ ਦੇ ਵਿੱਚ ਚਿਣਕ ਹੁੰਦੀ ਹੈ ਨਾ ਵੀ ਹਾਂ ਮੈਂ ਵਧੀਆ ਪੋਲੀਟੀਸ਼ੀਅਨ ਬਣਨਾ, ਵਧੀਆ ਲੀਡਰ ਬਣਨਾ, ਲੋਕਾਂ ਦੀ ਸੁਣਨੀ ਹੈ। ਅਤੇ ਇਹ ਤਾਂ ਕਹਿੰਦੇ ਮੈਂ ਕਾਲਜ ਯੂਨੀਵਰਸਿਟੀ ਦੇ ਵਿੱਚ ਸੀਗੇ ਤਾਂ ਹੁਣ ਇਹ ਕਹਿੰਦੇ ਮੈਂ ਸੈਨੇਟ ਦਾ ਮੈਂਬਰ ਸੀਗਾ ਅਤੇ ਉੱਥੇ ਮੈਂ ਜਿੰਨੇ ਸਟੂਡੈਂਟ ਸੀ ਉਹਨਾਂ ਦੀ ਗੱਲਬਾਤ ਸੁਣ ਕੇ ਐਨ ਅੱਗੇ ਤੱਕ ਲੈ ਕੇ ਜਾਂਦਾ ਹੁੰਦਾ ਸੀ ਅਤੇ ਸਲਿਊਸ਼ਨ ਲੱਭਦੇ ਹੁੰਦੇ ਸੀ, ਜਿਹੜੀਆਂ ਪ੍ਰੋਬਲਮ ਸੀ ਸੋਲਵ ਕਰਦੇ ਸੀ ਉਹਨਾਂ ਨੂੰ। ਕਹਿੰਦੇ ਫਿਰ ਉਹਨਾਂ ਨੇ ਹੀ ਮੈਨੂੰ ਕਿਹਾ ਤੂੰ ਸਿਟੀ ਦੇ ਵਿੱਚ ਇੰਨੀ ਪ੍ਰੋਬਲਮ ਹੈ ਉੱਥੇ ਕਰ ਜਾ ਕੇ ਅਤੇ ਲੋਕਾਂ ਦੀ ਪ੍ਰੋਬਲਮ ਸੋਲਵ ਕਰ। ਕਹਿੰਦੇ ਮੈਂ ਜ਼ਰੂਰ ਲੋਕਾਂ ਦੀ ਪ੍ਰੋਬਲਮ ਸੋਲਵ ਕਰੂੰਗਾ। ਅਤੇ ਤੁਸੀਂ ਜੁਗਰਾਜ ਸਿੰਘ ਖਿੰਦਾ ਸਿਟੀ ਕੌਂਸਲਰ ਵਜੋਂ ਇਹ ਖੜੇ ਹੋਏ ਆ ਜੀ ਵਾਰਡ ਨੰਬਰ 3 ਤੇ 4 ਬ੍ਰੈਂਪਟਨ ਦੇ ਵਿੱਚ। ਤੁਸੀਂ ਇਹਨਾਂ ਨੂੰ ਵੋਟ ਪਾਓ ਅਤੇ ਜਿਤਾਓ, ਕਿਉਂਕਿ ਯੰਗਸਟਰ ਜਿਹੜੇ ਆ ਜੇ ਅੱਗੇ ਆਉਣਗੇ ਤਾਂ ਉਹਨਾਂ ਨੂੰ ਇੱਥੇ ਦੀਆਂ ਪ੍ਰੋਬਲਮਸ ਦਾ ਵੱਧ ਪਤਾ। ਸੋ ਇਹਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਵਿਦਾਂਤ ਦੀ, ਵਿਦਾਂਤ ਜਿਹੜੇ ਆ ਇਹ ਹੈਗੇ 25 ਈਅਰਸ ਓਲਡ, 25 ਸਾਲ ਦੇ ਆ ਸਿਰਫ। ਔਰ ਜੇ ਮੈਂ ਨਾ ਇਹਨਾਂ ਨਾਲ ਇੰਟਰਵਿਊ ਕਰਨੀ ਆ, ਥੋੜ੍ਹਾ ਬਿਜ਼ੀ ਚੱਲ ਰਹੇ ਸੀਗੇ ਇਹ ਕੰਪੇਨਿੰਗ ਦੇ ਵਿੱਚ, ਅਤੇ ਕਿਉਂਕਿ ਫਿਰ ਆਪਣੀ ਜੋਬ ਵੀ ਬੰਦੇ ਕਰਦੇ ਹੈ ਨਾ, ਅਤੇ ਫਿਰ ਥੋੜ੍ਹਾ ਟਾਈਮ ਜਿਹੜਾ ਘੱਟ ਮਿਲਿਆ। ਅਤੇ ਹੁਣ ਆਉਣ ਵਾਲੇ ਇਸ ਵੀਕ ਦੇ ਵਿੱਚ ਆਪਾਂ ਇੰਟਰਵਿਊ ਕਰਾਂਗੇ ਵਿਦਾਂਤ ਦੇ ਨਾਲ। ਅਤੇ ਵਿਦਾਂਤ ਦੀ ਜੇ ਤੁਸੀਂ ਗੱਲਬਾਤ ਸੁਣੋਗੇ ਨਾ, ਤੁਸੀਂ ਕਾਇਲ ਹੋ ਜਾਣਾ, ਇੰਨੀ ਵਧੀਆ ਗੱਲਬਾਤ। ਔਰ ਜਿਵੇਂ ਨਾ ਇੱਕ ਮੰਝਿਆ ਹੋਇਆ ਬੰਦਾ ਹੁੰਦਾ ਇੱਦਾਂ ਦੀ ਗੱਲਬਾਤ ਕਰਦੇ ਆ ਇਹ। ਔਰ ਜਦੋਂ ਡਿਬੇਟ ਹੋਈ ਸੀ ਨਾ ਉੱਥੇ, ਬੜੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ। ਪਹਿਲਾਂ ਤਾਂ ਜਦੋਂ ਮੈਂ ਇਹਨਾਂ ਨੂੰ ਦੇਖਿਆ ਮੈਨੂੰ ਐਂ ਲੱਗਿਆ ਜਿਵੇਂ ਮੈਂ +1 +2 ਗ੍ਰੇਡ 11-12 ਆਪਾਂ +1 +2 ਇੰਡੀਆ 'ਚ ਕਹਿੰਦੇ ਹਾਂ, ਮੇਰੇ ਸਟੂਡੈਂਟ ਹੁੰਦੇ ਸੀਗੇ ਅਤੇ ਮੈਨੂੰ ਉੱਦਾਂ ਲੱਗਿਆ ਇਹ, ਹੈ ਨਾ। ਸੋ ਮੈਂ ਕਿਹਾ ਇਹ, ਉਹ ਕਹਿੰਦੇ ਇਹ ਤਾਂ ਕੈਂਡੀਡੇਟ ਆ। ਮੈਂ ਕਿਹਾ ਵਾਓ ਅੱਛਾ। ਅਤੇ ਜਦੋਂ ਗੱਲਬਾਤ ਹੋਈ ਅਤੇ ਫਿਰ ਗੱਲਬਾਤ ਤਾਂ ਬੜੀ ਵਿਲੱਖਣ ਹੋਈ। ਸੋ ਵਿਦਾਂਤ ਜਿਹੜੇ ਹੈ ਇਹਨਾਂ ਦੀ ਨਾ ਮੈਨੂੰ ਗੱਲ ਇੱਕ ਬੜੀ ਵਧੀਆ ਲੱਗੀ, ਇਹਨਾਂ ਨੇ ਆਪਣੇ ਫਲਾਇਰ 'ਤੇ ਵੀ ਲਿਖਿਆ ਹੋਇਆ ਵੀ ਜਿਹੜੇ ਤੁਹਾਡੇ ਟੈਕਸ ਡਾਲਰ ਹੈ ਨਾ ਤੁਸੀਂ ਟੈਕਸ ਪੇ ਕਰਦੇ ਹੋ, ਅਤੇ ਦੇਖ ਲਓ ਤੁਸੀਂ ਕਿੰਨੀ ਮਿਹਨਤ ਕਰਕੇ ਪੈਸਾ ਕਮਾਉਂਦੇ ਹੋ ਅਤੇ ਉਹ ਤੁਹਾਡੇ ਸਿਟੀ ਕੋਲ ਜਾਂਦੇ ਆ, ਸਿਟੀ ਕਿੱਥੇ ਉਹਨਾਂ ਨੂੰ ਖਰਚ ਕਰ ਰਹੀ ਆ। ਪਿਛਲੇ ਸਮਿਆਂ 'ਚ ਆਪਾਂ ਕੋਲ ਸਾਰੀਆਂ ਗੱਲਾਂ ਬਾਤਾਂ ਉਹ ਹੈਗੀਆਂ, ਅਤੇ ਫਿਰ ਅਸੀਂ ਦੇਖਦੇ ਹਾਂ ਵੀ ਹਾਏ ਸਾਡੇ ਪੈਸੇ ਵਧੀਆ ਜਗ੍ਹਾ 'ਤੇ, ਟੈਕਸ ਪੇਅਰ ਦੀ ਮਨੀ ਵਧੀਆ ਜਗ੍ਹਾ 'ਤੇ ਖਰਚੀ ਨਹੀਂ ਜਾ ਰਹੀ, ਬੇਕਾਰ ਜਾਈ ਜਾ ਰਹੇ ਆ ਉਹ ਪੈਸੇ। ਉਹ ਕਹਿੰਦੇ ਵੀ ਤੁਸੀਂ ਵੋਟ ਪਾਉਣ ਕਿਉਂ ਨਹੀਂ ਜਾਂਦੇ। ਕਹਿੰਦੇ ਆ 4 ਬੰਦਿਆਂ ਦੇ ਵਿੱਚੋਂ ਸਿਰਫ ਇੱਕ ਬੰਦਾ ਜਾਂਦਾ ਵੋਟ ਪਾਉਣ, ਅਤੇ ਜਦਕਿ ਟੈਕਸ ਤੁਸੀਂ ਪੇ ਕਰਦੇ ਹੋ 4 ਦੇ 4 ਹੀ, ਹੈ ਨਾ। ਅਤੇ ਕਿਉਂ ਫਿਰ ਵੋਟ ਨਹੀਂ ਪਾਉਣ ਜਾਂਦੇ? ਫਿਰ ਤੁਸੀਂ ਕਿਵੇਂ ਕਹੋਗੇ ਵੀ ਸਾਡੇ ਜਿਹੜੇ ਟੈਕਸ ਪੇਅਰ ਦੀ ਮਨੀ ਹੈ ਸਿਟੀ ਵਧੀਆ ਜਗ੍ਹਾ ਖਰਚ ਨਹੀਂ ਕਰਦੇ, ਜਾਂ ਤੁਸੀਂ ਉਹਨਾਂ ਨੂੰ ਰਿਸਪੋਂਸੀਬਲ ਕਿਵੇਂ ਬਣਾਓਗੇ, ਕਿਵੇਂ ਉਹਨਾਂ ਨੂੰ ਕਹੋਗੇ ਜੇ ਵੋਟ ਹੀ ਨਹੀਂ ਪਾਓਗੇ? ਸੋ ਇਹ ਕਹਿੰਦੇ ਆ ਵੋਟ ਪਾਓ ਅਤੇ ਆਪਣੇ ਜਿਹੜੇ ਤੁਹਾਡੇ ਟੈਕਸ ਡਾਲਰ ਦਾ ਫੰਡ ਹੈ, ਮਿਊਂਸੀਪਲ ਗੌਰਮੈਂਟ ਕਿੱਥੇ ਖਰਚ ਕਰ ਰਹੀ ਹੈ, ਕੀ ਕਰ ਰਹੀ ਹੈ, ਤੁਹਾਨੂੰ ਜਾਣਨ ਦਾ ਅਧਿਕਾਰ ਹੈ। ਸੋ ਇਸ ਕਰਕੇ ਤੁਸੀਂ ਵੋਟ ਪਾਓ। ਸੋ ਵਿਦਾਂਤ ਜਿਹੜੇ ਆ ਬੜੇ ਵਧੀਆ ਇਹ ਰੀਜਨਲ ਕੌਂਸਲਰ ਵਜੋਂ ਖੜੇ ਹੋਏ ਆ ਜੀ ਬ੍ਰੈਂਪਟਨ ਦੇ ਵਾਰਡ 7 ਤੇ 8 ਵਿੱਚ। 7 ਤੇ 8 ਜਿਹੜਾ ਵਾਰਡ ਹੈ ਬ੍ਰੈਂਪਟਨ ਦਾ ਰੀਜਨਲ ਕੌਂਸਲਰ ਵਜੋਂ ਵਿਦਾਂਤ ਖੜੇ ਹੋਏ ਆ ਜੀ, ਤੁਸੀਂ ਇਹਨਾਂ ਨੂੰ ਵੋਟ ਪਾਉਣੀ ਜਿਤਾਉਣੀ ਹੈ। ਇਹ ਕਹਿੰਦੇ ਫੋਰ ਸ਼ਿਓਰ ਦੇਖੋ ਮੈਂ ਕਿਵੇਂ ਚੇਂਜ ਲੈ ਕੇ ਆਊਂਗਾ ਅਤੇ ਤੁਹਾਡੀ ਗੱਲਬਾਤ ਨੂੰ ਕਿਵੇਂ ਕੌਂਸਲ 'ਚ ਪੇਸ਼ ਕੀਤਾ ਜਾਊਗਾ ਅਤੇ ਫਿਰ ਜਿਹੜੇ ਵੀ ਵਾਅਦੇ ਕੀਤੇ ਹੋਏ ਆ ਉਹ ਅਸੀਂ ਪੂਰੇ ਕਰਾਂਗੇ। ਸੋ ਗੁਰਪ੍ਰੀਤ ਸਿੰਘ ਢਿੱਲੋਂ ਇਹ ਰੀਜਨਲ ਕੌਂਸਲਰ ਵਜੋਂ ਖੜੇ ਹੋਏ ਜੀ, ਬ੍ਰੈਂਪਟਨ ਨੰਬਰ ਬ੍ਰੈਂਪਟਨ ਦਾ ਵਾਰਡ ਹੈਗਾ 9 ਅਤੇ 10। ਇਹ ਤਾਂ ਪਿਛਲੀਆਂ ਟਰਮਾਂ ਦੇ ਵਿੱਚ ਵੀ 2 'ਚ ਰਹਿ ਚੁੱਕੇ ਆ, ਕਾਫੀ ਇਹਨਾਂ ਨੇ ਬਦਲਾਵ ਵੀ ਕੀਤੇ ਆ, ਪਰ ਅਨਫੋਰਚੁਨੇਟਲੀ ਜਿਹੜਾ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਇਹਨਾਂ ਨੂੰ ਥੋੜ੍ਹੀਆਂ ਜਿਹੀਆਂ ਵੋਟਾਂ ਪਿੱਛੇ ਰਹਿ ਗਏ ਸੀ, ਪਰ ਹੁਣ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਓ ਅਤੇ ਇਹ ਚੇਂਜ ਲਿਆਉਣਗੇ। ਸੋ ਇਹਨਾਂ ਨੇ ਬੜਾ ਵਧੀਆ ਇੱਕ ਕਮਿਊਨਿਟੀ ਦਾ ਪ੍ਰੋਗਰਾਮ ਵੀ ਕੀਤਾ ਸੀਗਾ ਜਿਹਦੇ ਵਿੱਚ ਇਹਨਾਂ ਦੇ ਸਪੋਰਟਰਸ ਪਹੁੰਚੇ ਸੀ ਜੀ, ਅਤੇ ਇਹਨਾਂ ਨੇ ਬੜਾ ਵਧੀਆ ਸਾਰਾ ਕੁਝ ਦੱਸਿਆ, ਲੋਕਾਂ ਨੇ ਬੜੀ ਸਪੋਰਟ ਕੀਤੀ। ਬਾਕੀ ਹੁਣ ਅਸਲ ਦੇ ਵਿੱਚ ਸਪੋਰਟ ਜਿਹੜੀ ਤੁਹਾਡੀ ਕਿੱਥੇ ਦਿਖਣੀ ਹੈ, ਜਦੋਂ ਤੁਸੀਂ ਵੋਟ ਪਾਉਣੀ ਹੈ, ਕਿਉਂਕਿ ਵੋਟਾਂ ਜਿਹਦੇ ਕੋਲ ਵੱਧ ਹੋਣਗੀਆਂ ਜਿਹੜੇ ਕੈਂਡੀਡੇਟ ਕੋਲ ਉਹਨੇ ਜਿੱਤਣਾ। ਸੋ ਤੁਸੀਂ ਗੁਰਪ੍ਰੀਤ ਸਿੰਘ ਢਿੱਲੋਂ ਜਿਹੜੇ ਕਿ ਬੜੇ ਵਧੀਆ ਕੰਮ ਕਰਦੇ ਆ, ਕਿਉਂਕਿ ਸੋਸ਼ਲ ਮੀਡੀਆ 'ਤੇ ਵੀ ਆਪਾਂ ਬੜਾ ਦੇਖਦੇ ਹਾਂ ਜੀ, ਬਹੁਤ ਜ਼ਿਆਦਾ ਕਈ ਕੈਂਡੀਡੇਟ ਹੈਗੇ ਆ ਜਿਨ੍ਹਾਂ ਦੀ ਬੜੀ ਨੈਗੇਟਿਵ ਪੁਆਇੰਟ ਉਛਾਲੇ ਜਾ ਰਹੇ ਆ, ਕੁਛ ਕੁਛ ਉਹਨਾਂ ਨੂੰ ਕਿਹਾ ਜਾ ਰਿਹਾ, ਉਹ ਫਲਾਣਾ ਹਾਰ ਗਿਆ ਜੀ, ਉਹ ਧਿਮਕਾ ਹਾਰ ਗਿਆ, ਹੁਣ ਉਹ ਕੀ ਕਰੂਗਾ। ਦੱਸੋ ਵੈਸੇ ਜਿਹੜੀਆਂ ਇੱਦਾਂ ਦੀਆਂ ਵੀਡੀਓਜ਼ ਬਣਾ ਕੇ ਪੋਸਟ ਕਰਦੇ ਆ, ਆਈ ਡੋਂਟ ਨੋ ਵੀ ਉਹ ਕੀ ਸ਼ੋਅ ਕਰਨਾ ਚਾਹੁੰਦੇ ਆ। ਜਦੋਂ ਤੁਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ, ਕਿਸੇ ਲਈ ਤੁਸੀਂ ਕੁਛ ਵਧੀਆ ਨਹੀਂ ਕਰ ਸਕਦੇ ਤਾਂ ਮਾੜਾ ਕਿਉਂ ਕਰਦੇ ਹੋ। ਬਾਕੀ ਤੁਹਾਡੇ ਆਪਣੇ ਵਿਚਾਰ ਹੋ ਸਕਦੇ ਆ, ਤੁਸੀਂ ਵੋਟ ਪਾਉਣੀ ਨਹੀਂ ਪਾਉਣੀ, ਪਰ ਤੁਸੀਂ ਦੂਜੇ ਲੋਕਾਂ ਨੂੰ ਭੜਕਾਉਣਾ, ਗਲਤ ਫਹਿਮੀ ਪੈਦਾ ਕਰਨਾ, ਦਿਸ ਇਜ਼ ਵੈਰੀ ਵੈਰੀ ਰੋਂਗ। ਕਿਸੇ ਨੂੰ ਕੁਛ ਨਾ ਕਹੋ, ਬਸ ਤੁਸੀਂ ਜਿਹੜੇ ਫਲਾਇਰ ਤੁਹਾਡੇ ਕੋਲ ਹੈ, ਡੋਰ ਨੋਕਿੰਗ ਕਰ ਰਹੇ ਆ ਕੈਂਡੀਡੇਟਸ ਜਾਂ ਉਹਨਾਂ ਦੇ ਜਿਹੜੇ ਵਲੰਟੀਅਰ ਹੈਗੇ ਆ, ਤੁਸੀਂ ਉਹਨਾਂ ਦੀ ਸੁਣੋ, ਦੇਖੋ, ਚਾਹੇ ਤੁਸੀਂ ਟੀਵੀ ਦੇਖਦੇ ਹੋ, ਰੇਡੀਓ ਸੁਣਦੇ ਹੋ ਜਾਂ ਸੋਸ਼ਲ ਮੀਡੀਆ ਦੇਖਦੇ ਹੋ, ਪਰ ਦਿਮਾਗ ਆਪਣਾ ਚਲਾਓ, ਕਿਉਂਕਿ ਬੜਾ ਕੁਛ ਪਰੋਸ ਕੇ ਮੂਹਰੇ ਰੱਖ ਦਿੱਤਾ ਜਾਂਦਾ ਜਿਹੜਾ ਕਿ ਸਹੀ ਨਹੀਂ ਹੁੰਦਾ। ਸੋ ਇਸ ਕਰਕੇ ਜ਼ਰੂਰ ਆਪਣੇ ਤੁਸੀਂ ਵੋਟ ਜਿਹੜੀ ਪਾਉਣੀ ਹੈ ਜੀ, ਆਪਣੇ ਧਿਆਨ ਨਾਲ ਵੋਟ ਪਾਓ। ਗੁਰਪ੍ਰੀਤ ਸਿੰਘ ਢਿੱਲੋਂ ਇਹ ਰੀਜਨਲ ਕੌਂਸਲਰ ਵਜੋਂ ਵਾਰਡ ਨੰਬਰ 9 ਅਤੇ 10 ਚੋਂ ਖੜ੍ਹੇ ਹੋਏ ਆ, ਔਰ ਇਹਨਾਂ ਨੇ ਕਾਫੀ ਆਪਣੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ, ਬਈ ਅਸੀਂ ਤੁਹਾਡੇ ਲਈ ਜਿਹੜੇ ਫਰੀਜ਼ ਕਰਾਂਗੇ ਜੀ ਟੈਕਸ, ਬਾਕੀ ਸੀਨੀਅਰਸ ਦੇ ਲਈ ਇਹਨਾਂ ਨੇ ਟ੍ਰਾਂਜ਼ਿਟ ਬੱਸਾਂ ਜਿਹੜੀਆਂ ਹੈਗੀਆਂ ਉਹ ਫਰੀ ਕੀਤੀਆਂ ਸੀ, ਹੋਰ ਵੀ ਬੜੇ ਸਾਰੇ ਕੰਮ ਹੈ, ਅਤੇ ਜ਼ਰੂਰ ਤੁਸੀਂ ਇਹਨਾਂ ਨੂੰ ਵੋਟ ਪਾਓ ਅਤੇ ਜਿਤਾਓ ਅਤੇ ਚੇਂਜ ਆਵੇ। ਸਾਡੇ ਨਾਲ ਪ੍ਰੇਮ ਗਿੱਲ ਭਾਅ ਜੀ ਜੁੜੇ ਆ, ਭਾਅ ਜੀ ਸਤਿ ਸ਼੍ਰੀ ਅਕਾਲ, ਹੈਲੋ ਹੈਲੋ ਪ੍ਰੇਮ ਗਿੱਲ ਭਾਅ ਜੀ ਸਤਿ ਸ਼੍ਰੀ ਅਕਾਲ।
4: ਹਾਂਜੀ
1: ਮੈਂ ਹਾਂਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਸੁਣਦਾ ਜੀ ਤੁਹਾਡੀ ਬੜੀ ਧਿਆਨ ਨਾਲ ਗੱਲ।
1: ਹਾਂਜੀ
4: ਵਧੀਆ ਲੱਗਦਾ ਭੈਣ ਜੀ, ਜਦੋਂ ਵਧੀਆ ਵਿਚਾਰ ਹੋਣ ਤੇ ਫਿਰ ਮੈਨੂੰ ਲੱਗਦਾ ਮੈਨੂੰ ਹੀ ਨਹੀਂ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਉਹਨਾਂ ਨੂੰ ਤੁਹਾਡੇ ਵਿਚਾਰ ਵਧੀਆ ਲੱਗਦੇ ਆ।
1: ਹਾਂਜੀ
4: ਕਿਸੇ ਨੂੰ ਮਾੜਾ ਕਹਿਣ ਦੀ ਬਜਾਏ ਜੇ ਆਪਣੀ ਲਕੀਰ ਵੱਡੀ ਖਿੱਚ ਲਈ ਜਾਵੇ ਤਾਂ ਜ਼ਿਆਦਾ ਵਧੀਆ ਨੀ।
1: ਵੈਰੀ ਗੁੱਡ।
4: ਤੇ ਅਸੀਂ ਕੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਨਾ।
1: ਹਾਂਜੀ
4: ਹਾਂ, ਤੇ ਅਸੀਂ ਇਹਦੇ ਬਜਾਏ ਕਿ ਅਸੀਂ ਦੂਸਰੇ ਤੇ ਉਂਗਲੀਆਂ ਉਠਾਈਏ, ਠੀਕ ਆ ਕੋਈ ਹੋ ਸਕਦਾ ਗਲਤ ਹੈ ਨਾ,
1: ਹਾਂਜੀ
4: ਏਦਾਂ ਨੀ, ਬਟ ਉਹਨੂੰ ਕਰੈਕਟ ਕਰਨ ਵਾਸਤੇ ਫਿਰ ਆਪਾਂ ਉਹਦੇ ਤੇ ਉਂਗਲੀਆਂ ਉਠਾਉਣ ਦੀ ਬਜਾਏ ਆਪਣੇ ਆਪ ਨੂੰ ਕਰੈਕਟ ਕਰ ਲਈਏ ਨਾ,
1: ਬਿਲਕੁਲ
4: ਆਪਣੇ ਆਪ ਨੂੰ ਦਿਖਾ ਦਈਏ ਕਿ ਅਸੀਂ ਵੀ ਕੁਛ ਕਰ ਸਕਦੇ ਹਾਂ ਨਾ, ਆਪਣਾ ਕਰਮ ਕਰੋ ਵਧੀਆ ਤੇ ਪਰਮਾਤਮਾ ਵੀ ਖੁਸ਼ ਤੇ ਲੋਕੀ ਵੀ ਖੁਸ਼ ਨੇ।
1: ਹਾਂਜੀ
4: ਮੇਰਾ ਆਪਣਾ ਮੰਨਣਾ।
1: ਵਾਰਡ ਦੀ ਦੋ ਜਾਣਕਾਰੀ ਸਾਡੇ ਲਿਸਨਰਸ ਨੂੰ ਥੋੜਾ ਜਿਹਾ ਪਤਾ ਲੱਗੇ ਕਿਵੇਂ ਚੱਲ ਰਹੀ ਤੁਹਾਡੀ ਆਪਣੀ ਕੈਂਪੇਨਿੰਗ।
4: ਭੈਣ ਜੀ ਬਹੁਤ ਵਧੀਆ, ਲੋਨ ਸਾਈਨ ਜਿੱਥੇ ਅਸੀਂ ਲਗਾਉਣ ਜਾਈਦਾ ਨਾ ਤੇ ਦੁਬਾਰਾ ਮੈਸੇਜ ਆ ਜਾਂਦਾ ਕਿ ਤੁਸੀਂ ਸਾਡੇ ਵੀ ਲੋਨ ਸਾਈਨ ਲਾ ਕੇ ਜਾਓ।
1: ਅੱਛਾ ਜੀ,
4: ਸਾਡੇ ਕਿਉਂ ਨੀ ਲਾਇਆ ਤੁਸੀਂ, ਸਾਨੂੰ ਲਾਇਆ ਦਿੱਤਾ ਹੈ, ਸਾਡੇ ਲੋਨ ਸਾਈਨ ਕਿਉਂ ਨੀ ਲਾਇਆ।
1: ਠੀਕ ਹੈ ਠੀਕ ਹੈ, ਵੈਰੀ
4: ਗੁੱਡ। ਹਾਂਜੀ ਮਤਲਬ ਬਹੁਤ ਵਧੀਆ ਹੁੰਗਾਰਾ ਮੈਸੇਜ ਆ, ਪਿਆਰ ਹੈ ਜੀ, ਕਿ ਮੈਂ ਤਾਂ ਇਹੀ ਕਹਿੰਦਾ ਕਿ ਲੋਕੀ ਚੇਂਜ ਭਾਲਦੇ ਆ, ਬਹੁਤ ਕੁਛ ਕਾਫੀ ਕੁਛ ਵਿਗੜ ਚੁੱਕਾ ਹੈ ਉਹਨੂੰ ਫਿਕਸ ਕਰਨਾ ਪੈਣਾ ਭੈਣ ਜੀ। ਜਰੂਰ ਕਰਾਂਗੇ ਜੀ, ਫਿਕਸ ਕਰਨ ਵਾਸਤੇ ਆਪਾਂ ਆ ਰਹੇ ਹਾਂ। ਮੈਨੂੰ ਉਮੀਦ ਹੈ ਜੀ ਕਿ ਕਾਫੀ ਵੱਧ ਮਾਰਜਨ ਦੇ ਆਪਾਂ ਵੋਟਾਂ ਲੋਕੀ ਸਾਨੂੰ ਪਾਉਣਗੇ, ਭਰਮਾਂ ਵਾਲਾ ਬਹੁਤ ਮਿਲਦਾ ਜੀ।
1: ਵੈਰੀ ਗੁੱਡ, ਤੇ ਬਿਲਕੁਲ ਜੀ, ਬੈਸਟ ਆਫ ਲੱਕ ਭਾਜੀ, ਤੇ ਬਿਲਕੁਲ ਜਦੋਂ ਤੁਸੀਂ ਵਧੀਆ ਕੰਮ ਕਰਦੇ ਹੋ ਆਪਣੇ ਆਪ ਲੋਕਾਂ ਨੂੰ ਦਿਖਦਾ ਤੇ ਆਪੇ ਉਹ ਤੁਹਾਡੇ ਨੇੜੇ ਆਉਂਦੇ ਆ ਫਿਰ, ਹੈਨਾ
4: ਜੀ ਭੈਣ ਜੀ? ਕਿਉਂਕਿ ਇਹ ਕੰਮ, ਕਿਉਂਕਿ ਇਹ ਕੁਛ ਮਹੀਨਿਆਂ ਚ ਨਹੀਂ ਹੁੰਦੇ, ਕਾਲਾ ਹੀ ਲੱਗ ਜਾਂਦੇ ਆ ਲੋਕਾਂ ਦੇ ਵਿੱਚ ਟਰੱਸਟ ਬਣਾਉਣ ਦੇ ਲਈ, ਕਮਿਊਨਿਟੀ ਦੇ ਵਿੱਚ ਵੇਚਣ ਲਈ। ਤੇ ਇਹ ਨੀ ਹੈਗਾ ਕਿ ਆਪਾਂ ਸਿਰਫ ਇੱਕ ਕਾਗਜ਼ ਭਰ ਦਿੱਤੇ ਤੇ ਆਰਾਮ ਨਾਲ ਠੀਕ ਹੈ ਜੀ ਆਪਣੀ ਜੋਬ ਪੱਕੀ ਕਰੀਏ। ਨੋ, ਮੇਰਾ ਆਪਣਾ ਮੰਨਣਾ ਜੀ ਕਿ ਕੰਮ ਕਰਨੇ ਬਹੁਤ ਜ਼ਰੂਰੀ ਹੁੰਦੇ ਆ। ਜਿਹੜੀ ਵੀ ਡਿਊਟੀ ਹੁੰਦੀ, ਜੇ ਕੋਈ ਕਮਿਊਨਿਟੀ ਉਹਨੂੰ ਆਪਣਾ ਇੱਕ ਨੁਮਾਇੰਦਾ ਬਣਾ ਕੇ ਸਿਟੀ ਵਿੱਚ ਭੇਜਦੀ ਤੇ ਉਹਨੂੰ ਕੰਮ ਕਰਨੇ ਵੀ ਬਹੁਤ ਜ਼ਰੂਰੀ ਹੈ ਜੀ। ਇਸ ਕਰਕੇ ਕੰਮ ਕਰਾਂਗੇ, ਚੰਗੀ ਤਰ੍ਹਾਂ ਕਰਾਂਗੇ ਜੀ। ਕਾਫੀ ਕੁਛ ਵਿਗੜਿਆ ਹੈ ਜੀ, ਮੈਂ ਆਲਰੇਡੀ ਤੁਹਾਡੇ ਮਾਧਿਅਮ ਰਾਹੀਂ ਕਈ ਵਾਰੀ ਗੱਲਾਂ ਬਾਤਾਂ ਹੋ ਚੁੱਕੀਆਂ ਕਈ ਮੁੱਦਿਆਂ ਦੇ ਉੱਤੇ। ਮੈਂ ਤੁਹਾਡਾ ਸਮਾਂ ਨੀ ਲੈਂਦਾ ਜੀ, ਬਸ ਹੁਣ ਬੇਨਤੀ ਹੈ ਜੀ ਕਿ ਵੋਟਾਂ ਵੱਧ ਤੋਂ ਵੱਧ ਪਾਈਏ, ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਮੁੱਦਿਆਂ ਦੇ ਆਧਾਰ ਤੇ, ਹੈ ਨਾ। ਇਹ ਨੀ ਹੈਗਾ ਕਿ ਅਸੀਂ ਕਿਸੇ ਨੂੰ ਮਿਲੇ ਵੀ ਨੀ ਤੇ ਅਸੀਂ ਉਹਨੂੰ ਵੋਟ ਪਾ ਦਈਏ। ਉਹਦੇ ਨਾਲ ਇੱਕ ਤਾਂ ਤੁਹਾਡੀ ਵੋਟ ਖਰਾਬ ਹੋਊਗੀ, ਦੂਸਰਾ ਤੁਹਾਨੂੰ ਪਤਾ ਹੀ ਨੀ ਕਿ ਉਹ ਬੰਦਾ ਕੰਮ ਕਰਨ ਵਾਲਾ ਹੈਗਾ ਤੇ ਨਹੀਂ ਹੈਗਾ
1: ਜੀ।
4: ਮੇਰਾ ਇਹੀ ਮੰਨਣਾ ਜੀ, ਤੇ ਮੈਂ ਬਸ ਸੰਦੇਸ਼ ਹੀ ਦੇਣਾ ਸੀਗਾ ਕਿ ਪ੍ਰੇਮਪਾਲ ਗਿੱਲ ਵਾਰਡ ਨੰਬਰ 2 ਤੇ 1 ਰੀਜਨਲ ਕੌਂਸਲਰ ਉਮੀਦਵਾਰ
1: ਜੀ
4: ਬ੍ਰੈਂਪਟਨ, ਜਰੂਰ ਵੋਟਾਂ ਪਾਓ ਜੀ, ਕੰਮ ਕਰਨਾ ਜੀ, ਕੰਮ ਕਰਾਂਗੇ ਜੀ, ਮੈਂ ਇਹੀ ਕਹਿਣਾ ਚਾਹੁੰਦਾ।
1: ਠੀਕ ਹੈ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ।
4: ਧੰਨਵਾਦ ਭੈਣ ਜੀ
1: ਜੀ, ਬੈਸਟ ਵਿਸ਼ਸ,
4: ਥੈਂਕ ਯੂ
1: ਜੀ। ਬਿਲਕੁਲ ਜੀ, ਇਹ ਸੀਗੇ ਪ੍ਰੇਮਪਾਲ ਗਿੱਲ, ਤੇ ਇਹ ਡੈਡੀਕੇਟਿਡ ਪਬਲਿਕ ਸਰਵੈਂਟ ਕਹਿੰਦੇ ਆ ਵੀ ਮੈਂ ਤੁਹਾਡੇ ਲਈ ਬਹੁਤ ਵਧੀਆ ਕੰਮ ਕਰਨਾ, ਤੁਹਾਡੇ ਲਈ ਜੋ ਜੋ ਮੈਂ ਉਲੀਕੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਪ੍ਰੋਗਰਾਮ ਉੱਦਾਂ ਹੀ ਕੰਮ ਕੀਤਾ ਜਾਊਗਾ, ਤੁਹਾਡੀ ਆਵਾਜ਼ ਬਣਾਂਗੇ ਜੀ। ਅਤੇ ਇਹ ਹੈਗੇ ਰੀਜਨਲ ਕੌਂਸਲਰ ਕੈਂਡੀਡੇਟ ਵਾਰਡ ਨੰਬਰ 2 ਤੇ 6 ਬ੍ਰੈਂਪਟਨ ਦੇ ਵਿੱਚ। ਸੋ ਬਿਲਕੁਲ ਜੀ, ਇਹਨਾਂ ਨੂੰ ਵੋਟ ਪਾਓ ਅਤੇ ਜਿਤਾਓ।

0: ਬਿਲਕੁਲ ਜੀ, ਲੋਕਾਂ ਨੂੰ ਉਂਝ ਸਭ ਪਤਾ ਹੁੰਦਾ ਪਰ ਕਈ ਵਾਰੀ ਨਾ ਉਹ ਠੱਗੇ ਜਾਂਦੇ ਆ ਵੀ ਜਿਵੇਂ ਕਿਸੇ ਦੀ ਗੱਲ ਸੁਣ ਲਈ ਉੱਧਰ ਨੂੰ ਹੋ ਗਏ। ਪਰ ਜਿੰਨੇ ਵੀ ਕੈਂਡੀਡੇਟ ਖੜੇ ਹੋਏ ਆ ਜੀ, ਬਿਲਕੁਲ ਜਿਨ੍ਹਾਂ ਦੀ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹੈ ਨਾ, ਉਹ ਦੇਖੋ ਤੁਹਾਨੂੰ ਕਿੰਨਾ ਵਧੀਆ ਦੱਸ ਰਹੇ। ਜਿਵੇਂ ਪ੍ਰੇਮਪਾਲ ਗਿੱਲ ਭਾਜੀ ਹਮੇਸ਼ਾ ਜਦ ਵੀ ਆਉਂਦੇ ਆ, ਔਰ ਡਿਬੇਟ ਦੇ ਵਿੱਚ ਵੀ ਇਹਨਾਂ ਨੇ ਕਈਆਂ 'ਚ ਨਾ ਬੜਾ ਠਰੰਮਾ ਜਿਹਾ ਹੁੰਦਾ, ਬੜੇ ਆਰਾਮ ਦੇ ਨਾਲ ਬੜੇ ਹਿਸਾਬ ਦੇ ਨਾਲ ਗੱਲ ਕਰਦੇ, ਮੈਂ ਕੀ ਬੋਲਣਾ ਕੀ ਨਹੀਂ ਬੋਲਣਾ। ਕਈ ਤਾਂ ਬਸ ਜਿਵੇਂ ਜੋ ਵੀ ਮੂੰਹ 'ਚ ਆਇਆ ਬੋਲੀ ਜਾਣਗੇ ਬੋਲੀ ਜਾਣਗੇ, ਪਰ ਇੱਦਾਂ ਨਹੀਂ, ਇਹਨਾਂ ਦੇ ਤਾਂ ਬੜੀ ਵਧੀਆ ਗੱਲਬਾਤ ਹੁੰਦੀ ਆ। ਅਤੇ ਜਿੰਨੇ ਵੀ ਸਾਡੇ ਕੈਂਡੀਡੇਟ ਆ ਹੁਣ ਜਿਵੇਂ ਡਿਬੇਟ ਦੇ ਵਿੱਚ ਇਹਨਾਂ ਨਾਲ ਸਭ ਨਾਲ ਮੁਲਾਕਾਤ ਹੋਈ, ਅਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਵੀ ਮਸ਼ੀਨਾਂ ਨਾਲ ਆਪਣੇ ਬ੍ਰੈਂਪਟਨ ਦੇ ਵਿੱਚ ਵੋਟਾਂ ਪੈ ਰਹੀਆਂ, ਇਹਦੀ ਗੱਲਬਾਤ ਜਦੋਂ ਡਿਬੇਟ ਹੋਈ ਸੀਗੀ ਪ੍ਰਭ ਗਿੱਲ ਭਾਜੀ ਨੇ ਵੀ ਕੀਤੀ ਸੀ, ਜਿਹੜੇ ਐਜ਼ ਏ ਮੇਅਰ ਖੜੇ ਹੋਏ ਆ, ਹੈ ਨਾ। ਸੋ ਉਸ ਤੋਂ ਇਲਾਵਾ ਜਿਹੜਾ ਹੈ ਰਾਘਵ ਨੇ ਕੀਤੀ, ਮੈਨੂੰ ਦੱਸਿਆ, ਫਿਰ ਆਪਾਂ ਨੇ ਰੇਡੀਓ 'ਤੇ ਵੀ ਗੱਲਬਾਤ ਕੀਤੀ ਸੀ, ਜਿਵੇਂ ਮੈਂ ਉਹੀ ਦੱਸਿਆ, ਮੈਂ ਉਹਨੂੰ ਉਹਦੇ ਰਿਲੇਟਿਡ ਹੀ ਜਿਹੜੀ ਇੱਕ ਪੋਸਟ ਕੀਤੀ ਵੀਡੀਓ, ਉਹਨਾਂ ਨੇ ਜਦੇ ਹੀ ਉਹਨੂੰ ਬਲੌਕ ਕਰ ਦਿੱਤਾ, ਹੈ ਨਾ। ਫਿਰ ਮੈਂ ਚਲੋ ਦੂਜੀ ਵੀਡੀਓ ਪਾਈ ਉਹਦੀ ਰਾਘਵ ਦੀ। ਸੋ ਇੱਦਾਂ ਹੈ ਕਿ ਦੇਖ ਲਓ, ਜਦ ਕਿ ਇੱਦਾਂ ਵੋਟਾਂ ਪੈਣੀਆਂ ਸੀ, ਜੇ ਉਹ ਵੀਡੀਓ ਪੈ ਗਈ ਤਾਂ ਉਹਦੇ 'ਚ ਗਲਤ ਕੀ ਹੋਇਆ, ਪਰ ਦੇਖੋ ਉਹਨਾਂ ਨੇ ਬਲੌਕ ਕਰ ਦਿੱਤੀ। ਇਹਦਾ ਮਤਲਬ ਇਹੀ ਹੁੰਦਾ ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ, ਜਦੋਂ ਵੋਟ ਪਾਉਣ ਜਾਣਗੇ ਫਿਰ ਪਤਾ ਲੱਗੂਗਾ। ਇਹ ਤਾਂ ਹੁਣ ਇੱਕ ਐਡਵਾਂਸ ਪੋਲਿੰਗ ਵੀ ਇੱਕ ਜ਼ਰੀਆ ਹੈਗਾ ਪਹਿਲਾਂ ਵੋਟਾਂ ਪਾਉਣ ਦਾ। ਜੇ ਇਹ ਸਾਰਾ ਕੁਝ ਨਾ ਹੋਵੇ, ਸਿਰਫ 26 ਨੂੰ ਵੋਟਾਂ ਪੈਂਦੀਆਂ, ਫਿਰ ਤਾਂ ਲੋਕਾਂ ਨੂੰ ਉਦੋਂ ਹੀ ਪਤਾ ਲੱਗਣਾ ਸੀਗਾ, ਅਤੇ ਫਿਰ ਕਈ ਉਲਝ ਜਾਂਦੇ ਆ। ਉਹੀ ਗੱਲ ਕਈਆਂ ਦੀਆਂ ਸੁਣਨ ਨੂੰ ਮਿਲਿਆ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਈ, ਉਹ ਇੱਕ ਦੀ ਜਗ੍ਹਾ ਇੱਕ ਨੂੰ ਕੱਟ ਕੇ ਦੂਜੀ ਜਗ੍ਹਾ ਵੋਟ ਪਾਤੀ ਏ, ਉਹ ਫਿਰ ਉਹ ਕੈਂਸਲ ਹੋ ਗਈ, ਫਿਰ ਉਹਨਾਂ ਨੇ ਦੁਬਾਰਾ ਪੇਪਰ ਕੱਢ ਕੇ ਦਿੱਤਾ। ਸੋ ਉਂਝ ਤਾਂ ਹੈ ਨਾ ਖੱਜਲ ਖੁਆਰੀ ਜੀ, ਅੱਧਾ ਦਾ ਬੰਦਾ ਉਦੋਂ ਹੀ ਜਿਵੇਂ ਕਹਿੰਦੇ ਆ ਵੀ ਪਜ਼ਲ ਜਿਹਾ ਹੋ ਜਾਂਦਾ ਵੀ ਹੈ, ਮੈਂ ਗਲਤ ਕਰ ਦਿੱਤਾ। ਕਈ ਵਾਰ ਹੁੰਦਾ ਨਾ ਆਪਾਂ ਕੋਲੋਂ ਕੁਛ ਮਾੜਾ ਜਿਹਾ ਹੋ ਜਾਏ, ਆਪਾਂ ਲੱਗਦਾ ਉਹ ਆ ਮੈਂ ਕੀ ਕਰਤਾ, ਉਹ ਤੋਂ ਬਾਅਦ ਆਪਾਂ ਥੋੜ੍ਹੇ ਜਿਹੇ ਹੋਰ ਕਨਫਿਊਜ਼ ਹੋ ਜਾਂਦੇ ਹਾਂ। ਇਹ ਬਹੁਤੀ ਵਾਰ ਹੁੰਦਾ ਇੱਦਾਂ। ਸੋ ਇਹ ਪਤਾ ਨਹੀਂ ਕਿਉਂ ਕੀ ਉਹਨਾਂ ਨੇ ਸੋਚਿਆ, ਈ ਵੀ ਐਮ ਮਸ਼ੀਨਾਂ ਜਾਂ ਕੋਈ ਵੀ ਮਸ਼ੀਨਾਂ, ਜਾਂ ਇਹ ਈ ਵੀ ਐਮ ਟਾਈਪ ਨਹੀਂ ਹੈਗੀਆਂ, ਉਹ ਬਟਨ ਜਿਹਾ ਦਬਾਉਣਾ ਹੁੰਦਾ ਉਹਦੇ 'ਚ ਤਾਂ, ਪਰ ਕੁਛ ਤਾਂ ਡਿਫਰੈਂਟ ਹੈ ਨਾ, ਨਹੀਂ ਹੋਣਾ ਚਾਹੀਦਾ। ਇਹਦਾ ਜਿਹੜਾ ਬੈਲਟ ਪੇਪਰ ਹੈ ਨਾ, ਜਿਹੜਾ ਪੇਪਰ ਦੇ ਉੱਪਰ ਵੋਟ ਪੈਂਦੀ ਆ, ਉਹ ਜ਼ਰੀਆ ਸਭ ਨਾਲੋਂ ਵਧੀਆ ਔਰ ਕਦੀ ਫੇਲ ਨਹੀਂ ਹੋ ਸਕਦਾ, ਬਹੁਤ ਕਮਾਲ ਦਾ ਉਹ ਠੀਕ ਹੈ। ਬਾਕੀ ਤਾਂ ਜਿਹੜੇ ਈ ਵੀ ਐਮ ਮਸ਼ੀਨਾਂ ਟੈਕਨੋਲੋਜੀ, ਉਹਦੇ 'ਚ ਤਾਂ ਕਿਤੇ ਵੀ ਚੇਂਜ, ਕੁਛ ਵੀ ਫੇਰ ਬਦਲ, ਕਿਤੇ ਕੁਛ ਖਰਾਬ ਹੋ ਸਕਦਾ, ਕੁਛ ਵੀ ਖਰਾਬ ਕੀਤਾ ਜਾ ਸਕਦਾ, ਆਪਾਂ ਸੁਣਦੇ ਹੀ ਹਾਂ ਇੰਡੀਆ ਦੇ ਵਿੱਚ। ਹੁਣ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਵਧੀਆ ਕੰਮ ਕਰ ਰਹੇ ਆ ਇੱਥੇ ਕੈਨੇਡਾ ਦੇ ਵਿੱਚ, ਪਰ ਆਹ ਦੇਖੋ ਹੁਣ ਹੌਲੀ ਹੌਲੀ ਕੀ ਹੋਣਾ ਸ਼ੁਰੂ ਹੋ ਗਿਆ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇਲੈਕਸ਼ਨ ਕਮਿਸ਼ਨ ਦੀ, ਉੱਥੇ ਦੇਖੋ ਕੀ ਹਾਲ ਹੋਇਆ ਹੋਇਆ। ਉੱਥੇ ਵੀ ਵੋਟਾਂ ਨੂੰ ਲੈ ਕੇ ਹੀ ਜਿਹੜਾ CJP ਜਿਹੜੀ ਕਾਕਰੋਚ ਜਨਤਾ ਪਾਰਟੀ ਆ, ਉਹ ਅੱਗੇ ਆਏ ਹੋਏ ਆ ਸਾਰੇ, ਜਿਹੜੇ ਆਪਾਂ ਸਟੂਡੈਂਟਸ ਕਹਿ ਸਕਦੇ ਹਾਂ, ਯੰਗਸਟਰ ਕਹਿ ਸਕਦੇ ਹਾਂ, ਉਹਨਾਂ ਨੇ ਦੇਖੋ ਕਿੰਨਾ ਉੱਥੇ ਦਿੱਲੀ ਦੇ ਵਿੱਚ ਕਿੰਨਾ ਮਾਹੌਲ ਖਰਾਬ ਹੋਇਆ ਪਿਆ, ਔਰ ਸੁਪਰੀਮ ਕੋਰਟ ਤੱਕ ਜਿਹੜੀ ਗੱਲ ਆ ਉਹ ਪਹੁੰਚ ਗਈ। ਕਿਉਂ? ਕਿਉਂਕਿ ਜਿਹੜੀ CJP ਪਾਰਟੀ ਆ ਉਹ ਕਹਿ ਰਹੀ ਹੈ ਵੀ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਗਣੇਸ਼ ਕੁਮਾਰ, ਉਹਨੂੰ ਤੁਸੀਂ ਹਟਾਓ, ਉਹਦੇ ਅਹੁਦੇ ਤੋਂ ਸਸਪੈਂਡ ਕਰੋ, ਹਟਾਓ ਉਹਨੂੰ। ਪਰ ਉਹ ਦੇਖੋ ਰਿਜ਼ਾਈਨ ਹੀ ਨਹੀਂ ਦੇਣ ਚਾਹ ਰਿਹਾ ਉਹ ਬੰਦਾ, ਅਤੇ ਕਿੰਨਾ ਉੱਥੇ ਇੰਟਰਨੈਟ ਬੰਦ ਹੋ ਗਏ, ਰੇਲਾਂ ਗੱਡੀਆਂ ਬੱਸਾਂ ਬੰਦ ਹੋ ਗਈਆਂ, ਪਿਛਲੇ ਤੁਸੀਂ ਆਹ ਵੀਕ 'ਚ ਸੁਣਿਆ ਹੋਣਾ ਵੀ ਉੱਥੇ ਕੀ ਕੁਛ ਹੋਇਆ। ਸੋ ਫਿਰ ਹੁਣ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਦਾਇਰ ਕੀਤੀ ਹੋਈ ਹੈ, ਰਾਹੁਲ ਗਾਂਧੀ ਨੇ, ਅਖਿਲੇਸ਼ ਯਾਦਵ ਹੈ, ਤੇਜਸਵੀ ਯਾਦਵ ਸਮੇਤ 11 ਹੋਰ ਵਿਰੋਧੀ ਪਾਰਟੀਆਂ, ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੋਈ ਆ। ਹੁਣ ਸੁਪਰੀਮ ਕੋਰਟ ਵੱਲ ਸਾਰੇ ਜਾ ਰਹੇ ਸੀ, ਫਿਰ ਹੁਣ ਦੇਖਦੇ ਹਾਂ ਵੀ ਕੀ ਨਿਕਲ ਕੇ ਅੱਗੇ ਆਉਂਦਾ। ਸੋ ਇੱਦਾਂ ਦਾ ਹੋਇਆ ਹੋਇਆ, ਕਿੰਨੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਚੱਕ ਕੇ ਅੰਦਰ ਬੰਦ ਕਰ ਦਿੱਤਾ, ਚਲੋ ਫਿਰ ਬਾਹਰ ਕੱਢ ਦਿੱਤਾ, ਪਰ ਕੁੱਟ ਕਟੈਂਜੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਸਟੂਡੈਂਟਸ ਨੂੰ ਮਾਰਿਆ, ਇੰਨਿਆਂ ਪੁਲਿਸ ਵਾਲੇ ਵਿੱਚੇ ਉਹਨਾਂ ਨੂੰ ਕਈਆਂ ਨੂੰ ਇੰਨਾ ਧੂਕੜੀਸ ਉਹਨਾਂ ਦੀ ਕੀਤੀ ਗਈ। ਸੋ ਕੀ ਦੇਖੋ ਡੈਮੋਕ੍ਰੇਸੀ ਹੈ ਇਹ, ਜਿੱਥੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣਦੇ ਹੈਗੇ, ਉਹ ਕਹਿ ਹੀ ਰਹੇ ਆ ਨਾ, ਉਹਨਾਂ ਦੇ ਆਰਾਮ ਨਾਲ ਗੱਲ ਸੁਣ ਲਓ, ਉਹ ਤੋਂ ਬਾਅਦ ਜੋ ਤੁਸੀਂ ਡਿਸੀਜਨ ਲੈਣਾ ਲੈ ਲਓ। ਇਹ ਕਿ ਇੰਟਰਨੈਟ ਬੰਦ ਹੋ ਗਿਆ, ਰੇਲਾਂ ਬੰਦ ਹੋ ਗਈਆਂ, ਕਟਾਈ ਮਰਾਈ ਅਤੇ ਫਿਰ ਜੇਲ੍ਹਾਂ 'ਚ ਬੰਦ ਕਰ ਰਹੇ ਹੋ, ਫਿਰ ਉਹਨਾਂ ਨੂੰ ਛੱਡ, ਦੇਖੋ ਕਿਵੇਂ ਦਾ ਮਾਹੌਲ। ਉਹ ਵੀ ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰ ਸਕਦੇ ਆ ਨਾ, ਪ੍ਰੋਟੈਸਟ ਕੀਤਾ ਜਾ ਸਕਦਾ ਲੋਕਾਂ ਦੁਆਰਾ, ਪਰ ਦੇਖੋ ਇਹ ਇੱਦਾਂ ਕਰਦੇ ਆ। ਤੇ ਲਓ ਜੀ, ਮੈਂ ਨਾ ਇੱਕ ਨਿਊਜ਼ ਵੀ ਤੁਹਾਨੂੰ ਦੇਣੀ ਬੜੀ ਵਧੀਆ, ਤੇ ਹਾਂਜੀ ਸਰ ਸਤਿ ਸ੍ਰੀ ਅਕਾਲ, ਤੇ ਬਸ ਸ਼ਾਰਟ 'ਚ ਰੱਖਿਓ ਆਪਣਾ ਮੈਸੇਜ।
1: ਬਸ ਸ਼ਾਰਟ ਇਹੀ ਹੈ ਕਿ ਆਪ ਸਭ ਕੋ ਥੈਂਕਸਗਿਵਿੰਗ ਬਹੁਤ ਬਹੁਤ ਮੁਬਾਰਕ ਹੋ, और ईवीएम मशीनें तो लाओ, ये सब बकवास चीजें हैं, इलेक्ट्रॉनिक गैजेट जितने भी आते उसमें से छेड़छाड़ टेम्परिंग करके बंदे को नुकसान पहुंचाते, ऐसे चीजें ना लाओ जिससे संसार में क्यास फैलता, तकलीफ होती, और काम के लोगों को इख्तदार पे बिठाओ और ये सारे बुड्ढों को हटाओ, ट्रम्प बुड्ढा, मोदी बुड्ढा, जितने भी बुड्ढे हैं इनकी अकल खत्म हो चुकी है, ये बैठ के सिर्फ खून चूसने के लिए है। नौजवान नस्ल को लाओ, काम के लोगों को रखो, काम चोरों को निकालो।
0: जी थैंक यू वेरी मच। तो लो जी डोनल्ड ट्रंप साहब की गल करके गए ना, तो मैं वह भी थोड़ा दसदा कि नोबल पीस प्राइज 2026 जिहड़ा हैगा नवाजा गया है जी नैवी पिल्लाई नू। सो ए पिछे भी डोनल्ड ट्रंप साहब इन्ना बोले है जिदा अंत साहब कोई नहीं है। सो यह जिहड़ी लेडी है नैवी पिल्लाई, एज इहदी हैगी 85 ईयरस ओल्ड, ते ये जदों इनू जिहड़ा ये नोबल पीस प्राइज़ दिता गया ना, मतलब हाले 10 दिसंबर नूं ऑफिशियली जिहड़ा इन्हां नूं अवार्ड दिता जाना, सन्मानित किया जाना, पर अनाउंसमेंट हुई है हले। सो यह अनाउंसमेंट की गई है 9 अक्तूबर नूं। सो जिहड़ी अवार्ड सैरामनी होनी है ये होनी 10 दिसंबर नूं नॉर्वे दे ओस्लो शहर दे विच होनी है। सो इहदे विच प्राइज़ अमाउंट इन्हां नूं मिलना 12 मिलियन जिहड़ा हैगा स्वेडिश जिहड़ा हैगा डॉलर आपां कह सकदे आ 12 मिलियन US डॉलर, चलो तुसी ला लो 1.2 मिलियन हो गया US डॉलर, ते 12 मिलियन जिहड़ा स्वेडिश डॉलर इन्हां नूं मिलना। उन्हां दा नाम कुछ होर है, नॉर जां नाम है उन्हां दा, ठीक है जी, जिहड़ी उन्हां दी करंसी होनी है। सो रीज़न इन्हां दे अवार्ड दा हैगा कि इन्हां ने ना क्राइम नूं, क्राइम दे अगेंस्ट बहुत बोलिया, ह्यूमैनिटी दे लई बोलिया है भी जिहड़ी इंसानियत है ना वो जिंदा रहनी चाहिए है, जदों क्राइम किया जाता किसी के नाल जिहड़े वॉर क्राइम होंदे है ये रोकनिया चाहिए है। सो जेनोसाइड जिहड़ा हैगा वो रोकिया जाना चाहिए, जिहड़ा नस्ली भेदभाव किया जाता। सो ये बारे ना मैं थोनू कल नू होर एक्सप्लेन करूँगी, क्योंकि अज थोड़ा इलैक्शन का ज़्यादा अपनी गलबात होगी, कल नू आउंदे ही मैं दसूँगी, क्योंकि ये डरबन साउथ अफ्रीका दे विच पैदा होए आ। सो इन्होंने बड़ा कुछ किया, बड़े एक्टिविस्ट रहे है ये, जिवें नैलसन मंडेला साहब ने बड़ा कुछ किया। सो इस करके इन्हों जो है नोबल पीस प्राइज़ अवार्ड नाल सन्मानित किया जाना 10 दिसंबर नू। पर जदों पता लग्या ना, क्योंकि डोनल्ड ट्रंप साहब कहिंदे सी मैनू मिले, उधर जिहड़े इजराइल दे प्राइम मिनिस्टर वह कहिंदे आ की किया किनू दे दिता, डोनल्ड ट्रंप दी जे तुसी देखी होगी सोशल मीडिया ते कहिंदे है ये किनू दे दिता, असीं तां कदी सुनिया नहीं इहदा नाम, ते वह कहिंदे मैनू दिता जाना चाहिदा सीगा। सो जदों ये लेडी नू भी दस्या गया ना भी थानू जिहड़ा नोबल पीस प्राइज़ लई थानू सन्मानित किया जाना है ना, ਤੁਹਾਡਾ ਨਾਮ ਚੁਣਿਆ ਗਿਆ, ਤੇ ਉਹ ਬੜੀ ਹੈਰਾਨ ਹੋਈ, ਕਹਿੰਦੀ ਇਹ ਸੱਚੀ ਗੱਲ ਆ ਕਿ ਮੇਰੇ ਨਾਲ ਕੋਈ ਅਪ੍ਰੈਲ ਫੂਲ ਤਾਂ ਨਹੀਂ ਤੁਸੀਂ ਮਨਾ ਰਹੇ? ਕਹਿੰਦੀ ਹੁਣ ਮੈਂ ਇਹ ਜਿਹੜਾ ਅਵਾਰਡ ਹੈ ਕਹਿੰਦੀ ਡੋਨਲਡ ਟਰੰਪ ਨਾਲ ਸ਼ੇਅਰ ਕਰੂੰਗੀ ਹੈ। ਸੋ ਉਹ ਵੀ ਹੱਸ ਰਹੀ ਸੀ, ਕਿਉਂਕਿ ਸਭ ਨੂੰ ਪਤਾ ਇਹ ਕਹਿ ਰਿਹਾ ਸੀ ਮੈਨੂੰ ਦਿੱਤਾ ਜਾਣਾ ਚਾਹੀਦਾ ਨੋਬਲ ਪੀਸ ਪ੍ਰਾਈਜ਼ ਹੈ। ਸੋ ਬਿਲਕੁਲ ਜੀ, ਹੁਣ ਆਪਣਾ ਸਮਾਂ ਹੋ ਗਿਆ ਅਤੇ ਮਿਲਦੇ ਹਾਂ ਆਪਾਂ ਕੱਲ੍ਹ ਨੂੰ, ਅਤੇ ਇਹਦੇ ਬਾਰੇ ਮੈਂ ਹੋਰ ਜਾਣਕਾਰੀ ਤੁਹਾਨੂੰ ਕੱਲ੍ਹ ਨੂੰ ਦਊਂਗੀ। ਮੇਰਾ ਨੰਬਰ 647-2340। ਤੁਹਾਡਾ ਦਿਨ ਹੋਵੇ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

ਡੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।

ਵਿਰਸਾ ਰੇਡੀਓ ਵਿੱਚ ਤੁਹਾਡਾ ਸਾਰਾ ਅਸੀਂ ਵੈਲਕਮ ਕਰ ਰਹੇ ਹਾਂ ਇਸ ਖੂਬਸੂਰਤ ਦਿਨ ਦੇ ਵਿੱਚ। ਕੈਸਾ ਦਿਨ ਲੱਗ ਗਿਆ ਉਸ ਕੁਦਰਤ ਦਾ, ਉਸ ਅੱਲਾਹ ਤਾਲਾ ਦਾ, ਈਸ਼ਵਰ ਦਾ, ਪਰਮਾਤਮਾ ਦਾ ਲੱਖਾਂ ਲੱਖਾਂ ਵਾਰੀ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਜੀ ਕਿ ਤੁਸੀਂ ਸਾਨੂੰ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਹੋਰ ਦੇ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ। ਇੱਕ ਅਰਦਾਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ, ਤੁਹਾਨੂੰ ਪਤਾ ਕਿ ਜਿਸ ਵੇਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਹੁੰਦਾ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਉਸ ਅੱਲਾਹ ਤਾਲਾ, ਈਸ਼ਵਰ, ਪਰਮਾਤਮਾ, ਵਾਹਿਗੁਰੂ ਅੱਗੇ ਜਿਹਨੂੰ ਜਿਹਨੂੰ ਵੀ ਤੁਸੀਂ ਮੰਨਦੇ ਹੋ ਜ਼ਿੰਦਗੀ ਦੇ ਵਿੱਚ ਉਹਨੂੰ ਹੀ ਮੰਨਣਾ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਜਿਸ ਪੇਰੈਂਟਸ ਨੇ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਜਿਸ ਦਰ ਤੇ, ਜਿਸ ਦਰਗਾਹ ਦੇ, ਜਿਸ ਗੁਰਦੁਆਰੇ ਸਾਹਿਬ, ਜਿਸ ਮਸਜਿਦ ਲੈ ਗਏ ਆ, ਜਿਸ ਉਸ ਜੀਸਸ ਮਹਾਰਾਜ ਦੇ ਦੀਦਾਰ ਕਰਾਇਆ, ਉਸ ਤੋਂ ਬਿਨਾਂ ਹੋਰ ਕਿਸੇ ਦਾ ਪੱਲਾ ਨਹੀਂ ਫੜਨਾ।

ਤੁਹਾਨੂੰ ਪਤਾ ਕਿ ਹੰਸ ਰਾਜ ਹੰਸੀ ਦਾ ਸ਼ੋਅ ਕਰਾਇਆ, ਲਾਸਟ ਮੰਥ ਹੀ ਸ਼ੋਅ ਸੀ ਪੰਜਾਬੀ ਵਿਰਸਾ ਬੈਨਰ ਥੱਲੇ, ਕਿੰਨੇ ਸ਼ੋਅ ਹੋ ਚੁੱਕੇ ਆ। ਔਰ ਕਈ ਵਾਰੀ ਮੈਂ ਕਿਸੇ ਨੂੰ ਦੱਸਦਾ ਉਹਨਾਂ ਤੇ, ਉਹ ਮੈਂ ਖੁਦ ਭੁੱਲ ਜਾਂਦਾ ਵੀ ਇਹ ਵੀ ਆਰਟਿਸਟ ਦਾ ਸ਼ੋਅ ਸੀ ਕਰਾਇਆ ਹੋਇਆ। ਔਰ ਸ਼ਾਜ਼ੀ ਆ ਮਨਜ਼ੂਰ ਜੀ ਨੂੰ ਸਪੈਸ਼ਲ ਤੌਰ ਤੇ ਪਾਕਿਸਤਾਨ ਤੋਂ ਬੁਲਾਇਆ ਸੀ, ਨਾਲ ਉਸ ਵੇਲੇ ਉਹਨਾਂ ਦਾ ਮਾਸਟਰ ਸਲੀਮ ਸੱਦੇ ਸੀ, ਇੰਡੀਆ ਤੋਂ ਪੂਰਾ ਟੂਰ ਕੀਤਾ ਸੀ ਕੈਨੇਡਾ ਦਾ, ਅਸੀਂ ਸ਼ੋਅ ਕੀਤੇ ਸੀ। ਸਤਿੰਦਰ ਸਰਤਾਜ ਸਾਹਿਬ ਹੋ ਗਏ, ਵਡਾਲੀ ਬ੍ਰਦਰ ਸਾਹਿਬ ਹੋ ਗਏ, ਰੋਸ਼ਨ ਪ੍ਰਿੰਸ ਹੋ ਗਏ, ਕਮਲ ਖਾਨ ਸਾਹਿਬ ਹੋ ਗਏ, ਸਾਬਰ ਕੋਟੀ ਸਾਹਿਬ ਹੋ ਗਏ, ਸਰਦੂਲ ਸਿਕੰਦਰ ਸਾਹਿਬ ਹੋ ਗਏ, ਸਤਵਿੰਦਰ ਬੋਗਾ ਸਾਹਿਬ ਹੋ ਗਏ, ਹੁਣ ਮੈਂ ਤਾਂ ਖੁਦ ਭੁੱਲ, ਗੁਲਾਮ ਅਲੀ ਖਾਨ ਸਾਹਿਬ ਹੋ ਗਏ। ਆਹ ਤਿੰਨ ਸ਼ੋਅ ਲਗਾਤਾਰ, ਗੁਲਾਮ ਅਲੀ ਖਾਨ ਸਾਹਿਬ ਦੇ ਜਿਹੜੇ ਸ਼ੋਅ ਸੀ, ਤਿੰਨੇ ਦੇ ਤਿੰਨੇ ਸ਼ੋਅ ਟੋਰਾਂਟੋ ਦੇ ਤੁਹਾਡੇ ਇਸ ਅਜ਼ੀਜ਼ ਪੰਜਾਬੀ ਵਿਰਸਾ ਦੇ ਸਿੰਘਰੀ ਦੇ ਬੈਨਰ ਥੱਲੇ ਹੋਏ ਆ। ਜਿਹੜਾ ਇਹ ਆਰਟਿਸਟ ਹੈ, ਮੈਂ ਇੱਕ ਮਹਿਫਲ ਕਿਤੇ ਅਟੈਂਡ ਕਰਨ ਗਿਆ ਸੀ, ਤੁਹਾਨੂੰ ਪਹਿਲੇ ਦੱਸਿਆ ਸੀ, ਔਰ ਮੈਂ ਗਾਉਣ ਦਾ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਬੜਾ ਔਖਾ ਹੈ ਗਾ ਨਾ, ਇਹ ਦੋ ਲਫ਼ਜ਼ ਆ ਗਾ ਨਾ, ਪਰ ਸੁਣਨਾ ਮੈਨੂੰ ਥੋੜ੍ਹਾ ਜਿਹਾ ਚੰਗਾ ਲੱਗਦਾ, ਮੇਰੇ ਕੰਨਾਂ ਨੂੰ ਥੋੜ੍ਹਾ ਜਿਹਾ ਸਵਾਦ ਜਿਹੜਾ ਹੈ, ਜਿਹੜਾ ਕਿ ਸੁਰ ਦੇ ਵਿੱਚ ਤਾਲ ਦੇ ਵਿੱਚ ਆਪਣੇ ਉਸ ਰੱਬ ਦਾ ਨਾਂ ਲੈ ਕੇ ਇਬਾਦਤ ਦੇ ਤੌਰ 'ਤੇ ਸੰਗੀਤ ਨੂੰ ਸਾਰੇ ਜਿਹੜੇ ਬੈਠੇ ਹੁੰਦੇ ਆ ਸਾਡੇ ਚਾਹੁਣ ਵਾਲੇ, ਤੁਹਾਨੂੰ ਮੁਹੱਬਤ ਕਰਨ ਵਾਲੇ, ਉਹਨਾਂ ਦੇ ਸਾਹਮਣੇ ਜਦੋਂ ਫਿਰ ਕੁਛ ਇਸ ਤਰ੍ਹਾਂ ਦੀਆਂ ਰੀਤਾਂ ਦੇ ਨਾਲ ਤੁਹਾਡੇ ਵਾਸਤੇ ਕੁਆਲੀ ਦੇ ਰੂਪ ਦੇ ਵਿੱਚ ਤੁਹਾਨੂੰ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ। ਔਰ ਇਹ ਫਨਕਾਰ ਤੁਹਾਡੇ ਵਾਸਤੇ ਇਸ ਆਉਣ ਵਾਲੀ 16 ਤਰੀਕ ਨੂੰ ਮੈਰੀਅਟ ਹੋਟਲ ਦੇ ਵਿੱਚ ਆ ਰਿਹਾ। ਬਹੁਤ ਕਈ ਇਸ ਤਰ੍ਹਾਂ ਦੇ ਫਨਕਾਰ ਆ ਜਿਨ੍ਹਾਂ ਨੂੰ ਅਸੀਂ ਟੋਰਾਂਟੋ ਦੇ ਵਿੱਚ ਪੰਜਾਬੀ ਵਿਰਸਾ ਰੇਡੀਓ ਤੇ ਪੇਸ਼ ਕੀਤਾ ਹੈ, ਔਰ ਉਹਨਾਂ ਵਿੱਚੋਂ ਇੱਕ ਫਨਕਾਰ ਇਹ ਹੈ ਪਾਕਿਸਤਾਨ ਦੀ ਉਸ ਖੂਬਸੂਰਤ ਧਰਤੀ ਤੋਂ ਸਪੈਸ਼ਲ ਤੌਰ ਤੇ ਸਾਡੇ ਟੋਰਾਂਟੋ ਵਿੱਚ ਪਹੁੰਚੇ ਹੈ, ਔਰ ਅੱਜ ਸਾਡੇ ਪੰਜਾਬੀ ਵਿਰਸਾ ਰੇਡੀਓ ਦੇ ਸਟੂਡੀਓ ਦੇ ਮਹਿਮਾਨ ਬਣ ਕੇ ਆ ਰਹੇ ਹੈ, ਜਿੱਥੇ ਤੁਹਾਡੀਆਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਵਾਂਗੇ, ਨਾਲ ਮੇਰੇ ਬਹੁਤ ਪਿਆਰ ਵਾਲੇ ਵੀਰ ਆ ਵਸੀਮ ਸਾਹਿਬ, ਉਹ ਵੀ ਸਪੈਸ਼ਲ ਤੌਰ ਤੇ ਸਟੂਡੀਓ 'ਚ ਪਹੁੰਚ ਰਹੇ ਹੈ, ਔਰ ਇਸ ਨਾਲ ਨਾਲ ਹੈਦਰ ਭਾਈ ਵੀ ਦਸਤੇ ਜੀ ਹੈ, ਉਹ ਵੀ ਪਹੁੰਚ ਰਹੇ ਹੈ, ਔਰ ਇਹ ਸਾਰਾ ਦੇ ਸਾਰਾ ਜਿਹੜਾ ਗਰੁੱਪ ਹੈ ਤੁਹਾਡੇ ਵਾਸਤੇ ਪੂਰੇ ਬੈਂਡ ਦੇ ਨਾਲ ਪੂਰੇ ਆਰਕੈਸਟਰਾ ਨਾਲ ਇਸ ਆਉਣ ਵਾਲੀ 16 ਤਰੀਕ ਨੂੰ ਤੁਹਾਡੇ ਵਾਸਤੇ ਮੈਰੀਅਟ ਹੋਟਲ ਦੇ ਵਿੱਚ ਅਸੀਂ ਹਾਜ਼ਰੀ ਲਵਾ ਰਹੇ ਹਾਂ। ਪੂਰਾ ਬੈਂਡ ਤੁਹਾਡੇ ਵਾਸਤੇ ਪਾਕਿਸਤਾਨ ਤੋਂ ਆਇਆ ਹੈ, ਜਿਹੜੇ ਕੁਆਲੀਆਂ ਦੇ ਬਹੁਤ ਜ਼ਿਆਦਾ ਸ਼ੌਕੀਨ ਆ। ਮੈਂ ਅੱਗੇ ਵੀ ਕਹਿੰਦਾ ਹੁੰਦਾ ਇਹ ਜਿਹੜਾ ਨਾ ਮਿਊਜ਼ਿਕ ਹੁੰਦਾ ਇਹਦੇ ਵਿੱਚ ਤੁਸੀਂ ਰੱਬ ਨੂੰ ਵੀ ਪਾ ਸਕਦੇ ਆ, ਜਿਹੜਾ ਚੰਗਾ ਮਿਊਜ਼ਿਕ ਹੋਵੇ, ਜਿਹੜਾ ਮਿਊਜ਼ਿਕ ਤੁਹਾਡੇ ਦਿਮਾਗ ਨੂੰ ਥੋੜ੍ਹਾ ਜਿਹਾ ਸਕੂਨ ਦੇ ਸਕੇ, ਤੁਹਾਡੇ ਦਿਮਾਗ ਨੂੰ ਆਰਾਮ ਦੇ ਸਕੇ, ਕਿਉਂਕਿ ਆਪਾਂ ਇੱਥੇ ਤੁਹਾਨੂੰ ਪਤਾ ਕਿ ਇਸ ਜਿਹੜੇ ਵੈਸਟਰਨ ਮੁਲਕਾਂ 'ਚ ਰਹਿ ਰਹੇ ਹਾਂ, ਕਿੰਨੀ ਕੁ ਇੱਥੇ ਦੀ ਫਾਸਟ ਲਾਈਫ ਆਪਾਂ ਸਾਰਿਆਂ ਨੂੰ ਪਤਾ, ਔਰ ਅਸੀਂ ਕੰਮਾਂ ਕਰਨ ਤੋਂ ਬਿਨਾਂ ਨਹੀਂ ਰਹਿ ਸਕਦੇ, ਪਰ ਇੰਟਰਟੇਨਮੈਂਟ ਵੀ ਤੁਹਾਡੀ ਬਾਡੀ ਵਾਸਤੇ ਬੜਾ ਜ਼ਰੂਰੀ ਹੈ। ਜਿਹੜੇ ਸਾਡੇ ਕੈਨੇਡੀਅਨ ਬੋਰਨ ਆ ਇੱਥੋਂ ਦੇ, ਉਹਨਾਂ ਦੀਆਂ 3-4 ਵਕੇਸ਼ਨ ਸਾਲ 'ਚ ਲੈਂਦੇ ਆ, ਕਿਉਂ ਲੈਂਦੇ ਹੋ? ਇਹੀ ਰੀਜ਼ਨ ਹੁੰਦਾ ਕਿਉਂਕਿ ਆਪਣੇ ਆਪ ਨੂੰ ਉਹ ਫਰੈਸ਼ ਕਰ ਸਕਣ। ਜਿਸ ਵੇਲੇ ਉਹ ਫਿਰ ਫਰੈਸ਼ ਹੋ ਕੇ ਵਾਪਸ ਆਉਂਦੇ ਆ, ਕੰਮ ਦੇ ਵਿੱਚ ਜ਼ਿਆਦਾ ਦਿਲ ਲੱਗਦਾ। ਇੰਟਰਟੇਨਮੈਂਟ ਇੱਕ ਇੱਦਾਂ ਦਾ ਸਾਧਨ ਹੈ ਕਿ ਜਿਸ ਵੇਲੇ ਵੀ ਤੁਸੀਂ ਇਸ ਖੂਬਸੂਰਤ ਨਾਈਟ ਜਿਹੜੀ 16 ਤਰੀਕ ਨੂੰ ਹੋ ਰਹੀ ਹੈ ਤੁਹਾਡੇ ਵਾਸਤੇ, ਸਭ ਤੋਂ ਪਹਿਲਾਂ ਤਾਂ ਇਹ ਦੇਖੋ ਨਾ ਹੋ ਕਿੱਥੇ ਰਹੀ ਹੈ, ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ। ਜਦੋਂ ਕਿਤੇ ਹੋਟਲ ਦਾ ਨਾਂ ਆਉਂਦਾ ਨਾ, ਤੇ ਉੱਥੇ ਅਗਲਾ ਸੋਚਦਾ ਵੀ ਕਿੰਨਾ ਕੁ ਮਹਿੰਗਾ ਹੋਟਲ ਬੁੱਕ ਕੀਤਾ ਹੋਣਾ, ਪਰ ਇਹ ਜਿਹੜਾ ਹੋਟਲ ਬੁੱਕ ਕੀਤਾ ਸਿਰਫ ਤੁਹਾਡੇ ਵਾਸਤੇ ਕੀਤਾ, ਮੈਂ ਆਪਣੇ ਪਿਆਰਿਆਂ ਵਾਸਤੇ ਕੀਤਾ, ਪੰਜਾਬੀ ਵਿਰਸਾ ਦੇ ਮਹਿਮਾਨਾਂ ਵਾਸਤੇ ਕੀਤਾ, ਪੰਜਾਬੀ ਵਿਰਸਾ ਦੇ ਪਰਿਵਾਰਾਂ ਵਾਸਤੇ ਕੀਤਾ। ਔਰ ਇਹ ਆਰਟਿਸਟ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਆਰਟਿਸਟ ਆ, ਉਮਰ ਭਾਵੇਂ ਛੋਟੀ ਹੈ ਪਰ ਕੱਦ ਬੜਾ ਵੱਡਾ ਗਾਉਣ ਦੇ ਵਿੱਚ। ਮੈਂ ਇੱਕ ਬੰਦੇ ਨੂੰ ਇਹਨਾਂ ਦੀ ਕੁਆਲੀ ਭੇਜੀ ਤੇ ਮੈਨੂੰ ਕਹਿੰਦਾ ਹਰਜੀਤ ਜੀ ਇਹ ਤਾਂ ਇੱਦਾਂ ਦਾ ਜਿਵੇਂ ਜਨਾਬ ਨੁਸਰਤ ਫਤਿਹ ਅਲੀ ਖਾਨ ਸਭ ਯੰਗ ਏਜ ਦੇ ਵਿੱਚ ਗਾ ਰਹੇ ਹੁੰਦੇ, ਏਡਾ ਵੱਡਾ ਇਹਨਾਂ ਨੂੰ ਮੁਕਾਮ ਦੇ ਦਿੱਤਾ ਗਿਆ, ਕੱਲ ਦੀ ਗੱਲ ਹੀ ਹਲੇ। ਤੇ ਜਿਸ ਵੇਲੇ ਉਹਨਾਂ ਨੇ ਇਹਨਾਂ ਨੂੰ ਸੁਣਿਆ ਤੇ ਕਹਿੰਦਾ ਹਰਜੀਤ ਜੀ ਅਸੀਂ ਤਾਂ ਪੂਰੇ ਪਰਿਵਾਰ ਦੇ ਨਾਲ ਆ ਰਹੇ ਹਾਂ, ਨੂਮਨ ਹੈਦਰ। ਕਈ ਵਾਰੀ ਨਾਮ ਇੱਦਾਂ ਦੇ ਹੁੰਦੇ ਕਈ ਵਾਰੀ ਸਾਡੇ ਪਾਕਿਸਤਾਨ ਵੀਰ ਕਈ ਵਾਰੀ ਪੰਜਾਬੀ ਨਾਂ ਨਹੀਂ ਲੈ ਸਕਦੇ, ਪਰ ਕੋਸ਼ਿਸ਼ ਕਰਾਂ। ਨੂਮਨ ਹੈਦਰ ਸਾਹਿਬ ਆਪਣੇ ਸਟੂਡੀਓ 'ਚ ਬੜੀ ਜਲਦੀ ਪਹੁੰਚ ਰਿਹਾ ਤੇ ਆਹ ਕੁਆਲੀ ਤਾਂ ਫਿਰ ਸੁਣਨ ਤੋਂ ਬਿਨਾਂ ਤਾਂ ਅਸੀਂ ਇਹਨਾਂ ਨੂੰ ਸਟੇਜ ਤੋਂ ਉੱਠਣ ਨਹੀਂ ਦੇਣਾ ਬਈ। ਕਿਹੜੀ ਕਿਹੜੀ ਮੈਂ ਕੁਆਲੀ ਦੀ ਤੁਹਾਡੀ ਤਾਰੀਫ ਕਰਾਂ, ਕਿਹੜੇ ਗੀਤਾਂ ਦੀ ਤੁਹਾਡੀ ਮੈਂ ਤਾਰੀਫ ਕਰਾਂ, ਜਿਸ ਗੀਤ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਓਏ ਢੋਲਣਾ। ਇਹ ਹੁੰਦੇ ਕਲਾਕਾਰ ਜਿਹੜੀ ਸੇਮ ਸੁਰ ਦੇ 'ਚ ਕੋਈ ਹੋਰ ਗੀਤ ਗਾਏ ਹੁੰਦੇ ਆ ਨਾ, ਉਹਦਾ ਫਿਰ ਮਿਊਜ਼ਿਕ ਲਾ ਕੇ ਫਿਰ ਉਸੇ ਲੈਅ ਦੇ ਵਿੱਚ ਹੀ ਆ ਜਾਂਦੇ ਆ।
ਅੱਛਾ ਵੀ ਇਹ ਕਿਸੇ ਨੂੰ ਪਤਾ ਕਿਹੜੀ ਮਿਊਜ਼ਿਕ ਕਿਹੜੇ ਗਾਣੇ ਦਾ ਟਿਊਨ ਆ ਕਿਸੇ ਨੂੰ ਪਤਾ? ਚਲੋ ਨਾਲੇ ਤੁਹਾਡੇ ਨਾਲ ਫਤਿਹ ਸਾਂਝੀ ਹੋ ਜੂਗੀ, ਨਾਲ ਤੁਹਾਡੇ ਨਾਲ ਸਲਾਮ ਹੋ ਜਾਏਗੀ ਸਵੇਰੇ ਸਵੇਰੇ 905-673-3337। ਮੇਰਾ ਖਿਆਲ ਸ਼ਾਇਦ ਤੁਹਾਨੂੰ ਪਤਾ ਲੱਗ ਜਾਵੇ ਕਿਹੜੇ ਗਾਣੇ ਦਾ ਟਿਊਨ ਕਿਹੜੇ ਦੀ ਹੈ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337। ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ।

0: ਖਿਆਲ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਕਿਹੜੇ ਗੀਤ ਦਾ ਮਿਊਜ਼ਿਕ ਹੈ। ਹੈਲੋ
1: ਭਾਈ, ਸਤਿ ਸ਼੍ਰੀ ਅਕਾਲ ਜੀ, ਮੈਂ ਰੋਦੋਂ ਬੋਲ ਰਿਹਾ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਯਾਰ? ਰੌਣਕ ਮੇਲਾ ਤਾਂ ਆਪਾਂ ਰੋਜ਼ ਹੀ ਲਾਈਦਾ, ਪਤਾ ਕਿਹੜਾ ਗਾਣਾ ਹੈ ਤੁਹਾਨੂੰ?
1: ਡੇਲੀ ਡੇਲੀ ਵਧੀਆ ਵਧੀਆ ਤੁਹਾਡੇ ਨਾ ਆਪਣਾ ਤਿਓ ਜ਼ਿਆਦੇ ਆ।
0: ਕੀ ਜ਼ਿਆਦੇ ਆ?
1: ਤਿਓ ਪਿਆਰ ਜ਼ਿਆਦੇ ਆ।
0: ਅੱਛਾ, ਪਿਆਰ ਜ਼ਿਆਦਾ ਹੈ। ਮੈਂ ਬੰਦਾ ਹੀ ਪਿਆਰ ਨਾਲ ਕੀ ਕਰਾਂ।
1: ਸਹੀ ਆ, ਵਧੀਆ ਵਧੀਆ ਬਾਈ, ਚਾਹੀਦਾ ਵੀ ਇੱਦਾਂ ਦਾ।
0: ਅੱਛਾ, ਇਹ ਗਾਣਾ ਦੱਸੋ ਕਿਹੜਾ ਜਿਹੜਾ ਸੁਣ ਰਹੇ ਤੁਸੀਂ ਪਿੱਛੇ, ਪਤਾ ਤੁਹਾਨੂੰ?
1: ਇਹ ਬਾਈ, ਇਹ ਪਾਕਿਸਤਾਨ ਸਿੰਗਰ ਆ, ਮੈਨੂੰ ਇਹਨਾਂ ਪਤਾ ਵੀ ਥੋੜੇ
0: ਕਿਹੜਾ ਸ਼ਾਇਦ ਕਿਸੇ ਨੂੰ ਪਤਾ ਲੱਗ ਸਕੇ। 905673337।

0: ਲਓ ਜੀ 905-673-3337 ਔਰ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ ਉਹ ਕੱਟੀ ਗਈ ਕਾਲ ਕੋਈ ਗੱਲ ਦੁਬਾਰਾ ਕਰ ਲਿਓ ਕਾਲ ETN ਟਰੈਵਲ ਵੱਲੋਂ ਵੀ ਅਸੀਂ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ ਔਰ ETN ਟਰੈਵਲ ਦੇ ਤੁਸੀਂ ਇੰਡੀਆ ਜਾ ਰਹੇ ਹੋ ਪਾਕਿਸਤਾਨ ਜਾ ਰਹੇ ਹੋ ਟਿਕਟਾਂ ਲੈਣੀਆਂ ਸਸਤੀ ਕੀਮਤ ਦੇ ਵਿੱਚ ਤੇ ਤੁਹਾਡੇ ਵਾਸਤੇ ਇਹ ਨੰਬਰ ਹਾਜ਼ਰ ਹੈ ETN ਟਰੈਵਲ ਵਾਲਿਆਂ ਦਾ ਸੰਜੇ ਕੁਮਾਰ ਜੀ ਅਰੋੜਾ ਸਾਹਿਬ ਨੂੰ ਤੁਸੀਂ ਕਾਲ ਕਰਨੀ ਹੈ ਪਿਛਲੇ ਹਫ਼ਤੇ ਵੀ ਤੁਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਟਿਕਟਾਂ ਲੈ ਲਈਆਂ ਥੋੜੀਆਂ ਟਿਕਟਾਂ ਆਈਆਂ ਸੀ ਸਪੈਸ਼ਲ ਕੀਮਤ ਚ 905-463-1301 ਤੇ ਕਾਲ ਕੀਤੀ ਜਾ ਸਕਦੀ ਹੈ 905-463-1301 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਆ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ ਲਓ ਜੀ ਅਗਲੀ ਕਾਲ ਹੈਲੋ
1: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸਰ
1: ਜੀ ਜੀ ਇਹ ਗਾਣਾ ਹੈਗਾ ਤੇਰੇ ਸੰਗ ਪਿਆਰ ਮੈਂ ਨਹੀਂ ਤੋੜਨਾ
0: ਅੱਛਾ ਬਈ ਵਾਹ ਬਈ ਵਾਹ ਤੁਸੀਂ ਲੱਭ ਹੀ ਲਿਆ ਮੇਰਾ
1: ਹਾਂਜੀ ਹਾਂਜੀ ਬੜੀ ਅੱਛਾ ਮਿਊਜ਼ਿਕ ਹੈ
0: ਇਹ ਮਿਊਜ਼ਿਕ ਅੱਛਾ ਨਹੀਂ ਇਹ ਬੰਦਾ ਵੀ ਬੜਾ ਅੱਛਾ ਬੰਦੇ ਨੇ ਵੀ ਜ਼ਿੰਦਗੀ ਲਾਤੀ ਬੜਾ ਇਹ ਭਾਵੇਂ ਛੋਟੀ ਉਮਰ ਹੈ ਪਰ ਐਸਾ ਕਮਾਲ ਦਾ ਇਹ ਫਨਕਾਰ ਹੈ ਸਾਡੇ ਟੋਰਾਂਟੋ ਸ਼ਹਿਰ ਵਿੱਚ ਇਹ ਪਹੁੰਚ ਗਿਆ ਫਨਕਾਰ ਇਸ ਵੇਲੇ ਸਟੂਡੀਓ ਦੇ ਰਸਤੇ ਦੇ ਵਿੱਚ ਹੈ ਬੜੀ ਜਲਦੀ ਤੁਹਾਡੇ ਅਸੀਂ ਰੂਬਰੂ ਵੀ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਮਿਊਜ਼ਿਕ ਦਾ ਖੁਦ ਦੀਵਾਨਾ ਬੰਦਾ ਜਦੋਂ ਕੋਈ ਮੈਨੂੰ ਅੱਛਾ ਮਿਊਜ਼ਿਕ ਸੁਣਨ ਨੂੰ ਮਿਲੇ ਤੇ ਡੈਫੀਨੇਟਲੀ ਮੈਂ ਉਸ ਦੀ ਪ੍ਰੇਜ਼ ਬਹੁਤ ਜ਼ਿਆਦਾ ਕਰਦਾ ਔਰ ਐਸੇ ਫਨਕਾਰ ਐਸੇ ਕਲਾਕਾਰ ਦੇਖੋ ਜ਼ਿੰਦਗੀ ਦੇ ਵਿੱਚ ਹੈ ਨਾ ਅਸੀਂ ਲੋਕ ਫਿਰ ਗੱਲਾਂ ਕਰਦੇ ਹੁੰਦੇ ਯਾਰ ਉਹ ਮਿਊਜ਼ਿਕ ਇੱਦਾਂ ਦਾ ਗਾਇਆ ਆਪਣੇ ਪਰਿਵਾਰ ਹੀ ਸੁਣਨ ਵਾਲਾ ਮਿਊਜ਼ਿਕ ਨਹੀਂ ਜੇ ਤਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਕੁਛ ਗਲਤ ਗਾਇਆ ਜੇ ਤਾਂ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਉਹ ਗਾਇਆ ਜਿਹੜਾ ਕਿ ਅਸੀਂ ਆਪਣੇ ਪਰਿਵਾਰਾਂ ਵਿੱਚ ਨਹੀਂ ਸੁਣ ਸਕਦੇ ਤੇ ਕੋਈ ਲੋੜ ਨਹੀਂ ਆਉਣ ਦੀ ਘਰੇ ਬੈਠੋ ਆਰਾਮ ਦੇ ਨਾਲ ਦਾਰੂ ਦੂਰੂ ਪੀਓ ਪੈਕ ਸ਼ੱਕ ਬਣਾਓ ਵਧੀਆ ਨਾਲ ਮੁਰਗੇ ਸ਼ੁਰਗੇ ਬਣਾਓ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਚੰਗਾ ਗਾਇਆ ਅੱਜ ਕਰੋੜਾਂ ਲੋਕ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਗਾ ਰਹੇ ਆ ਤੇ ਆਪਣੇ ਘਰ ਦੀ ਰੋਟੀ ਰੋਜ਼ੀ ਬਣਾ ਰਹੇ ਆ ਇਹ ਹੰਸ ਭਾਈ ਦਾ ਗੀਤ ਸੀ ਇੱਕ ਉਹ ਵੀ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਮਿਊਜ਼ਿਕ ਦਿੱਤਾ ਸੀ ਉਹਨਾਂ ਦਾ ਮੈਂ ਪੁੱਛਿਆ ਵੀ ਸੀ ਭਾਜੀ ਨੂੰ ਜਦੋਂ ਸਟੂਡੀਓ ਬੈਠ ਆਏ ਸੀ ਇੱਥੇ ਖਾਲੀ ਦਿਲ ਨਹੀਂ ਹੈ ਜਾਨ ਵੀ ਇਹ ਮੰਗਦਾ ਤੇ ਇਸ਼ਕ ਦੀ ਗਲੀ ਵਿੱਚੋਂ ਹਰਜੀਤ ਜੀ ਫਿਰ ਕੋਈ ਕੋਈ ਲੰਘਦਾ ਉਹ ਵੀ ਗੀਤ ਭਾਜੀ ਨੂੰ ਕਹਾਂਗੇ ਉੱਥੇ ਸੁਣਾਉਣਗੇ ਔਰ ਤੁਹਾਡੇ ਨਾਲ ਬੜੀ ਜਲਦੀ ਅਸੀਂ ਰੂਬਰੂ ਕਰ ਰਹੇ ਹਾਂ ਔਰ ਇੱਕ ਨੰਬਰ ਮੈਂ ਤੁਹਾਨੂੰ ਉਨੀ ਦੇਰ ਤੱਕ ਹੋਰ ਦੇ ਦੇਣਾ ਕਿਉਂਕਿ ਜਿਸ ਵੇਲੇ ਫਿਰ ਆ ਗਏ ਫਿਰ ਆਪਾਂ ਵਿੱਚ ਕੋਈ ਗੱਲਬਾਤ ਹੋਰ ਨਹੀਂ ਕਰਨੀ ਸਿੱਧੀਆਂ ਗੱਲਾਂ ਬਾਤਾਂ ਕਰਾਂਗੇ ਬ੍ਰੀਜ਼ ਡਕਟ ਕਲੀਨਿਕ ਵੱਲੋਂ ਵੀ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ 905-333-8900 ਤੇ ਕਾਲ ਕੀਤੀ ਜਾ ਸਕਦੀ ਹੈ ਬ੍ਰੀਜ਼ ਡਕਟ ਕਲੀਨਿਕ ਵੱਲੋਂ ਤੁਸੀਂ ਕਾਲ ਕਰ ਲਿਓ $149 ਦੇ ਵਿੱਚ ਤੁਹਾਡੇ ਘਰਾਂ ਦੀ ਡਕਟ ਕਲੀਨਿਕ ਕੀਤੀ ਜਾ ਰਹੀ ਹੈ ਕੈਮਰੇ ਨਾਲ ਦਿਖਾਉਣਗੇ ਪਹਿਲਾਂ ਤੇ ਬਾਅਦ ਦੇ ਵਿੱਚ ਫਰਨਸ ਕਲੀਨ ਹੋਏਗੀ ਤੁਹਾਡੇ ਵੈਂਟ ਸਾਰੇ ਕਲੀਨ ਹੋਣਗੇ $149 ਵਿੱਚ 905-330-8900 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਇੱਕ ਕਵਾਲੀ ਗੀਤ ਕਹਿ ਲਓ ਕਵਾਲੀ ਕਹਿ ਲਓ ਜਨਾਬ ਨੁਸਰਤ ਸਾਹਿਬ ਨੇ ਗਾਇਆ ਸੀ ਔਰ ਮੈਂ ਔਰ ਗੀਤ ਮੈਨੂੰ ਬੜਾ ਪਸੰਦ ਹੈ ਪਰ ਜਿਹੜਾ ਉਹਦਾ ਸ਼ੇਰ ਹੈ ਨਾ ਸਭ ਤੋਂ ਅਗਲਾ ਉਹ ਤਾਂ ਮੇਰੀ ਸੱਚੀ ਕਮਾਲ ਦਾ ਸ਼ੇਰ ਹੀ ਹੈ ਸੁਣ ਚਰਖੇ ਦੀ ਮਿੱਠੀ ਮਿੱਠੀ ਘੂ ਕਮਾਈ ਆਵੇ ਮੈਨੂੰ ਯਾਦ ਆਉਂਦਾ ਕੈਸੀ ਆਵਾਜ਼ ਹੈ ਕੈਸੀ ਆਵਾਜ਼ ਦੇ ਵਿੱਚ ਦਰਦ ਹੈ ਕੈਸੀ ਆਵਾਜ਼ ਵਿੱਚ ਮਿਠਾਸ ਹੈ ਔਰ ਇਹ ਆਵਾਜ਼ ਬੜੀ ਜਲਦੀ ਸਟੂਡੀਓ 'ਚ ਪਹੁੰਚ

ਮੇਰੀ ਪਿਆਰ ਦੇ ਨਾਲ ਨਾ ਆਪਣੇ ਮਹਿਬੂਬ ਨੂੰ ਯਾਦ ਕਰ ਰਹੀ ਹੈ, ਨਹੀਂ ਆਉਣਾ ਮੇਰਾ ਦਿਲ ਵਰ ਮਾਹੀ, ਤੇ ਕਹਿੰਦਾ ਚੁੱਪ ਕਰ ਝੂਠਿਆ ਕਾਵਾਂ, ਤੇ ਜੇ ਤੈਨੂੰ ਕਹਿੰਦਾ ਮੈਂ ਖਬਰ ਦੇ ਦੇਂਗੇ ਨਾ ਉਹਦੀ ਆਉਣ ਦੀ, ਤੈਨੂੰ ਮੈਂ ਮਿੱਠੀਆਂ ਮਿੱਠੀਆਂ ਫਿਰ ਕਹਿੰਦੇ ਚੂਰੀਆਂ ਵੀ ਖਾਓਗੇ। ਸੁਣਿਓ ਧਿਆਨ ਦੇਣਾ ਜਰਾ,

0: ਥੋੜੀ ਜਿਹਾ ਟਿਕਟਾਂ ਮੇਰੇ ਕੋਲ ਸਿਰਫ ਰਹਿ ਗਈਆਂ ਹੋਰ ਔਰ ਆਲਮੋਸਟ ਮੈਨੂੰ ਲੱਗਦਾ ਕਿ ਇਸ ਫਰਾਈਡੇ ਤੱਕ ਅਸੀਂ ਕਹਿ ਦਾਂਗੇ ਸਾਡੇ ਕੋਲ ਟਿਕਟ ਨਹੀਂ ਹੈ ਹੋਰ ਕਿਉਂਕਿ ਐਸੇ ਖੂਬਸੂਰਤ ਫਨਕਾਰ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਨਾ ਕਦੀ ਕਦੀ ਆਉਂਦੇ ਹੁੰਦੇ ਆ ਇਹੋ ਜਿਹੇ ਪਿਆਰ ਵਾਲੇ ਫਨਕਾਰ ਜਿਵੇਂ ਆਪਾਂ ਹਰ ਵੇਲੇ ਜਨਾਬ ਨੁਸਰਤ ਸਾਹਿਬ ਨੂੰ ਯਾਦ ਕਰਦੇ ਹਾਂ ਹਰ ਵੇਲੇ ਆਪਾਂ ਉਸ ਰੱਬੀ ਰੂਹ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਗੀਤਾਂ ਦੀਆਂ ਵਨਗੀਆਂ ਜਿਨ੍ਹਾਂ ਦੇ ਗੀਤਾਂ ਦੇ ਉਹ ਮਿੱਠੇ ਮਿੱਠੇ ਬੋਲ ਜਿਹੜੀਆਂ ਕੰਪੋਜੀਸ਼ਨਸ ਜਨਾਬ ਨੁਸਰਤ ਸਾਹਿਬ ਬਣਾ ਗਏ ਤੇ ਅੱਜ ਫਿਰ ਉਹਨਾਂ ਗੀਤਾਂ ਨੂੰ ਉਹਨਾਂ ਦੀਆਂ ਯਾਦਾਂ ਨੂੰ ਉਹਨਾਂ ਦੇ ਪਿਆਰੀਆਂ ਵਨਗੀਆਂ ਨੂੰ ਕੁਛ ਕਲਾਕਾਰ ਜਿਹੜੇ ਕਿ ਚੰਗਾ ਗਾਉਂਦੇ ਆ ਉਹਨਾਂ ਵਿੱਚੋਂ ਸਾਡੇ ਹੈਦਰ ਸਾਹਿਬ ਹੀ ਆ ਗਏ ਹੈਦਰ ਸਾਹਿਬ ਕੀ ਹਾਲ ਚਾਲ ਹੈ ਸਭ ਪਹਿਲੇ ਵੈਲਕਮ ਮਾਈਕ ਕਰੋ ਥੋੜ੍ਹਾ ਸਾ ਉੱਪਰ
1: ਸਤਿ ਸ਼੍ਰੀ ਅਕਾਲ ਸਲਾਮ ਨਮਸਤੇ
0: ਮੇਰੇ ਕੋਲ ਨਾਮ ਥੋੜਾ ਲੈਣੇ ਮੈਂ ਮੁਸ਼ਕਲ ਆ ਰਹੀ ਹੈ ਪੂਰਾ ਨਾਮ ਲੋ ਇਨਕਾ ਜਰਾ ਪਹਿਲੇ ਸਭ ਤੋਂ ਪਹਿਲੇ
1: ਨੁਮਾਨ
0: ਹਾਂ ਨੁਮਾਨ ਹੁਣ ਮੇਰਾ ਚੜ ਗਿਆ ਬਸ ਨਾ ਨਾ ਨੁਮਾਨ ਹੈਦਰ ਸਾਹਿਬ ਸਟੂਡੀਓ ਚ ਵਿਦ ਨੈਕਸਟ 2-3 ਮਿੰਟ ਚ ਪਹੁੰਚ ਰਹੇ ਆ ਔਰ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਵੀ ਮੈਨੂੰ ਯਾਦ ਆਉਂਦਾ ਹੈ ਕੈਸੇ ਚਰਖੇ ਨਾਲ ਗੱਲਾਂ ਕਰ ਰਹੀ ਹੈ ਚਰਖੇ ਦੀ ਘੂਕ ਦੇ ਨਾਲ ਗੱਲਾਂ ਕਰ ਰਹੀ ਹੈ ਔਰ ਨਾਲੇ ਮਾਈ ਨੂੰ ਯਾਦ ਕਰ ਰਹੀ ਹੈ ਨਾਲੇ ਫਿਰ ਚਰਖਾ ਬੁਣੀ ਜਾ ਰਹੀ ਹੈ ਵਾਹ ਬਈ

ਮੈਂ ਕਵਾਲੀਆਂ ਦੀ ਤਾਰੀਫ ਕਰਾਂ, ਕਿਹੜੇ ਕਿਹੜੇ ਗੀਤਾਂ ਦੀ ਮੈਂ ਤਾਰੀਫ ਕਰਾਂ, ਐਸੇ ਗੀਤ, ਐਸੀਆਂ ਕਵਾਲੀਆਂ, ਐਸੀ ਆਵਾਜ਼ ਦੇ ਨਾਲ ਰੰਗਿਆ ਪ੍ਰੋਗਰਾਮ ਹੋਏਗਾ ਇਸ ਆਉਣ ਵਾਲੇ ਜਿਹੜਾ ਫਰਾਈਡੇ 16 ਤਰੀਕ ਬਣਦੀ ਹੈ ਮੈਰੀਅਟ ਹੋਟਲ ਦੇ ਵਿੱਚ। ਨਾਲ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣਾ, ਇਸ ਦੇ ਵਿੱਚ ਗਰਮਾ ਗਰਮ ਤੁਹਾਡੇ ਵਾਸਤੇ ਪਹਿਲੇ ਸਨੈਕਸ ਹੋਣਗੇ, ਵੈਜ ਨੌਨ ਵੈਜ ਸਨੈਕਸ ਤੁਹਾਨੂੰ ਪਰੋਸੇ ਜਾਣਗੇ, ਔਰ ਫਿਰ ਤੁਹਾਡੇ ਵਾਸਤੇ ਡਰਿੰਕਸ ਹੋਣਗੀਆਂ ਸਾਰੀਆਂ ਪ੍ਰੀਮੀਅਮ ਡਰਿੰਕਸ। ਹੁਣ ਤੁਸੀਂ ਪ੍ਰੀਮੀਅਮ ਡਰਿੰਕਸ ਵਿੱਚ ਸਾਰੀਆਂ ਸਮਝ ਜਾਂਦੇ ਆ ਕਿਹੜੀਆਂ ਡਰਿੰਕਸ ਆਉਂਦੀਆਂ, ਠੀਕ ਹੈ ਨਾ। ਤੇ ਫਿਰ ਨਾਲ ਹੀ ਨਾਲ ਤੁਹਾਡੇ ਵਾਸਤੇ ਲਜ਼ੀਜ਼ ਫੂਡ ਦੇ ਨਾਲ ਤੁਹਾਨੂੰ ਡਿਨਰ ਵੀ ਕਰਾਇਆ ਜਾਏਗਾ, ਵੈਜ ਨੌਨ ਵੈਜ ਤੁਹਾਡੇ ਵਾਸਤੇ ਡਿਨਰ ਵੀ ਹੋਏਗਾ 16 ਅਕਤੂਬਰ ਨੂੰ। ਜੇ ਇਸ ਫਨਕਾਰ ਨੂੰ ਤੁਸੀਂ

0: ਯਾਦਾਂ ਦਾ ਪੰਗਾ ਬਾਈ ਹੁਣ ਕਿੱਥੋਂ ਲੈ ਆਈਏ, ਯਾਦਾਂ ਦੇ ਸਾਰੇ ਦਿਨ ਕੱਟਣੇ ਪੈਣੇ ਆ। ਹੈਲੋ ਵਕਾਰ ਖਾਨ ਸਾਹਿਬ, ਕੀ ਹਾਲ ਹੈ
1: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ
0: ਜੀ। ਜੀ,
1: ਰੋਜਰ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
0: ਜੀ। ਜੀ,
1: ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ,
0: ਤੁਹਾਡਾ
1: ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ
0: ਜੀ। ਜੀ,
1: ਨੰਬਰ ਅਗੇਨ 6478648000,
0: 6478600। ਨੰਬਰ ਇੱਕ ਵਾਰ ਵਕਾਰ ਖਾਨ ਸਾਹਿਬ ਜੀ ਪਲੀਜ਼ ਦੁਬਾਰਾ ਦੇ ਦੇ ਆਪ।
1: ਜੀ ਸਰ, ਨੰਬਰ ਹੈ 6478648000, 6478600, 8648000।
0: ਥੈਂਕ ਯੂ।

0: ਯਾਦਾਂ ਤੇਰੀਆਂ ਆਉਂਦੀਆਂ ਨੇ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸੁਲਤਾਨ ਜੀ, ਬ੍ਰੈਂਪਟਨ ਟੀਵੀ ਅਪਲਾਇੰਸ ਦੇ ਕੀ ਇਸ ਚੜ੍ਹਦੇ ਵੀਕ ਦੇ ਵਿੱਚ ਤੁਸੀਂ ਲੈ ਕੇ ਆਏ ਹੋ ਸਰ?
1: ਜੀ ਬਿਲਕੁਲ, ਸਾਡੇ ਕੋਲ ਵਾਸ਼ਰ ਐਂਡ ਡਰਾਇਰ ਆਏ ਹੈ ਜੀ, ਲੇਟੈਸਟ ਵਾਸ਼ਰ ਐਂਡ ਡਰਾਇਰ, ਜਿਹੜੇ ਕਿ $600 ਡਿਸਕਾਊਂਟਡ ਪ੍ਰਾਈਸ ਤੇ ਹੈ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਹੈ ਜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਇਹ $2000 ਵਾਲਾ ਵਾਸ਼ਰ ਐਂਡ ਡਰਾਇਰ ਹੈ, ਟੈਰਿਫ ਲੱਗੀ ਪ੍ਰਾਈਸ ਇਹਦੀ $2600 ਬਣਦੀ ਹੈ, ਪਰ ਸਟਿਲ ਅਸੀਂ $1799 ਦਾ ਆਪਣੇ ਕਸਟਮਰ ਨੂੰ ਆਫਰ ਕਰ ਰਹੇ ਹਾਂ। ਪਲੈਟੀਨਮ ਸੀਰੀਜ਼ ਚ ਪਲੈਟੀਨਮ ਕਲਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਜੀ। ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ $1499 ਦਾ ਲੈ ਕੇ $700 ਦੀ ਸੇਵਿੰਗ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਕੀਤੀ ਜਾ ਸਕਦੀ ਹੈ ਜੀ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ ਆਲਰੇਡੀ $1099 ਦਾ ਪੇਅਰ ਅਸੀਂ ਦੇ ਰਹੇ ਹਾਂ। ਵਾਸ਼ਰ ਡਰਾਇਰ ਦੋਨੋਂ $1099 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲਣਗੇ। 905-450-2858 ਨੰਬਰ ਹੈ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਫੁੱਲ ਸਾਈਜ਼ 36-ਇੰਚ ਵਾਈਡ ਫਰੈਂਚ ਡੋਰ ਫਰਿੱਜ, ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ ਟੋਲ ਟੱਪ ਦੀ ਡਿਸ਼ ਵਾਸ਼ਰ, $29.99 ਦਾ 3-ਪੀਸ ਕਿਚਨ ਬੰਡਲ ਲੈ ਕੇ $2000 ਸੇਵ ਕੀਤਾ ਜਾ ਸਕਦਾ। ਤੇ ਜਿਹੜੇ ਕਸਟਮਰ ਟੀਵੀ ਸੈਕਸ਼ਨ ਚ 75-ਇੰਚ ਜਾਂ 85-ਇੰਚ ਬਿਗ ਸਕਰੀਨ ਟੀਵੀ ਦੇਖ ਰਹੇ ਆ, 75-ਇੰਚ $799 ਦਾ ਤੇ 85-ਇੰਚ $1199 ਦਾ ਸੈਮਸੰਗ ਦੇ ਟੀਵੀ ਅਵੇਲੇਬਲ ਹੈ। ਰਾਈਟ ਵੇ ਪਿਕਅਪ ਕਰਨਾ ਹੈ ਤਾਂ ਪਿਕਅਪ ਕਰ ਲਓ, 6 ਮਹੀਨੇ ਚ ਪੇ ਕਰੋਗੇ, ਫ੍ਰੀ ਹੋਮ ਡਿਲੀਵਰੀ ਹੈ ਜੀ। ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ appliances.com ਸਾਡੀ ਵੈਬਸਾਈਟ ਹੈ, 905-450-2828 ਨੰਬਰ ਹੈ। ਇਹ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ, ਉਹਨਾਂ ਨੇ 32-ਇੰਚ ਤੋਂ ਲੱਗ ਕੇ 98-ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਲੈਣਾ ਹੋਵੇ। ਵਾਸ਼ਰ ਐਂਡ ਡਰਾਇਰ, ਟੋਪ ਲੋਡ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਜਾਂ ਕਿਚਨ ਦੇ ਹੋਮ ਅਪਲਾਇੰਸਿਸ ਫਰਿੱਜ ਸਟੋਵ ਡਿਸ਼ ਵਾਸ਼ਰ ਤੇ ਬਿਗ ਸੇਵਿੰਗਸ ਕੀਤੀਆਂ ਜਾ ਸਕਦੀਆਂ ਜੀ। 905-450-2828 905-450-2828 ਜੀ।
0: ਸੁਲਤਾਨ ਜੀ ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼।
1: 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ। ਔਰ ਮੋਰਗੇ ਕਰਵਾਉਣ ਲਈ ਅਸੀਂ ਪਰਮਜੀਤ ਸਿੰਘ ਵਾਲਾ ਤੁਹਾਨੂੰ ਨਾਮ ਦਿੰਦੇ ਹੁੰਦੇ ਹਾਂ, ਤੁਹਾਡੀਆਂ ਮੋਰਗੇ ਨਹੀਂ ਹੋ ਰਹੀਆਂ, ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ 416-804-2015 ਦੇ ਤੁਸੀਂ ਕਾਲ ਵੀ ਕਰ ਸਕਦੇ ਆ ਪਰਮਜੀਤ ਸਿੰਘ ਵਾਲਾ ਨੂੰ। ਇੱਕ ਗੱਲ ਹੋਰ ਬੜੀ ਜ਼ਰੂਰੀ ਹੈ, ਕਈ ਵਾਰੀ ਨਾ ਬਜ਼ੁਰਗਾਂ ਨੂੰ ਬੈਕ ਪੇਨ ਹੁੰਦੀ ਹੈ, ਕਈ ਵਾਰੀ ਕੁਛ ਇਸ ਤਰ੍ਹਾਂ ਦੇ ਇਸ਼ੂ ਆ ਜਾਂਦੇ ਆ ਜਿਹੜੇ ਕਿ ਆਪਾਂ ਕਦੇ ਠੀਕ ਨਹੀਂ ਹੁੰਦੇ।

0: ਅਸੀਂ ਕਈ ਵਾਰੀ ਸੋਚਦੇ ਹੁੰਦੇ ਆ ਯਾਰ, ਕੋਈ ਸਿਆਣੇ ਬੰਦੇ ਹੁੰਦੇ ਸਾਨੂੰ ਮਿਲਦੇ, ਸਿਆਣੇ ਬੰਦਿਆਂ ਕੋਲ ਅਸੀਂ ਮਰਾ ਲੈਂਦੇ, ਬਜ਼ੁਰਗਾਂ ਨੂੰ ਪਤਾ ਹੁੰਦਾ। ਪਰ ਕੈਸੀ ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਬਹੁਤ ਹੀ ਇੱਕ ਐਕਸਪਰਟਸ ਸਾਡੇ ਟੋਰਾਂਟੋ ਬਰੈਂਪਟਨ ਦੇ ਵਿੱਚ ਆਏ ਆ, ਸਟੀਲਸ ਐਂਡ ਕਹਿ ਸਕਦੇ ਹਾਂ ਟੋਰਮੋ ਦੇ ਏਰੀਆ ਦੇ ਵਿੱਚ, ਔਰ ਇਹ ਐਸੀ ਮਸਾਜ ਕਰਦੇ ਆ ਕਿ ਸਿਰਫ ਤੁਹਾਨੂੰ ਨਾ ਪੂਰਾ ਹੱਥ ਵੀ ਨਹੀਂ ਲਾਉਂਦੇ, ਦੂਰੋਂ ਦੇਖ ਕੇ ਥੋੜ੍ਹੀ ਜਿਹੀ ਇੱਕ ਉਂਗਲ ਜੀ ਲਾ ਕੇ ਪਤਾ ਲੱਗ ਜਾਂਦਾ ਵੀ ਕਿਹੜੀ ਨਾੜੀ ਤੋਂ ਅੰਦਰੋਂ ਕੀ ਪ੍ਰੋਬਲਮ ਆ, ਉਹ ਤੁਹਾਡਾ ਇਲਾਜ ਕਰ ਦਿੰਦੇ ਆ ਮਸਾਜ ਦੇ ਜ਼ਰੀਏ। ਇਹ ਇਹਨਾਂ ਦਾ ਫੈਮਿਲੀ ਦਾ ਕੰਮ ਹੈ, ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ। ਔਰ ਤੁਸੀਂ ਇਹਨਾਂ ਦੇ ਕੋਲ ਇੱਕ ਵਾਰੀ ਜਾਓਗੇ, ਜਿਹੜੇ ਵੀਰਾਂ ਨੂੰ ਜਾਂ ਸਾਡੇ ਵੀਰ ਟਰੈਕਿੰਗ ਲਾਈਨ ਦੇ ਵਿੱਚ ਜਿਹੜੇ ਸਾਰੀ ਦਿਹਾੜੀ ਬੈਠੇ ਰਹਿੰਦੇ ਆ, ਕੋਈ ਲੈਗ ਪੇਨ ਹੋ ਰਹੀ ਹੈ ਤੁਹਾਡੀ, ਬੈਕ ਪੇਨ ਹੋ ਰਹੀ ਹੈ, ਕਈ ਵਾਰੀ ਕੋਈ ਸ਼ੋਲਡਰ ਆਪਣੇ ਕੋਈ ਫਰੀਜ਼ ਹੋ ਜਾਂਦੇ, ਹੱਥ ਸੋ ਜਾਂਦੇ ਆ ਤੁਹਾਡੇ, ਇਹ ਬੜੇ ਸੀਰੀਅਸ ਚੀਜ਼ਾਂ ਹੁੰਦੀਆਂ ਕਈ ਵਾਰੀ ਜਿਹੜੇ ਹੱਥ ਸੋ ਜਾਂਦੇ ਆ, ਅਤੇ ਇਹ ਤੁਹਾਨੂੰ ਇੱਕ ਬਹੁਤ ਲਾਈਟ ਜਿਹੀ ਮਸਾਜ ਦੱਸਦੇ ਆ, ਨਾਲ ਆਪ ਤੁਹਾਨੂੰ ਕਰਦੇ ਆ, ਔਰ ਇਹਦੇ ਨਾਲ ਤੁਹਾਡਾ ਫਰਕ ਬੜਾ ਪੈ ਜਾਂਦਾ। ਜਿਨ੍ਹਾਂ ਦੀਆਂ ਬੈਕ ਪੇਨ ਹੋ ਰਹੀਆਂ ਹਾਲੇ ਤੱਕ ਠੀਕ ਨਹੀਂ ਹੋਈਆਂ, ਅਤੇ ਇਹ ਨੰਬਰ ਤੁਸੀਂ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਮੈਂ ਨੰਬਰ ਤੁਹਾਨੂੰ ਦੇ ਰਿਹਾ। ਇਹ ਬੰਦਾ ਕਾਹਦਾ ਦੇ ਹੱਥਾਂ 'ਚ ਐਸਾ ਜਾਦੂ ਹੈ, ਜਿਵੇਂ ਜਾਦੂਗਰ ਬਾਜ਼ੀਆਂ ਪਾ ਦਿੰਦਾ ਨਾ ਕਿ ਪਤਾ ਨਹੀਂ ਲੱਗਣ ਦਿੰਦਾ ਕਿ ਇਹ ਕਿਧਰੋਂ ਦੀ ਕਿਧਰੋਂ ਹੋ ਗਿਆ ਕੰਮ, ਇਸੇ ਤਰ੍ਹਾਂ ਇਹ ਮਸਾਜ ਵਾਲਾ ਬੰਦਾ ਹੈ ਤੁਹਾਡੇ ਵਾਸਤੇ, ਤੁਹਾਡੇ ਸ਼ਹਿਰ ਬਰੈਂਪਟਨ ਦੇ ਵਿੱਚ ਆ ਗਿਆ। ਸਟੀਲਸ ਔਰ ਟੋਰਮਨ ਦੇ ਕਾਰਨਰ 'ਤੇ ਇਹਨਾਂ ਦਾ ਆਫਿਸ ਹੈ, ਨੰਬਰ ਮੈਂ ਤੁਹਾਨੂੰ ਦੇ ਰਿਹਾ, ਤੁਸੀਂ ਇਸ ਨੰਬਰ 'ਤੇ ਕਾਲ ਕਰਨੀ ਹੈ। ਉਹਨਾਂ ਦਾ ਬੜਾ ਪਿਆਰ ਦਾ ਨਾਂ ਪਾਇਆ ਟੋਮੀ, 905-584-3000, ਨੰਬਰ ਤੁਸੀਂ ਇੱਕ ਵਾਰੀ ਫਿਰ ਨੋਟ ਕਰ ਲਓ, 905-584-3000 'ਤੇ ਕਾਲ ਕਰ ਲਿਓ। ਤੁਸੀਂ ਕਹੋਗੇ ਹਰਜੀਤ ਸਿੰਘ ਜੀ ਮੇਰੇ ਦੁੱਖ ਹੀ ਤੋੜ 'ਤੇ ਯਾਰ ਤੁਸੀਂ ਤਾਂ ਇਹ ਮਸਾਜ ਕਰਾ ਕੇ ਇੱਥੋਂ, ਔਰ ਐਸੇ ਇਹ ਮਸਾਜ ਵਾਲੇ ਬੰਦੇ ਆ ਕਿ ਬਸ ਤੁਸੀਂ ਕਹਿਣਾ ਹਰਜੀਤ ਜੀ ਅਸੀਂ ਯਾਰ ਕਦੀ ਕਿੱਥੇ ਗਏ, ਕਦੀ ਕਿੱਥੇ ਗਏ, ਕਦੀ ਕਿੱਥੇ ਗਏ, ਸਾਨੂੰ ਨਹੀਂ ਆਰਾਮ ਆਇਆ, ਪਰ ਆਹ ਨੰਬਰ 'ਤੇ ਅਸੀਂ ਕਾਲ ਕੀਤੀ, ਗੱਲ ਕਰਕੇ ਆਰਾਮ ਆ ਗਿਆ, ਇੱਦਾਂ ਦਾ ਬੰਦਾ ਹੈ ਨਾ। 905-584-3000, 905-584-3000 'ਤੇ ਕਾਲ ਕੀਤੀ ਜਾ ਸਕਦੀ ਹੈ, ਕਰਕੇ ਦੇਖ ਲਓ ਇੱਕ ਵਾਰੀ। ਜਿਨ੍ਹਾਂ ਨੂੰ ਦੇਖੋ ਜਦੋਂ ਕਿਸੇ ਨੂੰ ਦੁੱਖ ਹੁੰਦਾ ਨਾ ਭਾਈ, ਪਤਾ ਉਹਨੂੰ ਹੁੰਦਾ ਕਿ ਕਿੰਨਾ ਔਖਾ ਹੁੰਦਾ ਔਰ ਕਿੰਨੀਆਂ ਪੇਨ ਸਹਿਣੀ ਪੈਂਦੀ ਹੈ। ਕਈ ਵਾਰੀ ਅਸੀਂ ਉਹ ਬੈਕ ਪੇਨ ਵਾਸਤੇ ਕੁਛ ਤੋਂ ਕੁਛ ਆਪਣੀ ਕਮਰ ਦੇ ਉੱਤੇ ਚੀਜ਼ਾਂ ਬੰਨ ਲੈਂਦੇ ਹਾਂ, ਉਹ ਚੀਜ਼ਾਂ ਵੀ ਹੋ ਜਾਂਦੀਆਂ। ਪਰ ਗੱਲ ਇਹ ਹੈ ਕਿ ਜਿਸ ਵੇਲੇ ਅਸੀਂ ਸਪੈਸ਼ਲੀ ਤੌਰ 'ਤੇ ਇਹ ਚੀਜ਼ਾਂ ਨੂੰ ਕਿਤੇ ਰਾਈਟ ਪਰਸਨ ਦੇ ਕੋਲ ਚਲੇ ਜਾਂਦੇ ਹਾਂ ਨਾ, ਤਾਂ ਫਿਰ ਬੜਾ ਜ਼ਰੂਰੀ ਚੀਜ਼ਾਂ ਹੋ ਜਾਂਦੀਆਂ, ਕਿਉਂਕਿ ਉਸ ਚੀਜ਼ ਦੇ ਵਿੱਚ ਫਿਰ ਜਦੋਂ ਪੇਨ ਨੂੰ ਆਰਾਮ ਮਿਲ ਜਾਂਦਾ ਔਰ ਪੇਨ ਰਿਲੀਫ ਹੋ ਜਾਂਦੇ ਹਾਂ ਅਸੀਂ, ਅਤੇ ਉਹ ਚੀਜ਼ਾਂ ਫਿਰ ਬੜੀਆਂ ਜ਼ਿਆਦੀਆਂ ਸਾਡੇ ਵਾਸਤੇ ਲਾਹੇਵੰਦ ਹੋ ਜਾਂਦੀਆਂ। ਨੰਬਰ ਇੱਕ ਵਾਰੀ ਤੁਹਾਨੂੰ ਮੈਂ ਫਿਰ ਦੇ ਦਿੰਦਾ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਔਰ ਬਸ ਅੱਜ ਚੱਲ ਜਾਓ ਅਤੇ ਸ਼ਾਮਾਂ ਨੂੰ ਭਾਵੇਂ 100 ਕਿਲੋਮੀਟਰ ਦੀ ਰੇਸ ਵੀ ਲਾ ਲਿਓ। 905-584-3000 'ਤੇ ਕਾਲ ਕੀਤੀ ਜਾ ਸਕਦੀ ਹੈ, 905-584-3000 'ਤੇ ਕਾਲ ਕੀਤੀ ਜਾ ਸਕਦੀ ਹੈ, ਇਸ ਨੰਬਰ 'ਤੇ ਤੁਸੀਂ ਜਲਦੀ ਜਲਦੀ ਕਾਲ ਕਰ ਲਿਓ। ਮੈਂ ਜਿਵੇਂ ਤੁਹਾਨੂੰ ਦੱਸਦਾ ਆ ਰਿਹਾ, ਪਹਿਲੇ ਤਕਰੀਬਨ 11 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਔਰ ਲਗਾਤਾਰ ਕਵਾਲੀਆਂ ਗੀਤਾਂ ਦੇ ਨਾਲ ਅਸੀਂ ਉਸ ਆਰਟਿਸਟ ਦੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਕਰਾਉਣ ਜਾ ਰਹੇ ਹਾਂ, ਜਿਹੜੇ ਸਪੈਸ਼ਲੀ ਤੌਰ 'ਤੇ ਪਾਕਿਸਤਾਨ ਦੀ ਧਰਤੀ ਤੋਂ ਉਸ ਖੂਬਸੂਰਤ ਮੁਲਕ ਤੋਂ ਸਪੈਸ਼ਲੀ ਤੌਰ 'ਤੇ ਟੋਰਾਂਟੋ 'ਚ ਪਹੁੰਚੇ ਹੈ, ਔਰ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਆਉਣ ਵਾਲੀ 16 ਅਕਤੂਬਰ ਨੂੰ ਹੋ ਰਿਹਾ ਹੈ, ਫਰਾਈਡੇ ਨਾਈਟ ਬੰਦੀ ਹੈ, ਜੁੰਮਾ ਦਾ ਦਿਨ ਹੈ ਉਸ ਦਿਨ ਦਾ, ਔਰ ਤੁਹਾਡੇ ਵਾਸਤੇ ਇਹ ਕਵਾਲੀਆਂ ਗੀਤਾਂ ਉੱਚ ਫਨਕਾਰ ਦੀਆਂ, ਉਸ ਉਸਤਾਦ ਲੋਕਾਂ ਦੀਆਂ, ਉਸ ਗੁਰੂ ਲੋਕਾਂ ਦੀਆਂ ਚੀਜ਼ਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਏਗਾ। ਬੜੀ ਜ਼ਰੂਰੀ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਵੱਡੇ ਵਡੇਰਿਆਂ ਨੂੰ ਆਪਾਂ ਨੂੰ ਯਾਦ ਰੱਖਦੇ ਹਾਂ, ਇਹਦਾ ਮਤਲਬ ਕਿ ਸਾਡਾ ਪਿਆਰ ਆ ਉਹਨਾਂ ਦੇ ਨਾਲ, ਔਰ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਬਰਸੀ ਵੀ ਆ ਰਹੀ ਹੈ, ਉਹਨਾਂ ਨੂੰ ਅਸੀਂ ਯਾਦ ਕਰਦੇ ਹੋਏ ਇੱਕ ਪ੍ਰੋਗਰਾਮ ਤੁਹਾਡੇ ਵਾਸਤੇ ਆਯੋਜਿਤ ਕੀਤਾ ਹੈ। ਸਭ ਤੋਂ ਵਧੀਆ ਜਿਹੜੀ ਚੀਜ਼ ਇਹ ਹੈ ਕਿ ਵੈਨਿਊ ਜਿਹੜਾ ਹੈ ਉਹ ਤੁਹਾਨੂੰ ਵਾਰ ਵਾਰ ਦੱਸਦੇ ਆ ਰਿਹਾ, ਮੈਰੀਅਟ ਹੋਟਲ ਜਿਹੜਾ ਬਰੈਂਪਟਨ ਦੇ ਵਿੱਚ ਹੈ, 410 ਸਟੀਲ ਦੇ ਕਾਰਨਰ ਦੇ, 410 ਕੁਵੀਨ ਕਹਿ ਲਓ, 410 ਸਟੀਲ ਕਹਿ ਸਕਦੇ ਹਾਂ, ਉਹਦੇ ਬਿਲਕੁਲ ਕਾਰਨਰ 'ਤੇ ਹੋਟਲ ਹੈ, ਉਹਦੇ ਵਿੱਚ ਬੈਂਕਟ ਹਾਲ ਬਣਿਆ। ਉੱਥੇ ਫੰਕਸ਼ਨ ਆਮ ਨਹੀਂ ਹੁੰਦੇ, ਜਿਹੜੇ ਮਿਊਜ਼ਿਕ ਦੇ ਬੜੇ ਪਾਰਖੂ ਲੋਕ ਹੁੰਦੇ ਆ, ਜਿਨ੍ਹਾਂ ਨੂੰ ਮਿਊਜ਼ਿਕ ਦੀ ਬੜੀ ਸਮਝ ਹੁੰਦੀ ਹੈ, ਜਿਨ੍ਹਾਂ ਨੇ ਮਿਊਜ਼ਿਕ ਬੜਾ ਸਿੱਖਿਆ ਹੁੰਦਾ, ਜਿਨ੍ਹਾਂ ਨੇ ਮਿਊਜ਼ਿਕ ਦੇ ਨਾਲ ਆਪਣਾ ਮੁਹੱਬਤ ਔਰ ਇਸ਼ਕ ਕੀਤਾ ਹੁੰਦਾ, ਉਹਨਾਂ ਦੇ ਉੱਥੇ ਕਾਨਸਰਟ ਹੁੰਦੇ ਆ। ਔਰ ਮੈਰੀਅਟ ਹੋਟਲ ਦੇ ਵਿੱਚ ਤੁਹਾਡੇ ਵਾਸਤੇ ਆਉਂਦੇ ਨਾਲ ਵੈਲਕਮ ਡਰਿੰਕਸ ਤੁਹਾਡੀਆਂ ਹੋਣਗੀਆਂ, ਸਨੈਕਸ ਹੋਏਗਾ, ਡਿਨਰ ਹੋਏਗਾ ਤੁਹਾਡਾ, ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਸਪੈਸ਼ਲ ਤੌਰ ਤੇ ਫਿਰ ਜਿੱਥੇ ਕੁਆਲੀ ਹੋਏਗੀ ਤੁਹਾਡਾ ਮਨੋਰੰਜਨ ਹੋਏਗਾ, ਸਪੈਸ਼ਲ ਤੌਰ ਤੇ ਬਾਬੂ ਪਾਨ ਵੱਲੋਂ ਇਸ ਸ਼ੋਅ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਮੈਂ ਜਿੱਥੇ ਬਾਬੂ ਪਾਨ ਵਾਲਿਆਂ ਦਾ ਵੀ ਇੱਥੇ ਥੈਂਕ ਯੂ ਕਰ ਰਿਹਾ, ਔਰ ਨਾਲ ਦੀ ਨਾਲ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਸਪੋਂਸਰ ਜਿਹੜੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਸਟੂਡੀਓ ਵਿੱਚ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਪਿਆਰ ਵਾਲੇ ਵੀਰ ਵਸੀਮ ਸਾਹਿਬ ਪਹੁੰਚੇ। ਵਸੀਮ ਸਾਹਿਬ, ਆਪ ਜੀ ਨੂੰ ਵੈਲਕਮ, ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਹਰਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਲਾਮ ਤੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ। ਔਰ ਤੁਸੀਂ ਇੱਕ ਪਾਕਿਸਤਾਨ ਦਾ ਐਸਾ ਇੱਕ ਹੀਰਾ ਲੈ ਕੇ ਆਏ ਹੋ, ਅਨਮੋਲ ਹੀਰਾ ਹੈ, ਤੁਹਾਡੇ ਇਨਵੀਟੇਸ਼ਨ ਤੇ ਮੈਂ ਪਹੁੰਚਿਆ ਸੁਣਨ ਵਾਸਤੇ, ਤੇ ਅੱਗੋਂ ਜਿਸ ਵੇਲੇ ਮੈਂ ਸੁਣਿਆ ਤੇ ਮੈਂ ਖੁਦ ਹੀ ਇਸ ਚੀਜ਼ ਦਾ ਮੁਰੀਦ ਹੋ ਗਿਆ, ਖੁਦ ਹੀ ਜਿੱਦਾਂ ਕਹਿੰਦੇ ਆ ਨਾ ਵੀ ਗਾਇਕੀ ਦੇ ਵਿੱਚ ਢਲ ਗਿਆ, ਗਾਇਕੀ ਦੇ ਵਿੱਚ ਮੈਨੂੰ ਇਹਨਾਂ ਨੇ ਇੰਨਾ ਪਿਆਰ ਦੇ ਦਿੱਤਾ ਕਿ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਵੀ ਇਹਨਾਂ ਦੇ ਇੱਕ ਕਾਨਸਰਟ ਟੋਰਾਂਟੋ ਵਿੱਚ ਕਰਾਵਾਂ।
1: ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੇ ਵਿਊਅਰਸ ਨੂੰ ਦੱਸਦਾ ਚੱਲਾਂ ਕਿ 19 ਸਪਟੰਬਰ ਨੂੰ ਅਸੀਂ ਸ਼ੋਅ ਰੱਖਿਆ ਸੀ ਨਵਾਨ ਹੈਦਰ ਸਾਹਿਬ ਦਾ, ਉੱਥੇ ਸਿੰਘ ਹਰਜੀਤ ਭਾਅ ਜੀ ਆਏ, ਇਹਨਾਂ ਨੇ ਸਾਨੂੰ ਇੱਜ਼ਤ ਬਖਸ਼ੀ, ਮਾਣ ਦਿੱਤਾ ਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ, ਯਾਰ ਆਰਟਿਸਟ ਬਹੁਤ ਵਧੀਆ ਤੇ ਆਈ ਵਾਂਟ ਟੂ ਹੋਸਟ ਅ ਸ਼ੋਅ, ਤੇ ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਯਾਰ ਐਡੇ ਅੱਛੇ ਤੇ ਗੁਣੀ ਪ੍ਰਮੋਟਰ ਜਿਨ੍ਹਾਂ ਨੇ ਆਰਟ ਨੂੰ ਹਮੇਸ਼ਾ ਪ੍ਰਮੋਟ ਕੀਤਾ, ਵੱਡੇ ਵੱਡੇ ਆਰਟਿਸਟਾਂ ਨੂੰ ਲੈ ਕੇ ਆਏ, ਉਹਨਾਂ ਨੇ ਸਾਡੇ ਆਰਟਿਸਟ ਨੂੰ ਪਿਆਰ ਦਿੱਤਾ, ਇੱਜ਼ਤ ਦਿੱਤੀ, ਸਾਡੇ ਲਈ ਬੜੀ ਹੈ, ਇੱਕ ਮਾਣ ਦੀ ਗੱਲ ਸੀ। ਵੀ ਐਕਸੈਪਟਡ ਤੇ ਹੁਣ ਜਿਹੜਾ ਸਾਡਾ ਪੰਜਾਬੀ ਵਿਰਸਾ ਦੇ ਬੈਨਰ ਥੱਲੇ ਸ਼ੋਅ ਹੋਣ ਜਾ ਰਿਹਾ ਹੈ, ਸਿੰਘ ਹਰਜੀਤ ਭਾਜੀ ਕਰ ਰਹੇ ਨੇ ਮੈਰੀਅਟ ਹੋਟਲ 'ਚ ਔਨ 16 ਅਕਤੂਬਰ, ਤੇ ਮੈਂ ਸਭ ਵਿਊਅਰਸ ਨੂੰ ਰਿਕੁਐਸਟ ਕਰਾਂਗਾ ਪਲੀਜ਼ ਆਓ ਤੇ ਅਸਲ ਕਵਾਲੀ ਦਾ ਮਜ਼ਾ ਲਓ।
0: ਬਿਲਕੁਲ ਸਹੀ ਗੱਲ ਆ, ਕਵਾਲੀਆਂ ਬਹੁਤ ਸੁਣੀਆਂ ਹੋਣੀਆਂ ਪਰ ਰੀਅਲ ਦੇ ਵਿੱਚ ਤੁਹਾਨੂੰ ਇਹਨਾਂ ਨਾਲ ਅਸੀਂ ਹੁਣ ਸਲਾਮ ਕਰਾਂਗੇ, ਔਰ ਤੁਹਾਨੂੰ ਇਹਨਾਂ ਦੀ ਆਵਾਜ਼, ਇਹਨਾਂ ਦਾ ਅੰਦਾਜ਼, ਇਹਨਾਂ ਦੇ ਪਿਆਰ ਦੇ ਬੋਲ ਸਾਡੇ ਟੋਰਾਂਟੋ ਨਿਵਾਸੀਆਂ ਤੱਕ ਨਹੀਂ, ਮੈਂ ਸਮਝਦਾ ਕਿ ਸਾਡੇ ਬਫਲੋ ਤੱਕ ਵੀ ਪ੍ਰੋਗਰਾਮ ਸੁਣਿਆ ਜਾਂਦਾ, ਉਸ ਤੋਂ ਅੱਗੇ ਵੀ ਸੁਣੀਦਾ, ਅਮਰੀਕਾ ਦੇ ਵੀ ਤੁਸੀਂ ਆ ਰਹੇ ਹੋ, ਤੇ ਜ਼ਰੂਰ ਇਸ ਕਵਾਲੀ ਨਾਈਟ ਨੂੰ ਮਿਸ ਨਾ ਕਰਿਓ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਤੁਹਾਡਾ ਖਾਣ ਪੀਣ ਦਾ, ਕੱਲ ਵੀ ਮੈਨੂੰ ਇੱਕ ਸੱਜਣ ਦੀ ਕਾਲ ਆਈ, ਮੈਂ ਹੈਦਰ ਭਾਈ ਨਾਲ ਗੱਲ ਕੀਤੀ ਸੀ, ਕਹਿੰਦੇ ਜੀ ਅਸੀਂ ਗਏ ਕਿਸੇ ਫੰਕਸ਼ਨ ਦੇ ਤੇ ਕਈਆਂ ਚੀਜ਼ਾਂ ਕੁਛ ਹੋਰ ਤੇ ਉੱਥੇ ਜਾ ਕੇ ਉਹ ਚੀਜ਼ਾਂ ਮਿਲੀਆਂ ਨਹੀਂ। ਮੈਂ ਕਿਹਾ ਜੀ ਅਸੀਂ ਕਿਸੇ ਦੀ ਗੱਲ ਤੇ ਚਲੋ ਪਹਿਲੀ ਗੱਲ ਕਰਦੇ ਨਹੀਂ, ਪਰ ਤੁਸੀਂ ਸਾਡੇ ਫੰਕਸ਼ਨ ਤੇ ਕਦੇ ਆਏ ਆ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਆਓ ਤੇ ਫਿਰ ਦੱਸਿਓ, ਜਾਣ ਲੱਗਿਆ ਕਿ ਜੋ ਕਿਹਾ ਸੀ ਉਹ ਹੋਇਆ ਜਾਂ ਉਸ ਤੋਂ ਜ਼ਿਆਦਾ ਕਰਕੇ ਦਿਖਾਇਆ। ਉਹ ਬੜੇ ਖੁਸ਼ ਹੋਏ ਇਸ ਗੱਲ ਦੇ ਉੱਤੇ। ਅਲੀ ਭਾਈ ਉਹਨਾਂ ਨਾਂ ਆ, ਉਹ ਵੀ ਸਪੈਸ਼ਲ ਤੌਰ ਤੇ ਪੂਰਾ ਉਹਨਾਂ ਨੇ ਇੱਕ ਟੇਬਲ ਲਿਆ ਹੈ ਕੱਲ ਮੇਰੇ ਕੋਲ, ਉਹ ਵੀ ਆ ਰਹੇ ਆ। ਤੇ ਸਭ ਤੋਂ ਪਹਿਲਾਂ ਵਸੀਮ ਸਾਹਿਬ ਤੁਸੀਂ ਇੰਟਰੋਡਿਊਸ ਕਰੋ ਸਾਡੇ ਭਰਾ ਨੂੰ ਤੇ ਇਹਨਾਂ ਨਾਲ ਗੱਲਬਾਤ ਆਪਾਂ ਸ਼ੁਰੂ ਕਰੀਏ। ਸਰ
1: ਜੀ ਦੇਖੋ, ਪਾਕਿਸਤਾਨ ਦੇ ਵਿੱਚ ਇੱਕ ਨਿੱਕੀ ਉਮਰੇ ਕੰਮ ਸਿੱਖ ਕੇ ਆਪਣੇ ਅਬਾਓ ਜਦਾਦ ਦਾ ਨਾਂ ਲੈ ਕੇ ਚੱਲੇ ਤੇ ਅਰਾਊਂਡ ਦਾ ਵਰਲਡ ਲਾਈਕ ਯੂਰਪ ਤੋਂ ਲੈ ਕੇ ਆਸਟ੍ਰੇਲੀਆ ਐਂਡ ਪਾਕਿਸਤਾਨ, ਹੁਣ ਕੈਨੇਡਾ ਤੇ ਨੈਕਸਟ ਈਅਰ ਅਸੀਂ USA ਵੀ ਟੂਰ ਕਰ ਰਹੇ ਹਾਂ। ਆਰਟਿਸਟ ਜਿਹੜਾ ਹੈ, ਕੁਛ ਕਵਾਲ ਅੱਜ ਕੱਲ੍ਹ ਜਿਸ ਤਰ੍ਹਾਂ ਟ੍ਰੈਂਡ ਚੱਲ ਰਿਹਾ ਕਿ ਲੋਕੀ ਦੇਖ ਦੇਖ ਕੇ ਕਵਾਲ ਬਣ ਗਏ ਨੇ, ਤੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਇਹਨਾਂ ਨੇ ਦੇਖਿਆ ਨਹੀਂ, ਇਹਨਾਂ ਨੇ ਸੁਣਿਆ, ਇਹਨਾਂ ਨੇ ਸਿੱਖਿਆ, ਪ੍ਰੋਪਰ ਰਿਆਜ਼ਤ ਕਰਕੇ ਕਵਾਲ ਬਣੇ ਨੇ। ਨਨ ਅਦਰ ਦੈਨ ਮਿਸਟਰ ਨਵਾਨ ਹੈਦਰ ਕਵਾਲ।
0: ਨਵਾਨ ਹੈਦਰ ਸਾਹਿਬ, ਪੰਜਾਬੀ ਵਿਰਸਾ ਦੀ ਇਸ ਮਹਿਫਲ ਦੇ ਵਿੱਚ, ਸਿੰਘ ਹਰਜੀਤ ਸ਼ੋਅ ਦੇ ਵਿੱਚ ਤੁਹਾਡਾ ਅਸੀਂ ਵੈਲਕਮ ਕਰ ਰਹੇ ਹਾਂ। ਤੁਸੀਂ ਪਾਕਿਸਤਾਨ ਤੋਂ ਆਏ ਹੋ, ਟੋਰਾਂਟੋ ਵਿੱਚ ਤੁਹਾਡਾ ਬਹੁਤ ਹੀ ਅਦਬ ਔਰ ਸਤਿਕਾਰ ਦੇ ਨਾਲ ਜੀ ਆਇਆਂ ਆਖਿਆ ਜਾ ਰਿਹਾ।
2: ਸਰ ਬਹੁਤ ਸ਼ੁਕਰੀਆ, ਪਹਿਲੇ ਤੇ ਜਿੰਨੇ ਵੀ ਸੁਣਨ ਵਾਲੇ ਆ ਇਹਨਾਂ ਸਾਰਿਆਂ ਨੂੰ ਸਲਾਮ ਆਦਾਬ ਸਤਿ ਸ਼੍ਰੀ ਅਕਾਲ ਸਭ ਨੂੰ, ਤੇ ਬੜੀ ਇੱਜ਼ਤ ਬਖਸ਼ੀ ਤੁਸੀਂ ਇਨਵਾਈਟ ਕੀਤਾ ਤੇ ਅਸੀਂ ਚਲੇ ਆਏ ਜੀ।
0: ਨਿਊ ਮਾਨ ਸਾਹਿਬ, ਮੈਂ ਕਹੀ ਨਾ ਮੈਨੂੰ ਹਲੇ ਥੋੜਾ ਇੱਕ ਦੋ ਦਿਨ ਲੱਗ ਜਾਣੇ ਹੋਰ, ਹੈ ਨਾ?
2: ਨੁਮਾਨ
0: ਸਿੱਧਾ ਨੁਮਾਨ ਆ। ਨੁਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਹਾਜ਼ਰ ਹੈ, ਔਰ ਥੋੜਾ ਜਿਹਾ ਤੁਹਾਡੀ ਏਜ ਬੜੀ ਘੱਟ ਹੈ ਹਲੇ ਦੇਖਿਆ ਜਾਵੇ ਤਾਂ, ਔਰ ਏਡਾ ਵੱਡਾ ਰੁਤਬਾ ਤੁਸੀਂ ਪਾਇਆ ਹੈ ਨੁਮਾਨ ਸਾਹਿਬ ਨੇ, ਔਰ ਇਹ ਕਿਵੇਂ ਜ਼ਿੰਦਗੀ ਦਾ ਸਫ਼ਰ ਕਿਵੇਂ ਸਟਾਰਟ ਹੋਇਆ ਪਾਕਿਸਤਾਨ ਦੇ ਵਿੱਚ?
2: ਇਹ ਜੀ ਪਿੱਛੋਂ ਲੈਗੇਸੀ ਚੱਲਦੀ ਆ ਰਹੀ ਸੀ।
0: ਅੱਛਾ ਜੀ।
2: ਤੇ ਬਕਾਇਦਾ ਪਤਾ ਤੁਹਾਨੂੰ ਕਿ ਘਰਾਂ ਚ ਰੋਕਥਾਮ ਵੀ ਹੁੰਦੀ ਹੈ ਕਿ ਇਹ ਕੰਮ ਨਹੀਂ ਕਰਨਾ, ਜਿਸ ਤਰ੍ਹਾਂ ਬਹੁਤ ਸਾਰਾ ਕਲਚਰ ਉੱਧਰ ਉੱਥੇ ਦਾ ਵੀ ਏਦਾਂ ਦਾ ਹੀ ਆ ਕਿ ਨਹੀਂ ਅੱਛਾ ਸਮਝਿਆ ਜਾਂਦਾ ਕਿ ਜੀ ਮੁੰਡਾ ਪੜ੍ਹੇ ਲਿਖੇ ਜੋਬ ਕਰੇ ਜਾਂ ਬਿਜ਼ਨਸ ਕਰੇ ਜਾਂ ਉਹ ਤੇ, ਪਰ ਮੇਰਾ ਜਿਹੜਾ ਸੀ ਦਿਲ, ਮੇਰਾ ਰੂਹ ਇੱਧਰ ਨੂੰ ਜਾਂਦਾ ਸੀ ਤੇ ਉਹ ਜਿੱਥੇ ਕਿਤੇ ਕੋਈ ਸੁਰ ਸੁਣਨਾ ਤੇ ਉੱਥੇ ਖਲੋ ਜਾਣਾ ਤੇ ਸ਼ੁਰੂ ਤੋਂ। ਤੇ ਬਸ ਫਿਰ ਮੇਰੇ ਗ੍ਰੈਂਡਫਾਦਰ ਉਸਤਾਦ ਨਜ਼ੀਰ ਅਲੀ ਖਾਨ, ਉਹਨਾਂ ਨੇ ਜਿਹੜਾ ਉਹ ਮੈਨੂੰ ਬੜਾ ਪਿਆਰ ਕਰਦੇ ਸੀ ਤੇ ਮੈਨੂੰ ਉਹਨਾਂ ਨੇ ਜਿਵੇਂ ਘਰੋਂ ਇੱਕ ਚੁਣੀਦਾ ਨਾ ਦਾਣਾ ਉਹ ਉਦਾਂ ਕਰਕੇ ਤੇ ਉਹਨਾਂ ਨੇ ਮੈਨੂੰ ਕਾਉਂਸਲਿੰਗ ਸ਼ੁਰੂ ਕੀਤੀ, ਥੋੜੀ ਥੋੜੀ ਤਾਲੀਮ ਦੇਣੀ ਸ਼ੁਰੂ।
0: ਕਿਹੜੇ ਸਾਲ ਦੇ ਵਿੱਚ, ਕਿੰਨੇ ਸੀ ਤੁਹਾਡੀ ਏਜ ਉਸ ਟਾਈਮ?
2: ਮੈਂ ਅੱਛਾ ਇਹ ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ, ਇਹ ਮੈਨੂੰ ਯਾਦ ਆ ਅੱਛੇ ਤਰੀਕੇ ਨਾਲ ਕਿ ਮੈਨੂੰ 1 March 2015 ਚ ਹਾਰਮੋਨੀਅਮ ਗਿਫਟ ਹੋਇਆ ਸੀ।
3: ਅੱਛਾ
2: ਉਦੋਂ ਮੈਨੂੰ ਵਜਾਉਣਾ ਨਹੀਂ ਸੀ
3: 2015 ਚ
2: ਜੀ।
3: ਅੱਛਾ ਠੀਕ ਹੈ।
2: ਤੇ ਉਦੋਂ ਵਜਾਉਣਾ ਨਹੀਂ ਸੀ ਆਉਂਦਾ, ਤੇ ਉਹ ਬਕਾਇਦਾ ਮੇਰੇ ਡੈਡ ਨੇ ਦਾਦਾ ਜੀ ਨੂੰ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ, ਕਹਿੰਦੇ ਕਹਿੰਦੇ ਤੈਨੂੰ ਨਹੀਂ ਪਤਾ ਮੈਂ ਜੋ ਕਰ ਰਹੇ ਹਾਂ।
3: ਅੱਛਾ ਵਾਜੀ ਵਾ।
2: ਤੇ ਬਸ ਉਹ ਫਿਰ ਆਹਿਸਤਾ ਆਹਿਸਤਾ ਕਾਉਂਸਲਿੰਗ ਸ਼ੁਰੂ ਕੀਤੀ, ਬਲੱਡ ਦੇ ਵਿੱਚ ਤਾਂ ਸ਼ੁਰੂ ਤੋਂ ਸੀਗਾ ਕਿਉਂਕਿ ਖਾਨਦਾਨੀ ਕੰਮ ਆ, ਕਿਉਂਕਿ ਸਾਡੇ ਵੱਡੇ ਜਿਹੜੇ ਉਧਰੋਂ ਮਾਈਗ੍ਰੇਟ ਕਰਕੇ ਆਏ ਹੋਏ।
3: ਅੱਛਾ ਜੀ।
2: ਜਲੰਧਰ ਤੋਂ। ਔਰ ਪਿੱਛੇ ਤੁਸੀਂ ਭਾਜੀ ਹੰਸ ਭਾਜੀ ਦਾ ਸ਼ੋਅ ਕਰਵਾਇਆ ਤੇ ਉਹ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਮੇਰੇ ਪੜਦਾਦਾ ਜੀ ਨੂੰ, ਬਾਬਾ ਜੀ ਕਰਮਦੀਨ ਟਪਈ ਵਾਲੇ, ਬਾਬਾ ਜੀ ਛੱਜੂ ਖਾਂ।
3: ਅੱਛਾ ਜੀ।
2: ਠੀਕ ਹੈ। ਉਹਨਾਂ ਨੂੰ ਬਾਬਾ ਜੀ ਬਖਸ਼ੀ ਸਲਾਮਤ ਕਵਾਲ, ਤੇ ਐਕਚੁਅਲ ਅਸੀਂ ਇੱਕ ਕਵਾਲੀ ਫੈਮਿਲੀ ਤੋਂ ਜਿਹੜਾ ਬਿਲੋਂਗ ਕਰਦੇ ਹਾਂ ਤੇ ਉਹ ਲੈਗੇਸੀ ਬਜ਼ੁਰਗਾਂ ਦੀ ਲੈ ਕੇ ਤੇ ਚੱਲ ਰਹੇ।
3: ਉਹ ਦਾਦੀ ਜਿਸ ਵੇਲੇ ਕਵਾਲੀ ਸੁਣਦੇ ਆ ਉਹ ਇੱਕ ਰਸ ਜਿਹੜਾ ਕਵਾਲੀ ਦੇ ਵਿੱਚ ਹੁੰਦਾ ਹੈ, ਕਈ ਲੋਕ ਕਹਿੰਦੇ ਆ ਕਵਾਲੀ ਦੇ ਵਿੱਚ ਬੜਾ ਪਿਆਰ ਔਰ ਮੁਹੱਬਤ ਦਾ ਇੱਕ ਪੈਗਾਮ ਮਿਲਦਾ, ਔਰ ਉਸ ਤਰ੍ਹਾਂ ਦਾ ਰਸ ਜਿਹੜਾ ਕਿ ਮੈਂ ਤੁਹਾਨੂੰ ਉਸ ਦਿਨ ਸੁਣਿਆ ਤੇ ਮੈਂ ਖੁਦ ਉਸ ਗੱਲ ਦੇ ਵਿੱਚ ਇਸ ਗੱਲ ਦੇ ਵਿੱਚ ਮਜਬੂਰ ਹੋ ਗਿਆ ਮੈਨੂੰ ਤੁਹਾਡੀ ਗਾਇਕੀ ਦੇ ਵਿੱਚ ਕਿ ਯਾਰ ਹਰਜੀਤ ਸਿੰਘ ਇਹ ਬੰਦੇ ਨੂੰ ਤਾਂ ਜ਼ਰੂਰ ਸੁਣਨਾ ਚਾਹੀਦਾ, ਕਿਤੇ ਸਾਹਮਣੇ ਬਹਿ ਕੇ ਆਰਾਮ ਨਾਲ ਸੁਣਨਾ ਚਾਹੀਦਾ। ਔਰ ਤੁਹਾਡਾ ਬੜਾ ਥੈਂਕ ਯੂ ਵਸੀਮ ਸਾਹਿਬ, ਤੁਹਾਡਾ ਵੀ, ਤੁਸੀਂ ਸਾਡੀ ਇਸ ਰਿਕੁਐਸਟ ਨੂੰ ਅਕਸੈਪਟ ਕੀਤਾ ਹੈ, ਔਰ ਮੈਂ ਚਾਹੂੰਗਾ ਕੁਛ ਨਾ ਕੁਛ ਇਸ ਤਰ੍ਹਾਂ ਦਾ ਪਿਆਰ ਦਾ ਮੈਸੇਜ, ਕੁਛ ਵਨਗੀਆਂ ਇਸ ਤਰ੍ਹਾਂ ਦੀਆਂ ਸੁਣਾਓ ਜਨਾਬ ਨੁਸਰ ਸਾਹਿਬ ਦੀਆਂ, ਔਰ ਜਿਨ੍ਹਾਂ ਨੇ ਹਾਲੇ ਤੱਕ ਵੀ ਮਨ ਨਹੀਂ ਬਣਾਇਆ ਆਉਣ ਦਾ, ਉਹ ਤੁਹਾਡੇ ਪਿਆਰ ਦੇ ਬੋਲ ਸੁਣ ਕੇ, ਤੁਹਾਡੇ ਮੁਹੱਬਤ ਦਾ ਪੈਗਾਮ ਸੁਣ ਕੇ ਰਾਈਟ ਵੇ ਮੈਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦੇਣ ਕਿ ਯਾਰ ਵਾਕਈ ਹੀ ਇਸ ਆਵਾਜ਼ ਦੇ ਵਿੱਚ ਦਰਦ ਹੈ, ਇਸ ਆਵਾਜ਼ ਦੇ ਵਿੱਚ ਪਿਆਰ ਹੈ, ਇਸ ਆਵਾਜ਼ ਦੇ ਵਿੱਚ ਬਹੁਤ ਹੀ ਆਪਣਾਪਨ ਹੈ, ਕੁਛ ਜੋ ਵੀ ਤੁਹਾਨੂੰ ਆਪ ਜੀ ਨੂੰ ਅੱਛਾ ਲੱਗਦਾ ਸਵੇਰੇ ਸਵੇਰੇ।
2: ਜੀ ਮੈਂ ਜ਼ਰੂਰ ਖਾਨ ਸਾਹਿਬ ਦਾ ਜਿਹੜਾ ਸਟਾਰਟਿੰਗ ਅਸੀਂ ਪ੍ਰੋਗਰਾਮ ਦੀ ਜਿਹੜੀ ਹੈ ਉਹ ਹਮਦ ਤੋਂ ਕਰਦੇ ਹਾਂ ਅੱਲਾਹ ਦੇ ਨਾਂ ਤੋਂ, ਤੇ ਖਾਨ ਸਾਹਿਬ ਦੀ ਹੀ ਇੱਕ ਜਿਹੜਾ ਉਹ ਕੰਪੋਜ਼ ਕੀਤੀ ਹੋਈ ਉਹਨਾਂ ਦੀ ਗਾਈ ਹੋਈ
3: ਜੀ,
2: ਤੇ ਉਹਨੂੰ ਮੈਂ ਪੇਸ਼ ਕਰ ਰਿਹਾ। ਕੋਈ ਤੋ ਹੈ ਜੋ ਨਿਜ਼ਾਮ ਹਸਤੀ
3: ਵਾਹ
2: ਚਲਾ ਰਹਾ ਹੈ,

ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 6474481000। ਜੇ ਅੱਛਾ ਸੁਣਨਾ ਭਾਈ ਆਇਓ, ਜੇ ਤੁਹਾਨੂੰ ਲੱਗਦਾ ਕਿ ਮਿਊਜ਼ਿਕ ਦੇ ਵਿੱਚ ਇੱਕ ਐਸੀ ਅਸਲੀਅਤ ਹੈ ਜੋ ਜ਼ਿੰਦਗੀ ਨੂੰ ਵੀ ਸਿੱਧੇ ਰਸਤੇ ਵੱਲ ਲੈ ਜਾਂਦੀ ਹੈ, ਤੇ ਫਿਰ ਤੁਹਾਨੂੰ ਆਉਣਾ ਜ਼ਰੂਰ ਬਣਦਾ। ਨੰਬਰ ਤੁਹਾਡੇ ਸਾਰਿਆਂ ਕੋਲ ਮੇਰਾ ਹੈ 6474481000।

0: ਜਿੱਥੇ ਨੁਮਾਨ ਸਾਹਿਬ ਗਜ਼ਲਾਂ ਗੀਤਾਂ ਦੇ ਨਾਲ ਹੋਏਗੀ ਉੱਥੇ ਤੁਹਾਡੀਆਂ ਗੱਲਾਂ ਬਾਤਾਂ, ਔਰ ਜਨਾਬ ਨੁਸਰਤ ਸਾਹਿਬ ਦੀਆਂ ਕੜੀਆਂ ਕਵਾਲੀ ਏਦਾਂ ਕਿਤੇ ਕਿਤੇ ਨਾਂ ਲਈ ਹੈ ਜਿਹੜੀ ਕਵਾਲੀ ਤੁਸੀਂ ਨਹੀਂ ਗਾਈ, ਹੈਨਾ? ਇਹ ਬੜੀਆਂ ਕਮਾਲ ਦੀ
1: ਅੱਜ ਕੱਲ ਕਵਾਲੀ ਦਾ ਨਾਂ ਲਵੋ ਤੇ ਪਹਿਲਾਂ ਨਾਮ ਹੀ ਜ਼ੇਨ ਖਾਨ ਸਾਹਿਬ ਦਾ ਆਉਂਦਾ, ਉਹਨਾਂ ਦੀ ਕਲੈਕਸ਼ਨ। ਔਰ ਅੱਛਾ, ਮੇਰਾ ਇਹ ਹੁੰਦਾ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੁਛ ਥੋੜਾ ਡਿਫਰੈਂਟ ਲੈ ਕੇ ਚੱਲਾਂ ਸ਼ੋਅ ਨੂੰ, ਥੋੜੀ ਕਲੈਕਸ਼ਨ ਜਿਹੜੀ ਆ
0: ਫੋਨ ਥੋੜਾ ਪਿੱਛੇ ਕਰੋ,
1: ਉਹਨੂੰ ਮੈਂ ਡਿਫਰੈਂਟ ਲੈ ਕੇ ਚੱਲਾਂ ਥੋੜਾ ਕਲੈਕਸ਼ਨ ਨੂੰ
0: ਜੀ,
1: ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ।
0: ਠੀਕ ਹੈ, ਔਰ ਮੈਂ ਚਾਹੂੰਗਾ ਕਿ ਕੁਛ ਐਸੀ ਕਵਾਲੀ ਇੱਕ ਅੱਧੀ ਹੋਰ ਕੁਛ ਮੁੱਖੜਾ ਉਸ ਕਵਾਲੀ ਦਾ ਜਿਹੜੇ ਹਰ ਪਰਿਵਾਰ ਦੇ ਮੂੰਹ ਤੇ ਚੜੀ ਹੋਈ ਹੈ ਨੁਸਰਤ ਸਾਹਿਬ ਦੀਆਂ ਕਵਾਲੀ ਦਾ, ਵੈਸੇ ਸਾਰੀਆਂ ਕਮਾਲ ਦੀਆਂ, ਹਰ ਇਨਸਾਨ ਨੂੰ ਹਰ ਬੱਚੇ ਤੱਕ ਨੂੰ ਯਾਦ ਹੈ ਕਵਾਲੀਆਂ, ਔਰ ਕੁਛ ਇਸ ਤਰ੍ਹਾਂ ਦੀ ਮੁੱਖੜਾ ਸੁਣਾਓ ਜਿਹੜਾ ਕਿ ਸੁਣ ਕੇ ਪਤਾ ਲੱਗੇ। ਕੱਲ੍ਹ ਵੀ ਤੁਹਾਡੇ ਬਾਰੇ ਇੱਕ ਕਾਮੈਂਟ ਆਇਆ ਸੀ, ਮੈਂ ਰੇਡੀਓ ਦੇ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਕਹਿੰਦੇ ਜਿਵੇਂ ਜਨਾਬ ਨੁਸਰਤ ਫਤਿਹਗੰਜ ਜਵਾਨੀ ਦੀ ਉਮਰ ਚ ਗਾ ਰਹੇ ਹੁੰਦੇ, ਇਸ ਤਰ੍ਹਾਂ ਦਾ ਕਾਮੈਂਟ ਤੁਹਾਨੂੰ ਮਿਲ ਰਿਹਾ?
1: ਏਡੇ ਵੱਡੇ ਕੰਪਲੀਮੈਂਟ,
0: ਏਡਾ ਵੱਡਾ ਤੁਹਾਨੂੰ ਕੱਲ੍ਹ ਕਾਮੈਂਟਸ ਮਿਲੇ ਆ, ਔਰ ਉਹ ਪਰਿਵਾਰ ਉਹਨਾਂ ਦੇ ਇੱਥੇ ਡੀਲਰ ਸ਼ਾਪ ਹੈ ਉਹਨਾਂ ਦੀ, ਇੱਥੇ ਕੰਪਨੀ ਬੜੀ ਵੱਡੀ ਹੈ ਤੇ ਉਹ ਸਪੈਸ਼ਲ ਤੌਰ ਤੇ ਸਾਰਾ ਪਰਿਵਾਰ ਆ ਰਿਹਾ, ਮੈਨੂੰ ਕਹਿੰਦੇ ਯਾਰ ਐਸਾ ਫਨਕਾਰ ਆਇਆ ਤੇ ਅਸੀਂ ਸੁਣਨ ਵਾਸਤੇ ਕਿਉਂ ਆਈਏ, ਜ਼ਰੂਰ ਆਉਣਾ ਚਾਹੀਦਾ।
1: ਸ਼ੁਕਰੀਆ,
0: ਪਲੀਜ਼ ਕੋਈ ਮੁੱਖੜਾ ਸੁਣਾਓ ਔਰ ਕਿਸੇ ਕਵਾਲੀ ਦਾ, ਸਮਾਂ ਫਿਰ ਬੀਤਦਾ ਜਾ ਰਿਹਾ ਜੀ।
1: ਜੀ ਖਾਨ ਸਾਹਿਬ ਦਾ ਇੱਕ
0: ਕਿਆ ਬਾਤ ਹੈ,
1: ਕੌਣ ਮੇਰਾ ਹੈ ਕਦੀ ਨਾ ਹੋਵੀਂ ਜੁਦਾ,
0: ਕਿਆ ਬਾਤ ਹੈ।
1: ਛੋੜ

0: হরিয়াবে
1: জিও
0: জানিয়া হরিয়া

0: ਕਿਆ ਪਤਾ ਤਾੜੀਆਂ ਚਾਹੀਦੀਆਂ ਵੀ ਸਾਰਿਆਂ ਨੂੰ ਚਾਹੀਦੀਆਂ ਨੇ ਇੰਨਾ ਖੂਬਸੂਰਤ ਸਵੇਰੇ ਸਵੇਰੇ ਵੈਸੇ ਤਾਂ ਆਰਟਿਸਟ ਨੂੰ ਜਲਦੀ ਉਠਾਉਣਾ ਨਹੀਂ ਚਾਹੀਦਾ ਸਵੇਰੇ ਸਵੇਰੇ ਮੈਨੂੰ ਪਤਾ 3 ਵਜੇ ਤੋਂ ਬਾਅਦ ਹੀ ਫੋਨ ਕਰਨਾ ਚਾਹੀਦਾ ਪਰ ਵਸੀਮ ਸਾਹਿਬ ਨੇ ਸਾਡੀ ਰਿਕੁਐਸਟ ਨੂੰ ਮੰਨਿਆ ਔਰ ਤੁਸੀਂ ਸਾਡੀ ਰਿਕੁਐਸਟ ਨੂੰ ਮੰਨਿਆ ਹਨੂਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਵੱਲੋਂ ਅਖੀਰ ਤੇ ਜਿੰਨੇ ਪੰਜਾਬੀ ਵਿਰਸਾ ਰੇਡੀਓ ਦੇ ਸਾਡੇ ਫੈਮਿਲੀ ਦੇ ਪਰਿਵਾਰ ਸੁਣ ਰਹੇ ਆ ਬਹੁਤ ਸਾਡੀਆਂ ਮੁਸਲਿਮ ਫੈਮਿਲੀ ਬਹੁਤ ਸੁਣਦੀਆਂ ਸ਼ੋਰੂਮ ਇੱਥੇ ਸਾਡੇ ਡੰਡਾਸ ਐਂਡ ਸਪੈਸ਼ਲੀ ਤੌਰ ਤੇ ਹਾਰਨ ਟੋਰੀਓ ਸਟਰੀਟ ਦੇ ਪੂਰੇ ਰੈਸਟੋਰੈਂਟ 'ਚ ਇਸ ਵੇਲੇ ਪੰਜਾਬੀ ਵਿਰਸਾ ਸੁਣਿਆ ਜਾ ਰਿਹਾ ਮੈਨੂੰ ਪਤਾ ਔਰ ਬਹੁਤ ਪਾਕਿਸਤਾਨੀ ਰੈਸਟੋਰੈਂਟ 'ਚ ਇਸ ਵੇਲੇ ਪੰਜਾਬੀ ਵਿਰਸਾ ਸੁਣਿਆ ਜਾ ਰਿਹਾ ਬੈਰੀ ਤੋਂ ਸਾਡੀਆਂ ਫੈਮਿਲੀਜ਼ ਪਾਕਿਸਤਾਨੀ ਉਹ ਬੜਾ ਪ੍ਰੋਗਰਾਮ ਸੁਣਦੀਆਂ ਆਪਣੇ ਵੱਲੋਂ ਸਾਰਿਆਂ ਨੂੰ ਤੁਸੀਂ ਅਖੀਰ ਤੇ ਮੈਸੇਜ ਕੀ ਦੇਣਾ ਚਾਹੋਗੇ ਇਸ ਅਕਤੂਬਰ 16 ਦਾ
1: ਇਹ 16 ਅਕਤੂਬਰ ਦਾ ਉਸ ਤੋਂ ਪਹਿਲੇ ਤੁਸੀਂ ਬੜੇ ਅੱਛੇ ਮੈਸੇਜ ਦੇ ਦਿੱਤੇ ਨੇ ਅਤੇ ਮੈਂ ਵੀ ਇਹੀ ਕਹਾਂਗਾ ਕਿ ਅਗਰ ਕਵਾਲੀ ਸੁਣਨੀ ਔਰ ਮੈਮੋਰੇਬਲ ਕਵਾਲੀ ਸੁਣਨੀ ਤੇ ਜ਼ਰੂਰ ਜੁਆਇਨ ਕਰੋ ਔਰ ਇਨਸ਼ਾਅੱਲਾ ਤੁਸੀਂ ਮਾਯੂਸ ਨਹੀਂ
0: ਹੋਵੋਗੇ
1: ਇਹ ਇੱਕ ਸਮਝ ਲਓ ਕਿ ਇਹ ਬਜ਼ੁਰਗਾਂ ਦੀਆਂ ਦੁਆਵਾਂ ਨਾਲ ਇਹ ਗੱਲ ਕਰ ਰਿਹਾ
0: ਬਹੁਤ ਅੱਛੀ ਗੱਲ
1: ਮਾਯੂਸ ਨਹੀਂ ਹੋਵੋਗੇ ਤੁਹਾਨੂੰ ਮਜ਼ਾ ਆਏਗਾ ਯੂ ਵਿਲ ਇੰਜੋਏ ਅਲੋਟ ਤੇ ਇੱਕ ਵਾਕਈ ਤੁਸੀਂ ਕਹੋਗੇ ਕਿ ਇੱਕ ਮੈਮੋਰੇਬਲ ਕਵਾਲੀ ਸੀ
0: ਬਹੁਤ ਅੱਛੀ ਗੱਲ ਹੈ ਔਰ ਦੇਖੋ ਜਿੱਥੇ ਖਾਣਾ ਵੀ ਹੋਵੇ ਪੀਣ ਵਾਸਤੇ ਹੋਵੇ ਤਾੜੀਆਂ ਵੀ ਫਿਰ ਉੱਥੇ ਤਾਦੀ ਵੱਜਦੀਆਂ ਕੁਛ ਪੀਣ ਪੂਣ ਅੰਦਰ ਗਿਆ ਹੋਊਗਾ ਸਭ ਕੁਛ ਅਨਲਿਮਿਟਡ ਹੀ ਆ ਕੰਮ ਉੱਥੇ ਸਰਦਾਰਾਂ ਦੀ ਪਾਰਟੀ ਦੇ ਆਉਣਾ ਤੇ ਇੱਥੇ ਕੋਈ ਕੂਪਨ ਕਾਪਨ ਵਾਲਾ ਕੰਮ ਨਹੀਂ ਹੋਣਾ ਜੋ ਮਰਜ਼ੀ ਪੀਓ ਕਿਉਂ ਜੀ
2: ਇਹ सर्दी के दिन आने वाले हैं अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन ड्राफ्ट प्रूफिंग और दूसरी सुविधाओं का फायदा उठा सकते हैं ज्यादा जानकारी के लिए enbridgegas.com/winterproofing पर जाएं नियम और शर्तें लागू
3: दिस इज AM 530 CHLO AM serving Brampton Mississauga Toronto the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.
4: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ
5: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ
4: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
5: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੰਡੀਆ ਕਿੱਥੇ ਜਾਣਾ
4: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
5: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
4: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ
6: 32-55-80-98
7: ਗਲਤ ਕਾਊਂਟਿੰਗ ਸਿਖਾਈ ਜਾਂਦੇ
6: ਹੋ ਕਾਊਂਟਿੰਗ ਨਹੀਂ ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
7: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
8: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowway Drive ਨੀਅਰ ਚਿੰਗੂਜ਼ੀ ਕਾਲ 905-450-2828 905-450-2828

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ।

0: 416-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-739-7710-647-739-8710।
3: ਮੈਂ ਕਿਆ ਕਿੱਥੇ ਜਾ ਰਹੀ ਹੈ?
4: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
5: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
6: ਸ਼ੀਸ਼ਾ ਹੋ ਜਾਂ ਦਿਲ ਹੋ, ਟੁੱਟ ਜਾਂਦਾ
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: ਆ ਭੈਣੇ ਖਰੀਦ ਲਿਆ ਗਹਿਣੇ?
12: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
11: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
12: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
13: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
14: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
15: ਕੰਡੀਸ਼ਨਸ ਅਪਲਾਈ।
16: ਪੁੱਤਰ ਤੂੰ ਇੰਨਾ ਮਹਾਨ ਬਣ, ਇੰਨਾ ਮਹਾਨ ਬਣ ਕੇ ਦੁਨੀਆ ਦੇ ਚਾਰਾਂ ਕੋਨਿਆਂ ਚ ਤੇਰਾ ਨਾਮ ਹੋਵੇ।
17: ਉਹ ਬਾਪੂ ਮਹਾਨ ਤਾਂ ਮੈਂ ਬਣ ਜਾ, ਪਰ ਇੱਕ ਸਮੱਸਿਆ ਹੈ।
16: ਕਿਹੜੀ ਸਮੱਸਿਆ?
17: ਭਾਈ ਕਹਿੰਦੇ ਦੁਨੀਆ ਦਾ ਗੋਲ ਹੈ, ਫਿਰ ਕੋਨੇ ਕਿੱਥੋਂ ਲੱਭਾਂਗੇ ਨਾਂ ਲਿਖਣ ਲਈ? ਇਹਨੂੰ ਚੰਗਾ ਰਹਿਣ ਹੀ ਦਿੰਦੇ ਆ।
18: ਫਿੱਟੇ ਮੂੰਹ ਤੇਰੇ।
19: Okay, let's go.
9: All right, Indian Fruitland te autumn di special sale laga ditti hai ji. Aashirwad aata 1199 da 20 pound, Barad da desi ke 399 da 1.8 kilo, Bansi Shakkar 199 di 2 pound, Tata Tea premium brand 899 da kilo, number 1817, Rice jehde 1099 de 8.8 pound, Meherwan juice 299 de 10 liter di bottle, Swarna Maida 199 da 4 pound. Indian Fruitland, 7 locations to serve you. Bachchat da dusra naam Indian Fruitland.
11: Ladies and gentlemen, introducing from CHLO AM 530, the number one radio host in the world.

0: ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ। ਦੀਪ ਟਾਟਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰਦੇ ਹਾਂ ਕਿ ਬਹੁਤ ਵਧੀਆ ਹੋਣਗੇ ਲਿਸਨਰਸ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਸੁਣਦੇ ਹਾਂ। ਬਿਲਕੁਲ ਜੀ, ਵੀਕਐਂਡ ਦੇ ਬਾਅਦ ਆਪਾਂ ਜਿਹੜਾ ਹੈ ਜੀ ਵੀਕਡੇ ਦੇ ਵਿੱਚ ਪੈਰ ਰੱਖ ਚੁੱਕੇ ਹਾਂ, ਸੋਮਵਾਰ ਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਦੀ ਸ਼ੁਰੂਆਤ ਜਿਹੜੀ ਹੈ ਜੀ ਵਧੀਆ ਹੋਵੇ, ਚੜ੍ਹਦੀ ਕਲਾ ਦੇ ਵਿੱਚ ਤੁਸੀਂ ਸਾਰੇ ਜਿਹੜੇ ਜੀ ਰਹੋ ਅਤੇ ਆਪਣੀ ਸਿਹਤ ਦਾ ਜਿਹੜਾ ਜੀ ਪੂਰਾ ਪੂਰਾ ਧਿਆਨ ਰੱਖਣਾ। ਅਤੇ ਤੁਸੀਂ ਜਿਹੜਾ ਜੀ ਰੋਮੀ ਡੋਗਰਾ ਨੂੰ ਵੀ ਵੋਟ ਦੇ ਸਕਦੇ ਹਾਂ, ਰੀਜਨਲ ਕਾਉਂਸਲਰ ਦੇ ਲਈ ਖੜੇ ਨੇ ਵਾਰਡ 2 ਦੇ 6 ਦੇ ਵਿੱਚੋਂ। ਔਰ ਬਿਲਕੁਲ ਜੀ, ਕਿਸੇ ਤਰੀਕੇ ਦਾ ਵੀ ਤੁਸੀਂ ਕੋਈ ਵੀ ਗੱਲਬਾਤ ਕਰਨਾ ਹੋਵੇ ਇਲੈਕਸ਼ਨ ਕਿਉਂਕਿ ਨੇੜੇ ਆ, ਕੋਈ ਵੀ ਕਮਿਊਨਿਟੀ ਤਾਈਂ ਆਪਣਾ ਮੈਸੇਜ ਪਹੁੰਚਾਉਣਾ ਹੋਵੇ ਤੇ ਬਿਲਕੁਲ ਜੀ ਸੰਪਰਕ ਕੀਤਾ ਜਾ ਸਕਦਾ 9057990999।
1: ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਤ ਦੇ ਤੁਹਾਡੇ ਲਈ 10 ਵਜੇ ਤੱਕ, ਜੀ ਹਾਂ ਸ਼ਾਰਪ 10 ਵਜੇ ਤੱਕ ਓਪਨ ਆ। ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਚਾਹੀਦੇ, ਲੌਂਗ ਵੀਕਐਂਡ ਦੀਆਂ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲ ਰਹੀਆਂ ਫਰਨੀਚਰ ਦੇ ਉੱਪਰ। ਹਾਈ ਐਂਡ ਫਰਨੀਚਰ ਚਾਹੀਦਾ, ਬੈਡਰੂਮ ਸੈੱਟ ਚਾਹੀਦਾ, ਸੋਫਾ ਸੈੱਟ ਚਾਹੀਦਾ, ਡਾਇਨਿੰਗ ਟੇਬਲ ਚਾਹੀਦਾ, ਤਾਂ ਗੱਡੀਆਂ ਕਮਾ ਲਓ 294 ਵੋਕਾ ਡਰਾਈਵ ਦੇ ਉੱਪਰ, 294 ਵੋਕਾ ਡਰਾਈਵ ਦੇ ਉੱਪਰ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਚੱਲ ਰਹੀ ਆ, ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ, ਹਰੇਕ ਪਰਚੇ ਦੇ ਨਾਲ ਤੋਹਫਾ ਦਿੱਤਾ ਜਾ ਰਿਹਾ, ਸੋ ਫਟਾਫਟ ਗੱਡੀਆਂ ਦੇ ਸਟੇਰੇ ਕਮਾ ਲਓ 294 ਵੋਕਾ ਡਰਾਈਵ ਦੇ ਵੱਲ, ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ 6 ਚੇਅਰਾਂ ਦੇ ਨਾਲ, ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ 6 ਚੇਅਰਾਂ ਦੇ ਨਾਲ 2000 ਡਾਲਰ ਦਾ ਲੈਂਦੇ ਆਇਓ। ਲੌਂਗ ਵੀਕਐਂਡ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 499 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਣਗੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਫ੍ਰੀ ਫ੍ਰੀ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਕਮਾ ਲਓ ਫਟਾਫਟ। ਬੈੱਡ ਸੈੱਟ ਚਾਹੀਦਾ, ਸੋਫਾ ਸੈੱਟ ਚਾਹੀਦਾ, ਡਾਇਨਿੰਗ ਟੇਬਲ ਚਾਹੀਦਾ, ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵੋਕਾ ਡਰਾਈਵ ਦੇ ਉੱਪਰ, 294 ਵੋਕਾ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 294 ਵੋਕਾ ਡਰਾਈਵ, ਨੰਬਰ ਟੂ ਕਾਲ, ਨੰਬਰ ਟੂ ਕਾਲ। ਡਾਇਰੈਕਸ਼ਨ ਚਾਹੀਦੀ ਆ, ਰਾਈਟ ਵੇ ਕਾਲ ਕਰੋ 9053029494, 905-302-9494 ਗ੍ਰੈਂਡ ਹੋਮ ਫਰਨੀਚਰ ਦੀ। ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ। ਧੰਨਵਾਦ ਭਾਜੀ।
2: ਆਰ ਯੂ ਰੈਡੀ? ਇੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647-429-4040।
3: Hello everyone, my name is Jagraj Sekhon, running to be your next counselor for ward number 2 in Caledon. Me and my family have proudly called ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
4: Na chacha ji, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
5: ਓ ਤੂੰ ਰੇਫੜਾ,
6: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
4: ਹੋ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੋ ਕਮਲਜੀਤ ਸਰਾ 4163561870 416-356-1870 ਪੈਗੀ ਪੱਲੇ।
7: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
2: I am Dave Tatla, and you are not.
5: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस वे असी करता फोन पंजाबी बाय नेचर वालियां नूं, ओह घरे आके लाइव कुकिंग करके गए। पंजाबी बाय नेचर वालियां नूं कॉल करियो।
8: पंजाबी बाय नेचर एयरपोर्ट एंड वे टेक गो रूट 9057944667।
9: I am Jay Chakla and you are not. ਜੀ ਤੁਹਾਡੇ ਨੋਟ ਬਚਾਈਏ ਡਾਲਰ ਬਚਾਈਏ ਰੈਂਟ ਟੀਵੀ ਅਪਲਾਈਸ ਤੋਂ ਸੁਲਤਾਨ ਜੀ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋ ਸਰ।
10: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
9: ਸੁਲਤਾਨ ਜੀ ਲੱਗਿਆ ਲੌਂਗ ਵੀਕਐਂਡ ਤੇ ਸਾਡੇ ਜਿਹੜੇ ਲਿਸਨਰ ਨੇ ਉਹ ਸ਼ੋਪਿੰਗ ਕਰਦੇ ਨੇ, ਕਿਸੇ ਨੇ ਫਰਿੱਜ ਦੀ ਕਰਨੀ ਆ, ਕਿਸੇ ਨੇ ਟੀਵੀ ਦੀ ਕਰਨੀ ਆ, ਕਿਸੇ ਨੇ ਫੁੱਲ ਕਿਚਨ ਦੀ ਕਰਨੀ ਆ, ਕਿਸੇ ਨੇ ਲੌਂਡਰੀ ਦੀ ਕਰਨੀ ਆ, ਕੀ ਕਹਿਣਾ ਚਾਹੋਗੇ?
10: ਬਿਲਕੁਲ ਜੀ, ਜੇ ਟੀਵੀ ਦੀ ਸ਼ੋਪਿੰਗ ਕਰਨੀ ਹੈ ਤਾਂ ਫਿਰ ਟੀਵੀ ਦੀ ਸ਼ੋਪਿੰਗ ਤਾਂ ਐਕਸਕਲੂਸਿਵ ਡੀਲਸ ਦੇ ਨਾਲ ਸਾਡੇ ਕੋਲ ਹੈ, ਕਿਉਂਕਿ ਸੋਨੀ ਨੇ ਲਾਂਚ ਕਰ ਦਿੱਤਾ ਜੀ 100 inch। ਸੋ ਜਿਹੜੇ ਵੀ ਕਸਟਮਰ 100 inch ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ, ਗੂਗਲ ਫੀਚਰਸ ਦੇ ਨਾਲ ਹੈ, 120 Hz ਹੈ ਜੀ, PS5 ਦੇ ਨਾਲ ਇਹਦੀ ਰੈਜ਼ੋਲੂਸ਼ਨ ਮੈਚ ਕੀਤੀ ਗਈ ਹੈ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਹੈ। ਸੋਨੀ ਬਰੇਵੀਆ 3 ਲਾਂਚ ਕੀਤਾ ਗਿਆ 100 inch $4500 ਦਾ, ਪਰ $29.99 ਚ ਲੈ ਕੇ ਤੁਸੀਂ $1500 ਸੇਵ ਕਰ ਸਕਦੇ ਹੋ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ, $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਨਾਲ ਦੀ ਨਾਲ 85 inch ਦੀ ਜੇ ਗੱਲ ਕਰੀਏ, ਮਿੰਨੀ LED ਲੇਟੈਸਟ ਟੈਕਨੋਲੋਜੀ ਹੈ 85 inch ਚ ਜੀ, ਸੈਮਸੰਗ ਨੇ ਲਾਂਚ ਕੀਤੀ ਹੈ ਮਿੰਨੀ LED 2026 ਦਾ ਲੇਟੈਸਟ ਮਾਡਲ ਹੈ, $1800 ਵਾਲਾ, $11.99 ਦਾ ਲੈ ਕੇ ਐਟਲੀਸਟ $600 ਤੁਸੀਂ 85 inch ਨਵੀਂ ਟੈਕਨੋਲੋਜੀ ਸੈਮਸੰਗ ਦੇ ਟੀਵੀ ਤੇ ਸੇਵ ਕਰ ਸਕਦੇ ਜੀ। ਜਿਹੜੇ ਕਸਟਮਰ 75 inch ਲੈਣਾ ਚਾਹੁੰਦੇ ਜੀ, ਉਹਨਾਂ ਨੂੰ $1100 ਤੋਂ ਸਿਰਫ $799 ਦਾ 75 inch ਸੈਮਸੰਗ ਵੀ ਮਿਲੇਗਾ। 65 inch ਲੈਣਾ ਜੀ, 65 inch ਅੱਜ ਦੇ ਰਹੇ ਹਾਂ ਸਿਰਫ $599 ਦਾ, ਤੇ 55 inch ਸਿਰਫ $399 ਦਾ। ਮਿਲਣਾ ਕਿੱਥੋਂ ਜੀ? ਬ੍ਰੈਮਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਤੇ ਸਾਡਾ ਨੰਬਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ। ਹਿਊਜ ਸੇਵਿੰਗਸ ਕੀਤੀਆਂ ਜਾ ਰਹੀਆਂ, ਜਿੱਦਾਂ ਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2000 ਵਾਲਾ $2600 ਦਾ ਸੀ, ਪਰ ਟੈਰਿਫ ਲੱਗੀ ਪ੍ਰਾਈਸ ਤੋਂ ਬਗੈਰ ਅਸੀਂ ਤੁਹਾਨੂੰ $1799 ਦਾ ਅੱਜ ਦੇਵਾਂਗੇ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ $5000 ਦਾ ਸੀ, ਪਰ ਅੱਜ $29.99 ਦਾ ਮਿਲੇਗਾ। ਟੈਰਿਫ ਲੱਗੀ ਪ੍ਰਾਈਸ ਇਹਦੀ $38.99 ਹੈ, ਪਰ $29.99 ਚ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। 905-450-2828 ਨੰਬਰ ਹੈ, 905-450-2828।
9: ਸੌਦਾ ਜਿਹੜਾ ਮਰਜ਼ੀ ਲੈਣਾ ਲੈ ਲਓ, ਚਾਹੇ ਟੈਲੀਵਿਜ਼ਨ, ਚਾਹੇ ਕਿਚਨ, ਚਾਹੇ ਲਾਂਡਰੀ, ਲੇਕਿਨ 6 ਮਹੀਨੇ ਤੁਸੀਂ ਪੈਸੇ ਦੇਣ ਦੀ ਲੋੜ ਨਹੀਂ ਹੈ। 6 ਮਹੀਨੇ ਤੱਕ ਨਾ ਵਿਆਜ ਲੱਗੇ, ਨਾ ਕੋਈ ਇੰਟਰਸਟ ਹੈ, ਸਿਰਫ ਤੇ ਸਿਰਫ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ 905-450-2828। ਅਗਲੇ ਲਿੰਕ ਚ ਫੇਰ ਮਿਲਦੇ ਹਾਂ ਜਨਾਬ।
10: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
9: ਥੈਂਕ ਯੂ ਸਰ। ਵੈਲਕਮ ਟੂ ਡੇਵ ਟਾਲਾ ਸ਼ੋ। ਜਿਹੜੀ ਬੀਬੀ ਦਾ ਪਿਛਲੇ ਦਿਨ ਟੈਨਿਸੀ ਚ ਜ਼ਹਿਰ ਦੇ ਕੇ ਉਸਨੂੰ ਮਾਰਨਾ ਸੀਗਾ, ਉਸਨੇ ਜਿਹੜੇ ਗਲਤ ਕੰਮ ਸੀ ਉਹਦੀ ਸਜ਼ਾ ਸੀਗੀ, ਲੇਕਿਨ 2 ਵਾਰ ਟੀਕੇ ਲਾਏ ਜ਼ਹਿਰ ਦੇ, ਉਹ ਬਚ ਗਈ। ਹੁਣ ਹੋਸਪਿਟਲ ਵਿੱਚ ਵੈਂਟੀਲੇਟਰ ਤੇ ਆ, ਹੁਣ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਫੇਲ ਹੋਏ, ਹੁਣ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀਨੀਆ ਦੇ ਵਿੱਚ ਇੱਕ ਜਹਾਜ਼ ਕਰੈਸ਼ ਹੋਇਆ, 17 ਲੋਕਾਂ ਦੀ ਉੱਥੇ ਮੌਤ ਹੋ ਗਈ। ਔਰ ਇਹਦੇ ਨਾਲ ਨਾਲ ਸਾਡੇ ਕੋਲ ਕੁਝ ਹੋਰ ਖਬਰਾਂ ਨੇ ਜਿਹੜੀ ਹਿੰਦੁਸਤਾਨ ਤੋਂ ਆ ਰਹੀ ਆ। ਕਾਂਗਰਸ ਪਾਰਟੀ ਨੇ ਜਿਹੜੇ ਮਜ਼ਾਰੇ ਕਰਨੇ ਆ ਤੇ ਜੇ ਕਰ ਰਹੇ ਆ, ਜਿਹੜੀ ਮੋਦੀ ਸਰਕਾਰ ਨੂੰ ਭੱਜਣਾ ਪਾਈਆਂ ਹੋਈਆਂ, ਪਤਾ ਨੀ ਕੀ ਕੁਛ ਹੋ ਰਿਹਾ ਉੱਥੇ। ਆਪਣੇ ਇੱਥੇ ਬੰਦੇ ਨੂੰ ਪੁਲਿਸ ਨੇ ਚਾਰਜ ਕੀਤਾ ਹੈ, ਬੱਚਿਆਂ ਨੂੰ ਪੁੱਠੇ ਤੇ ਕੰਮ ਕਰਨ ਲਈ ਕਹਿੰਦਾ ਸੀ। ਨਾਮ ਜੀਵਨ ਹੈ, ਉਮਰ 23 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਬਿਲਾਲ ਨਾਮ ਦੇ ਇੱਕ ਬੰਦੇ ਨੂੰ ਫੜਿਆ ਹੈ, ਜਿਹੜਾ ਕਿ ਘਰਾਂ ਵਿੱਚ ਜਾ ਕੇ ਚੋਰੀਆਂ ਕਰਦਾ ਸੀ, ਕੁੱਟਮਾਰ ਕਰਦਾ ਸੀ, ਉਸਨੂੰ ਫੜਿਆ ਹੈ। ਮਿਨੀਮਮ ਵੇਜ ਆ ਜਿਹੜੀ 35 ਸੈਂਟ ਆਪਣੇ ਵੱਧ ਚੁੱਕੀ ਹੈ, $17.60 ਤੋਂ ਲੈ ਕੇ $17.95 ਇੱਥੇ ਲੋਕਲੀ ਹੋ ਚੁੱਕੀ ਹੈ। ਚੋਣਾਂ ਆ ਚੁੱਕੀਆਂ ਮਿਊਂਸੀਪਲ ਦੀਆਂ। ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਗੱਲ ਹੈ ਇਹ ਹੈ ਕਿ ਅਸੀਂ ਬੱਚਿਆਂ ਦੇ ਜਨਮਦਿਨ ਨਹੀਂ ਭੁੱਲਦੇ, ਆਪਦਾ ਜਨਮਦਿਨ ਨਹੀਂ ਭੁੱਲਦੇ। ਆ ਦੀਵਾਲੀ ਆ ਰਹੀ ਆ, ਸਾਰਿਆਂ ਨੇ ਗੁਰਦੁਆਰੇ ਮੱਥਾ ਟੇਕਣ ਜਾਣਾ, ਮੰਦਰਾਂ 'ਚ ਮੱਥਾ ਟੇਕਣ ਜਾਣਾ, ਹੋਰ ਵੀ ਦਿਨ ਤਿਉਹਾਰ ਆਉਂਦੇ ਆ, ਆਪਣੇ ਧਾਰਮਿਕ ਹੋਣ ਜਾਂ ਦੂਜੇ ਨੂੰ ਮੱਥਾ ਟੇਕਣ ਜਾਂਦੇ ਆ, ਚਾਹੀਦਾ ਵੀ ਆ। ਉਹ ਯਾਰ ਜਿਹੜੀ ਇਲੈਕਸ਼ਨ ਹੈ ਇਸ ਨੂੰ ਵੀ ਇਸੇ ਤਰ੍ਹਾਂ ਹੀ ਦੇਖੋ ਨਾ, ਵੀ ਇਸ ਦਿਨ ਵੋਟ ਪਾਉਣੀ ਹੀ ਪਾਉਣੀ ਆ, ਮੀਂਹ ਆਵੇ ਜਾਂ ਹਨੇਰੀ ਆਵੇ ਵੋਟ ਪਾਉਣੀ ਹੀ ਪਾਉਣੀ ਆ, ਵੋਟ ਜਰੂਰ ਪਾਓ ਜਿਹੜੇ ਮਰਜ਼ੀ।
11: ਸਾਡਾ ਸ਼ਹਿਰ ਲੇਕਿਨ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
13: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
14: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
15: ਭਲਾ ਸਭ ਤੋਂ ਵਧੀਆ ਅੰਮ੍ਰਿਤਸਰੀ ਫਿਸ਼ ਕਿੱਥੋਂ ਮਿਲਦੀ ਹੈ?
5: ਤੇ ਅੰਮ੍ਰਿਤਸਰੋਂ ਹੀ ਮਿਲਦੀ ਹੈ, ਹੋਰ ਕਿੱਥੋਂ ਮਿਲਣੀ ਆ?
15: ਰਹੇ ਨਾ ਬੁੱਧੂ ਦੇ ਬੁੱਧੂ, ਉਹ ਮਿਲਦੀ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ। ਚਲੋ ਚਲੀਏ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ।
16: 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
15: ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
16: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
15: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
16: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
15: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
16: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
15: 905-671-8400 or 905-796-8800 or visit giltravels.ca.
9: ਇੰਡੀਅਨ ਫਰੂਟਲੈਂਡ ਦੇ ਨਾਲ ਹੈ ਜੀ ਤੰਦੂਰੀ ਗ੍ਰਿਲ, ਜਿੱਥੇ ਲੰਚ ਡਿਨਰ ਲਈ ਤੋਂ ਸਪੈਸ਼ਲ ਸੇਲ ਲਾਈ ਆ। ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499, ਵੈਜੀ ਬਰਗਰ 399 ਅਤੇ ਸਟਫ ਕੁਲਚਾ 299 ਦਾ, ਚਿਕਨ ਬਿਰਿਆਨੀ 699 ਦੀ, ਚਿਕਨ ਕਰੀ ਪਲੱਸ ਇੱਕ ਨਾਨ 999 ਦਾ। ਟਰੂ ਟੇਸਟ ਆਫ ਇੰਡੀਆ, ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟਲੈਂਡ। ਫਰਮ ਹੈ ਜੀ ਜਿਨ੍ਹਾਂ ਨੂੰ ਏਜ ਦੇ ਡਰਾਈਵਰ ਚਾਹੀਦੇ ਨੇ, ਕਾਫੀ ਸਾਰੇ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਨਾਲ ਦੀ ਨਾਲ ਮਿਡ ਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-846-2229, 846-2229 ਐਕਸਟੈਂਸ਼ਨ 4। ਰੋਮੀ ਡੋਗਰਾ ਜੋ ਕਿ ਰੀਜਨਲ ਕਾਉਂਸਲ ਦੇ ਉਮੀਦਵਾਰ ਨੇ ਜੀ ਵਾਰਡ 2 ਐਂਡ 6 ਦੇ, ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ। ਇਹ ਇੱਥੇ ਦੇ ਜਨਮ ਇਹਨਾਂ ਦਾ ਹੋਇਆ ਹੋਇਆ, ਹੀ ਨੋ ਵਟ ਇਜ਼ ਡੂਇੰਗ, ਹੀ ਇਜ਼ ਡੂਇੰਗ ਵੈਰੀ ਗੁੱਡ। So, regional councilor, ward 2 and 6, Romy Dogra. ਖਬਰਾਂ ਚ ਖਬਰ ਆ ਰਹੀ ਹੈ ਹਰਿਆਣਾ ਦੇ ਅੰਬਾਲਾ ਵਿਚ ਨਾਗਲ ਥਾਣੇ ਚ ਐਸ ਐਚ ਓ ਸੁਰੇਸ਼ ਕੁਮਾਰ ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਚ ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਚ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਈ ਬੜੀ ਖੁਸ਼ੀ ਮਨਾ ਰਹੇ ਹੈ, ਜੇ ਖੁਸ਼ੀ ਵਾਲੀ ਕਿਹੜੀ ਗੱਲ ਹੈ? ਕਿਹੜੇ ਇਨਸਾਨ ਨੂੰ ਇਹ ਹੱਕ ਦਿੱਤਾ ਹੈ ਕਿ ਤੁਸੀਂ ਜਿਹਦਾ ਮਰਜ਼ੀ ਕਤਲ ਕਰ ਦਿਓ, ਜਿਹਦੇ ਮਰਜ਼ੀ ਗੋਲੀਆਂ ਮਾਰ ਦਿਓ? ਤੁਸੀਂ ਉਹਨੂੰ ਨਹੀਂ ਲਾਈਕ ਕਰਦੇ, ਨਾ ਫੋਲੋ ਕਰੋ ਯਾਰ, ਇੱਥੇ ਕਿੰਨੀ ਜਨਤਾ ਤੁਰੀ ਫਿਰਦੇ, ਨਹੀਂ ਲਾਈਕ ਕਰਦੇ, ਨਾ ਫੋਲੋ ਕਰੋ, ਨਾ ਉਹਨਾਂ ਨੂੰ ਦੇਖੋ, ਅਸੀਂ ਸੋਤਾ ਜੀ, ਅਸੀਂ ਆਹ ਕਰਤਾ ਜੀ, ਆਰਾਣੋ। ਆਲਰਾਈਟ, ਵੁਮਨ ਦੇ ਛੁਰੇ ਮਾਰੇ ਗਏ ਸਕੁਅਰ 1 ਦੇ ਟਰਮੀਨਲ ਬੱਸ ਸਟੈਂਡ ਤੇ। ਯਮਨ ਦੀ ਸਰਕਾਰੀ ਫੌਜ ਨੇ ਹੂਤੀ ਦੇ ਕਬਜ਼ੇ ਕਰਨ ਵਾਲੇ ਜਿਹੜੇ ਕਬਜ਼ਾ ਕੀਤਾ ਸੀ ਉੱਥੇ ਫੌਜੀ ਟਿਕਾਣੇ ਦੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਸਰਹੱਦੀ ਫੌਜਾਂ ਵੱਲੋਂ 2 ਨਾਗਰਿਕਾਂ ਦੀ ਹੱਤਿਆ ਦੇ ਪਾਕਿਸਤਾਨ ਨੇ ਭਾਰਤੀ ਰਾਜਦੂਤ ਨੂੰ ਤਲਬ ਕਰ ਲਿਆ ਹੈ।
17: ਹੈਲੋ,
18: ਹੈਲੋ, ਕਟਾਰੀਆ ਟੂਰਿਜ਼ਮ ਐਂਡ ਟ੍ਰੈਵਲ?
17: ਹਾਂਜੀ, ਕਟਾਰੀਆ ਟੂਰਿਜ਼ਮ ਐਂਡ ਟ੍ਰੈਵਲ।
18: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ?
17: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
18: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਿਜ਼ਮ ਐਂਡ ਟ੍ਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਿਜ਼ਮ ਐਂਡ ਟ੍ਰੈਵਲ।
7: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
9: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 9054609099 9054609099 4609099 ਇਹਨਾਂ ਦਾ ਨੰਬਰ।

0: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ ਦੇ ਡਰਾਈਵਰ ਚਾਹੀਦੇ ਨੇ ਜੀ, ਟੋਰਾਂਟੋ ਤੋਂ ਮੋਨਟਰੀਅਲ, ਟੋਰਾਂਟੋ ਤੋਂ ਯੂਐਸ ਦੇ ਪੱਕੇ ਰਨ ਨੇ, ਪੱਕੇ ਰੂਟ ਨੇ, ਪੇ ਬਾਈ ਵੀਕਲੀ ਮਿਲੇਗੀ ਤੇ ਟੌਪ ਦੀ ਮਿਲੇਗੀ, ਕਹਿੰਦੀ ਕੌਣ ਦੀ ਪੇ ਮਿਲੇਗੀ, ਤੁਸੀਂ ਕੁਲਦੀਪ ਮਾਂਗਠੋਰਾ ਨਾਲ ਗੱਲ ਕਰ ਸਕਦੇ ਹੋ 6479724559 7264 5 5 9 5 6 5 5 ਇਹਨਾਂ ਦਾ ਨੰਬਰ ਹੈ। ਡੱਕ ਸਾਫ ਕਰਾ ਲਓ, ਘਰ ਦੇ ਅੰਦਰ ਡੱਕ ਸਾਫ ਕਰਾਉਣਾ ਬਹੁਤ ਜ਼ਰੂਰੀ ਹੈ, ਸਾਲ ਚ ਇੱਕ ਦੋ ਵੇਰ, ਖਾਸ ਕਰਕੇ ਜੇ ਛੋਟੇ ਵੱਟੇ ਜਾਂ ਬਜ਼ੁਰਗ ਰਹਿੰਦੇ ਨੇ, ਕਿਉਂਕਿ ਜੇ ਕਿਸੇ ਨੂੰ ਸਾਹ ਦਾ ਇਸ਼ੂ ਹੈ ਉਹਦੇ ਲਈ ਵੀ ਡੱਕ ਸਿਸਟਮ ਸਾਫ ਹੋਣਾ ਚਾਹੀਦਾ। 4162746699 ਤੋਂ ਸ਼ੁਰੂ ਹੁੰਦਾ ਹੈ, 4162774616 ਤੁਸੀਂ ਅਮਨ ਨਾਲ ਗੱਲ ਕਰ। ਦੀਵਾਲੀ ਆ ਰਹੀ ਹੈ, ਪਾਠ ਪੂਜਾ ਲਈ ਆਪਾਂ ਲੈ ਕੇ ਚੱਲਦੇ ਹਾਂ ਏਅਰਪੋਰਟ ਦੇ ਮੇਫੀਲਡ ਦੇ ਕਾਰਨਰ ਤੇ। ਯੈਸ ਮੈਡਮ।
1: ਹਾਂਜੀ ਦੇਵ ਜੀ, ਦੀਪਾਲਸ ਬ੍ਰੈਮਟਨ ਜਿਹੜਾ ਹੈਗਾ ਏਅਰਪੋਰਟ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ, 6141 ਮੇਫੀਲ ਰੋਡ, ਯੂਨਿਟ ਨੰਬਰ 4445। ਸਾਡਾ ਫੋਨ ਨੰਬਰ ਹੈਗਾ 9059130030। ਅਬ ਮੈਂ ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਕੰਪਲੀਟਲੀ ਰੈਡੀ ਹੈਗੇ ਆਲ ਫੈਸਟਿਵ ਸੀਜ਼ਨਸ ਦੇ ਲਈ। ਨਵਰਾਤਰੀ ਹੋਵੇ, ਕਰਵਾ ਚੌਥ, ਦੀਵਾਲੀ, ਧਨਤੇਰਸ, ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੋ ਘਰ ਦੇ ਲਈ, ਹੋਮ ਐਸੈਂਸ਼ੀਅਲਸ ਤੋਂ ਲੈ ਕੇ ਪੂਜਾ ਦਾ ਸਮਾਨ, ਵੈਡਿੰਗ ਨੀਡਸ, ਗਿਫਟਿੰਗ ਦੇ ਲਈ ਤੁਹਾਨੂੰ ਕੁਛ ਵੀ ਚਾਹੀਦਾ ਹੋ, ਇੱਕ ਵਨ ਸਟੋਪ ਸ਼ਾਪ ਆਪਾਂ ਬਣਾ ਰੱਖੀ ਆ। ਤੁਸੀਂ ਵੀ ਆਓ, ਸਾਰੇ ਵਿਜ਼ਿਟ ਕਰਿਓ ਡੀਪੋਲਸ ਬ੍ਰੈਮਟਨ। ਥੈਂਕ ਯੂ ਜੀ।
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
3: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 4169915939, 4169959939।
4: ਮੇਰੇ ਬੱਚੇ ਨੂੰ ਕਰੰਟ ਲੱਗ ਗਿਆ, ਮੈਂ ਕੀ ਕਰਾਂ?
5: ਤੁਸੀਂ ਕਿੱਥੋਂ ਬੋਲ ਰਹੇ ਹੋ?
4: ਜੀ ਮੈਂ ਪੰਜਾਬ ਤੋਂ ਬੋਲ ਰਹੀ ਹਾਂ।
5: ਪਹਿਲਾਂ ਤਾਂ ਰੱਬ ਦਾ ਸ਼ੁਕਰ ਕਰੋ ਜੀ, ਤੁਹਾਡੇ ਘਰ ਲਾਈਟ ਆ ਰਹੀ ਹੈ।
6: ਫਿੱਟੇ ਮੋਤੇਰੇ।
7: For the Dave Tatlin News Desk, locally covered, nationally connected.
0: ਰਾਜਸਥਾਨ ਤੋਂ ਖਬਰ ਆ ਰਹੀ ਹੈ, 10 ਸਾਲਾਂ 'ਚ ਸਭ ਤੋਂ ਵੱਡਾ ਅਕਾਲ ਦਾ ਖਤਰਾ ਹੈ, 11 ਤੋਂ ਵੱਧ ਜ਼ਿਲ੍ਹੇ ਸੋਕੇ ਦੀ ਲਪੇਟ 'ਚ ਨੇ, 50% ਜਿਹੜੀ ਬਾਰਿਸ਼ ਹੈ ਘੱਟ ਪਈ ਹੈ, ਪਾਣੀ ਦੀਆਂ ਗੱਡੀਆਂ ਜਿਹੜੀਆਂ ਚਲਾਉਣੀਆਂ ਪੈਣਗੀਆਂ। ਯੂਪੀ ਦੇ ਸਭ ਤੋਂ ਉੱਚੀ ਇਮਾਰਤ ਦੀ 43rd ਮੰਜ਼ਿਲ ਤੋਂ ਇੱਕ ਇੰਜੀਨੀਅਰ ਨੇ ਛਾਲ ਮਾਰ ਕੇ ਆਪਦੀ ਖੁਦਕੁਸ਼ੀ ਕੀਤੀ। ਗੁਹਾਟੀ ਨਾਈਟ ਕਲੱਬ ਵਿੱਚ ਔਰਤਾਂ ਨਾਲ ਛੇੜਛਾੜ, ਨੰਗਾ ਕਰਕੇ ਕੁੱਟਮਾਰ ਕੀਤੀ ਗਈ। ਅਮਰੀਕਾ ਵਿੱਚ ਹਿੰਦੂ ਮੰਦਰ ਤੇ ਹਮਲਾ, ਖਿੜਕੀਆਂ ਟੁੱਟੀਆਂ, ਪੁਜਾਰੀ ਅਤੇ ਸ਼ਰਧਾਲੂ ਅੰਦਰ ਸਨ। 5 ਸਾਲਾਂ ਵਿੱਚ 15 ਤੋਂ ਵੱਧ ਵਾਰ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਏਐਮ 530 ਡੇਵ ਟਾਟਲਾ ਸ਼ੋ, ਆਓ ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਫਰਨੀਚਰ ਸੁਖਸਾ, ਸਾਡੇ ਨਾਲ ਹਾਜ਼ਰ ਨੇ ਜਨਾਬ।
8: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਫਰਨੀਚਰ ਦੇ ਉੱਪਰ ਧਮਾਕੇਦਾਰ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ 3 ਦਿਨ ਦੀ ਸੇਲ, ਸਵੇਰੇ ਸ਼ਾਰਪ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੈ। ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੀ ਜਿਹੜੀ ਟਾਈਮਿੰਗ ਵੀ ਐਕਸਟੈਂਡ ਕਰ ਦਿੱਤੀ ਗਈ ਆ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਹੋਵਾਂਗੇ। ਸੋ ਧਮਾਕੇਦਾਰ ਜਿਹੜੀਆਂ ਪ੍ਰਾਈਜ ਮਿਲਣੀਆਂ ਫਰਨੀਚਰ ਦੇ ਉੱਪਰ, ਹਰੇਕ ਪਰਚੇਜ ਨਾਲ ਤੋਹਫਾ ਵੀ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਲੌਂਗ ਵੀਕਐਂਡ ਦੀ ਫਰਨੀਚਰ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਮੇਡ ਇਨ ਇਟਲੀ, ਬਹੁਤ ਸਾਰੇ ਪਰਿਵਾਰ ਜਿਹੜੇ ਕਿ ਇਟਾਲੀਅਨ ਸਟਾਈਲ ਬੈਡਰੂਮ ਸੈੱਟ ਤਾਂ ਲੈਂਦੇ ਆ, ਪਰ ਇੱਥੇ ਮੇਡ ਇਨ ਇਟਲੀ, ਇਟਲੀ ਦੀ ਸਟੈਂਪ ਲੱਗੀ ਹੋਊ ਬੈਡਰੂਮ ਸੈੱਟ ਤੇ। ਇਹ ਇਟਲੀ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਲੈਕਰ ਫਿਨਿਸ਼ ਦੇ ਵਿੱਚ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਜੀ ਹਾਂ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਕਿੰਗ

0: ਕੀਤਾ ਜਿਹੜੇ 10.99 ਦੇ 8.8 ਪਾਉਂਡ ਮਹਿਰਵਾਨ ਜੂਸ 2.99 ਦੇ 3 ਲੀਟਰ ਦੀ ਬੋਟਲ ਸਵਰਨਾ ਮੈਦਾ 1.99 ਦਾ 4 ਪਾਉਂਡ ਇੰਡੀਅਨ ਫਰੂਟਲੈਂਡ 7 ਲੋਕੇਸ਼ਨ ਟੂ ਸਰਵ ਯੂ ਬੱਚਤ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ ਔਰ ਇਨ੍ਹਾਂ ਦੇ ਨਾਲ ਹੀ ਤੰਦੂਰੀ ਗ੍ਰਿਲ ਹੈ ਜੀ ਜਿੱਥੇ ਲੰਚ ਡਿਨਰ ਲਈ ਸਪੈਸ਼ਲ ਸੇਲ ਲਗਾ ਦਿੱਤੀ ਹੈ ਆਲੂ ਕੁਲਚਾ ਜਾਂ ਥਾਲੀ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 4.99 ਦੀ ਵੈਜੀ ਬਰਗਰ 3.99 ਦਾ ਸਟੱਫ ਕੁਲਚਾ 2.99 ਦਾ ਚਿਕਨ ਦਾ ਵੱਡਾ ਸਾਰਾ ਕੋਲਾ ਦੇ ਨਾਲ ਇੱਕ ਨਾਨ 9.99 ਦਾ ਚਿਕਨ ਬਿਰਿਆਨੀ 6.99 ਦੀ ਟਰੂ ਟੇਸਟ ਆਫ ਇੰਡੀਆ ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ
1: ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਆਰ ਯੂ ਰੈਡੀ ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
2: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
4: ਸਾਡੇ ਹਰ ਖਾਸ ਮੌਕੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਆਓ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਇੱਥੇ ਮਿਲਦੀਆਂ ਨੇ ਇੰਡੀਅਨ ਹੈਂਡੀਕ੍ਰਾਫਟ ਆਈਟਮਸ ਧਾਰਮਿਕ ਮੂਰਤੀਆਂ ਮੰਦਿਰਾਂ ਦੀ ਸਜਾਵਟ ਧਾਰਮਿਕ ਕਿਤਾਬਾਂ ਤੇ ਤਸਵੀਰਾਂ ਮਾਲਾਵਾਂ ਭਜਨ ਸੀਡੀਜ਼ ਤੇ ਡੀਵੀਡੀਜ਼ ਪੂਜਾ ਤੇ ਹਵਨ ਸਮੱਗਰੀ ਮਿਊਜ਼ੀਕਲ ਇੰਸਟਰੂਮੈਂਟਸ ਅਤੇ ਵਿਆਹ ਮੰਗਣੀ ਤੇ ਹੋਰ ਖਾਸ ਮੌਕਿਆਂ ਲਈ ਲੋੜੀਂਦਾ ਸਾਰਾ ਸਮਾਨ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਪਹੁੰਚੋ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਮੇਅਰਫੀਲਡ ਐਂਡ ਏਅਰਪੋਰਟ ਪਲਾਜ਼ਾ ਬ੍ਰੈਂਪਟਨ ਪੂਜਾ ਹੋਵੇ ਵਿਆਹ ਹੋਵੇ ਜਾਂ ਕੋਈ ਵੀ ਖਾਸ ਮੌਕਾ ਤੁਹਾਡੀਆਂ ਸਾਰੀਆਂ ਤਿਆਰੀਆਂ ਦਾ ਪੂਰਾ ਹੱਲ ਇੱਕੋ ਥਾਂ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਵਧੇਰੇ ਜਾਣਕਾਰੀ ਲਈ ਕਾਲ ਕਰੋ 905-913-0030
0: ਐਲਨ ਮਾਸਕ ਦੀ ਜਿਹੜੀ ਗਰਲਫ੍ਰੈਂਡ ਸੀ ਉਹ ਭਾਰਤੀ ਮੂਲ ਦੀ ਬੀਬੀਸੀ ਸ਼ਿਵਨ ਉਹਦਾ ਨਾਮ ਸੀ ਉਹਨਾਂ ਦਾ ਅਚਾਨਕ ਬ੍ਰੇਕਅਪ ਹੋ ਗਿਆ ਹੈ ਔਰ ਉਹਨਾਂ ਦੇ 4 ਬੱਚੇ ਵੀ ਨੇ ਆਲਰਾਈਟ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਰਾਜ ਹੋਰਾਂ ਨਾਲ ਜੋ ਕਿ ਮੋਰਗੇ ਦਾ ਖਾਸੋ ਖਾਸ ਇੰਤਜ਼ਾਮ ਕਰਦੇ ਨੇ ਸਪੈਸ਼ਲਿਸਟ ਨੇ 37-30 ਸਾਲ ਦਾ ਇਹਨਾਂ ਨੂੰ ਬੈਂਕਿੰਗ ਸਿਸਟਮ ਦਾ ਨੌਲੇਜ ਹੈ ਪਤਾ ਹੈ ਐਕਸਪੀਰੀਅੰਸ ਹੈ ਰਾਜੀ ਪ੍ਰਾਣ ਸਵਾਗਤ ਹੈ
5: ਥੈਂਕ ਯੂ ਜੇ ਜੀ ਸਾਰੇ ਲਿਸਨ ਸ਼੍ਰੋਤਿਆਂ ਨੂੰ ਔਨ ਮੰਡੇ ਮਾਰਨਿੰਗ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਔਰ ਅਦਾਬ ਜੀ
0: ਅਦਾਬ ਅਦਾਬ ਅਦਾਬ ਅੱਜ ਕੀ ਸੁਣਿਆ ਅੱਜ ਕੀ ਸਲਾਹ ਮਸ਼ਵਰਾ ਦੋਗੇ
5: ਜੀ ਅੱਜ ਮੇਨ ਹੈਗਾ ਫਸਟ ਟਾਈਮ ਬਾਇਰਸ ਨੂੰ ਉਹਨਾਂ ਨੂੰ ਅਸਿਸਟ ਕਰਨਾ ਚਾਹੁੰਦੀ ਹਾਂ ਮੈਂ ਜਿਹੜੇ ਪਹਿਲੀ ਵਾਰ ਘਰ ਲੈਣਾ ਚਾਹੁੰਦੇ ਆ ਰੈਂਟ ਤੇ ਰਹਿੰਦੇ ਆ ਪਰ ਇਨਫੋਰਮੇਸ਼ਨ ਨੀ ਹੈਗੀ ਤੇ ਹਿੰਮਤ ਨੀ ਪੈ ਰਹੀ ਔਰ ਪਤਾ ਨੀ ਹੈਗਾ ਕਿ ਐਕਚੁਲੀ ਇਹ ਪਹਿਲਾ ਸਟੈਪ ਆਪਾਂ ਲਈਏ ਕੀ ਤੇ ਕਿਸ ਤਰ੍ਹਾਂ ਦੀ ਕਿਵੇਂ ਪ੍ਰਿਪੇਅਰ ਕਰੀ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਹਾਂ ਮੈਂ ਅੱਜ ਸੋ ਉਹਨਾਂ ਨੂੰ ਪਰਸਨਲੀ ਜਿਹੜਾ ਹੈਗਾ ਸਾਰਾ ਅਸੈਸ ਕਰਕੇ ਮੈਂ ਉਹਨਾਂ ਨੂੰ ਪ੍ਰਿਪੇਅਰ ਕਰ ਸਕਦੀ ਹਾਂ ਕਿ ਤੁਸੀਂ ਆਹ ਚੀਜ਼ਾਂ ਕਰੋ ਤੇ ਆਪਾਂ 3-4 ਮਹੀਨੇ ਤੱਕ ਤੁਸੀਂ ਤੁਹਾਨੂੰ ਇੱਕ ਘਰ ਦੇ ਵਿੱਚ ਐਂਟਰ ਕਰਾ ਸਕਦੇ ਹਾਂ
0: ਓਕੇ ਓਕੇ ਓਕੇ ਇਹਦੇ ਲਈ ਜਾਣਕਾਰੀ ਲਈ ਤੁਸੀਂ ਰਾਜੋਰਾ ਨੂੰ ਜਦੋਂ ਮਰਜ਼ੀ ਫੋਨ ਕਰ ਲਿਓ ਨੰਬਰ ਹੈ 6479274497-9273-4 ਅੱਛਾ ਮੇਰੇ ਵਰਗੇ ਨੇ ਮੋਰਗੇਜ ਲੈਣੀ ਆ ਕਿੰਨੇ ਕੁ ਪੇਪਰ ਵਰਕ ਚਾਹੀਦੇ ਹੁੰਦੇ ਕਈ ਵਾਰ ਤਾਂ ਬਾਵਾ ਇਕੱਠੇ ਕਰਨੇ ਪੈਂਦੇ ਆ
5: ਬਾਲਾ ਪੇਪਰ ਵਰਕ ਨੀ ਚਾਹੀਦਾ ਹੈਗਾ ਤੁਸੀਂ ਬੇਸਿਕ ਇਨਫੋਰਮੇਸ਼ਨ ਦੇ ਸਕਦੇ ਹੋ ਉਸ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ ਔਰ ਆਲਸੋ ਮੈਂ ਇਹ ਵੀ ਤੁਹਾਨੂੰ ਇਨਫੋਰਮੇਸ਼ਨ ਦੇ ਸਕਦੀ ਹਾਂ ਕਿ ਕਿਹੜੇ ਗਵਰਨਮੈਂਟ ਪਲਾਨਸ ਨੇ ਜਿਹੜੇ ਕਿ ਫਸਟ ਟਾਈਮ ਹੋਮ ਬਾਇਰਸ ਨੂੰ ਅਸਿਸਟ ਕਰਦੇ ਨੇ ਉਸ ਦੀ ਨੌਲੇਜ ਵੀ ਆਪਾਂ ਨੂੰ ਕਈ ਵਾਰੀ ਨਹੀਂ ਹੁੰਦੀ ਕਿ ਕਿਹੜੇ ਪ੍ਰੋਗਰਾਮ ਨੇ ਜਿਹੜੇ ਕਿ ਫਸਟ ਟਾਈਮ ਹੋਮ ਬਾਇਰਸ ਨੂੰ ਅਸਿਸਟ ਕਰ ਸਕਦੇ ਆ ਘਰ ਲੈਣ ਦੇ ਵਿੱਚ ਤੇ ਉਹਦੀ ਵੀ ਨੌਲੇਜ ਡਿਪੈਂਡਿੰਗ ਕਿ ਤੁਸੀਂ ਕਿਹੜੇ ਏਰੀਏ ਚ ਹੋ ਕਿੱਥੇ ਰਹਿੰਦੇ ਹੋ ਉਹ ਤੁਹਾਡੇ ਐਡਰੈਸ ਦੇ ਮੁਤਾਬਿਕ ਔਰ ਕਿੱਥੇ ਤੁਸੀਂ ਘਰ ਲੈਣਾ ਉਹ ਵੀ ਮੈਂ ਤੁਹਾਨੂੰ ਗਾਈਡੈਂਸ ਦੇ ਸਕਦੀ ਹਾਂ
0: ਓਕੇ ਓਕੇ ਗਾਈਡੈਂਸ ਬੜੀ ਜ਼ਰੂਰੀ ਹੁੰਦੀ ਹੈ ਸਹੀ ਗਾਈਡੈਂਸ ਲਈ ਤੁਸੀਂ ਰਾਜ ਹੋਣਾ ਦਾ ਨੰਬਰ ਨੋਟ ਕਰੋ 6479274744 ਅਗਲਾ ਕੀ ਕਹਿਣਾ ਚਾਹੋਗੇ ਜੀ
5: ਔਰ ਜੇ ਤੁਹਾਡਾ ਰਿਨੂਅਲ ਆਇਆ ਫਿਰ ਤਾਂ

0: ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੀ ਮੋਰਗੇਜ ਨੂੰ ਰਿਵਿਊ ਜ਼ਰੂਰ ਕਰਵਾਓ। ਸਿਰਫ ਤੁਸੀਂ ਲੋਅਰ ਰੇਟ ਨਾ ਦੇਖੋ। ਮੋਸਟ ਦਾ ਟਾਈਮ ਕੀ ਹੁੰਦਾ ਕਿ ਆਪਾਂ ਸਿਰਫ ਲੋਅਰ ਰੇਟ ਨੂੰ ਭੱਜਦੇ ਹਾਂ ਕਿ ਇੱਥੋਂ ਸਾਨੂੰ ਲੋਅਰ ਰੇਟ ਮਿਲਦਾ, ਆਪਾਂ ਉੱਥੇ ਭੱਜ ਜਾਂਦੇ ਹਾਂ। ਪਰ ਆਪਾਂ ਨੂੰ ਓਵਰਆਲ ਆਪਣੀ ਸਿਚੁਏਸ਼ਨ ਜ਼ਰੂਰ ਅਸੈਸ ਕਰਨੀ ਚਾਹੀਦੀ ਆ। ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡਸ ਨੇ ਔਰ ਲਾਈਨ ਆਫ ਕ੍ਰੈਡਿਟ ਫੁੱਲ ਨੇ, ਤੁਹਾਡੀਆਂ ਬਹੁਤ ਸਾਰੀਆਂ ਪੇਮੈਂਟਸ ਨੇ, ਕਈ ਵਾਰੀ ਆਪਾਂ ਉਹਨਾਂ ਨੂੰ ਸਾਈਡ ਤੇ ਰਹਿਣ ਦਿੰਦੇ ਹਾਂ ਤੇ ਮੋਰਗੇਜ ਘੱਟ ਰੇਟ ਤੇ ਰਿਨੂ ਕਰ ਲੈਂਦੇ ਹਾਂ। ਕਈ ਵਾਰੀ ਘੱਟ ਰੇਟ ਤੇ ਮੋਰਗੇਜ ਰਿਨੂ ਕਰਨ ਨਾਲ ਵੀ ਆਪਾਂ ਨੂੰ ਬਹੁਤ ਸਾਰੇ ਜਿਹੜੇ ਨੁਕਸਾਨ ਹੋ ਸਕਦਾ। ਮੀਨਿੰਗ ਕਿ ਐਗਜ਼ਾਮਪਲ, ਜੇ ਆਪਾਂ ਵਿਦਆਊਟ ਸੋਚੇ ਉਸਨੂੰ ਵੇਰੀਏਬਲ ਚ ਕਰ ਲਈਏ ਜਾਂ ਫਿਕਸ ਟਰਮ ਚ ਕਰ ਲਈਏ, ਉਹਨੂੰ ਆਪਾਂ ਓਵਰਆਲ ਆਪਣੀ ਸਿਚੁਏਸ਼ਨ ਨੂੰ ਨਾ ਸਮਝੀਏ ਤਾਂ ਦੀ ਐਂਡ ਆਫ ਦ ਡੇ ਆਪਾਂ ਨੂੰ ਬਹੁਤ ਸਾਰੀ ਪੈਨਲਟੀ ਵੀ ਦੇਣੀ ਪੈ ਸਕਦੀ ਆ।
1: ਓਕੇ, ਸੋ ਪੈਨਲਟੀਆਂ ਵਗੈਰਾ ਤੋਂ ਬਚੋ, ਲੇਕਿਨ ਮੋਰਗੇਜ ਲੈਣੀ ਆ, ਪੈਸੇ ਲੈਣੇ। ਅੱਛਾ, ਲਾਈਨ ਆਫ ਕ੍ਰੈਡਿਟ ਦਾ ਕੀ ਸਿਸਟਮ ਹੁੰਦਾ ਰਾਜ ਜੀ?
0: ਜੀ ਬਿਲਕੁਲ, ਲਾਈਨ ਆਫ ਕ੍ਰੈਡਿਟ ਮਿਲ ਸਕਦੀ ਆ ਜੇ ਤੁਹਾਡੀ ਮੋਰਗੇਜ ਕਿਸੇ ਵੱਡੇ ਬੈਂਕ ਨਾਲ ਆਲਰੇਡੀ ਹੈਗੀ ਹੈ ਤੇ ਬਹੁਤ ਵਧੀਆ ਰੇਟ ਤੇ ਆ। ਤੇ ਅਸੀਂ ਉਹਨੂੰ ਹਮੇਸ਼ਾ ਕਹਿੰਦੇ ਆ ਕਿ ਉਹ ਮੋਰਗੇਜ ਤੁਸੀਂ ਐਜ਼ ਇਟ ਇਜ਼ ਰਹਿਣ ਦਿਓ ਤੇ ਅਸੀਂ ਤੁਹਾਨੂੰ ਮੋਰਗੇਜ ਰੱਖ ਕੇ ਉਸ ਤੋਂ ਬਾਅਦ ਤੁਹਾਡੀ ਲਾਈਨ ਆਫ ਕ੍ਰੈਡਿਟ ਕਿਸੇ ਹੋਰ ਬੈਂਕ, ਕਿਸੇ ਹੋਰ ਇੰਸਟੀਟਿਊਸ਼ਨ ਤੋਂ ਲੈ ਕੇ ਦੇ ਸਕਦੇ ਆ।
1: ਛੇੜਦੇ ਨੀ, ਲੇਕਿਨ 25-25% ਕਾਰਡਾਂ ਤੇ ਜਾਂ ਹੋਰ ਜਗ੍ਹਾ ਅਸੀਂ ਵਿਆਜ ਦੇਈ ਜਾਂਦੇ ਬਿਨਾਂ ਮਤਲਬ ਤੋਂ।
0: ਬਿਲਕੁਲ, ਉਹ ਉਸ ਦੇ ਵਿੱਚ ਆਪਾਂ ਇੱਕ, ਮੈਨੂੰ ਇਹ ਲੱਗਦਾ ਕਿ ਆਪਾਂ ਬਹੁਤ ਘਬਰਾ ਜਾਂਦੇ ਹਾਂ ਕਿ ਆਪਾਂ ਆਪਣੀ ਸਿਚੁਏਸ਼ਨ ਨੂੰ ਕਿਸੇ ਨਾਲ ਡਿਸਕਸ ਨਹੀਂ ਕਰਦੇ, ਕਿਸੇ ਮਤਲਬ ਕਿ ਪ੍ਰੋਫੈਸ਼ਨਲ ਨਾਲ ਉਹਨੂੰ ਡਿਸਕਸ ਨਹੀਂ ਕਰਦੇ ਕਿ ਮੇਰੀ ਇਹ ਸਿਚੁਏਸ਼ਨ ਆ, ਇਹਦਾ ਕੀ ਹੱਲ ਹੋ ਸਕਦਾ ਆ। ਉਹਦੇ ਹੱਲ ਬਹੁਤ ਹੁੰਦੇ ਆ, ਪਰ ਤੁਹਾਨੂੰ ਉਹੀ ਇੱਕ ਵਾਰੀ ਗੱਲ ਕਰਨੀ ਪੈਣੀ ਆ, ਪਹਿਲਾ ਸਟੈਪ ਲੈਣਾ ਪੈਣਾ। ਬਾਕੀ ਦੇ ਸਟੈਪ ਜਿਹੜੇ ਆ ਆਪ ਹੀ ਚੁੱਕੇ ਜਾਣੇ, ਪਰ ਪਹਿਲਾ ਸਟੈਪ ਜ਼ਰੂਰ ਲਓ, ਅਸੈਸ ਜ਼ਰੂਰ ਕਰਾਓ ਤੁਹਾਡੀ ਓਵਰਆਲ ਸਿਚੁਏਸ਼ਨ ਪਲੀਜ਼।
1: ਆਲਰਾਈਟ, ਜ਼ਿਆਦਾ ਜਾਣਕਾਰੀ ਲਈ ਰਾਜ ਹੋਰਾਂ ਦਾ ਨੰਬਰ ਨੋਟ ਕਰੋ, 6479272344, 927-2344। ਐਂਡ ਤੇ ਕੁਛ ਹੋਰ ਐਡ ਕਰਨਾ ਚਾਹੋਗੇ?
0: ਜੀ ਬਸ ਇਹੀ ਕਹਿਣਾ ਚਾਹੂੰਗੀ ਕਿ ਆਪਣਾ ਜਿਹੜਾ, ਜਿਵੇਂ ਤੁਸੀਂ ਡਾਕਟਰ ਕੋਲੇ ਜਾਂਦੇ ਹੋ ਫਿਜ਼ੀਕਲ ਚੈੱਕਅਪ ਕਰਾਉਂਦੇ ਹੋ ਨਾ, ਇਸੇ ਤਰ੍ਹਾਂ ਫਾਈਨੈਂਸ਼ੀਅਲ ਚੈੱਕਅਪ ਐਨੂਅਲ ਜ਼ਰੂਰ ਕਰਾਉਣਾ ਚਾਹੀਦਾ ਆ। ਕਿਉਂਕਿ ਆਪਾਂ ਆਪਣੇ ਕੰਮਾਂ ਦੇ ਵਿੱਚ ਬਹੁਤ ਸਾਰੇ ਬਿਜ਼ੀ ਹੁੰਦੇ ਹਾਂ, ਆਪਾਂ ਸਿਰਫ ਪੇਮੈਂਟਾਂ ਕਰੀ ਜਾਂਦੇ ਹਾਂ, ਔਰ ਇਹ ਪਰੇਸ਼ਾਨੀ ਆਪਾਂ ਨੂੰ ਆਲ ਦਾ ਟਾਈਮ ਰਹਿੰਦੀ ਹੈ ਕਿ ਹਰ ਮਹੀਨੇ, ਹਰ 2 ਵੀਕ ਬਾਅਦ ਪੇਮੈਂਟ ਜਿਹੜੀ ਆਪਣੇ ਸਿਰ ਤੇ ਮਤਲਬ ਤਲਵਾਰ ਬਣ ਕੇ ਖੜੀ ਹੁੰਦੀ ਆ। ਪਰ ਆਪਾਂ ਨੂੰ ਕਈ ਵਾਰੀ ਇਹ ਨਹੀਂ ਪਤਾ ਕਿ ਇਹ ਪੇਮੈਂਟਾਂ ਘਟਾਈਆਂ ਵੀ ਜਾ ਸਕਦੀਆਂ ਆ। ਸੋ ਇਸ ਦੀ ਨੌਲੇਜ ਨਹੀਂ ਹੁੰਦੀ, ਆਪਾਂ ਕੰਮ ਕਰ ਕਰਕੇ ਉਹ ਸਿਰਫ ਮਿਨੀਮਮ ਪੇਮੈਂਟ ਦੇ ਕੇ ਹਰ ਮਹੀਨੇ ਉਹ ਸਟ੍ਰੈਸ ਆਪਾਂ ਆਪਣੇ ਸਿਰ ਦੇ ਉੱਤੇ ਰੱਖਦੇ ਹਾਂ। ਸੋ ਪਲੀਜ਼ ਇੱਕ ਵਾਰੀ ਫਾਈਨੈਂਸ਼ੀਅਲ ਚੈੱਕਅਪ ਜ਼ਰੂਰ ਕਰਾਓ, ਇਸ ਦੇ ਬਹੁਤ ਸਾਰੇ ਮਤਲਬ ਕਿ ਤੁਹਾਨੂੰ ਫਾਇਦੇ ਵੀ ਹੋ ਸਕਦੇ ਆ, ਜੇ ਨਹੀਂ ਵੀ ਹੋਣਗੇ ਉਹ ਵੀ ਤੁਹਾਨੂੰ ਦੱਸ ਦਵਾਂਗੇ ਆਹ ਸਿਚੁਏਸ਼ਨ ਤੁਹਾਡੀ ਮਤਲਬ ਕਿ ਆਹ ਚੋਇਸ ਹੈਗੀ ਆ। ਸੋ ਪਲੀਜ਼ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ, 6479272344, ਔਰ ਮੇਰਾ ਲਾਇਸੈਂਸ ਨੰਬਰ ਹੈ M26000288।
1: ਰਾਜੀ, ਸਮਾਂ ਕੱਢਣ ਲਈ ਧੰਨਵਾਦ।
0: ਥੈਂਕ ਯੂ ਦੇਵੀ, ਹੈਵ ਅ ਗ੍ਰੇਟ ਡੇ, ਬਾਏ ਬਾਏ।
1: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 6472016002, 647-201-6002, 201-6002। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
2: ਭਲਾ ਸਭ ਤੋਂ ਵਧੀਆ ਅੰਮ੍ਰਿਤਸਰੀ ਫਿਸ਼ ਕਿੱਥੋਂ ਮਿਲਦੀ ਹੈ?
3: ਤੇ ਅੰਮ੍ਰਿਤਸਰੋਂ ਹੀ ਮਿਲਦੀ ਹੈ, ਹੋਰ ਕਿੱਥੋਂ ਮਿਲਣੀ ਹੈ?
2: ਰਹੇ ਨਾ ਬੁੱਧੂ ਦੇ ਬੁੱਧੂ, ਉਹ ਮਿਲਦੀ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ। ਚਲੋ ਚਲੀਏ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ।
4: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
4: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰਾਂਟਨ।
6: ਤੂੰ ਬੈਠਾ ਕੀ ਸੋਚੀ ਜਾਂਦਾ?
7: ਮੈਂ ਸੋਚ ਰਿਹਾ ਵੀ ਕਦੋਂ ਕੁ ਵਾਪਸ ਆਊਗੀ।
6: ਕੌਣ?
7: ਘਰ ਵਾਲੀ ਮੇਰੀ।
6: ਕਿੱਥੇ ਗਈ ਆ ਉਹ?
7: ਸਾਡੀ ਬਿਲਡਿੰਗ ਦਾ ਵਾਚਮੈਨ ਨੀ, ਉਹਦੇ ਨਾਲ ਫਿਲਮ ਵੇਖਣ ਗਈ ਆ।
6: ਤੇ ਫੇਰ ਤੂੰ ਉਹਦਾ ਪਿੱਛਾ ਨਹੀਂ ਕੀਤਾ?
7: ਤੇ ਮੈਨੂੰ ਕੀ ਲੋੜ ਪਈ ਜਾਣ ਦੀ, ਮੈਂ ਤਾਂ ਅੱਗੇ ਹੀ ਫਿਲਮ ਦੇਖੀ ਆਓ।
8: ਫਿੱਟੇ ਮੋਤੇਰੇ।
9: From the Dave Catlett News Desk, locally covered, nationally connected.
10: ਦਲਜੀਤ ਸਾਂਝ ਦਾ ਔਰਾ ਇੰਡੀਆ ਟੂਰ ਜਿਹੜਾ 2026 ਵਾਲਾ ਸੱਤ ਸ਼ਹਿਰਾਂ 'ਚ ਹੋਏਗਾ ਲਾਈਵ, 1 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਯੂਕਰੇਨ ਦੇ ਸੂਮੀ ਸ਼ਹਿਰ 'ਚ ਜਦੋਂ ਆਸਮਾਨ ਤੋਂ ਆਏ ਇੱਕ ਰੂਸੀ ਡਰੋਨ ਨੇ ਭਾਰਤੀ ਫਾਰਮਾਸਿਊਟੀਕਲ ਦਾ ਜਿਹੜਾ ਵਿਸ਼ਾਲ ਪਲਾਂਟ ਸੀ ਉਸ ਨੂੰ ਉਡਾ ਦਿੱਤਾ। ਇਲੈਕਸ਼ਨ ਤੋਂ ਪਹਿਲਾਂ ਟਰੰਪ ਦੇਣਗੇ 2 ਕਰੋੜ ਤੋਂ ਵੱਧ ਬਜ਼ੁਰਗਾਂ ਨੂੰ $100 ਦੇ ਚੈੱਕ। ਹੈਂ, ਇਹ ਆਈਡੀਆ ਭਾਈ ਕਹਾਂ ਸੇ ਲਾਏ ਹੋ? ਇੰਡੀਆ ਸੇ ਲਾਏ ਲਗਤੇ ਹੋ?
11: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਓਫਰ ਚ ਗ੍ਰੈਂਡ ਓਫਰ ਚ ਦਾ ਮੈਸੇਜ ਦੇ ਰਹੇ ਹਾਂ। ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਸੁਣ ਰਹੇ ਨੇ, ਗੱਡੀਆਂ ਦੇ ਸਟੇਰਿੰਗ ਘੁਮਾ ਲਓ 294 ਵੋਕ ਡਰਾਈਵ ਦੇ ਵੱਲ, ਕਿਉਂਕਿ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਓ, ਡਿਨਰ ਕਰਕੇ ਆ ਜਾਓ। ਚਾਰੋਂ ਦਿਨ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵੋਕ ਡਰਾਈਵ ਦੇ ਉੱਪਰ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲ ਰਹੀਆਂ। ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾ ਰਿਹਾ। ਸਰ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ, ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ $1,500 ਦਾ ਲੈਂਦੇ ਆਇਓ। ਜਿਹੜੇ ਪਰਿਵਾਰ ਰਾਈਟ ਵਿੰਗ ਸੋਰ ਜਾਣਗੇ ਰਾਤ ਦੇ 10 ਵਜੇ ਤੱਕ ਓਪਨ ਆ। ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ ਸਿਰਫ $399 ਤੇ ਨਾਲ ਭਾਈ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਲੈਣਾ ਨਾ ਭੁਲਿਓ। ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ $399 ਦਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਫ੍ਰੀ ਫ੍ਰੀ। ਤੇ ਜੇ ਗੱਲਬਾਤ ਕੁਈਨ ਮੈਟਰਸ ਦੀ ਕਰੀਏ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $500-600 ਦਾ ਲੈਂਦੇ ਆਇਓ, ਸਿਰਫ $99 ਦਾ ਕੁਈਨ ਸਾਈਜ਼ ਦਾ ਮੈਟਰਸ $99 ਦਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ। ਹੁਣ ਤਾਂ ਫਟਾਫਟ ਗੱਡੀਆਂ ਘੁਮਾਓ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵੋਕ ਡਰਾਈਵ ਦੇ ਉੱਪਰ, 294 ਵੋਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵੋਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ।
10: ਰੱਬ ਨੇ ਨੋਟਾਂ ਨਾਲ ਮੀਂਹ ਵਸਾਉਣ ਲੱਗਿਆ ਹੈ। ਔਰ ਜਿਹੜੀ ਫਲਾਈ ਦੁਬਈ ਦੀ ਸਹਿ ਪਾਇਲਟ ਬਾਰੇ ਕੱਟੜਵਾ ਸੰਬੰਧੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ। ਯਮਨ ਦੇ ਆਗੂ ਨੇ ਹੂਤੀਆਂ ਵਿਰੁੱਧ ਵੱਡੇ ਫੌਜੀ ਆਪਰੇਸ਼ਨ ਦਾ ਐਲਾਨ ਕਰ ਦਿੱਤਾ। ਕੈਨੇਡਾ ਚ $2 ਪ੍ਰਤੀ ਲੀਟਰ ਤੋਂ ਹੇਠਾਂ ਡਿੱਗੇਗੀ ਡੀਜ਼ਲ ਦੀ ਕੀਮਤ। ਚੰਗੀ ਗੱਲ ਆ, ਜੇ ਡਿੱਗ ਪਵੇ ਜਿਹੜੇ ਟਰਕਿੰਗ ਇੰਡਸਟਰੀ, ਇਹਨਾਂ ਨੂੰ ਮਾੜੀ ਮੋਟੀ ਰਾਹਤ ਮਿਲੇਗੀ ਵਿਚਾਰਿਆਂ ਨੂੰ।
12: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
10: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ। ਦੈਟਸ ਰਾਈਟ ਮਾਈ ਫਰੈਂਡ, ਇਟਸ ਯੋਰ ਪ੍ਰੋਬਲਮ, ਨਾਟ ਮਾਈਨ। ਬਦਲਦੀ ਵਿਸ਼ਵ ਰਾਜਨੀਤੀ ਵਿਚ ਇਕੱਲਾ ਪੈ ਰਿਹਾ ਅਮਰੀਕਾ, ਜੈਸ਼ੰਕਰ ਨੇ ਕਿਹਾ। ਇੰਡੀਆ ਦੀ ਮੋਦੀ ਸਰਕਾਰ। ਇੱਕ ਵਾਰ ਫੇਰ ਚੱਲਦੇ ਲਾਈਵ ਆਨ ਲੋਕੇਸ਼ਨ, ਸਾਡੇ ਨਾਲ ਸੁਲਤਾਨ ਜੀ ਇੱਕ ਵਾਰ ਫੇਰ ਜੁੜ ਚੁੱਕੇ ਨੇ। ਸੁਲਤਾਨ ਜੀ, ਕੀ ਹਾਲ ਹੈ?
13: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
10: ਸੁਲਤਾਨ ਜੀ, ਮੈਂ ਸ਼ੁਰੂ ਕਰਦਾ, ਤੁਸੀਂ ਜਵਾਬ ਦੇਣੇ ਅੱਜ।
13: ਠੀਕ ਹੈ ਜੀ।
10: ਸੁਲਤਾਨ ਜੀ, 32 ਇੰਚ ਟੈਲੀਵਿਜ਼ਨ,
13: 32 ਇੰਚ ਟੀਵੀ ਸੋਲਡ ਆਊਟ ਹੈ ਜੀ।
10: 40 ਇੰਚ ਟੈਲੀਵਿਜ਼ਨ,
13: 199।
10: 40 ਇੰਚ 199 ਦਾ?
13: ਜੀ ਬਿਲਕੁਲ, 199।
10: 55 ਇੰਚ,
13: 55 ਇੰਚ 399,
10: 55 ਇੰਚ 399, ਤੇ 65 ਇੰਚ
13: 65 ਇੰਚ 499,
10: ਤੇ ਉਦੋਂ ਬਾਅਦ ਆਉਂਦੀ ਹੈ ਬਾਰੀ 75 ਇੰਚ ਦੀ,
13: 75 ਇੰਚ 799।
10: ਲਓ ਜੀ, 75 ਇੰਚ 799, ਤੇ 85 ਇੰਚ
13: 85 ਇੰਚ 1199 ਜੀ,
10: 85 ਇੰਚ 1199, ਤੇ 98 ਇੰਚ
13: 98 ਇੰਚ ਸਿਰਫ ਦੇਪਾ ਜੀ ਇੱਕੋ ਹੀ ਟੀਵੀ ਇਨ ਸਟਾਕ ਹੈ, 1 ਲੱਕੀ ਕਸਟਮਰ ਕੈਨ ਗੈਟ ਇਟ 1999, ਜਦਕਿ ਇਹਦੀ ਰੈਗੂਲਰ ਪ੍ਰਾਈਸ ਜਿਹੜੀ ਹੈ ਜੀ $2600 ਹੈ, ਪਰ 1999 ਇੱਕ ਕਸਟਮਰ ਲੈ ਸਕਦੇ ਆ, ਤੇ 1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ ਜੀ, 905-450-2828 ਨੰਬਰ ਹੈ, 905-450-2828।
10: ਸੁਲਤਾਨ ਜੀ ਮੇਰੇ ਘਰੇ ਆਉਣਾ ਕੁੜਮਾ ਨੇ, ਮੈਂ ਉਹਨਾਂ ਨੂੰ ਦਿਖਾਉਣਾ ਵੱਡਾ ਸਾਰਾ ਟੈਲੀਵਿਜ਼ਨ, ਲੱਗੇ ਹੱਥ 100 ਇੰਚ ਦੀ ਪ੍ਰਾਈਸ ਵੀ ਦੇ ਦੋ।
13: 100 ਇੰਚ $29.99 ਦਾ ਜੀ, ਕਿਉਂਕਿ $4500 ਦਾ ਜਸਟ ਲੇਟੈਸਟ ਲਾਂਚ ਕੀਤਾ ਗਿਆ ਸੋਨੀ ਬਰੇਵੀਆ 3, ਵੈਰੀ ਹਾਈ ਐਂਡ ਟੈਕਨੋਲੋਜੀ ਹੈ, 120 Hz ਹੈ, PS5 ਦੀ 5.1 ਚੈਨਲ ਇਨਪੁਟ ਦੇ ਨਾਲ ਇਹਦੀ ਰੈਜੋਲੂਸ਼ਨ ਮੈਚ ਕੀਤੀ ਗਈ ਹੈ, ਗੇਮਿੰਗ ਮੋਡ ਦੇ ਉੱਪਰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਸੋਨੀ ਬਰੇਵੀਆ 3 ਦੇ ਨਾਮ ਤੋਂ ਲਾਂਚ ਕੀਤਾ ਗਿਆ, ਓਨਲੀ $29.99 ਦਾ, 100 ਇੰਚ ਜੀ।
10: ਲੌਂਡਰੀ ਸੈੱਟ ਵਿੱਚ ਕਿਹੜੀ ਸਪੈਸ਼ਲ ਅੱਜ?
13: ਇਹਦੇ ਚ ਜੀ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ $10.99 ਦਾ ਪੇਅਰ, ਤੇ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਹੈ, ਕਿਉਂਕਿ ਪਲੈਟੀਨਮ ਸੀਰੀਜ਼ ਹੈ, ਪਲੈਟੀਨਮ ਕਲਰ ਚ ਹੈ, ਇਹਦਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਇਹ ਜਿਹੜਾ ਜੀ $2000 ਦਾ ਸੀਗਾ ਤੇ ਇਹਦੀ ਟੈਰਿਫ ਲੱਗੀ ਪ੍ਰਾਈਸ $2600 ਆਈ ਹੈ, ਪਰ $1799 ਚ ਸਟਿਲ ਮੇਰੇ ਕੋਲ ਵੈਰੀ ਲੋ ਇਨਵੈਂਟਰੀ ਪਰ ਇਨ ਸਟਾਕ ਹੈ, ਫਸਟ ਕਮ ਫਸਟ ਸਰਵ, $1799 ਦਾ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਮਿਲੇਗਾ ਜੀ, 905-450-2828 ਨੰਬਰ ਹੈ। ਤੇ ਦੇਪਾ ਜੀ ਜਿਨ੍ਹਾਂ ਨੇ ਸਿੰਗਲ ਸਿੰਗਲ ਪੀਸ ਲੈਣਾ, ਵੈਸੇ ਤਾਂ ਬਿਲਟ ਇਨ ਕਿਚਨ ਦੇ ਉੱਪਰ 40% ਦਾ ਡਿਸਕਾਊਂਟ ਅਸੀਂ ਦੇ ਰਹੇ ਹਾਂ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, $12,000 ਵਾਲਾ, $6,900 ਦਾ 40% ਡਿਸਕਾਊਂਟ ਦੇ ਨਾਲ ਹੈ। ਪਰ ਜੇ ਸਿੰਗਲ ਪੀਸ ਵੀ ਲੈਣਾ ਤੇ 36 ਇੰਚ ਵਾਈਡ ਫੁੱਲ ਸਾਈਜ਼ ਦਾ ਫ੍ਰੈਂਚ ਡੋਰ ਫ੍ਰਿਜ ਹੈ, $2200 ਤੋਂ $1499 ਦਾ ਦੇਵਾਂਗੇ, $700 ਗਰੰਟਿਡ, ਕਸਟਮਰ ਸਿਰਫ ਕੱਲੇ ਇੱਕ ਫ੍ਰਿਜ ਖਰੀਦਣ ਤੇ ਸੇਵ ਕਰ ਲੈਣਗੇ। 905-450-2828 ਨੰਬਰ ਹੈ, 905-450-2828। ਇਹਦੇ ਲਈ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਪ੍ਰੋਡਕਟ ਦੀ ਨੌਲੇਜ ਲੈਣਾ, ਪ੍ਰਾਈਸ ਕੰਪੇਅਰ ਕਰਨਾ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਅਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ ਇਸ ਵੀਕਐਂਡ ਤੇ, ਉਹਦਾ ਫਾਇਦਾ ਜ਼ਰੂਰ ਚੁੱਕਣਾ, ਉਹ $200 to $400 ਤੱਕ ਦਾ ਅਡੀਸ਼ਨਲ ਡਿਸਕਾਊਂਟ ਹੈ, 905-450-2828, 905-450-2828 ਜੀ,
10: 905-450-2828।
8: ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
14: Okay, let's go.
10: All right, Indian Fruitland te out on the special sale laga ditti hai ji, Aashirwad aata 1199 da 20 pound, Barad da desi ghiu 399 da 1.8 kilo, Bansi Shakkar 199 di 2 pound, Tata Tea Premium brand 899 da kilo, number 1817, Rice da jede 1099 de 8.8 pound, Meherban juice 299 de 10 liter di bottle, Swarna Maida 199 da 4 pound, Indian Fruitland 7 locations to serve you, Bachat da dusra naam Indian Fruitland. I am Dave Tatla and you are not. ਕਾਂਗੋ ਦੀ ਨਦੀ ਵਿਚ ਕਿਸ਼ਤੀਆਂ ਦੀ ਟੱਕਰ ਦੌਰਾਨ 30 ਲੋਕਾਂ ਦੀ ਮੌਤ, 12 ਲਾਪਤਾ। ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਸੋਨੇ ਦੀ ਵੱਡੀ ਲੁੱਟ ਦੇ ਦੋਸ਼ੀ ਪਰਮਪਾਲ ਸਿੱਧੂ ਮੁਕੱਦਮਾ ਸ਼ੁਰੂ ਹੈ। ਰੈਜ਼ੀਡੈਂਟਸ ਜਿਹੜੇ ਬ੍ਰੈਂਟਨ ਦੇ ਨੇਬਰਹੁੱਡ ਦੇ, ਉਹ ਪਟੀਸ਼ਨ ਕਰ ਰਹੇ ਆ ਜਿਹੜੀਆਂ ਪਾਰਕਿੰਗ ਟਿਕਟਾਂ ਮਿਲ ਰਹੀਆਂ। ਭਾਈ ਸਾਹਿਬ, ਇੱਕ ਘਰ ਦੇ ਵਿਚ 6-6, 8-8 ਕਾਰਾਂ ਨੇ, ਟਿਕਟਾਂ ਹੀ ਮਿਲਣੀਆਂ, ਹੋਰ ਕੀ ਮਿਲਣਾ। ਪਟੀਸ਼ਨ ਇਹ ਕਰੋ ਵੀ ਹੋਰ ਟਿਕਟਾਂ ਦੇਣ ਵਾਲੇ ਬੰਦੇ ਰੱਖੇ ਜਾਣ, ਤਾਂ ਕਿ ਇਸ ਨੂੰ ਸੁਧਾਰਿਆ ਜਾਵੇ, ਸਾਫ਼ ਕੀਤਾ ਜਾਵੇ, ਫੁੱਟਪਾਥ ਦੇ ਉੱਤੇ ਗੱਡੀਆਂ ਖੜੀਆਂ। Come on, man. All right. Abhishek ji, welcome to the show, sir.
15: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ, ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ ਇੱਕ ਬੈਡ ਇੱਕ ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 lakh ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 bedroom ਦਾ ਘਰ, 1 bedroom ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਅਲਟਰ, 6347927,000, 6479927,000।
7: ਕੀ ਹੋਇਆ ਤੈਨੂੰ, ਕਿੱਥੇ ਚੱਲੀ ਆ ਤੂੰ?
6: ਮਰਨ ਜਾ ਰਹੀ ਆ।
7: ਮਰਨ ਜਾ ਰਹੀ ਆ, ਮਤਲਬ ਇੰਨਾ ਮੇਕਅਪ ਕਿਉਂ ਕੀਤਾ ਫਿਰ ਤੂੰ?
6: ਉਹ ਗਧਿਆ, ਕੱਲ ਸਵੇਰੇ ਅਖਬਾਰ 'ਚ ਫੋਟੋ ਵੀ ਤਾਂ ਆਏਗੀ।
7: ਹੈ
6: ਫਿੱਟੇ ਮੂੰਹ ਤੇਰੇ।
10: ਸਾਡੇ ਨਾਲ ਕਵਲ ਜੀ ਸਰਾਂ ਜੀ ਜੁੜ ਚੁੱਕੇ ਨੇ। ਸਰਾਂ ਸਾਹਿਬ, ਕੈਸੇ ਹੋ ਭਾਈ?
16: ਦੇਵ ਜੀ ਬਹੁਤ ਬੜੀਆ, ਆਪਣੇ ਸੁਣਾਓ?
10: ਵਧੀਆ ਵਧੀਆ। ਇੰਡੀਆ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਅਪਰਾਧੀਆਂ ਵਿੱਚ ਮੌਤ ਦਾ ਡਰ ਪੈਦਾ ਕਰਨਾ ਜ਼ਰੂਰੀ ਹੈ, ਨਹੀਂ ਤਾਂ ਬਲਾਤਕਾਰ ਵਰਗੇ ਅਪਰਾਧਾਂ ਨੂੰ ਹੋਰ ਵੀ ਰੋਕਣਾ ਮੁਸ਼ਕਿਲ ਹੋ ਜਾਏਗਾ। ਪੈਸੇ ਧੇਲੇ ਦੀ ਗੱਲ ਕਰਦੇ ਹਾਂ ਕਮਲ ਜੀ, ਸਰਾਂ ਤੁਹਾਨੂੰ ਹਮੇਸ਼ਾ ਵਧੀਆ ਜਾਣਕਾਰੀ ਦਿੰਦੇ, ਕੀ ਕਹਿਣਾ ਚਾਹੋਗੇ ਜਨਾਬ?
16: ਦੇਵ ਜੀ ਕਹਿਣਾ ਬਸ ਅੱਜ ਇਹੀ ਚਾਹੂੰਗਾ ਕਿ ਸ਼ਾਰਟ ਤੇ ਸਵੀਟ ਰੱਖਣਾ ਹਨਾ, ਕਿਉਂਕਿ ਪ੍ਰੀ ਕੰਸਟਰਕਸ਼ਨ ਦੇ ਵਿੱਚ ਨਾ ਬਹੁਤ ਸਾਰੇ ਭੈਣ ਭਰਾਵਾਂ ਨੇ ਬੁੱਕ ਕਰਾਈ ਸੀ ਹੋਈ ਚੀਜ਼ ਆ, ਉਹ ਤਾਂ ਆਪਣੀ ਚਲੋ ਆਪਸ਼ਨ ਆ ਹੀ ਜਾਂਦੀ ਹੈ ਵੀ ਜੇ ਤੁਸੀਂ ਕੋਈ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ, ਤੁਸੀਂ ਮੋਰਗੇਜ 3 ਸਾਲ ਲਈ ਵੈਲਿਡ, ਯਾਨੀ ਕਿ 36 month ਲਈ ਤੁਸੀਂ ਰੱਖ ਸਕਦੇ ਆ ਬਣਾ ਕੇ। ਪਰ ਹੁਣ ਅੱਜ ਜਿਹੜਾ ਇਸ਼ੂ ਆ ਰਿਹਾ, ਅੱਜ ਇਸ਼ੂ ਇਹ ਆ ਰਿਹਾ ਵੀ ਸਾਡੀ ਅਪਰੇਜ਼ਲ ਨਹੀਂ ਆ ਰਹੀ ਜੀ। ਹੁਣ ਦੇਵ ਜੀ ਮੈਂ ਇਸ ਚੀਜ਼ ਦੇ ਵਿੱਚ ਮਾਰਕੀਟ ਦੇ ਵਿੱਚ ਕੋਈ ਕਮੈਂਟ ਨਹੀਂ ਕਰੂੰਗਾ, ਹਰੇਕ ਦਾ ਕੰਮ ਕਰਨ ਦਾ ਢੰਗ ਤਰੀਕਾ ਆਪੋ ਆਪਣਾ ਹੁੰਦਾ ਹਨਾ, ਕਿਸੇ ਨੇ ਕਿਹੜੀ ਨੌਲੇਜ ਦੇ ਨਾਲ ਕੰਮ ਕਰਨਾ ਹੁੰਦਾ, ਕਿਸੇ ਨੇ ਕਿਹੜੇ ਨੌਲੇਜ ਦੇ ਨਾਲ ਕੰਮ ਕਰਨਾ ਹੁੰਦਾ। ਪਰ ਇੱਥੇ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ, ਜੇ ਤੁਹਾਡੇ ਘਰ ਦੀ ਕੋਈ ਵੀ ਤੁਸੀਂ ਕੌਂਡੋ ਬੁੱਕ ਕਰਾਇਆ ਜਾਂ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਘਰ ਬੁੱਕ ਕਰਾਇਆ, ਜੇ ਤੁਹਾਡੀ ਉਹਦੀ ਅਪਰੇਜ਼ਲ ਨਹੀਂ ਆ ਰਹੀ, ਤੁਸੀਂ ਇੱਕ ਵਾਰੀ ਕਾਲ ਕਰ ਲਿਓ। ਕਿਉਂਕਿ ਦੇਵ ਜੀ ਜੇ ਤੁਸੀਂ ਵੈਸੇ ਬੈਡ ਬੁੱਕ ਦੇ ਵਿੱਚ ਘਰ ਛੱਡੋਗੇ ਨਾ, ਕੋਈ ਵੀ ਬੰਦਾ ਆਪਾਂ ਨੂੰ ਪਤਾ, ਜਾਂ ਤਾਂ ਤੁਸੀਂ ਬਿਲਡਰ ਨਾਲ ਗੱਲ ਕਰਕੇ ਘਰ ਛੱਡੋ, ਤੁਸੀਂ ਕਲੀਨ ਚਿੱਟ ਲੈ ਕੇ ਉਹ ਤੋਂ ਘਰ ਛੱਡੋ। ਜੇ ਤੁਸੀਂ ਇੱਦਾਂ ਹੀ ਬੈਡ ਬੁੱਕ ਦੇ ਵਿੱਚ ਘਰ ਛੱਡੋਗੇ ਤਾਂ ਉਹਨਾਂ ਤੇ ਅਫਕੋਰਸ ਤੁਹਾਡੇ ਤੇ ਲੀਨ ਵੀ ਪਾਉਣੀ ਆ, ਤੇ ਗਾਂਹ ਤੋਂ ਤੁਸੀਂ ਜੇ ਕੋਈ ਤੁਹਾਡੇ ਕੋਲ ਆਲਰੇਡੀ ਪ੍ਰੋਪਰਟੀ ਹੈਗੀ ਉਹ ਵੀ ਤੁਹਾਡੇ ਟਰਬਲ ਚ ਆਊਗੀ, ਤੇ ਗਾਂਹ ਤੋਂ ਜੇ ਤੁਸੀਂ ਕੋਈ ਵੀ ਇਨਵੈਸਟਮੈਂਟ ਕਰਨੀ ਆ ਉੱਥੇ ਵੀ ਤੁਹਾਨੂੰ ਟਰਬਲ ਆਉਣੀ ਆਉਣੀ ਆ, ਕਿਉਂਕਿ ਅੱਖਾਂ ਮੀਚਣ ਨਾਲ ਮੁਸੀਬਤ ਨਹੀਂ ਜਾਂਦੀਗੀ, ਮੁਸੀਬਤ ਦਾ ਤਾਂ ਸਾਹਮਣਾ ਕਰਨ ਨਾਲ ਹੀ ਮੁਸੀਬਤ ਜਾਂਦੀ ਹੈ। ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਈ ਹੋਈ ਆ, ਕੋਈ ਵੀ ਚੀਜ਼ ਅੱਜ ਉਹਦੀ ਅਪਰੇਜ਼ਲ ਨਹੀਂ ਆ ਰਹੀ, ਉਹਨੂੰ ਕਲੋਜ਼ ਕਿੱਦਾਂ ਕਰਨਾ, ਆਪਾਂ ਕਿੱਦਾਂ ਫੁੱਲ ਅਪਰੇਜ਼ਲ ਦੇ ਉੱਤੇ ਕਲੋਜ਼ ਕਰਨਾ, ਕਿੰਨੀ ਪੇਮੈਂਟ ਆਪਣੇ ਕੋਲ ਹੈਗੀ, ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ, ਸਾਰੀਆਂ ਚੀਜ਼ਾਂ ਡਿਸਕਸ ਕਰਨ ਲਈ ਨੰਬਰ 1-1-416-1856-1870 ਨੰਬਰ ਫੇਰ ਬੋਲ ਦਿੰਦਾ ਜੀ, 416-1-356-1870-416-1856-1870। ਤੇ ਦੂਸਰੀ ਗੱਲ ਦੇਖ ਕੇ ਜੇ ਕਿਸੇ ਵੀ ਰੀਨਿਊਲ ਦੇ ਟਾਈਮ ਆ ਗਿਆ ਕਿਸੇ ਵੀ ਭੈਣ ਭਰਾ ਦਾ, ਉਹ ਇੱਦਾਂ ਹੀ ਸਾਈਨ ਕਰਕੇ ਭੇਜ ਦਿੰਦੇ ਆ, ਉਹ ਸਾਈਨ ਕਰਕੇ ਪਲੀਜ਼ ਨਾ ਭੇਜੋ ਇੱਕ ਵਾਰੀ ਤੁਸੀਂ, ਕਿਉਂਕਿ ਤੁਹਾਡਾ ਡਿਸਕਸ ਕਰਨ ਦਾ ਕੋਈ ਵੀ ਫੀਸ ਨਹੀਂ ਗੀ, ਕੋਈ ਵੀ ਮੁੱਲ ਨਹੀਂ ਗਾ। ਪਰ ਇੱਥੇ ਇੱਕ ਗੋਲਡਨ ਵਿੰਡੋ ਤੁਹਾਡੇ ਲਈ ਖੁੱਲਦੀ ਆ ਫਾਈਨਾਂਸ ਦੀ ਇੰਡਸਟਰੀ ਦੇ ਵਿੱਚ, ਜੇ ਤੁਹਾਡੇ ਕੋਈ ਮਹਿੰਗੇ ਕ੍ਰੈਡਿਟ ਕਾਰਡ ਆ ਜਾਂ ਤੁਹਾਡੀ ਕੋਈ ਪ੍ਰਾਈਵੇਟ ਮੋਰਗੇਜ ਚੱਲਦੀ ਆ, ਇਸ ਕੰਡੀਸ਼ਨ ਦੇ ਵਿੱਚ ਤੁਸੀਂ ਮਹਿੰਗੇ ਜਿਹੜੇ ਰੇਟ ਆਫ ਇੰਟਰਸਟ ਦੇ ਕਰਜ਼ੇ ਆ ਆਪਦੀ ਮੋਰਗੇਜ ਦੇ ਵਿੱਚ ਪਾ ਕੇ ਪੇਮੈਂਟ ਛੋਟੀ ਕਰ ਸਕਦੇ ਹੋ, ਮੁੱਖ ਦੀ ਗੱਲ ਤੁਸੀਂ ਆਪਦਾ ਫਾਈਨਾਂਸ ਮੈਨੇਜ ਕਰ ਸਕਦੇ ਹੋ। ਸੋ ਕਿਸੇ ਵੀ ਭੈਣ ਭਰਾ ਦੀ ਮੋਰਗੇਜ ਚੱਲ ਰਹੀ ਹੈ ਤੇ ਰੀਨਿਊਲ ਆ ਰਹੀ ਆ, ਉਹਦੇ ਲਈ ਡਿਸਕਸ ਕਰਨ ਲਈ ਇੱਕੋ ਹੀ ਨੰਬਰ 416-1-356-1870-416-1-356-1870। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
10: ਬੜੀ ਮਿਹਰਬਾਨੀ ਭਰਾ, ਥੈਂਕ ਯੂ। ਜਦੋਂ ਤੁਸੀਂ ਯੂਜ ਟਰੱਕ ਲੈਣ ਬਾਰੇ ਸੋਚ ਰਹੇ ਹੋ, ਸੱਜੇ ਖੱਬੇ ਗੇੜਾ ਗੂੜਾ ਮਾਰ ਦਿਓ, ਮਾਰ ਲਓ, ਕੋਈ ਗੱਲ ਨਹੀਂ ਹੈ। ਲੇਕਿਨ ਇੱਕ ਚੱਕਰ ਨਿਸਕੂ ਟਰੱਕ ਵਾਲਿਆਂ ਦੇ ਜ਼ਰੂਰ ਮਾਰਿਓ, ਉਹਨਾਂ ਕੋਲੇ ਵਧੀਆ ਕੁਆਲਿਟੀ ਦੇ ਵਧੀਆ ਟਰੱਕ ਖੜੇ ਹੁੰਦੇ ਨੇ, ਹਰ ਮੇਕ ਐਂਡ ਮਾਡਲ ਦੇ ਟਰੱਕ ਖੜੇ ਨੇ। ਫਾਈਨਾਂਸਿੰਗ ਉਹ ਖੁਦ ਆਪ ਕਰਾ ਕੇ ਦਿੰਦੇ ਨੇ, ਤੁਹਾਨੂੰ ਆਪ ਨਹੀਂ ਸੱਜੇ ਖੱਬੇ ਕਿਤੇ ਜਾਣਾ ਪੈਂਦਾ। ਸੋ ਇਸ ਕਰਕੇ ਨਿਸਕੂ ਟਰੱਕ ਵਾਲਿਆਂ ਦਾ ਜਿਹੜਾ ਨਾਮ ਹੈ ਹਮੇਸ਼ਾ ਯਾਦ ਰੱਖਿਓ। ਆਹ ਸੁਣੋ,
17: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਮਕੈਨਿਕ ਨੂੰ ਗੋਦ ਲੈ ਲਿਆ, ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
18: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
19: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
18: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
19: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
20: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
21: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
20: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.

0: ਇਹ ਦਿਨ ਰੋਜ਼ ਨਹੀਂ ਆਉਣੇ। ਹਾਂਜੀ ਨਿਸ਼ਾ ਜੀ
1: ਸਤਿ ਸ਼੍ਰੀ ਅਕਾਲ। ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ। ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ। ਤੇ ਫੋਨ ਨੰਬਰ ਸੇਮ ਹੈਗਾ 6479462525।
0: ਲਓ ਜੀ, ਐਕਸਕਲੂਸਿਵ ਫੇਅਰ ਹੈ ਕਟਾਰੀਆ ਟੂਰ ਐਂਡ ਟਰੈਵਲ ਕੋਲੇ, ਵਨ ਵੇ ਦਿੱਲੀ ਟੋਰਾਂਟੋ, ਟੋਰਾਂਟੋ ਦਿੱਲੀ ਸੋਰੀ 1275, ਟੋਰਾਂਟੋ ਅੰਮ੍ਰਿਤਸਰ 1395। ਜਿਹੜੀ ਰਿਟਰਨ ਡੀਲ ਹੈ ਟੋਰਾਂਟੋ ਅੰਮ੍ਰਿਤਸਰ ਫਰੋਮ 2480, ਟੋਰਾਂਟੋ ਦਿੱਲੀ 1599, ਪਾਕਿਸਤਾਨ ਵਨ ਵੇ ਟੋਰਾਂਟੋ ਕਰਾਚੀ 1245, ਟੋਰਾਂਟੋ ਇਸਲਾਮਾਬਾਦ 1290, ਪਾਕਿਸਤਾਨ ਦੀ ਜਿਹੜੀ ਰਿਟਰਨ ਹੈ ਟੋਰਾਂਟੋ ਕਰਾਚੀ 2220 ਅਤੇ ਟੋਰਾਂਟੋ ਇਸਲਾਮਾਬਾਦ 2295 ਹੈ। ਡੋਮਿਨਿਕਨ ਰਿਪਬਲਿਕ ਜਾਣਾ ਛੁੱਟੀਆਂ ਮਨਾਉਣ 1200 ਤੋਂ ਹੈ ਅਤੇ ਆਲ ਇਨਕਲੂਸਿਵ ਹੈ। ਮੈਕਸੀਕੋ ਜਾਣਾ ਹੈ ਤਾਂ 1175। ਬੁਕਿੰਗ ਲਈ ਕਟਾਰੀਆ ਟੂਰ ਐਂਡ ਟਰੈਵਲ ਨੰਬਰ 9056781200। ਆਪਣੇ ਨਾਲ ਗੱਲਬਾਤ ਕਰਨ ਲਈ ਨੰਬਰ ਨੇ 4166770609। ਵਤਨੋਂ ਦੂਰ ਤੁਹਾਡੇ ਲਈ ਹਾਜ਼ਰ ਹੈ, 1 ਤੋਂ ਲੈ ਕੇ 2 ਵਜੇ ਤੱਕ ਚੱਲੇਗਾ। ਉੱਪਰ ਵਾਲੇ ਦਾ ਦੁਆ ਕਰਨ ਮਰਿਆ ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
2: ਬਾਬਾ ਬੁੱਲੇ ਸ਼ਾਹ ਫਰਮਾਉਂਦੇ ਨੇ, ਬੁਰੇ ਬੰਦੇ ਮੈਂ ਲੱਭਣ ਟੁਰਿਆ, ਬੁਰਾ ਨਾ ਲੱਭਾ ਕੋਈ, ਆਪਣੇ ਅੰਦਰ ਜਾ ਕੇ ਵੇਖਿਆ, ਮੇਰੇ ਤੋਂ ਬੁਰਾ ਨਾ ਕੋਈ। ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ, ਨਾ ਕੋਈ ਸਾਨੂੰ ਮੰਨੇ। ਫੁੱਲਾਂ ਦਾ ਤੂੰ ਅਤਰ ਬਣਾ, ਅਤਰਾਂ ਦਾ ਫਿਰ ਗੜ ਦਰਿਆ, ਫੁੱਲਾਂ ਦਾ ਤੂੰ ਅਤਰ ਬਣਾ, ਅਤਰਾਂ ਦਾ ਫਿਰ ਗੜ ਦਰਿਆ, ਦਰਿਆ ਵਿੱਚ ਫਿਰ ਰੱਜ ਕੇ ਨਹਾ, ਮੱਛੀਆਂ ਵਾਂਗੂ ਤਾਰੀਆਂ ਲਾ, ਫੇਰ ਵੀ ਤੇਰੀ ਬੋ ਨਹੀਂ ਮੁੱਕਣੀ, ਪਹਿਲੇ ਆਪਣੀ ਮੈਂ ਉਸ ਨਾਲ ਯਾਰੀ ਕਦੇ ਨਾ ਕਰੀ, ਜਿਸ ਨੂੰ ਆਪਣੇ ਤੇ ਗਰੂਰ ਹੋਵੇ, ਮਾਂ ਬਾਪ ਨੂੰ ਬੁਰਾ ਕਦੇ ਨਾ ਕਰੀ, ਚਾਹੇ ਲੱਕ ਉਹਨਾਂ ਦਾ ਕਸੂਰ ਹੋਵੇ, ਰਾਹ ਚੱਲਦੇ ਨੂੰ ਦਿਲ ਨਾ ਦਵੀ, ਚਾਹੇ ਲੱਕ ਚਿਹਰੇ ਤੇ ਨੂਰ ਹੋਵੇ, ਉਹ ਬੁੱਲਿਆ ਯਾਰੀ ਸਿਰਫ ਉੱਥੇ ਕਰੀ ਜਿੱਥੇ ਯਾਰੀ ਲਾਉਣ ਦਾ ਦਸਤੂਰ ਹੋਵੇ।

0: ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: ਦਿਸ ਇਜ਼ ਵਤਨੋਂ ਦੂਰ ਰੇਡੀਓ

0: ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਤੁਸੀਂ ਵੀ ਆਪਣੀ ਆਪਣੀ ਟਿਕਟਸ ਬੁੱਕ ਕਰ ਲਓ ਤਾਂ ਕਿ ਇਸ ਵਾਰੀ ਤੁਸੀਂ ਸ਼ੋਅ ਮਿਸ ਨਾ ਕਰੋ। ਸੋ ਮਿਲਦੇ ਹਾਂ ਫਿਰ 11 ਅਕਤੂਬਰ ਨੂੰ ਟੋਰੋਂਟੋ ਰੋਜ਼ ਥੀਏਟਰ ਦੇ ਵਿੱਚ ਸ਼ਾਮ ਨੂੰ 7 ਵਜੇ। ਸਤਿ ਸ਼੍ਰੀ ਅਕਾਲ।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਜੇ ਮੈਨੂੰ ਯਾਰ ਨਾ ਮਿਲੇ ਤੇ ਮਰ ਜਾਵਾਂ, ਜੇ ਮੈਨੂੰ ਪਿਆਰ ਨਾ ਮਿਲੇ ਤੇ ਮਰ ਜਾਵਾਂ।
4: What's up everybody, this is Jasmine Sandler, ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਵਿਦ ਸੁਖੀ ਨਿੱਜਰ।

ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਵਤਨੋਦੂਰ। ਵਤਨੋਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਔਰ ਉਮੀਦ ਕਰਦੇ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਆ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ, ਕਮਾਕਾਰਾਂ ਤੋਂ ਸੁਣ ਰਹੇ ਆ। ਤੇ ਬਿਲਕੁਲ ਜੀ, ਉਮੀਦ ਕਰਾਂਗੇ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਹੁਣੇ ਹੁਣੇ ਤੁਸੀਂ ਜਿਹੜਾ ਜੀ ਦੇਵ ਤਾਤਲਾ ਜੀ ਨੂੰ ਸੁਣ ਕੇ ਹਟਿਆ, ਤੇ ਹੁਣ ਜਿਹੜੀ ਹੈ ਜੀ ਸਾਡੀ ਬਾਰੀ ਆ ਗਈ ਆ। 2 ਵਜੇ ਤੱਕ ਤੁਹਾਡਾ ਸਾਡਾ ਜਿਹੜਾ ਜੀ ਸਾਥ ਰਹੂਗਾ। ਕੋਈ ਵੀ ਕਰਨੀ ਹੋਵੇ ਗੱਲਬਾਤ, ਜਾਂ ਕੋਈ ਆਪਣਾ ਮਨ ਪਸੰਦੀਦਾ ਲਵਾਉਣਾ ਹੋਵੇ ਗੀਤ, ਤੇ ਨੰਬਰ ਹੈਗਾ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ, 9057990999 ਤੇ। ਔਰ ਬਿਲਕੁਲ ਜੀ, ਵੀਕਐਂਡ ਗੁਜ਼ਰ ਕੇ ਗਿਆ, ਵੀਕਡੇਜ਼ ਦੇ ਵਿੱਚ ਆਪਾਂ ਜਿਹੜਾ ਜੀ ਪੈਰ ਰੱਖ ਚੁੱਕੇ ਹਾਂ। ਅੱਜ ਮੰਡੇ ਜਿਹੜਾ ਜੀ ਹੋ ਗਿਆ ਹੈ, ਔਰ ਨੈਕਸਟ ਵੀਕਐਂਡ ਜਿਹੜਾ ਜੀ ਉਹ ਲੌਂਗ ਵੀਕਐਂਡ ਆ। ਸੋ ਐਕਸਾਈਟਮੈਂਟ ਜਿਹੜੀ ਆ ਜੀ, ਆਪਾਂ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਐਕਸਾਈਟਮੈਂਟ ਜ਼ਰੂਰ ਚੱਲਦੀ ਰਹਿਣੀ ਚਾਹੀਦੀ ਕਿ ਠੀਕ ਆ, ਹੁਣ ਵੀਕ ਆਪਾਂ ਕੰਮ ਕਰਨਾ, ਦੈਨ ਵੀ ਨੋ ਇਟਸ ਅ ਲੌਂਗ ਵੀਕਐਂਡ, ਰਾਈਟ? ਸੋ ਇੰਜੋਏ ਕਰੋ, ਖੁਸ਼ ਰਹੋ। ਛੋਟੀ ਜਿਹੀ ਜਿਹੜੀ ਜੀ ਇੱਕ ਜ਼ਿੰਦਗੀ ਆ, ਉਹਨੂੰ ਫੁੱਲ ਔਨ ਜਿਹੜਾ ਜੀ ਇੰਜੋਏ ਕਰਨਾ ਚਾਹੀਦਾ। ਜੇ ਕੁਛ ਮਨ ਕਰਦਾ ਖਾਣ ਦਾ, ਖਾ ਲੈਣਾ ਚਾਹੀਦਾ। ਜੇ ਕੁਛ ਵਧੀਆ ਲੈਣ ਦਾ ਜੀ ਕਰਦਾ, ਆਪਣੇ ਆਪ ਨੂੰ ਜਿੱਦਾਂ ਆਪਾਂ ਕਹਿੰਦੇ ਕਿ ਸੋਹਣਾ ਦੇਖਣ ਦਾ ਜੀ ਕਰਦਾ, ਸੋ ਓਬਵੀਅਸਲੀ ਕਰ ਲੈਣਾ ਚਾਹੀਦਾ ਆ। ਕੱਲ ਨੂੰ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਹੈਗਾ। ਤੇ ਬਿਲਕੁਲ ਜੀ, ਔਰ ਵੈਦਰ ਰਿਪੋਰਟ ਜ਼ਰੂਰ ਮੈਂ ਸਾਂਝੀ ਕਰ ਦੇਵਾਂ ਤੇ ਦੱਸ ਦੇਵਾਂ। ਅੱਜ ਦਾ ਵੈਦਰ ਹੈਗਾ ਜੀ 13 ਡਿਗਰੀ, ਸ਼ਾਮ ਨੂੰ 8 ਡਿਗਰੀ, ਓਵਰ ਨਾਈਟ 5 ਡਿਗਰੀ ਹੈਗਾ। ਹਵਾ ਦੀ ਸਪੀਡ 32 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਏਅਰ ਕੁਆਲਿਟੀ ਇੰਡੈਕਸ ਤੋਂ, ਜਿੱਥੇ ਕਿ ਦਿਨ ਅੱਜ ਚੜਿਆ ਸੀਗਾ 7:21 ਤੇ ਦਿਨ ਜਿਹੜਾ ਜੀ ਢਲ ਜਾਣਾ 6:50 ਤੇ। ਸੋ ਇਹ ਸੀਗੀ ਅੱਜ ਦੀ ਕੁਛ ਜਿਹੜੀ ਜੀ ਵੈਦਰ ਰਿਪੋਰਟ। ਔਰ ਇੱਕ ਬਹੁਤ ਹੀ ਪਿਆਰੀਆਂ ਲਾਈਨਾਂ ਮੈਂ ਜਿਹੜੀਆਂ ਜੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੂੰਗੀ। ਉਹ ਕਹਿੰਦੇ ਕਿ ਹਿੰਮਤ ਕਰ, ਸਬਰ ਕਰ, ਬਿਖਰ ਕਰ ਵੀ ਸਵਰ ਜਾਏਗਾ, ਯਕੀਨ ਕਰ, ਸ਼ੁਕਰ ਕਰ, ਵਕਤ ਹੈ ਯੇ ਵੀ ਗੁਜ਼ਰ ਜਾਏਗਾ। ਬਿਲਕੁਲ ਜੀ, ਸਹੀ ਗੱਲ ਆ। ਹਮੇਸ਼ਾ ਵਕਤ ਇੱਕ ਜਿਹਾ ਨਹੀਂ ਰਹਿੰਦਾ। ਜੇ ਅੱਜ ਆਪਣੇ ਤੇ ਬਹੁਤ ਕਿਸੇ ਤੇ ਤਕਲੀਫ ਆਇਆ ਤੇ ਕੱਲ ਨੂੰ ਓਨਾ ਹੀ ਜ਼ਿਆਦਾ ਸੁੱਖ ਹੁੰਦਾ। ਸੋ ਇਹ ਟਾਈਮਿੰਗ ਹੁੰਦੀ ਆ ਆਲਵੇਜ਼, ਜੇ ਤੁਸੀਂ ਉਹਨੂੰ ਸਮਝ ਗਏ ਤੇ ਲਾਈਫ ਚ ਤੁਸੀਂ ਜਿਹੜਾ ਜੀ ਇੱਦਾਂ ਸਕਸੈਸ ਜਿਹੜੀ ਜੀ ਤੁਹਾਨੂੰ ਮਿਲ ਜਾਣੀ ਆ। ਸੋ ਜੇ ਗੱਲਾਂ ਬਾਤਾਂ ਵਧੀਆ ਲੱਗਦੀਆਂ ਹੈ ਤੇ ਜ਼ਰੂਰ ਤੁਸੀਂ ਸਾਨੂੰ ਜਿਹੜਾ ਜੀ ਵਟਸਐਪ ਮੈਸੇਜਸ ਵੀ, ਆਪਣੀ ਕਾਲ ਰਾਹੀਂ ਵੀ ਜਿਹੜਾ ਹੈ ਜੀ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਂ ਅਸੀਂ ਢਿੱਲੋ ਵੀਡੀਓ ਦੇ ਸਯੋਗ ਨਾਲ ਪੇਸ਼ ਕਰ ਰਹੇ ਹਾਂ। ਬਿਲਕੁਲ ਜੀ, ਢਿੱਲੋ ਵੀਡੀਓ ਤੁਸੀਂ ਜਾ ਕੇ ਗੁਰਬਾਣੀ ਰੇਡੀਓ ਲੈ ਸਕਦੇ, ਬਹੁਤ ਘੱਟ ਕੀਮਤ ਤੇ ਜਿਹੜਾ ਜੀ ਮਿਲਦਾ। ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਮਿਲਦੀ ਆ। ਔਰ ਜੇ ਤੁਸੀਂ ਕੋਈ ਈਅਰਲੀ HD ਗੋਲ ਪ੍ਰੋਬਲਮ ਪ੍ਰੋਗਰਾਮ IPTV ਲੈਣੇ ਆ ਤੇ ਤੁਸੀਂ ਢਿੱਲੋ ਵੀਡੀਓ ਨਾਲ ਜ਼ਰੂਰ ਸੰਪਰਕ ਕਰ ਸਕਦੇ ਹਾਂ 905-204-1313 ਤੇ। ਔਰ ਅੱਜ ਦਾ ਪ੍ਰੋਗਰਾਮ ਸਮੋਸਾ ਐਂਡ ਸਵੀਟ ਫੈਕਟਰੀ ਦੇ ਵੀ ਸਯੋਗ ਨਾਲ ਪੇਸ਼ ਕਰ ਰਹੇ ਹਾਂ। ਔਰ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਵੀ ਪੂਰਾ ਪੂਰਾ ਸਾਥ ਹੈ। ਵਿਆਹਾਂ ਸ਼ਾਦੀਆਂ ਦੇ ਲਈ, ਬਰਥਡੇ ਪਾਰਟੀਜ਼ ਲਈ, ਕੋਈ ਹੋਰ ਛੋਟਾ ਮੋਟਾ ਪ੍ਰੋਗਰਾਮ ਕਰਨਾ ਤੇ ਤੁਸੀਂ ਕੋਈ ਵੀ ਜਿਹੜਾ ਜੀ ਹਾਲ ਲੱਭ ਰਹੇ ਹਾਂ ਤੇ ਤੁਸੀਂ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੀ ਜਿਹੜੀ ਜੀ ਮੈਨੇਜਮੈਂਟ ਦੇ ਨਾਲ ਗੱਲਬਾਤ ਕਰ ਲੈਣੀ ਹੈ, 9054511500 ਤੇ ਗੱਲਬਾਤ ਹੋ ਸਕਦੀ ਹੈ। ਔਰ ਟੈਲੀਟਾਈਮ ਦੇ ਸਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਅਸੀਂ ਪੇਸ਼ ਕੀਤਾ ਹੈਗਾ। ਤੁਸੀਂ ਟੀਵੀ ਅਪਲਾਈਂਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਕਰਨੀ ਹੋਵੇ ਖਰੀਦਦਾਰੀ ਤੇ ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕ ਦੇ ਨਾਲ ਗੱਲਬਾਤ ਕਰ ਲੈਣੀ ਆ, ਨੰਬਰ 9054551666 ਤੇ ਗੱਲਬਾਤ ਹੋ ਸਕਦੀ ਆ। ਔਰ ਬੀਤੇ ਹਫ਼ਤੇ ਵੀ ਦੱਸਿਆ ਸੀਗਾ ਕਿ ਇੱਕ ਫਰਮ ਆ ਜਿਨ੍ਹਾਂ ਨੂੰ ਜਿਹੜੇ ਆ ਜੀ ਏਜਡ ਡਰਾਈਵਰਸ ਦੀ ਲੋੜ ਹੈਗੀ ਆ, ਔਰ ਕਾਫੀ ਸਾਰੇ ਇਹਨਾਂ ਨੂੰ ਜਿਹੜੇ ਜੀ ਟਰੱਕ ਡਰਾਈਵਰਾਂ ਦੀ ਲੋੜ ਆ ਤੇ ਬਹੁਤ ਵਧੀਆ ਜਿਹੜੀ ਜੀ ਤੁਹਾਨੂੰ ਪੇ ਮਿਲੂਗੀ। ਸੋ ਬਿਲਕੁਲ ਜੀ, ਤੁਸੀਂ ਸੰਪਰਕ ਕਰ ਸਕਦੇ ਆ ਇਸ ਨੰਬਰ ਤੇ 6473028071 ਤੇ। ਔਰ ਪ੍ਰੋਗਰਾਮ ਨੂੰ ਜਿਹੜਾ ਜੀ ਅਨਾਜ ਮਾਰਟ ਨੇ ਵੀ ਅੱਜ ਸਪੋਂਸਰ ਕੀਤਾ ਹੈ। ਬਿਲਕੁਲ ਜੀ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਇੱਕ ਨਵਾਂ ਜਿਹੜਾ ਜੀ ਗਰੋਸਰੀ ਦਾ ਸਟੋਰ ਖੁੱਲਿਆ। ਬਹੁਤ ਹੀ ਸਸਤੀਆਂ ਗਰੋਸਰੀਆਂ ਤੁਸੀਂ ਜਿਹੜਾ ਜੀ ਅਨਾਜ ਮਾਰਟ ਤੋਂ ਲੈ ਸਕਦੇ ਆ। ਬਹੁਤ ਡਿਫਰੈਂਟ ਤੁਹਾਡਾ ਇੱਕ ਜਿਹੜਾ ਜੀ ਐਕਸਪੀਰੀਅੰਸ ਹੋਗਾ। ਹਰ ਤਰੀਕੇ ਦੀ ਦੇਸੀ ਗਰੋਸਰੀ ਵੀ ਮਿਲਦੀ ਆ ਅਨਾਜ ਮਾਰਟ ਤੇ। ਔਰ ਬਿਲਕੁਲ ਜੀ, ਇੱਕ ਬਹੁਤ ਹੀ ਪਿਆਰਾ ਗਾਣਾ ਮੈਂ ਜਿਹੜਾ ਜੀ ਟਿਊਨਅਪ ਕੀਤਾ ਹੈ, ਉਹ ਗੀਤ ਆਪਣੇ ਲਿਸਨਰ ਤਾਈਂ ਸੁਣਾ ਕੇ ਉਹਦੇ ਬਾਅਦ ਆਪਾਂ ਜਿਹੜਾ ਜੀ ਸਿੱਧਾ ਚੱਲਦੇ ਹਾਂ ਜਲੰਧਰ ਸਟੂਡੀਓ ਵੱਲ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹੜਾ ਜੀ ਇਹ ਗੀਤ ਆ, ਔਰ ਉਤੋਂ ਵੀ ਪਿਆਰੀ ਇਹਦੀ ਜਿਹੜੀ ਹੈ ਜੀ ਵੀਡੀਓ ਆ। ਸੋ ਬਿਲਕੁਲ ਜੀ, ਤਰਸੇਮ ਜੱਸੜ ਨੇ ਜਿਹੜੇ ਜੀ ਇਸ ਗੀਤ ਨੂੰ ਆਵਾਜ਼ ਦਿੱਤੀ ਸੀਗੀ। ਔਰ ਕੋਈ ਵੀ ਆਪਣਾ ਮਨ ਪਸੰਦੀਦਾ ਜੇ ਤੁਸੀਂ ਗੀਤ ਲਵਾਉਣਾ ਹੋਵੇ ਤਾਂ ਤੁਸੀਂ ਬਿਲਕੁਲ ਮੇਰੇ ਨਾਲ ਗੱਲਬਾਤ ਕਰ ਸਕਦੇ ਆ। ਕਾਫੀ ਸਾਨੂੰ ਵਟਸਐਪ ਮੈਸੇਜਸ ਵੀ ਆ ਰਹੇ ਆ, ਉਹ ਵੀ ਬਹੁਤ ਜਲਦੀ ਜਿਹੜੇ ਜੀ ਮੈਂ ਆਪਣੇ ਲਿਸਨਰ ਦੇ ਮੈਸੇਜਸ ਜ਼ਰੂਰ ਤੁਹਾਡੇ ਤਾਂ ਸਾਂਝੇ ਕਰਾਂਗੇ। ਔਰ ਇੱਕ ਵਾਰੀ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਜੀ ਦੇ ਸਯੋਗ ਨਾਲ ਵੀ ਪੇਸ਼ ਕਰ ਰਹੇ। ਇੰਸ਼ੋਰੈਂਸ ਸੰਬੰਧੀ ਤੁਸੀਂ ਜਿਹੜੀ ਹੈ ਜੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਮੋਨਾ ਜੀ ਹੁਣਾਂ ਦੇ ਨਾਲ ਕਰ ਸਕਦੇ ਆ। ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਜਿਹੜੇ ਜੀ ਹੈਗੇ ਮੋਨਾ ਜੀ, ਇਹਨਾਂ ਦਾ ਨੰਬਰ 416-509-1509 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ, ਜਿੱਥੇ ਕਿ ਦੀਵਾਲੀ ਦਾ ਸੀਜ਼ਨ ਜਿਹੜਾ ਜੀ ਆਲਮੋਸਟ ਸਟਾਰਟ ਹੋ ਚੁੱਕਿਆ ਆ, ਫੈਸਟਿਵ ਸੀਜ਼ਨ ਤੇ ਸਿੰਗਾਪੁਰ ਜਵੈਲਰ ਤੇ ਇਸ ਟਾਈਮ 70% ਜਿਹੜਾ ਜੀ ਡਾਇਮੰਡ ਦੀ ਜਵੈਲਰੀ ਤੇ ਲੱਗ ਚੁੱਕਿਆ, ਗੋਲਡ ਦੀ ਜਵੈਲਰੀ ਤੇ ਵੀ ਨਵੇਂ ਕਾਫੀ ਜਿਹੜੇ ਜੀ ਡਿਸਕਾਊਂਟ ਲਾਇਆ ਹੈ। ਸਿੰਗਾਪੁਰ ਜਵੈਲਰਸ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ, ਬਹੁਤ ਸੋਹਣੇ ਸੋਹਣੇ ਜਿਹੜੇ ਜੀ ਇਹਨਾਂ ਕੋਲ ਡਿਜ਼ਾਈਨਸ ਵੀ ਜਵੈਲਰੀ ਦੇ ਅਵੇਲੇਬਲ ਨੇ। ਨੰਬਰ 905-602-1500 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਹੁਣ ਸਾਡੀ ਲਾਈਨ ਜਿਹੜੀ ਹੈ ਜੀ ਸਿੱਧਾ ਸਿੱਧਾ ਜਲੰਧਰ ਸਟੂਡੀਓ ਪਹੁੰਚ ਚੁੱਕੀ ਹੈ। ਸੋ ਕਰਦੇ ਹਾਂ ਮਨਪ੍ਰੀਤ ਜੀ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਚਾਲ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ ਪੈਰ ਭਰੀ ਸਤਿ ਸ਼੍ਰੀ ਅਕਾਲ। ਮੈਂ ਚਾਹੂੰਗੀ ਸਟੂਡੀਓ ਚੋਂ ਕੰਸੋਲ ਦੀ ਥੋੜੀ ਜਿਹੀ ਆਵਾਜ਼ ਚੱਕ ਦਿੱਤੀ ਜਾਵੇ ਕਿਉਂਕਿ ਮੈਨੂੰ ਸਟੂਡੀਓ ਚੋਂ ਆਵਾਜ਼ ਨਹੀਂ ਆ ਰਹੀ।
0: ਬਿਲਕੁਲ ਜੀ, ਆਪਾਂ ਕਰਦੇ ਹਾਂ ਤੇ ਹੁਣ ਦੇਖੋ ਮਨਪ੍ਰੀਤ ਜੀ ਠੀਕ ਆ ਰਹੀ ਆਵਾਜ਼?
1: ਬਿਲਕੁਲ ਜੀ, ਟਨਾਟਨ
0: ਬਿਲਕੁਲ ਜੀ, ਟਨਾਟਨ ਹੀ ਆਉਣੀ ਚਾਹੀਦੀ ਆ। ਸੋ ਕੀ ਹਾਲ ਚਾਲ ਮਨਪ੍ਰੀਤ ਜੀ?
1: ਹਾਲ ਚਾਲ ਵਧੀਆ ਠੀਕ ਠਾਕ, ਉਮੀਦ ਕਰਦੀ ਆ ਸਾਡੇ ਲਿਸਨਰਸ ਦੇ ਹਾਲ ਚਾਲ ਵੀ ਵਧੀਆ ਹੋਣਗੇ ਤੇ ਤੁਹਾਡੇ ਵੀ ਵਿਕਣ ਤੋਂ ਬਾਅਦ ਤੁਸੀਂ ਐ ਪੂਰੀ ਚੁਸਤੀ ਫੁਰਤੀ ਦੇ ਨਾਲ ਆਇਓ ਤੇ ਆਵਾਜ਼ ਬੜੀ ਖੜਕ ਵੀ ਆ ਰਹੀ ਆ। ਏਦਾਂ ਹੀ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਵੀ ਕੰਮਾਂ ਕਾਰਾਂ ਤੇ ਵੀਕਐਂਡ ਤੋਂ ਬਾਅਦ ਪੂਰਾ ਰਿਫਰੈਸ਼ ਵੱਜਣ ਤੋਂ ਬਾਅਦ ਚੁਸਤੀ ਫੁਰਤੀ ਦੇ ਵਿੱਚ ਗਏ ਹੋਣੇ ਆ ਤੇ ਜਾਂ ਸਾਡਾ ਫਿਰ ਸ਼ੋਅ ਸੁਣਦੇ ਹੋਣੇ ਆ ਕਾਰਾਂ ਚ, ਗੱਡੀਆਂ ਚ, ਬਾਜ਼ਾਰਾਂ ਚ, ਘਰਾਂ ਚ।
0: ਬਿਲਕੁਲ ਮਨਪ੍ਰੀਤ ਜੀ, ਔਰ ਮਨਪ੍ਰੀਤ ਜੀ ਆਪਾਂ ਗੱਲਬਾਤ ਜਿਹੜੀ ਜੀ ਸਟਾਰਟ ਕਰਦੇ ਮੌਸਮ ਤੋਂ। ਸੋ ਇਸ ਟਾਈਮ ਕਿਉਂਕਿ ਇੱਥੇ ਤਾਂ ਠੰਡ ਹੋਣ ਲੱਗ ਗਈ, ਫਾਲ ਸੀਜ਼ਨ ਸਟਾਰਟ ਹੋ ਚੁੱਕਿਆ ਆ, ਸੋ ਤੁਸੀਂ ਦੱਸੋ ਪੰਜਾਬ ਦੇ ਵਿੱਚ ਕਿੱਦਾਂ ਦਾ ਜਿਹੜਾ ਜੀ ਮਾਹੌਲ ਹੈ ਇਸ ਟਾਈਮ?
1: ਬਹੁਤ ਵਧੀਆ ਮੌਸਮ ਕਿਰਨ ਹੋ ਗਿਆ, ਦਿਨ ਤਾਂ ਥੋੜੇ ਜਿਹੇ ਜ਼ਰੂਰ ਛੋਟੇ ਹੋਏ ਨੇ ਪਰ ਫਰਕ ਕਾਫੀ ਜ਼ਿਆਦਾ ਪੈ ਗਿਆ। ਮਾੜਾ ਜਿਹਾ ਐਵੇਂ ਹੀ ਨਾ 12 ਤੋਂ ਲੈ ਕੇ 2 ਵਜੇ ਤੱਕ ਜੇ ਲੱਗੇ ਤਾਂ ਤਿੱਖੀ ਧੁੱਪ ਮਾੜੀ ਜੀ, ਐਵੇਂ ਨਾਰਮਲ ਜੀ, ਉਹ ਵੀ ਜਿਹੜੇ ਬਾਹਰ ਨਿਕਲਣ ਵਾਲੇ ਲੋਕ ਨੇ ਅੰਦਰਾਂ ਚ ਬੈਠਿਆਂ ਚ ਤੇ ਪਤਾ ਹੀ ਨੀ ਲੱਗਦਾ ਤੇ, ਪਰ ਬਹੁਤ ਵਧੀਆ ਮੌਸਮ ਜਿਹੜਾ ਵਾ 3 ਵਜੇ ਤੋਂ ਬਾਅਦ ਦੁਪਹਿਰ ਤੋਂ ਬਾਅਦ ਹੋ ਜਾਂਦਾ, ਸਵੇਰ ਟਾਈਮ ਬਹੁਤ ਵਧੀਆ ਮੌਸਮ ਹੁੰਦਾ 11 ਕੁ ਵਜੇ ਤੱਕ ਤੇ ਰਾਤ ਨੂੰ ਜਿਹੜੀ ਆ ਉਹ ਥੋੜੀ ਥੋੜੀ ਜੀ ਠੰਡ, ਠੰਡੀ ਹਵਾ, ਮਤਲਬ ਆਪਾਂ ਏਸੀ ਦੀ ਠੰਡ ਲੈਂਦੇ ਹਾਂ ਤਾਂ ਪਤਾ ਲੱਗਦਾ, ਜਦੋਂ ਵੈਦਰ ਚੰਗਾ ਹੋਵੇ ਤੇ ਉਹਦੀ ਠੰਡ ਮਹਿਸੂਸ ਹੋਵੇ ਨਾ ਉਹ ਜ਼ਿਆਦਾ ਵਧੀਆ ਲੱਗਦੀ ਆ ਤੇ, ਸੋ ਉਵੇਂ ਦਾ ਮੌਸਮ ਹੈ। ਏਸੀ ਜਿਹੜੇ ਨੇ ਤਕਰੀਬਨ ਲੋਕਾਂ ਦੇ ਘਰਾਂ ਦੇ ਵਿੱਚ ਇਸ ਵਕਤ ਬੰਦ ਹੋ ਚੁੱਕੇ ਆ, ਝੋਨੇ ਦਾ ਸੀਜ਼ਨ ਹੈ, ਝੋਨਾ ਵੱਢ ਕੇ ਮੰਡੀਆਂ ਦੇ ਵਿੱਚ ਲਿਜਾਇਆ ਜਾ ਰਿਹਾ, ਬਹੁਤ ਥੋੜੀ ਫਸਲ ਰਹਿ ਗਈ ਆ ਪੰਜਾਬ ਦੇ ਵਿੱਚ ਵੱਢਣ ਵਾਲੀ, ਤਕਰੀਬਨ ਵਢਾਈ ਦਾ ਜਿਹੜਾ ਕੰਮ ਆ ਉਹ ਕਿਰਨ ਕੰਪਲੀਟ ਹੋ ਗਿਆ ਤੇ ਤੁਹਾਨੂੰ ਪਤਾ ਇਹ ਸੀਜ਼ਨ ਜਿੱਦਾਂ ਝੋਨੇ ਦੀ ਵਢਾਈ ਦਾ ਕਟਾਈ ਦਾ ਹੁੰਦਾ, ਫਿਰ ਕਣਕਾਂ ਦੀ ਬਿਜਾਈ ਆ ਜਾਣੀ ਅੱਗੇ, ਤੇ ਨਾਲ ਹੀ ਇਹ ਜਿਹੜਾ ਮੌਸਮ ਜਾਂ ਸੀਜ਼ਨ ਕਹਿ ਲਈਏ ਫੈਸਟੀਵਲ ਸੀਜ਼ਨ ਵੀ ਆ, ਬਹੁਤ ਸਾਰੇ ਦਿਨ ਤਿਉਹਾਰ ਆਉਂਦੇ ਨੇ, ਗੁਰਪੁਰਬ ਆਉਂਦੇ ਨੇ, ਗੁਰਤਾ ਗੱਦੀ ਜਿਹੜੇ ਦਿਵਸ ਨੇ ਉਹ ਆਉਂਦੇ ਨੇ, ਸੋ ਉਹਨਾਂ ਦਾ ਕਰਕੇ ਨਾ ਬੜੀਆਂ ਰੌਣਕਾਂ ਹੁੰਦੀਆਂ ਆ ਇਸ ਮਹੀਨੇ ਦੇ ਵਿੱਚ। ਜਾਂ ਅਗਲੇ ਮਹੀਨੇ ਦੀ ਗੱਲ ਕਰ ਲਈਏ, ਆਹ ਮਹੀਨਾ ਤੇ ਸਟਾਰਟ ਹੀ ਰੌਣਕਾਂ ਦੇ ਨਾਲ ਹੁੰਦਾ, ਬਾਜ਼ਾਰਾਂ ਚ ਰੌਣਕਾਂ ਦਿਸਦੀਆਂ ਨੇ, ਖੇਤਾਂ ਚ ਰੌਣਕਾਂ ਦਿਸਦੀਆਂ ਨੇ, ਗੁਰੂ ਘਰਾਂ ਦੇ ਵਿੱਚ ਰੌਣਕਾਂ ਦਿਸਦੀਆਂ ਨੇ, ਸੋ ਘੈਂਟ ਵਾਲਾ ਕਹਿ ਸਕਦੇ ਆ, ਮੌਸਮ ਵੀ ਘੈਂਟ ਚੱਲ ਰਿਹਾ ਆ
0: ਆਪਣੀ ਲਾਈਫ ਤੇ। ਦੇਖੋ ਜੀ ਵੈਦਰ ਸੋਹਣਾ ਆ ਹਨਾ, ਤੇ ਅੰਦਰੋਂ ਦਿਲ ਵੀ ਖੁਸ਼ ਹੁੰਦਾ ਹੈ ਕਿ ਠੀਕ ਆ ਨਹੀਂ ਹਨਾ, ਇੱਕ ਪੋਜ਼ਿਟਿਵਿਟੀ ਆਉਂਦੀ ਹੈ ਜੀ, ਇਦਾਂ ਕਦਾ ਵੈਦਰ ਹੁੰਦਾ ਹੈ ਨਾ ਫਿਰ ਉਦੋਂ ਦਿਲ ਵੀ ਨਹੀਂ ਹੁੰਦਾ ਕੁਛ ਕਰਨ ਦਾ। ਸੋ ਬਿਲਕੁਲ ਜੀ, ਵੈਦਰ ਇਜ਼ ਆਲਸੋ ਵੈਰੀ ਇੰਪੋਰਟੈਂਟ ਰੋਲ ਜਿਹੜਾ ਆਪਾਂ ਕਹਿ ਸਕਦੇ ਕਿ ਆਪਣੀ ਲਾਈਫ ਦੇ ਵਿੱਚ ਪਲੇ ਕਰਦਾ। ਸੋ ਮਨਪ੍ਰੀਤ ਜੀ, ਹੁਣ ਤੁਸੀਂ ਕਿਹੜੀ ਨਿਊਜ਼ ਤੋਂ ਪਹਿਲਾਂ ਜਿਹੜੀ ਜੀ ਗੱਲਬਾਤ ਸਟਾਰਟ ਕਰਨਾ ਚਾਹੋਗੇ?
1: ਤਿਉਹਾਰਾਂ ਦੀ ਗੱਲ ਚੱਲੀ ਹੈ ਤਾਂ ਕਿਰਨ ਮੈਂ ਦੱਸਦੀ ਹਾਂ ਕਿ ਤਿਉਹਾਰਾਂ ਦੇ ਸੀਜ਼ਨ ਤੇ ਆਉਣ ਵਾਲੀਆਂ ਜਿਹੜੀਆਂ ਛੁੱਟੀਆਂ ਆ ਉਹਨਾਂ ਦੀ ਯਾਤਰਾ ਤੋਂ ਠੀਕ ਪਹਿਲਾਂ ਦੇਸ਼ ਦੇ ਵਿੱਚ ਨਾ ਹਵਾਈ ਯਾਤਰਾ ਮਹਿੰਗੀ ਹੋ ਗਈ ਆ, ਔਰ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ 6 ਅਕਤੂਬਰ ਤੋਂ ਆਪਣੀਆਂ ਘਰੇਲੂ ਤੇ ਇੰਟਰਨੈਸ਼ਨਲ ਉਡਾਣਾਂ ਤੇ ਜਿਹੜਾ ਆ ਜੋ ਵੀ ਤੇਲ ਦੀਆਂ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਆ, ਤੇ ਇਸੇ ਫੈਸਲੇ ਦੇ ਮਤਲਬ ਮੁੱਖ ਕਾਰਨ ਦੇ ਵਜੋਂ ਕਹਿ ਸਕਦੇ ਹਾਂ ਪੱਛਮੀ ਏਸ਼ੀਆ ਦੇ ਵਿੱਚ ਹਵਾਬਾਜ਼ੀ ਜਿਹੜੀ ਆ ਬਾਲਣ ATF ਦੀ ਗੱਲ ਕਰ ਲਈਏ, ਟਰਬਾਈਨ ਬਾਲਣ ਦੀ ਗੱਲ ਕਰ ਲਈਏ, ਉਹਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਫਲਾਈਟਸ ਵੀ ਜਿਹੜੀਆਂ ਨੇ ਮਤਲਬ ਆਪਣੀਆਂ ਜਿਹੜੀਆਂ ਕੀਮਤਾਂ ਆ ਉਹ ਫਲਾਈਟਸ ਦੀਆਂ ਵਧਾ ਦੇਣਗੀਆਂ। ਸੋ ਦੇਖੋ ਬਈ ਯਾਤਰਾ ਕਰਨ ਵਾਲੇ ਨੇ ਤੇ ਯਾਤਰਾ ਕਰਨੀ ਹੀ ਕਰਨੀ ਆ, ਪਰ ਇੰਡੀਗੋ ਦੇ ਇਸ ਕਦਮ ਤੋਂ ਬਾਅਦ ਏਅਰ ਇੰਡੀਆ ਗਰੁੱਪ ਜਾਂ ਅਕਾਸਾ ਏਅਰ ਦੀ ਗੱਲ ਕਰ ਲਈਏ, ਸਪਾਈਸ ਜੈੱਟ ਦੀ ਗੱਲ ਕਰ ਲਈਏ, ਜਾਂ ਹੋਰ ਜਿੰਨੀਆਂ ਵੀ ਘਰੇਲੂ ਏਅਰਲਾਈਨ ਆ, ਹਨਾ, ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਕਿਰਾਇਆ ਜਿਹੜਾ ਵਧਾਉਣ ਦੀ ਸੰਭਾਵਨਾ ਹੈਗੀ ਆ।
0: ਬਿਲਕੁਲ ਮਨਪ੍ਰੀਤ ਜੀ, ਕਿਉਂਕਿ ਹਨਾ ਇਕਨੋਮੀ ਵੀ ਥੋੜੀ ਜਿਹੀ ਜਿਹੜੀ ਹੈ ਜੀ ਉਹ ਹੋ ਰਹੀ ਹੈ, ਔਰ ਉਹਦੇ ਨਾਲ ਮਨਪ੍ਰੀਤ ਜੀ ਇੱਕ ਹੋਰ ਨਿਊਜ਼ ਜਿਹੜੀ ਜੀ ਆਈ ਹੈ ਕਿ ਦੂਜੀ ਮੰਜ਼ਿਲ ਤੋਂ ਜਿਹੜਾ ਜੀ ਇੱਕ ਛੋਟਾ ਬੱਚਾ ਗਿਰਿਆ ਤੇ ਇੱਕ ਨੌਜਵਾਨ ਨੇ ਜਿਹੜਾ ਜੀ ਉਹਨੂੰ ਬਚਾ ਲਿਆ, ਤੇ ਇਹ ਵੀਡੀਓ ਜਿਹੜੀ ਜੀ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਹੀ ਹੈ।
1: ਕਾਫੀ ਜ਼ਿਆਦਾ ਕਿਰਨ ਵਾਇਰਲ ਹੋ ਰਹੀ ਹੈ, ਹੁਣ ਪੱਕਾ ਤਾਂ ਪਤਾ ਨਹੀਂ, ਕੋਈ ਇਹਨੂੰ ਮਿਸਰ ਦੀ ਦੱਸ ਰਿਹਾ, ਕੋਈ ਇਹਨੂੰ ਕਿਤਿਓਂ ਦੀ ਦੱਸ ਰਿਹਾ, ਪਰ ਵਿਅਕਤੀ ਦੀ ਸੂਝ ਬੂਝ ਜਿਹੜੀ ਆ ਉਹ ਇੱਕ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਉਹ ਫਿਰ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਆ। ਪਤਾ ਨਹੀਂ ਕਿੰਨੇ ਹੀ ਕਰੋੜਾਂ ਲੋਕਾਂ ਨੇ ਦੇਖ ਲਿਆ ਤੇ ਕਿੰਨੇ ਵਿਊਰਸ ਨੇ ਜਿਹੜੀਆਂ ਆਪਣੀਆਂ ਪ੍ਰਤੀਕਿਰਿਆਵਾਂ ਥੱਲੇ ਦਿੱਤੀਆਂ ਨੇ, ਹਨਾ। ਸੋ ਇੱਕ ਬੱਚਾ ਜਿਹੜਾ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਦਾ ਆ, ਔਰ ਰੋਮਾਂਚਕ ਚੀਜ਼ ਇਹ ਦੇਖਣ ਵਾਲੀ ਹੁੰਦੀ ਕਿ ਇੱਕ ਨੌਜਵਾਨ ਜਿਹੜਾ ਉਹਨੂੰ ਡਿੱਗਦੇ ਨੂੰ ਦੇਖ ਲੈਂਦਾ ਤੇ ਉਹ ਫਟਾਫਟ ਭੱਜ ਕੇ ਉਹਨੂੰ ਬੁੱਚਣ ਦੀ ਕੋਸ਼ਿਸ਼ ਕਰਦਾ ਆ, ਬੱਚਾ ਕਿਸੇ ਤਾਰ ਦੇ ਵਿੱਚ ਅੜਦਾ ਆ ਤੇ ਉਨੀ ਦੇਰ ਦੇ ਵਿੱਚ ਉਹ ਨੌਜਵਾਨ ਐਨ ਸਪੋਟ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ ਤੇ ਉਹਨੂੰ ਕਹਿ ਸਕਦੇ ਆ ਕੈਚ ਕਰਨ ਦੇ ਵਿੱਚ ਜਿਹੜਾ ਆ ਕਾਮਯਾਬ ਹੋ ਜਾਂਦਾ ਤੇ ਬੱਚੇ ਦੀ ਜਿਹੜੀ ਜਾਨ ਆ ਉਹ ਬਚ ਜਾਂਦੀ ਆ। ਐਸੇ ਬਹੁਤ ਸਾਰੇ ਕਿਰਨ ਹਾਦਸੇ ਹੁੰਦੇ ਨੇ ਔਰ ਬਹੁਤ ਸਾਰੀਆਂ ਆਪਾਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖਦੇ ਆ, ਅਕਸਰ ਹੀ ਫਲੈਟਸ ਜਿੱਥੇ ਬੱਚੇ ਜਿਹੜੇ ਨੇ ਕੋਸ਼ਿਸ਼ ਕਰਦੇ ਨੇ ਹਨਾ ਬਾਲਕੋਨੀਜ਼ ਦੇ ਕੋਲ ਖੇਡਦੇ ਖੇਡਦੇ ਹੇਠਾਂ ਲਮਕਣ ਦੀ ਜਾਂ ਦੇਖਣ ਦੀ। ਤੇ ਸੋ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਇਹ ਵੀਡੀਓ ਫੈਲ ਗਈ ਔਰ ਲੋਕਾਂ ਨੇ ਮਤਲਬ ਹਾਜ਼ਰ ਦਿਮਾਗੀ ਦੀ ਜਾਂ ਤੇਜ਼ ਕਾਰਵਾਈ ਦੀ ਬਹੁਤ ਜ਼ਿਆਦਾ ਉਸ ਨੌਜਵਾਨ ਦੀ ਪ੍ਰਸ਼ੰਸਾ ਕੀਤੀ ਆ। ਧਿਆਨ ਦੇਣ ਦੇ ਬਾਵਜੂਦ ਮਤਲਬ ਜਿਹੜਾ ਆ ਸਮਾਂ ਘੱਟ ਵੀ ਸਕਦਾ ਸੀ ਜੇ ਬੱਚਾ ਤਾਰ ਦੇ ਵਿੱਚ ਨਾ ਅੜਦਾ, ਪਰ ਇਹ ਵੀਡੀਓ ਸਾਨੂੰ ਇਹੋ ਹੀ ਉਦੇਸ਼ ਦਿੰਦੀ ਹੈ ਤੇ ਮਾਪਿਆਂ ਨੂੰ ਆਪਾਂ ਆਪਣੇ ਰੇਡੀਓ ਚੈਨਲ ਤੋਂ ਵੀ ਇਹੀ ਅਪੀਲ ਕਰਦੇ ਆ ਕਿ ਛੋਟੇ ਬੱਚਿਆਂ ਦੇ ਨੇੜਿਓਂ ਬਹੁਤ ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਆ, ਬਾਲਕੋਨੀਆਂ ਜਾਂ ਖਿੜਕੀਆਂ ਦੇ ਨੇੜੇ, ਉਹਨਾਂ ਦੇ ਲਾਗੇ ਕੋਈ ਐਸੀ ਚੀਜ਼ ਕੁਰਸੀ ਫੱਟੀ ਜਾਂ ਬਾਲਕੋਨੀ ਦੇ ਨੇੜੇ ਕੋਈ ਐਸੀ ਚੀਜ਼ ਨਹੀਂ ਪਈ ਹੋਣੀ ਚਾਹੀਦੀ ਜਿਹਦੇ ਤੇ ਚੜ ਕੇ ਬੱਚੇ ਹੇਠਾਂ ਨੂੰ ਝਾਤੀ ਮਾਰਨ, ਹਨਾ, ਜਾਂ ਨੁਕਸਾਨ ਉਹਨਾਂ ਨੂੰ ਬੱਚਿਆਂ ਨੂੰ ਪਹੁੰਚੇ। ਸੋ ਮਾਪਿਆਂ ਨੂੰ ਪੇਰੈਂਟਸ ਨੂੰ ਖਾਸ ਤੌਰ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਬਹੁਤ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਇਹਨੂੰ ਤਾਂ ਨੌਜਵਾਨ ਨੇ ਦੇਖ ਲਿਆ ਬਚਾ ਲਿਆ, ਔਰ ਬਹੁਤ ਬੱਚੇ ਜਿਹੜੇ ਨੇ ਐਸੀਆਂ ਵੀਡੀਓ ਸਾਹਮਣੇ ਆਉਂਦੀਆਂ ਕਿ ਸਾਹ ਸੁੱਕੇ ਹੁੰਦੇ ਆ ਵੀ ਬੱਚੇ ਨੂੰ ਬਚਾਈਏ ਕਿੱਦਾਂ, ਹਨਾ। ਸੋ ਮੈਨੂੰ ਲੱਗਦਾ ਜੇ ਇੰਨੀ ਵਾਇਰਲ ਵੀਡੀਓ ਹੋਈ ਹੈ ਤੇ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ।
0: ਬਿਲਕੁਲ ਮਨਪ੍ਰੀਤ ਜੀ, 100% ਜਿਹੜੀ ਜੀ ਲੈਣੀ ਚਾਹੀਦੀ ਹੈ। ਔਰ ਇੱਕ ਹੋਰ ਖੁਸ਼ਖਬਰੀ ਮਨਪ੍ਰੀਤ ਜੀ ਪਹੁੰਚੀ ਆ, ਭਾਰਤ ਵਿੱਚ ਜਿਹੜੀ ਜੀ ਨੈਸ਼ਨਲ ਪਾਰਕ ਦੇ ਤੋਂ ਜਿਹੜਾ ਜੀ ਪ੍ਰੋਜੈਕਟ ਚੀਤਾ ਆ ਉਹਨੂੰ ਲੈ ਕੇ ਜਿਹੜੀ ਹੈ ਜੀ ਕੇਂਦਰ ਮੰਤਰੀ ਨੇ ਜਿਹੜੀ ਜੀ ਖੁਸ਼ਖਬਰੀ ਸ਼ੇਅਰ ਕੀਤੀ ਹੈ, ਉਹ ਖੁਸ਼ਖਬਰੀ ਤੁਸੀਂ ਸਾਡੇ ਲਿਸਨਰ ਤਾਈਂ ਵੀ ਸਾਂਝੀ ਕਰੋ ਜੀ।
1: ਮੱਧ ਪ੍ਰਦੇਸ਼ ਦੇ ਸ਼ਿਓਪੁਰ ਸਥਿਤ ਪੁਨੋ ਨੈਸ਼ਨਲ ਪਾਰਕ ਤੋਂ ਜਿਹੜਾ ਆ ਪ੍ਰੋਜੈਕਟ ਚੀਤੇ ਨੂੰ ਲੈ ਕੇ ਇੱਕ ਵੱਡੀ ਕਹਿ ਸਕਦੇ ਖੁਸ਼ਖਬਰੀ ਸਾਹਮਣੇ ਆਈ ਹੈ। ਸੋਮਵਾਰ ਨੂੰ ਇੱਥੇ ਇੱਕ ਮਾਦਾ ਚੀਤਾ ਜਿਹਦਾ ਨਾਂ ਆ KJP21, ਉਹਨੇ 5 ਸਿਹਤਮੰਦ ਬੱਚਿਆਂ ਨੂੰ ਜਿਨ੍ਹਾਂ ਨੂੰ ਸ਼ਾਵਕਾਂ ਕਹਿ ਦਿੰਦੇ ਆ ਉਹਨਾਂ ਨੂੰ ਜਨਮ ਦਿੱਤਾ ਹੈ, ਤੇ ਉਹਦੇ ਨਾਲ ਹੀ ਦੇਸ਼ ਦੇ ਵਿੱਚ ਹੁਣ ਚੀਤਿਆਂ ਦੀ ਜਿਹੜੀ ਕੁੱਲ ਗਿਣਤੀ ਆ ਕਿਰਨ ਵੱਧ ਕੇ 60 ਹੋ ਗਈ ਹੈ, ਜਿਨ੍ਹਾਂ ਦੇ ਵਿੱਚੋਂ 41 ਚੀਤੇ ਭਾਰਤ ਦੀ ਧਰਤੀ ਤੇ ਜਨਮੇ ਆ। ਔਰ ਕੇਂਦਰੀ ਜੰਗਲਾਤ ਤੇ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਹੋਣਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹਨਾਂ ਨਵ ਜੰਮੇ ਸ਼ਾਵਕਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਂਝੀਆਂ ਕੀਤੀਆਂ, ਵੀਡੀਓ ਸਾਂਝੀਆਂ ਕਰਕੇ ਉਹਨਾਂ ਨੇ ਇਹਨੂੰ ਇੱਕ ਉਪਲਬਧੀ ਦੱਸੀ ਆ, ਮਤਲਬ ਇਸ ਉਪਲਬਧੀ ਦੀ ਕਹਿ ਸਕਦੇ ਇਨਫੋਰਮੇਸ਼ਨ ਉਹਨਾਂ ਨੇ ਭਾਰਤ ਵਾਸੀਆਂ ਦੇ ਨਾਲ ਸ਼ੇਅਰ ਕੀਤੀ ਆ। ਔਰ ਉਹਨਾਂ ਨੇ ਇਸ ਪ੍ਰੋਜੈਕਟ ਚੀਤਾ ਦੇ ਲਈ ਇੱਕ ਹੋਰ ਇਤਿਹਾਸਕ ਤੇ ਖੁਸ਼ੀ ਭਰਿਆ ਪਲ ਜਿਹੜਾ ਹੈ ਇਹਨਾਂ ਬੱਚਿਆਂ ਨੂੰ ਲੈ ਕੇ ਕਿਹਾ ਆ ਕਿ ਬਹੁਤ ਵੱਡੀ ਖੁਸ਼ਖਬਰੀ ਆਈ ਹੈ।
0: ਬਿਲਕੁਲ, ਔਰ ਦੱਸ ਦਈਏ ਕਿ ਖਬਰਾਂ ਦੇ ਇਸ ਸੈਗਮੈਂਟ ਨੂੰ ਅਸੀਂ ਤੁਹਾਡੇ ਤਾਈਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਮੋਰਗੇਜ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਮੁਕੇਸ਼ ਚੌਹਾਨ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹਨਾਂ ਦਾ ਨੰਬਰ 6475127000। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਵੀ ਮੈਸੇਜ ਜ਼ਰੂਰ ਸਾਂਝਾ ਕਰਦੀ ਕਿ ਕਿਸੇ ਨੇ ਵੀ PSW ਦਾ ਕੋਈ ਕੋਰਸ ਕਰਨਾ, ਕੋਈ ਮੈਡੀਕਲ ਆਫਿਸ ਅਸਿਸਟੈਂਟ ਜਾਂ ਕੋਈ ਫਾਰਮੇਸੀ ਰਿਲੇਟਡ ਕੋਰਸ ਕਰਨਾ, ਕੋਈ ਅਕਾਊਂਟਿੰਗ ਰਿਲੇਟਡ ਜਾਂ ਕੋਈ ਫੂਡ ਸਰਵਿਸਿਜ਼ ਜਾਂ ਅਰਲੀ ਚਾਈਲਡਹੁੱਡ ਅਸਿਸਟੈਂਟ ਕਰਨੇ ਹੋਣ ਕੋਰਸਿਸ ਤੇ ਗੱਲਬਾਤ ਹੋ ਸਕਦੀ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ। ਇਹਨਾਂ ਦਾ ਨੰਬਰ ਵੀ ਜ਼ਰੂਰ ਸ਼ੇਅਰ ਕਰ ਦਈਏ 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਹੁਣ ਇੱਕ ਵਾਰੀ ਫੇਰ ਮਨਪ੍ਰੀਤ ਜੀ ਵੱਲ ਚੱਲਦੇ ਆ ਤੇ ਗੱਲਬਾਤ ਥੋੜੀ ਜੀ ਹੋਰ ਕਰਦੇ ਆ। ਸੋ ਮਨਪ੍ਰੀਤ ਜੀ, ਅਗਲੀ ਖਬਰ ਜਿਹੜੀ ਆ ਜੀ ਇੱਕ ਨਵਾਂ ਸ਼ਹਿਰ ਤੋਂ ਖਬਰ ਪਹੁੰਚੀ ਆ, ਹਾਲਾਂਕਿ ਬਹੁਤ ਵਧੀਆ ਇਹ ਖਬਰ ਨਹੀਂ ਆ ਤੇ ਉਹ ਜ਼ਰੂਰ ਸਾਂਝੀ ਕਰਿਓ।
1: ਕਹਿੰਦੇ ਨਵਾਂ ਸ਼ਹਿਰ ਦੇ ਵਿੱਚ ਇੱਕ ਪ੍ਰਾਈਵੇਟ ਬੱਸ ਜਿਹੜੀ ਅੱਜ ਸਵੇਰੇ ਸਵੇਰ ਬੇਕਾਬੂ ਹੋ ਕੇ ਪਲਟ ਜਾਂਦੀ ਹੈ ਔਰ ਹਾਦਸੇ ਦੇ ਵਿੱਚ 4 ਲੋਕਾਂ ਦੀ ਜਿਹੜੀ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਆ। ਬਹੁਤ ਸਾਰੇ ਲੋਕ ਜਿਹੜੇ ਜ਼ਖਮੀ ਹੋਏ ਨੇ, ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪੀਟਲ ਐਡਮਿਟ ਵੀ ਕਰਵਾਇਆ ਗਿਆ ਔਰ ਬੱਸ ਦੇ ਵਿੱਚ ਕੁੱਲ 41-42 ਸਵਾਰੀਆਂ ਸੀਗੀਆਂ ਔਰ ਇਹ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੇ ਸੀ। ਹਾਦਸਾ ਜਿਹੜਾ ਅੱਜ ਤੜਕਸਾਰ 5 ਵਜੇ ਬੰਗਾ ਦੇ ਨੇੜੇ ਵਾਪਰਦਾ ਆ ਔਰ ਇਸ ਭਿਆਨਕ ਹਾਦਸੇ ਦੀਆਂ ਜਦੋਂ ਤਸਵੀਰਾਂ ਆਉਂਦੀਆਂ ਨੇ ਤਾਂ ਸੱਚ ਪੁੱਛੋ ਹਰ ਇੱਕ ਜਿਹੜੀ ਰੂਹ ਆ ਉਹ ਕੰਬ ਜਾਂਦੀ ਆ। ਬੱਸ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਂਦੀ ਹੈ ਜਿਹਦੇ ਕਾਰਨ ਬੱਸ ਬੇਕਾਬੂ ਹੋ ਜਾਂਦੀ ਆ। ਬੱਸ ਫਲਾਈਓਵਰ ਦੀ ਰੇਲਿੰਗ ਤੋੜਦੀ ਹੋਈ ਸਰਵਿਸ ਰੋਡ ਤੇ ਜਾ ਪਲਟਦੀ ਆ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਵੀ ਆਪਾਂ ਜਿੱਥੇ ਇਹ ਖਬਰ ਆਪਾਂ ਨੂੰ ਮਿਲੀ ਕਿ 4 ਲੋਕਾਂ ਦੀ ਮੌਤ ਹੋਈ, ਇੰਨੇ ਲੋਕ ਜ਼ਖਮੀ ਹੋਏ, ਤਾਂ ਬੱਸ ਦੇ ਪੱਲੇ ਵੀ ਕੁਛ ਨੀ ਰਿਹਾ। ਦੁਆ ਅਰਦਾਸ ਕਰਦੇ ਜਿਹੜੇ ਗੰਭੀਰ ਜ਼ਖਮੀ ਆ ਉਹ ਸਹੀ ਸਲਾਮਤ ਆਪਣੇ ਘਰਾਂ ਦੇ ਵਿੱਚ ਪਹੁੰਚਣ ਤੇ ਡਰਾਈਵਰ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਪੜਤਾਲ ਜਿਹੜੀ ਸ਼ੁਰੂ ਆ, ਮ੍ਰਿਤਕਾਂ ਦੇ ਵਿੱਚੋਂ 2 ਲੋਕਾਂ ਦੀ ਪਹਿਚਾਣ ਹੋਈ ਆ। ਇੱਕ 30 ਸਾਲਾ ਨੌਜਵਾਨ ਅੰਮ੍ਰਿਤਸਰ ਤੋਂ ਤੇ ਇੱਕ ਕੇਰਲ ਦੇ ਰਹਿਣ ਵਾਲੀ ਲੜਕੀ ਦੱਸੀ ਜਾ ਰਹੀ ਹੈ। ਇਹਨਾਂ ਦੇ ਵਿੱਚੋਂ 2 ਸਟੂਡੈਂਟ ਵੀ ਦੱਸੇ ਜਾ ਰਹੇ ਨੇ ਤੇ ਹੁਣ ਪੂਰੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ। ਪਰ ਇੱਕ ਨਗੇਲੀ ਨੇ ਏਡਾ ਵੱਡਾ ਜਿਹੜਾ ਹਾਦਸਾ ਆ ਉਹਨੂੰ ਦੇਖ ਲਓ ਰਸਤਾ ਦੇ ਦਿੱਤਾ।
0: ਬਿਲਕੁਲ ਮਨਪ੍ਰੀਤ ਜੀ, ਔਰ ਮਨਪ੍ਰੀਤ ਜੀ ਜਿੱਥੇ ਆਪਾਂ ਗੱਲਬਾਤ ਕੀਤੀ ਸੀਗੀ ਕਿ ਠੀਕ ਆ ਕਿ ਏਅਰਲਾਈਨ ਦੇ ਸਫ਼ਰ ਜਿਹੜੇ ਆ ਜੀ ਹੁਣ ਮਹਿੰਗੇ ਹੋ ਜਾਣੇ, ਉਹਦੇ ਨਾਲ ਜਿਹੜੇ ਜੀ ਫੈਸਟੀਵਲ ਸੀਜ਼ਨ ਦੇ ਵਿੱਚ ਆਪਾਂ ਨੂੰ ਪਤਾ ਕਿ ਆਲਵੇਜ਼ ਭਾਰਤ ਦੇ ਵਿੱਚ ਜਿਹੜੇ ਜੀ ਅਪਲਾਈਂਸਿਸ, ਇਲੈਕਟ੍ਰੋਨਿਕ, ਹੋਰ ਵੀ ਕਾਫੀ ਸਮਾਨ ਜਿਹੜਾ ਜੀ ਮਹਿੰਗਾ ਹੋ ਜਾਂਦਾ ਹੈ, ਸੋ ਉਹਦੇ ਤੇ ਵੀ ਥੋੜੀ ਜਿਹੀ ਗੱਲਬਾਤ ਕਰਿਓ।
1: ਵੈਸੇ ਤਾਂ ਜਦੋਂ ਫੈਸਟੀਵਲ ਖਾਸ ਕਰਕੇ ਆਉਂਦੇ ਤੇ ਆਫਰਸ ਲੱਗਦੀਆਂ ਨੇ ਹਨਾ, ਪਰ ਇਸ ਵਾਰ ਥੋੜਾ ਜਿਹਾ ਉਲਟ ਜਾ ਰਿਹਾ। ਏਅਰ ਕੰਡੀਸ਼ਨਰ ਦੀ ਗੱਲ ਕਰੀਏ ਜਾਂ ਹੋਰ ਜਿੰਨੇ ਵੀ ਕੰਜ਼ਿਊਮਰ ਡਿਊਰੇਬਲ ਜਿੰਨੇ ਵੀ ਉਤਪਾਦ ਹੈਗੇ ਹਨਾ, ਉਹਨਾਂ ਦੀਆਂ ਕੀਮਤਾਂ ਤਿਆਰੀ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਰਨ 5-8% ਤੱਕ ਵੱਧ ਗਈਆਂ ਨੇ ਔਰ ਇਹਦੇ ਬਾਵਜੂਦ ਵੀ ਜਿਹੜੇ ਨਿਰਮਾਤਾ ਨੇ ਕੰਪਨੀਆਂ ਦੇ ਇਸ ਵਾਰ ਵਿਕਰੀ ਦੇ ਵਿੱਚ 2 ਅੰਕਾਂ ਦੇ ਵਾਧੇ ਦੀ ਗੱਲ ਕਰ ਰਹੇ। ਉਹ ਕਹਿੰਦੇ ਆਸ ਨਜ਼ਰ ਆ ਰਹੀ ਹੈ ਕਿ ਜਿੱਦਾਂ ਹੀ ਹੋਰ ਮਤਲਬ ਫੈਸਟੀਵਲ ਜਿਹੜੇ ਨੇ ਨੇੜੇ ਆਉਣੇ ਨੇ ਤੇ ਇਹਨਾਂ ਅਪਲਾਈਸਿਸ ਦੀਆਂ ਦੀ ਕੀਮਤਾਂ ਜਿਹੜੀਆਂ ਇਹਨਾਂ ਨੂੰ ਵੱਡਾ ਹੁੰਗਾਰਾ ਮਿਲੂਗਾ। ਵਿਕਰੀ ਦੇ ਵਿੱਚ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿੱਥੇ ਵਾਧਾ ਹੋਣਾ ਹੈ ਉੱਥੇ ਕੀਮਤਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਵਾਧਾ ਹੋਣਾ ਹੈ। 10-15% ਤੱਕ ਉਹ ਕਹਿੰਦੇ ਵਾਧੇ ਦੀ ਸੰਭਾਵਨਾ ਹੈਗੀ ਆ, ਮਤਲਬ ਲੋਕਾਂ ਦੀ ਜੇਬ ਦੇ ਉੱਪਰ ਜਿਹੜਾ ਅਸਰ ਪਊਗਾ। ਪਰ ਇਹ ਰਿਵਾਜ਼

0: ਮਿਲਾਂਗੇ ਅੱਜ ਵਿੱਚ। ਕੁਛ ਨਿਰਾਸ਼ਾ ਵਾਲੀ ਵੀ ਇੱਕ ਅੱਧੀ ਖਬਰ ਹੈਗੀ ਸੀਗੀ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
1: ਬਿਲਕੁਲ ਜੀ,
0: ਧੰਨਵਾਦ
1: ਸਤਿ ਸ਼੍ਰੀ ਅਕਾਲ, ਟੇਕ ਕੇਅਰ ਮਨਪ੍ਰੀਤ ਜੀ। ਸੋ ਬਿਲਕੁਲ ਜੀ,
0: ਧੰਨਵਾਦ,
1: ਸਤਿ ਸ਼੍ਰੀ ਅਕਾਲ, ਟੇਕ ਕੇਅਰ ਮਨਪ੍ਰੀਤ ਜੀ। ਸੋ ਬਿਲਕੁਲ ਸੀ, ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਇਹਨਾਂ ਦੇ ਨਾਲ ਵੀ ਕਰਨੀ ਹੋਵੇ ਕੋਈ ਗੱਲਬਾਤ ਜਾਂ ਕੋਈ ਆਪਣਾ ਓਪੀਨੀਅਨ ਦੇਣਾ ਹੁੰਦਾ ਹੈ ਤੇ ਯੂ ਆਰ ਮੋਰ ਦੈਨ ਵੈਲਕਮ। ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਆਪਾਂ ਦੱਸ ਦਈਏ ਕਿ ਲਖਵਿੰਦਰ ਵਡਾਲੀ ਸ਼ੋਅ ਜਿਹੜਾ ਹੈ ਜੀ ਅਕਟੂਬਰ 11 ਨੂੰ ਰੋਜ਼ ਥੀਏਟਰ ਵਿਖੇ ਹੋਣ ਜਾ ਰਿਹਾ ਹੈਗਾ। ਤੁਸੀਂ ਟਿਕਟਸ ਲੈਣੀਆਂ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਸਾਡੇ ਨਾਲ ਏਸੀ ਨੰਬਰ ਤੇ ਸੰਪਰਕ ਕਰ ਸਕਦੇ 9057990999 ਤੇ। ਔਰ ਟਿਕਟਾਂ ਬਹੁਤ ਜਲਦੀ, ਕਿਉਂਕਿ ਵੀਕ ਰਹਿ ਗਿਆ ਹੈ, ਟਿਕਟਾਂ ਬਹੁਤ ਜਲਦੀ ਜਿਹੜੀਆਂ ਜੀ ਵਿਕ ਰਹੀਆਂ ਹੈਗੀਆਂ ਤੇ ਤੁਸੀਂ, ਕਿਉਂਕਿ ਰੋਜ਼ ਥੀਏਟਰ ਦੀ ਕੈਪੈਸਿਟੀ ਵੀ ਬਹੁਤ ਜ਼ਿਆਦਾ ਨਹੀਂ ਹੈਗੀ। ਸੋ ਬਿਲਕੁਲ ਜੀ, ਫਟਾਫਟ ਆਪਣੀਆਂ ਟਿਕਟ ਤੁਸੀਂ ਜਿਹੜੀਆਂ ਜੀ ਗ੍ਰੈਬ ਕਰ ਸਕਦੇ ਆ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਗੀਤ ਹੁਣੇ ਤੁਸੀਂ ਸੁਣਿਆ। ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਜੀ ਇਹਨਾਂ ਦੀ ਆਵਾਜ਼ ਹੈਗੀ ਆ। ਔਰ ਬਿਲਕੁਲ ਜੀ ਇਦਾਂ ਦਾ ਹੀ ਕੁਛ, ਕਿਉਂਕਿ ਇਹ ਗੀਤ ਜਿਹੜਾ ਜੀ ਮੈਂ ਲਾਈਵ ਜਿਹੜਾ ਉਹਨਾਂ ਨੇ ਗਾਇਆ ਸੀ ਉਹ ਸੁਣਾਇਆ ਸੀ। ਸੋ ਬਿਲਕੁਲ ਜੀ ਫਟਾਫਟ ਟਿਕਟਸ ਤੁਸੀਂ ਜਿਹੜੀਆਂ ਜੀ ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਵੀ ਲੈ ਸਕਦੇ ਆ, ਜਾਂ ਸਾਡੇ ਨਾਲ ਵੀ ਜਿਹੜਾ ਜੀ ਸੰਪਰਕ ਕਰ ਸਕਦੇ ਆ 9057990999 ਤੇ। ਔਰ ਬਿਲਕੁਲ ਜੀ ਇੱਕ ਮੈਸੇਜ ਜਿਹੜਾ ਜੀ ਆਪਾਂ ਬ੍ਰੈਂਪਟਨ ਸਿਟੀ ਵਿਖੋਂ ਤੁਹਾਨੂੰ ਜ਼ਰੂਰ ਸਾਂਝਾ ਕਰ ਦਈਏ, ਕਿਉਂਕਿ ਉਹਨਾਂ ਨੇ ਅਪੀਲ ਕੀਤੀ ਆ ਸਾਰੇ ਹੀ ਜਿਹੜੇ ਜੀ ਆਪਣੇ ਬ੍ਰੈਂਪਟਨ ਦੇ ਵਿੱਚ ਰੈਜੀਡੈਂਸ ਹੈ ਕਿ ਤੁਸੀਂ ਜਿਹੜਾ ਜੀ ਵੋਟ ਜ਼ਰੂਰ ਜਾ ਕੇ ਪਾਇਓ, ਤੇ ਜਿਹੜੀਆਂ ਜੀ ਅਰਲੀ ਵੋਟ ਜਿਹੜੀਆਂ ਜੀ ਇਫ ਯੂ ਆਰ ਬਿਜ਼ੀ ਔਨ ਅਕਟੂਬਰ 26 ਤੇ ਤੁਸੀਂ ਅਰਲੀ ਜਾ ਕੇ ਵੀ ਵੋਟ ਜਿਹੜੀ ਜੀ ਪਾ ਸਕਦੇ ਹੋ ਅਕਟੂਬਰ 9 ਨੂੰ, ਅਕਟੂਬਰ 10 ਨੂੰ, 11 ਨੂੰ, 16 ਨੂੰ ਤੇ 17 ਨੂੰ ਵੀ ਜਿਹੜੀਆਂ ਜੀ ਜਾ ਸਕਦੇ ਆ। ਤੇ ਵੀਕ ਡੇਜ਼ ਦੇ ਵਿੱਚ ਜਿਹੜਾ ਜੀ ਟਾਈਮਿੰਗ ਹੈਗੀ ਆ ਉਹ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੈਗੀ ਆ, ਤੇ ਤੁਸੀਂ ਉਦੋਂ ਵੀ ਜਾ ਕੇ ਵੋਟ ਪਾ ਸਕਦੇ ਆ। ਜਾਂ ਵੀਕਐਂਡ ਤੇ ਤੁਸੀਂ ਜੇ ਬਿਜ਼ੀ ਨਹੀਂ ਹੈਗੇ ਤਾਂ ਤੁਸੀਂ ਵੀਕਐਂਡ ਤੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆ। ਔਰ ਤੁਸੀਂ ਜਿਹੜਾ ਜੀ ਜਾਂ ਤੁਹਾਨੂੰ ਜਿਹੜਾ ਨੋਟਿਸ ਆਇਆ ਤੁਸੀਂ ਉਹ ਵੋਟਰ ਨੋਟਿਸ ਲੈ ਆ ਸਕਦੇ ਆ, ਜੇ ਨਹੀਂ ਤੁਹਾਨੂੰ ਆਇਆ ਦੈਟਸ ਫਾਈਨ, ਤੁਸੀਂ ਆਪਣੀ ਇੱਕ ਜਿਹੜੀ ਆ ਜੀ ਆਈਡੀ ਜ਼ਰੂਰ ਲੈ ਕੇ ਜਾਣਾ ਤੇ ਵੋਟ ਜ਼ਰੂਰ ਪਾਉਣੇ ਹੈਗੇ ਆ। ਕਿਸੇ ਤਰੀਕੇ ਦੇ ਵੀ ਕਰਨੀ ਹੋਵੇ ਕੋਈ ਵੀ ਗੱਲਬਾਤ ਤੇ ਤੁਸੀਂ ਜਿਹੜੇ ਆ ਜੀ ਸਿਟੀ ਸਾਡੇ ਨਾਲ ਵੀ ਕਰ ਸਕਦੇ ਆ, ਜਾਂ ਤੁਸੀਂ ਸਿਟੀ ਦੀ ਜਿਹੜੀ ਆ ਜੀ ਵੈਬਸਾਈਟ ਤੋਂ ਵੀ ਦੇਖ ਸਕਦੇ ਆ brampton.ca, ਜਾਂ ਬ੍ਰੈਂਪਟਨ ਵੋਟਸ ਤੇ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਆ। ਬਟ ਵੋਟ ਤੁਸੀਂ ਜ਼ਰੂਰ ਜ਼ਰੂਰ ਜਿਹੜੀ ਜੀ ਪਾਉਣੀ ਹੈਗੀ ਆ। ਔਰ ਮੈਂ ਜਿਹੜਾ ਜੀ, ਕਿਉਂਕਿ ਅਸੀਂ ਫਰਾਈਡੇ ਨੂੰ ਗੱਲਬਾਤ ਜਿਹੜੀ ਜੀ ਬਲਜਿੰਦਰ ਸਿੰਘ ਨਿਹਾਲ ਜੀ ਦੇ ਨਾਲ ਵੀ ਕੀਤੀ ਸੀ, ਬਹੁਤ ਵਧੀਆ ਇਹਨਾਂ ਦੇ ਜਿਹੜੇ ਜੀ ਵਿਚਾਰ ਆ ਸਿਟੀ ਨੂੰ ਅੱਗੇ ਲਿਆਉਣ ਦੇ ਵਿੱਚ, ਸਿਟੀ ਨੂੰ ਇੱਕ ਜਿਹੜੀ ਜੀ ਸੇਫਰ ਕਮਿਊਨਿਟੀ ਬਣਾਉਣ ਦੇ ਵਿੱਚ। ਤੇ ਗੱਲਬਾਤ ਤੁਸੀਂ ਬਲਜਿੰਦਰ ਸਿੰਘ ਨਿਹਾਲ ਦੇ ਨਾਲ ਵੀ ਕਰ ਸਕਦੇ, ਜਾਂ ਤੁਸੀਂ ਇਹਨਾਂ ਨੂੰ ਵੋਟ ਜ਼ਰੂਰ ਪਾਉਣੀ ਆ ਜਿਹੜੇ ਕਿ ਬ੍ਰੈਂਪਟਨ ਸਿਟੀ ਕਾਊਂਸਲਰ ਦੇ ਵਿੱਚ ਵਾਰਡ 9 ਤੇ 10 ਦੇ ਲਈ ਜਿਹੜੇ ਜੀ ਖੜੇ ਹੋਏ ਆ। ਕੋਈ ਵੀ ਕਰਨੀ ਹੋਵੇ ਗੱਲਬਾਤ ਇਹਨਾਂ ਦੇ ਨਾਲ ਤੇ 6478060840 ਤੇ ਗੱਲਬਾਤ ਹੋ ਸਕਦੀ ਆ। ਔਰ ਸੇਮ ਵਾਰਡ ਦੇ ਵਿੱਚੋਂ ਹੀ ਰੀਜਨਲ ਕਾਊਂਸਲਰ ਦੇ ਲਈ ਜਿਹੜੇ ਜੀ ਖੜੇ ਹੋਏ ਨੇ ਹਰਸਿਮਰਨ ਸਿੰਘ, ਤੇ ਤੁਸੀਂ ਇਹਨਾਂ ਨੂੰ ਵੀ ਵੋਟ ਪਾ ਸਕਦੇ ਆ। ਕਾਫੀ ਵਧੀਆ ਅਸੀਂ ਉਦਣ ਇਹਨਾਂ ਦੇ ਨਾਲ ਗੱਲਬਾਤ ਕੀਤੀ, ਬਹੁਤ ਸਾਰੇ ਲਿਸਨਰਸ ਦੀ ਕਾਲਸ ਵੀ ਆਏ, ਉਹਨਾਂ ਨੇ ਵੀ ਆਪਣੇ ਓਪੀਨੀਅਨ ਸਾਨੂੰ ਦਿੱਤੇ ਸੀਗੇ। ਸੋ ਬਿਲਕੁਲ ਜੀ ਜ਼ਰੂਰ ਵੋਟ ਕਰਨਾ ਤੁਸੀਂ ਇਹਨਾਂ ਨੂੰ। ਇਹਨਾਂ ਦਾ ਨੰਬਰ 4372245204 ਤੇ ਜਿਹੜੀ ਜੀ ਹੋ ਸਕਦੀ ਆ। ਔਰ ਜਿਹੜੇ ਜੀ ਵਾਰਡ 7 ਤੇ 8 ਦੇ ਵਿੱਚੋਂ ਰਕੇਸ਼ ਸ਼ਰਮਾ ਵੀ ਜਿਹੜੇ ਜੀ ਖੜੇ ਨੇ ਸਿਟੀ ਕਾਊਂਸਲਰ ਦੇ ਵਿਖੋਂ, ਤੁਸੀਂ ਉਹਨਾਂ ਨੂੰ ਵੀ ਵੋਟ ਪਾ ਸਕਦੇ ਕਿਉਂਕਿ ਉਹ ਵੀ ਬਹੁਤ ਵਧੀਆ ਜਿਹੜਾ ਜੀ ਸਿਟੀ ਦੇ ਵਿੱਚ ਇਸ ਟਾਈਮ ਕੰਮ ਕਰ ਰਹੇ ਨੇ। ਤੇ ਹੁਣ ਸਾਡੇ ਸਟੂਡੀਓ ਦੇ ਵਿੱਚ ਜਿਹੜਾ ਜੀ ਗਿਣ ਫੋਟੋਗ੍ਰਾਫੀ ਤੋਂ ਗਿਣ ਜੀ ਪਹੁੰਚ ਚੁੱਕੇ ਨੇ, ਸੋ ਉਹਨਾਂ ਦੇ ਨਾਲ ਥੋੜੀ ਜੀ ਗੱਲਬਾਤ ਕਰਦੇ ਤੇ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਜੀ?
1: ਵਧੀਆ ਜੀ, ਵਧੀਆ।
0: ਠੀਕ ਹੈ ਜੀ, ਤੇ ਹੁਣ ਤੁਹਾਨੂੰ ਕਾਫੀ ਸਮਾਂ ਜਿਹੜਾ ਜੀ ਫੋਟੋਗ੍ਰਾਫੀ ਦਾ ਕੰਮ ਕਰਦੇ ਨੂੰ ਹੋ ਗਿਆ ਹੈ, ਸੋ ਥੋੜੇ ਜੇ ਲਿਸਨਰ ਤਾਈਂ ਆਪਣੇ ਮੈਸੇਜ ਜ਼ਰੂਰ ਸਾਂਝਾ ਕਰਿਓ।
1: ਹਾਂਜੀ, ਆਈ ਬੀਨ ਡੂਇੰਗ ਫੋਟੋਗ੍ਰਾਫੀ ਮੋਰ ਦੈਨ ਹਾਫ ਅ ਸੈਂਚਰੀ ਐਂਡ ਆਈ ਸਟਾਰਟ ਬੈਕ ਇਨ ਇੰਗਲੈਂਡ ਐਂਡ ਆਈ ਬੀਨ ਹੇਅਰ ਸਿੰਸ 86 ਇਨ ਕੈਨੇਡਾ। ਸੋ ਆਈ ਬੀਨ ਡੂਇੰਗ ਫੋਟੋਗ੍ਰਾਫੀ ਐਂਡ ਵੀਡੀਓ ਫੋਰ ਲਾਸਟ ਸੇ ਕਲੋਸ ਟੂ 40 ਇਅਰਸ, ਓਵਰ 40 ਇਅਰਸ and so professional quality work always and see we're the only one did a 30 day de vich money back guarantee photo and video de sakde koi bhi function mein vyah da hove koi bhi hove jehde chote function a oh da hafte andar de dinde a haan ji hun even apne ekta da vyah hoya si main photo khichiya si ha they were ready same week. So, so we do professional kam karde ha, idda nahi hega. They also we do video, de thodi ko puraniya video paiyan ha jehdiyan VHS te hundiyan ha, 8 mm te ha, high 8 te ha, VSC koi bhi format a purani thode nyane diyan tusi video banaiyan chote hunde diyan ohnu apan USB te paanne ha high quality te. ਅਤੇ ਤੁਹਾਡੀਆਂ ਇੰਡੀਆ ਦੀਆਂ ਅਤੇ ਪਾਕਿਸਤਾਨ ਦੀਆਂ ਕੋਈ ਵੀ ਕੰਟਰੀ ਦੀਆਂ ਤੁਹਾਡੇ ਕੋਲ ਵੀਡੀਓ ਹੈਗੀਆਂ, ਸਾਡੇ ਕੋਲ ਸਾਰਾ ਕੁਛ ਅਵੇਲੇਬਲ ਹੈਗਾ। ਅਸੀਂ ਬੀਕਮ ਪੜ੍ਹੇ ਹੋ USB, ਤੁਹਾਨੂੰ ਕੋਈ ਮਸ਼ੀਨ ਦੀ ਲੋੜ ਨਹੀਂ, VHS ਦੀ ਜਾਂ ਕਿਸੇ ਸਾਰੀਆਂ ਫੋਰਮੈਟ ਅਸੀਂ ਸਾਰੇ ਕਰਦੇ ਹੈਗੇ ਹਾਂ ਐਂਡ ਹਾਈ ਕੁਆਲਿਟੀ 1920x1080 ਤੇ ਅਸੀਂ ਕਰਕੇ ਦਿੰਦੇ ਹਾਂ। ਈਵਨ 240 ਲਾਈਨਾਂ ਹੁੰਦੀਆਂ ਸੀ ਉਸ ਵੇਲੇ VHS ਦੀਆਂ, ਬੀਕਮ ਪੁੱਟ ਟੂ 1080 ਗੁਡ ਕੁਆਲਿਟੀ ਵਰਕ।
0: ਤੇ ਆਪਣਾ ਨੰਬਰ ਜ਼ਰੂਰ ਸ਼ੇਅਰ ਕਰ ਦਿਓ।
1: 416 624 4476 ਤੇ ਫੋਨ ਕਰ ਸਕਦੇ ਆ।
0: ਬਿਲਕੁਲ ਜੀ, ਤੁਸੀਂ ਕਾਫੀ ਲੰਬਾ ਇਹਨਾਂ ਦਾ ਜਿਹੜਾ ਜੀ ਤਜਰਬਾ ਹੈਗਾ, ਬਹੁਤ ਹੀ ਪਿਆਰੀਆਂ ਜਿਹੜੀਆਂ ਜੀ ਇਹ ਫੋਟੋਗ੍ਰਾਫੀ ਕਰਦੇ ਨੇ, ਵਤਨੋ ਦੂਰ ਦੇ ਨਾਲ ਵੀ ਬਹੁਤ ਲੰਬੇ ਟਾਈਮ ਤੋਂ ਜਿਹੜੇ ਜੀ ਇਹ ਜੁੜੇ ਹੋਏ ਨੇ। ਤੇ ਕੁਝ ਹੋਰ
1: ਸੁਖੀ ਭਾਈ ਦੇ ਨਾਲ 24 ਸਾਲਾਂ ਤੋਂ ਅਸੀਂ ਮਦਰਸ ਡੇ ਇਵੈਂਟ ਕਰਦੇ ਆ ਰਹੇ ਹਾਂ
0: ਤੇ 24 ਸਾਲ ਤੀਆਂ ਦੇ ਮੇਲੇ ਨੂੰ ਹੋ ਗਏ।
1: ਹਾਂਜੀ ਹਾਂਜੀ,
0: ਸੋ ਇਹ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ, ਕਿੰਨੇ ਲੰਬੇ ਟਾਈਮ ਤੋਂ ਤੁਸੀਂ ਸਾਡੇ ਨਾਲ ਜਿਹੜੇ ਜੀ ਜੁੜੇ ਹੋਏ ਆ, ਉਹਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਸਪੈਸ਼ਲੀ ਤੁਹਾਡੇ ਹਾਰਡ ਵਰਕ ਲਈ, ਕਿਉਂਕਿ ਬਹੁਤ ਵਧੀਆ ਔਰ ਬਹੁਤ ਮਿਹਨਤ ਦੇ ਨਾਲ ਤੁਸੀਂ ਕੰਮ ਕਰਦੇ ਹੋ। ਸੋ ਥੈਂਕ ਯੂ ਸੋ ਮਚ।
1: ਥੈਂਕ ਯੂ ਕਿਰਨ ਜੀ, ਬਾਏ।
2: ਮਿੱਤਰਾਂ ਦੇ ਜੰਕਸ਼ਨ ਤੇ,
3: ਉਹ ਕਿਹੜੇ ਜੰਕਸ਼ਨ ਤੇ?
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
5: ਰਾਤ ਲੱਗੀਆਂ ਮਹਿਫਲਾਂ ਨਾਰੇ,
4: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਇੱਕਾ ਜੰਕਸ਼ਨ ਬ੍ਰੈਂਪਟਨ।
6: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
7: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
8: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
9: ਕਿਉਂ ਕਹਿ ਰਹੇ ਹੋ ਪਰ?
8: ਓ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
10: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
11: ਇੱਕ ਲਾਈਫ ਹੈ ਜਿਸੇ ਲਵ ਹੈ,
12: ਯੇ ਕਹਤੇ ਮੁਝਸੇ ਸਭ ਹੈ,
13: ਅਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: ਨੇਟਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਦੇ ਟੌਪ ਟੌਪਿੰਗਸ ਨਾਨ ਸਟੌਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054859956।
4: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 9053580864
4: 9053580864 Dhaba on the Falls.
6: Listen live Vachnodo Radio with Sukhi Nijjar.
7: ਬਿਲਕੁਲ ਜੀ, ਔਰ ਬੈਕ ਟੂ ਸਟੂਡੀਓ ਇੱਕ ਵਾਰੀ ਫਿਰ ਪਹੁੰਚ ਚੁੱਕੇ ਨੇ ਤੇ ਬਿਲਕੁਲ ਜਿੱਥੇ ਕਿ ਅੱਜ ਸੋਮਵਾਰ ਹੈਗਾ ਤੇ ਆਪਾਂ ਆਲਵੇਜ਼ ਮੰਡੇ ਦੇ ਦੁਪਹਿਰ ਦੇ ਵਿੱਚ ਤੁਹਾਡੀ ਗੱਲਬਾਤ ਜਿਹੜੀ ਹੈ ਇਹਦੀ ਦ ਮੈਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਕਰਾਉਂਦੇ ਹਾਂ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਨੇ ਵਿਦ ਇਨ ਦਾ ਕੈਨੇਡਾ। ਤੇ ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਤਰੀਕੇ ਦਾ ਕੰਮ ਕਰਾਉਣਾ ਹੋਵੇ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਤੇ ਇਹਨਾਂ ਦੀ ਟੀਮ ਤੋਂ ਸਾਡੇ ਨਾਲ ਜਸਵੀਰ ਸਿੰਘ ਲਾਈਨ ਤੇ ਜੁੜ ਚੁੱਕੇ ਨੇ, ਸੋ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜਸਵੀਰ ਜੀ।
8: ਸਤਿ ਸ਼੍ਰੀ ਅਕਾਲ ਜੀ।
7: ਔਰ ਜਸਵੀਰ ਜੀ, ਤੁਹਾਡਾ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
8: ਥੈਂਕ ਯੂ ਵੈਰੀ ਮਚ ਜੀ।
7: ਤੇ ਬਿਲਕੁਲ ਹੁਣ ਆਪਾਂ ਅੱਜ ਗੱਲਬਾਤ ਕਰਦੇ ਹਾਂ ਕਿਉਂਕਿ ਤੁਹਾਡੀ ਸਪੈਸ਼ਲਿਟੀ ਜਿਹੜੀ ਹੈ ਸਨ ਰੂਮ ਦੇ ਵਿੱਚ ਵੀ ਆ, ਕਿਉਂਕਿ ਬਹੁਤ ਹੀ ਪਿਆਰੀਆਂ ਸਾਡੇ ਕੋਲ ਇੱਥੇ ਪਿਕਚਰਸ ਵੀ ਅਵੇਲੇਬਲ ਨੇ, ਤੁਸੀਂ ਬਹੁਤ ਸੋਹਣਾ ਜਿਹੜਾ ਜੀ ਕੰਮ ਕੀਤਾ ਹੋਇਆ ਹੈ, ਸੋ ਉਹਦੇ ਬਾਰੇ ਦੱਸੋ ਕਿ ਕੀ ਤੁਸੀਂ ਕਿੱਦਾਂ ਕੰਮ ਜਿਹੜਾ ਜੀ ਕਰਕੇ ਦਿੰਦੇ ਆ।
8: ਸਾਰਾ ਐਕਚੁਅਲੀ ਐਲੂਮੀਨੀਅਮ ਫੈਬਰੀਕੇਸ਼ਨ ਦਾ ਕੰਮ ਹੈ, ਜਿਹਦਾ ਐਲੂਮੀਨੀਅਮ ਫੈਬਰੀਕੇਟ ਕਰਕੇ ਉਹਦੇ ਨਾਲ ਕਿ ਤਿੰਨ ਸੀਜ਼ਨ ਚਾਰ ਸੀਜ਼ਨ ਜਿੱਦਾਂ ਜਿਹਨੂੰ ਜੋ ਰਿਕੁਆਇਰਮੈਂਟ ਹੈਗੀ ਹੈ ਸਨ ਰੂਮ ਦੀ, ਉਸੀ ਤਰ੍ਹਾਂ ਉਸੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹ ਚੀਜ਼ ਬਣਦੀ ਹੈ।
7: ਬਿਲਕੁਲ ਜੀ।
8: ਕਲਾਇੰਟ ਡਿਪੈਂਡ ਕਰਦਾ ਕਲਾਇੰਟ ਦੇ ਉੱਤੇ ਕਿ ਕਲਾਇੰਟ ਕਿਸ ਤਰ੍ਹਾਂ ਦੀ ਉਹਨਾਂ ਦੀ ਜ਼ਰੂਰਤ ਹੈ ਜੀ।
7: ਤੇ ਬਿਲਕੁਲ ਜੀ। ਤੇ ਹੋਰ ਕਿਹੜੀਆਂ ਕਿਹੜੀਆਂ ਸਰਵਿਸਿਜ਼ ਤੁਸੀਂ ਜਿਹੜੀਆਂ ਜੀ ਪ੍ਰੋਵਾਈਡ ਕਰਦੇ ਆ?
8: ਸਾਡੀ ਜਿਹੜੀ ਅੱਜ ਕੱਲ ਜ਼ਿਆਦਾ ਡਿਮਾਂਡ ਦੇ ਵਿੱਚ ਹੈਗੀਆਂ ਨੇ, ਜਿੱਦਾਂ ਲੀਗਲ ਬੇਸਮੈਂਟ ਦੀ ਐਂਟਰੀ ਹੁੰਦੀ ਹੈ ਜਿਹੜੀ ਥੱਲੇ ਡਾਊਨ ਉੱਤਰ ਕੇ ਸਟੇਜ ਕੇਸ ਉਹਨਾਂ ਨੂੰ ਕਵਰ ਕਰਨ ਦਾ, ਜਿੱਦਾਂ ਆਉਣ ਵਾਲੇ ਟਾਈਮ ਦੇ ਵਿੱਚ ਸਨੋਫਾਲ ਬਹੁਤ ਇੱਥੇ ਕੁਛ ਪਿਛਲੇ 2 ਸਾਲਾਂ ਤੋਂ ਪੈ ਰਹੀ ਹੈ, ਉਹਦੇ ਨਾਲ ਕਾਫੀ ਪ੍ਰੋਬਲਮ ਹੁੰਦੀ ਹੈ ਨੀਚੇ ਉਤਰਨ ਵਾਸਤੇ, ਤੇ ਉਹਨੂੰ ਕਵਰ ਕਰਨ ਦਾ ਕਾਫੀ ਮਾਰਕੀਟ ਦੇ ਵਿੱਚ ਡਿਮਾਂਡ ਹੈਗੀ ਹੈ। ਉਹਦਾ ਨਾਲੇ ਵਿੰਡੋ ਵੈਲ ਕਵਰ ਹੈਗੇ ਨੇ, ਜਦੋਂ ਬੇਸਮੈਂਟ ਦੇ ਜਿਹੜੇ ਵਿੰਡੋ ਹੁੰਦੀ ਹੈ ਉਹਨਾਂ ਨੂੰ ਓਪਨੇਬਲ ਵਿੰਡੋ ਹੈ ਸਾਡੀ, ਜਿਹਨਾਂ ਦੀ ਸਿਟੀ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਹੁੰਦਾ ਕੀ ਹੈ ਕਿ ਉਹ ਫਿਕਸ ਨਹੀਂ ਤੁਸੀਂ ਰੱਖ ਸਕਦੇ, ਔਰ ਬੜੀ ਲਾਈਟ ਵੇਟ ਪੋਲੀਕਾਰਬੋਨੇਟ ਔਰ ਐਲੂਮੀਨੀਅਮ ਪਾਈਪ ਦੇ ਨਾਲ ਬਣਾਈ ਹੋਈ ਹੈ, ਤਾਂ ਕਿ ਉਹਨੂੰ ਹਿੰਜਸ ਲੱਗਦੇ ਨੇ ਤਾਂ ਕਿ ਉਹਨੂੰ ਫੋਲਡ ਕਰਕੇ ਜਿਸ ਟਾਈਮ ਮਰਜ਼ੀ ਤੁਸੀਂ ਅਪ ਡਾਊਨ ਕਰ ਸਕਦੇ ਹੋ।
7: ਬਿਲਕੁਲ ਜੀ। ਤੁਸੀਂ ਕਿਸੇ ਤਰੀਕੇ ਦਾ ਵੀ ਕੰਮ ਕਰਾਉਣਾ ਹੋਵੇ ਜਾਂ ਕੋਈ ਫੈਂਸੀ ਆ ਗੇਟਸ, ਬਿਕੋਜ਼ ਹਲੇ ਆਫੀਸ਼ੀਅਲੀ ਸਨੋ ਜਿਹੜੀ ਜੀ ਸਟਾਰਟ ਨਹੀਂ ਹੋਈ, ਬਟ ਸਟਿਲ ਆਪਣੇ ਕੋਲ ਟਾਈਮ ਹੈਗਾ ਕਿ ਕੋਈ ਫੈਂਸੀ ਆ ਗੇਟਸ ਦਾ ਮਾੜਾ ਮੋਟਾ ਕੰਮ ਹੈਗਾ ਤੁਸੀਂ ਕਰਵਾ ਸਕਦੇ, ਕੋਈ ਤੁਸੀਂ ਕਸਟਮ ਐਲੀਵੇਸ਼ਨ ਕਰਾਉਣੀ ਆ, ਕੋਈ ਡੋਰਸ ਜਾਂ ਵਿੰਡੋਜ਼ ਦਾ ਕੰਮ ਕਰਵਾਉਣਾ, ਔਰ ਸਪੈਸ਼ਲੀ ਇਹਨਾਂ ਨੇ ਦੱਸਤਾ ਕਿ ਸਨ ਰੂਮ ਜੇ ਬਣਵਾਉਣਾ ਜਾਂ ਤੁਸੀਂ ਕੋਈ ਬੇਸਮੈਂਟ ਵਿੰਡੋ ਸਪੈਸ਼ਲੀ, ਆ ਗੱਲ ਬਹੁਤ ਸਹੀ ਹੈ ਕਿ 2 ਸਾਲਾਂ ਤੋਂ ਸਨੋ ਬਹੁਤ ਜ਼ਿਆਦਾ ਪੈ ਰਹੀ ਆ, ਬੇਸਮੈਂਟ 'ਚ ਜੇ ਤੁਸੀਂ ਰਹਿੰਦੇ ਆ ਤਾਂ ਬੇਸਮੈਂਟ 'ਚ ਜਾਣ ਦੇ ਲਈ ਜਾਂ ਤੁਹਾਡੇ ਕੋਲ ਟੈਨੈਂਟਸ ਆ ਉਹਨਾਂ ਨੂੰ ਬਹੁਤ ਜਿਹੜੀਆਂ ਜੀ ਤਕਲੀਫਸ ਆਉਂਦੀਆਂ ਨੇ, ਸੋ ਇਹ ਤਕਲੀਫ ਤੋਂ ਬਚਣ ਦੇ ਲਈ ਤੁਸੀਂ ਦ ਮੈਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਆ। ਨੰਬਰ 4379552220 ਤੇ ਗੱਲਬਾਤ ਹੋ ਸਕਦੀ। ਕੁਝ ਹੋਰ ਕਹਿਣਾ ਚਾਹੋਗੇ ਜਸਵੀਰ ਜੀ?
8: ਥੈਂਕ ਯੂ ਵੈਰੀ ਮਚ ਜੀ। ਇੱਕ ਹੋਰ ਆਈਟਮ ਬੜੀ ਅੱਛੀ ਆ, ਅੱਜ ਕੱਲ ਜਿੱਦਾਂ ਅਸੀਂ ਲੋਕ ਨਾ ਦੇਖੋ 90% ਲੋਕ ਆਪਣਾ ਡੈਕ ਯੂਜ ਨਹੀਂ ਕਰਦੇ, ਪਿੱਛੇ ਡੈਕ ਦੇ ਉੱਤੇ ਬੜੀ ਅੱਛੀ ਫਸਟ ਕਲਾਸ ਕੈਨੋਪੀ ਬਣਦੀ ਹੈ ਔਰ ਉਹਦੇ ਨਾਲ ਕੀ ਹੈ ਕਿ ਡੈਕ ਨੂੰ ਰੇਨ ਦੇ ਵਿੱਚ ਜਾਂ ਤੁਸੀਂ ਕਿਸ ਤਰ੍ਹਾਂ ਵੀ ਯੂਜ ਕਰਦੇ ਜ਼ਿਆਦਾਤਰ ਲੋਕ ਅੱਜ ਕੱਲ੍ਹ ਅਸੀਂ ਦੇਖਿਆ ਕਿ ਮੌਸਮ ਦੇਖ ਕੇ ਡੈਕ ਦੇ ਉੱਤੇ ਬਹਿਣ ਦਾ ਦੇਖਦੇ ਨੇ ਕਿ ਹਾਂਜੀ ਮੌਸਮ ਠੀਕ ਹੈ ਤਾਂ ਡੈਕ ਦੇ ਉੱਤੇ ਬੈਠੋ ਨਹੀਂ ਤਾਂ ਡੈਕ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਇੰਨਾ ਪੈਸਾ ਲਗਾਇਆ ਹੁੰਦਾ ਥੋੜੇ ਜਿਹੇ ਪੈਸੇ ਕਰਕੇ ਵੀ ਅਸੀਂ ਡੈਕ ਨੂੰ ਬਿਲਕੁਲ ਹੀ ਛੱਡ ਦਿੰਦੇ ਹਾਂ ਜਦਕਿ ਬਹੁਤ ਬੈਨੀਫਿਟ ਔਰ ਬਹੁਤ ਹੀ ਸਮਝ ਲਓ ਵਧੀਆ ਲੁੱਕ ਵਾਈਜ਼ ਵੀ ਬੜਾ ਅੱਛਾ ਜਿਹੜੀ ਸਾਡੀ ਕੈਨੋਪੀ ਹੈਗੀਆਂ ਨੇ ਉਹ ਹੈਗੀਆਂ ਨੇ
7: ਬਿਲਕੁਲ ਜੀ ਸੋ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ 4379552220 ਤੇ ਸੋ ਥੈਂਕ ਯੂ ਸੋ ਮਚ ਜੀ
8: ਥੈਂਕ ਯੂ
7: ਬਿਲਕੁਲ ਜੀ ਔਰ ਹੁਣ ਆਪਾਂ ਜਿਹੜੀ ਹੈ ਜੀ ਥੋੜੀ ਜਿਹੀ ਕੈਨੇਡੀਅਨ ਨਿਊਜ਼ ਤੇ ਵੀ ਗੱਲਬਾਤ ਕਰਦੇ ਹਾਂ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਕਿ ਕੈਂਡੀਡੇਟ ਓਲੀਵੀਆ ਚਾਓ ਜਿਹੜੇ ਕਿ ਟੋਰਾਂਟੋ ਤੋਂ ਨੇ ਉਹਨਾਂ ਨੇ ਰੀਇਲੈਕਟ ਦੇ ਵਿੱਚ ਉਹਨਾਂ ਨੇ ਜਦੋਂ ਆਪਣੇ ਸਪੀਚ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਇਫ ਸ਼ੀ ਇਜ਼ ਇਲੈਕਟਿਡ ਅਗੇਨ ਤੇ ਉਹ ਜਿਹੜਾ ਹੈ ਜੀ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਉਹ ਲੰਚ ਜਿਹੜੇ ਜੀ ਸਕੂਲ ਦੇ ਵਿੱਚ ਬਿਲਕੁਲ ਫ੍ਰੀ ਮੀਲ ਪ੍ਰੋਵਾਈਡ ਕਰਿਆ ਕਰੇਗਾ ਔਰ ਕਹਿੰਦੇ ਕਿ ਇਟ ਕੁਡ ਸੇਵ ਅਪ ਟੂ ਐਸਟੀਮੇਟਿਡ 1800 ਪਰ ਈਅਰ ਬੱਚਿਆਂ ਦੇ ਲਈ ਸੋ ਦਿਸ ਇਜ਼ ਆਲਸੋ ਅ ਗੁੱਡ ਇਨੀਸ਼ੀਏਟਿਵ ਤੇ ਇੱਕ ਗੱਲਬਾਤ ਹੋਰ ਜਿਹੜੀ ਹੈ ਜੀ ਇਨਵਾਇਰਮੈਂਟ ਕੈਨੇਡਾ ਵੱਲੋਂ ਇਸ਼ੂ ਹੋਈ ਹੈ ਕਿ ਅੱਜ ਰਾਤ ਨੂੰ ਜਿਹੜਾ ਹੈ ਜੀ ਕਾਫੀ ਜਿਹੜਾ ਹੈ ਜੀ ਟੈਂਪਰੇਚਰ ਡਰੋਪ ਹੋ ਜਾਣਾ ਹੈ ਨੀਅਰਲੀ ਜ਼ੀਰੋ ਟੂਨਾਈਟ ਹੋ ਜਾਣਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਹੈ ਜੀ ਇਹਦਾ ਡਾਇਰੈਕਟ ਇੰਪੈਕਟ ਆਪਾਂ ਕਹਿ ਸਕਦੇ ਹਾਂ ਕਿ ਪਲਾਂਟਸ ਤੇ ਟਰੀਜ਼ ਤੇ ਕ੍ਰੋਪਸ ਤੇ ਫਸਲਾਂ ਤੇ ਵੀ ਜਿਹੜਾ ਹੈ ਜੀ ਜਾਊਗਾ ਔਰ ਉਹਨਾਂ ਨੇ ਕਿਹਾ ਹੈ ਕਿ ਹੁਣ ਆਪਾਂ ਨੂੰ ਜਿਹੜਾ ਹੈ ਜੀ ਟਿਊਜ਼ਡੇ ਕਿਉਂਕਿ ਕੱਲ੍ਹ ਨੂੰ ਜਿਹੜਾ ਜੀ ਲੋਐਸਟ 3 degrees ਕੱਲ੍ਹ ਨੂੰ ਆਪਾਂ ਨੂੰ ਜਿਹੜਾ ਜੀ ਟੈਂਪਰੇਚਰ ਦੇਖਣ ਨੂੰ ਮਿਲੂਗਾ ਤੇ ਨਾਲ ਹੀ ਇੱਕ ਵਾਰੀ ਜਿਹੜਾ ਹੈ ਜੀ ਯੂਨੀਵਰਸਿਟੀ ਆਫ ਟੋਰਾਂਟੋ ਨੇ ਜਿਹੜਾ ਹੈ ਜੀ ਅਪਰੋਕਸ ਲਾਂਚ ਕੀਤਾ ਹੈ 100 million ਸਕਾਲਰਸ਼ਿਪ ਪ੍ਰੋਗਰਾਮ ਟਾਰਗੇਟਿੰਗ PhD ਟੈਲੈਂਟ ਸੋ ਦਿਸ ਇਜ਼ ਆਲਸੋ ਅ ਗ੍ਰੇਟ ਨਿਊਜ਼ ਤੇ ਜਿਹੜੇ ਜੀ 6 ਪੈਸੇਂਜਰ ਓਨਟੈਰੀਓ ਓਨ ਏਅਰ ਐਂਬੂਲੈਂਸ ਸੀਗੀ ਉਹਦੀ ਜਿਹੜੀ ਹੈ ਜੀ ਹੁਣ ਕਿਉਂਕਿ ਉਹ ਗਾਇਬ ਹੋ ਗਈ ਸੀਗੀ ਕਿਉਂਕਿ ਪਤਾ ਨਹੀਂ ਲੱਗ ਰਿਹਾ ਸੀ ਕਿੱਥੇ ਜਿਹੜੀ ਜੀ ਹਵਾ ਦੇ ਵਿੱਚ ਤੇ ਉਹਨਾਂ ਦੀ ਹੁਣ ਜਿਹੜੀ ਜਾਂਚ ਆ ਉਹਨੂੰ ਜਿਹੜਾ ਹੈ ਜੀ ਸਟਾਪ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਟਸ ਅਜ਼ਿਊਮਡ ਕਿ ਇਟਸ ਜਿਹੜੇ ਪੈਸੇਂਜਰ ਸੀਗੇ ਉਹ ਜਿਹੜੇ ਜੀ ਉਹਨਾਂ ਦੀ ਡੈਥ ਹੋ ਚੁੱਕੀ ਆ ਔਰ ਕਿਉਂ ਉਹਨਾਂ ਨੇ ਇਹ ਜਿਹੜੀ ਜੀ ਸਸਪੈਂਡ ਕੀਤੀ ਇਹ ਵੀ ਜਦੋਂ ਸਾਡੇ ਨਾਲ ਨਿਊਜ਼ ਸਾਂਝੀ ਹੋਊਗੀ ਆਪਾਂ ਜ਼ਰੂਰ ਤੁਹਾਡੇ ਤਾਈਂ ਜਿਹੜੀ ਜੀ ਨਿਊਜ਼ ਸਾਂਝੀ ਕਰਦੇ ਰਵਾਂਗੇ ਔਰ ਇੱਕ ਨਿਊਜ਼ ਜਿਹੜੀ ਜੀ ਸਾਡੇ ਕੋਲ ਫਲੋਰੀਡਾ ਤੋਂ ਪਹੁੰਚੀ ਆ ਕਿ ਇੱਕ ਮੰਡੇ ਅੱਜ ਮਾਰਨਿੰਗ ਦੇ ਵਿੱਚ ਇੱਕ ਜਿਹੜੀ ਜੀ ਗੱਡੀ ਨੇ ਸਕੂਲ ਬੱਸ ਦੇ ਨਾਲ ਐਕਸੀਡੈਂਟ ਹੋਇਆ ਤੇ ਸਕੂਲ ਬੱਸ ਬਹੁਤ ਬੁਰੀ ਤਰੀਕੇ ਨਾਲ ਜਿਹੜੀ ਹੈ ਜੀ ਖਾਈ ਦੇ ਵਿੱਚ ਡਿੱਗ ਗਈ ਸੀਗੀ ਉਹਦੇ ਵਿੱਚ ਜਿਹੜੇ ਜੀ 2 ਬੱਚਿਆਂ ਦੀ ਜਿਹੜੀ ਜੀ ਔਨ ਸਪੋਟ ਮੌਤ ਹੋ ਚੁੱਕੀ ਜਿਹਦੇ ਵਿੱਚੋਂ ਕਿ ਇੱਕ ਬੱਚੀ ਜਿਹੜੀ ਜੀ 10th grade ਦੀ ਸੀਗੀ ਤੇ ਉਹਦੇ ਨਾਲ ਬਹੁਤ ਹੋਰ ਵੀ ਬੱਚੇ ਜਿਹੜੇ ਜੀ ਇੰਜਰਡ ਹੋ ਗਏ ਸੋ ਇਹ ਨਿਊਜ਼ ਸਾਂਝੀ ਕਰਨ ਦਾ ਮਕਸਦ ਇਹੀ ਆ ਕਿ ਕਾਹਲੀ ਕਦੇ ਵੀ ਨਹੀਂ ਕਰਨੀ ਚਾਹੀਦੀ ਹੈਗੀ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਕਿੰਨੇ ਬੱਚੇ ਸੀਗੇ ਜਿਹੜੇ ਵਿਚਾਰੇ ਸਕੂਲਾਂ ਜਾ ਰਹੇ ਸੀ ਕਈ ਛੋਟੇ ਸੀ ਕਈ ਵੱਡੇ ਸੀ ਸੋ ਆਲਵੇਜ਼ ਟ੍ਰੈਫਿਕ ਨੂੰ ਫੋਲੋ ਕਰੋ ਕਾਲੀ ਕਦੇ ਵੀ ਨਹੀਂ ਜੇ 2 ਮਿੰਟ ਲੇਟ ਵੀ ਹੋ ਜਾਵਾਂਗੇ ਤੇ ਕੋਈ ਦਿੱਕਤ ਨਹੀਂ ਹੈਗੀ ਬਟ ਐਟਲੀਸਟ ਆਲਵੇਜ਼ ਸਾਰਿਆਂ ਦੀ ਸੇਫਟੀ ਜਿਹੜੀ ਜੀ ਨਾਲ ਲੈ ਕੇ ਜ਼ਰੂਰ ਚੱਲਣੀ ਚਾਹੀਦੀ ਆ ਔਰ ਇੱਕ ਹੋਰ ਸਕੂਲ ਤੋਂ ਹੀ ਇੱਕ ਹੋਰ ਨਿਊਜ਼ ਆਈ ਆ ਇਹ ਜਿਹੜੀ ਆ ਜੀ ਫਰਾਂਸ ਦੀ ਨਿਊਜ਼ ਹੈ ਕਿਉਂਕਿ ਉੱਥੇ ਫਰਾਂਸ ਦੇ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਜੀ ਪ੍ਰੋਟੈਸਟ ਕਰ ਰਹੇ ਸੀਗੇ ਕਿਉਂਕਿ ਉਹਨਾਂ ਨੂੰ ਕਲਾਸਰੂਮ ਬੈਟਰ ਚਾਹੀਦੇ ਸੀ ਬੈਟਰ ਸਟੱਡੀ ਸਟਰਕਚਰਸ ਚਾਹੀਦੇ ਸੀਗੇ ਤੇ ਉਹਦੇ ਵਿੱਚ ਪ੍ਰੋਟੈਸਟ ਹੋ ਰਹੀ ਸੀ ਜਿੱਥੇ ਕਿ ਪੁਲਿਸ ਨੇ ਜਿਹੜੇ ਜੀ ਗ੍ਰਨੇਡ ਜਿਹਨੂੰ ਕਿ ਆਪਾਂ ਬੰਬ ਕਹਿ ਦਈਦਾ ਉਹ ਸਿੱਟਿਆ ਸੀ ਤੇ ਉਹ ਬੱਚੇ ਨੇ 15 ਸਾਲ ਦੇ ਬੱਚੇ ਨੇ ਹੱਥ ਦੇ ਵਿੱਚ ਲੈ ਲਿਆ ਤੇ ਉਹਦੇ ਕਰਕੇ ਉਹਦੇ ਹੱਥ ਦੇ ਵਿੱਚ ਹੀ ਫਟ ਗਿਆ ਤੇ ਉਹਦਾ ਹੱਥ ਜਿਹੜਾ ਹੈ ਜੀ ਹੁਣ ਨਹੀਂ ਰਿਹਾ ਸੋ ਹੱਥ ਪੂਰਾ ਡੈਮੇਜ ਜਿਹੜਾ ਜੀ ਕੰਪਲੀਟਲੀ ਹੋ ਚੁੱਕਿਆ ਤੇ ਉਹਨੇ ਉਸ ਦੇ ਵਿੱਚ ਆਪਣਾ ਹੱਥ ਜਿਹੜਾ ਜੀ ਗਵਾ ਲਿਆ ਸੋ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਨਿਊਜ਼ ਜਿਹੜੀਆਂ ਜੀ ਆਪਣੇ ਤਾਈਂ ਜ਼ਰੂਰ ਸਾਂਝੀਆਂ ਹੁੰਦੀਆਂ ਕੋਸ਼ਿਸ਼ ਕਰੀਦੀ ਆ ਕਿ ਆਲਵੇਜ਼ ਚੰਗੀਆਂ ਨਿਊਜ਼ ਸਾਂਝੀਆਂ ਕਰੀਏ ਬਟ ਕਈ ਵਾਰੀ ਇਦਾਂ ਦੀਆਂ ਨਿਊਜ਼ ਜਿਹੜੀਆਂ ਜੀ ਆ ਜਾਂਦੀਆਂ ਨੇ ਔਰ ਇੱਕ ਨਿਊਜ਼ ਹੋਰ ਭਾਰਤ ਤੋਂ ਜਿਹੜੀ ਜੀ ਸ਼ਨੀਵਾਰ ਨੂੰ ਆਪਾਂ ਨੂੰ ਸੁਣਨ ਨੂੰ ਮਿਲੀ ਕਿ ਮੈਟ ਸੰਧੂ ਜਿਹੜੇ ਕਿ ਅੰਮ੍ਰਿਤਸਰ ਤੋਂ ਸੀਗੇ ਉਹ ਇਨਫਲੂਐਂਸਰ ਵੀ ਸੀ ਸੋਸ਼ਲ ਮੀਡੀਆ ਤੇ ਮੇਕਅਪ ਆਰਟਿਸਟ ਵੀ ਸੀਗੇ ਤੇ ਉਦਾਂ ਵੀ ਜਿਹੜੇ ਜੀ ਉਹ ਕਾਫੀ ਐਕਟਿਵ ਰਹਿੰਦੇ ਸੀ ਉਹਨਾਂ ਦੀ ਗੋਲੀ ਮਾਰ ਕੇ ਜਿਹੜੀ ਜੀ ਮੌਤ ਹੋ ਗਈ ਸੋ ਇਹ ਵੀ ਮੈਨੂੰ ਲੱਗਦਾ ਕਿ ਇੱਕ ਨਿਊਜ਼ ਸੀ ਜ਼ਰੂਰ ਸਾਂਝੀ ਕਰਨੀ ਚਾਹੀਦੀ ਕਿ ਕੋਈ ਵੀ ਆ ਐਟਲੀਸਟ ਹੈ ਤਾਂ ਉਹ ਕਿਸੇ ਦਾ ਬੱਚਾ ਆਪਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਬਿਠਾ ਕੇ ਸਮਝਾ ਦੇਣਾ ਚਾਹੀਦਾ ਸੀ ਬਿਠਾ ਕੇ ਕੋਈ ਵੀ ਗੱਲਬਾਤ ਸਮਝਾਉਣੀ ਚਾਹੀਦੀ ਸੀ ਨਹੀਂ ਸਮਝੇ ਸੀ ਡਾਂਟ ਕੇ ਸਮਝਾਉਣਾ ਚਾਹੀਦਾ ਸੀ ਹੱਥ ਪੈਰ ਤੋੜ ਦਿਓ ਕੁਛ ਇੱਦਾਂ ਕਰ ਦਿਓ ਬਟ ਕਦੇ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਠੀਕ ਆ ਤੁਸੀਂ ਉਹਨਾਂ ਨੂੰ ਗੋਲੀ ਮਾਰ ਦਿਓ ਬਟ ਦਿਸ ਇਜ਼ ਅ ਲਾਈਫ ਤੇ ਆਪਣਾ ਓਪੀਨੀਅਨ ਤੁਸੀਂ ਕਿਸੇ ਚੀਜ਼ ਤੇ ਵੀ ਸਾਂਝਾ ਕਰਨਾ ਹੁੰਦਾ ਯੂ ਆਰ ਮੋਰ ਦੈਨ ਵੈਲਕਮ ਐਂਡ ਯੂ ਆਰ ਆਲਵੇਜ਼ ਵੈਲਕਮ 9057990999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ
9: ਚਮਕੇ ਸੋਹਣੇ ਲੱਗ ਰਹੇ
10: ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵਿਕਾਰਾਂ ਦੇ
11: ਸ਼ਾਇਦ ਨੋਟਿਸ ਨਹੀਂ ਕੀਤਾ।

0: don't blame your luck for all the unhappiness in your life. You just need the support of a person who can give you the right guidance. Meet the renowned psychic fortune teller, Pandit Nanda Ji, today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji. 647-822-9607. 647-822-9607.
1: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਦੋਸਤੋ, ਮੈਂ ਰਵਿੰਦਰ ਵਡਾਲੀ ਤੇ ਮੈਂ ਆ ਰਹੇ ਜੀ 11 ਅਕਤੂਬਰ ਨੂੰ ਟੋਰਾਂਟੋ ਰੋਜ਼ ਥੀਏਟਰ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਤੁਹਾਡੀ ਡਿਮਾਂਡ
4: ਬਦਲਾਮ ਕਰਤੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ ਚੋਰੀ
3: ਲੋਕਾਂ ਬਸ ਸਾਡਾ ਜਿਹੜਾ ਲਾਸਟ ਸ਼ੋਅ ਮੇਰੇ ਦੇ ਵਿੱਚ ਕੀਤਾ ਸੀਗਾ ਉਹ ਵੀ ਸਕਸੈਸਫੁਲ ਰਿਹਾ ਔਰ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਨਹੀਂ ਪਹੁੰਚ ਸਕੇ ਸੀ ਉਹਨਾਂ ਦੀ ਪੁਰਜ਼ੋਰ ਫਰਮਾਇਸ਼ ਦੇ ਉੱਤੇ ਇਹ ਸ਼ੋਅ ਰਿਪੀਟ ਕੀਤਾ ਜਾ ਰਿਹਾ

ਬਹੁਤ ਅੱਛਾ ਰਿਸਪੌਂਸ ਮਿਲ ਰਿਹਾ, ਤੁਸੀਂ ਵੀ ਆਪਣੇ ਆਪਣੇ ਟਿਕਟ ਬੁੱਕ ਕਰ ਲਓ ਤਾਂ ਕਿ ਇਸ ਵਾਰੀ ਤੁਸੀਂ ਸ਼ੋਅ ਮਿਸ ਨਾ ਕਰੋ। ਸੋ ਮਿਲਦੇ ਹਾਂ ਫਿਰ 11 ਅਕਤੂਬਰ ਨੂੰ ਟੋਰਾਂਟੋ ਰੋਜ਼ ਥੀਏਟਰ ਦੇ ਵਿੱਚ ਸ਼ਾਮ ਨੂੰ 7 ਵਜੇ। ਸਤਿ ਸ਼੍ਰੀ ਅਕਾਲ।

0: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ
1: ਬਿਲਕੁਲ ਜੀ ਔਰ ਕੁਛ ਕੁ ਮਿੰਟ ਹੋਰ ਚਾਰ ਕੁ ਮਿੰਟ ਆਪਣੇ ਕੋਲ ਹੋਰ ਬਚੇ ਨੇ ਤੇ ਉਹਦੇ ਵਿੱਚ ਆਪਾਂ ਜਿਹੜਾ ਜੀ ਇੱਕ ਕਮਿਊਨਿਟੀ ਦਾ ਮੈਸੇਜ ਹੋਰ ਜ਼ਰੂਰ ਸਾਂਝਾ ਕਹਿ ਦਈਏ ਜੀ ਪੰਜਾਬ ਆਰਟਸ ਐਸੋਸੀਏਸ਼ਨ ਵੱਲੋਂ ਜਿਹੜਾ ਜੀ ਇੱਕ ਆਪਾਂ ਕਹਿ ਸਕਦੇ ਕਿ ਇੱਕ ਰੋਜ਼ ਥੀਏਟਰ ਵਿਖੋ ਇੱਕ ਬਹੁਤ ਹੀ ਵਧੀਆ ਜਿਹੜਾ ਜੀ ਥੀਏਟਰ ਪਲੇ ਹੋਣ ਜਾ ਰਿਹਾ ਅਕਟੂਬਰ 10 ਨੂੰ ਤੇ ਡੋਰਸ ਜਿਹੜੇ ਜੀ ਸ਼ਾਮ ਨੂੰ 4 ਵਜੇ ਓਪਨ ਹੋ ਜਾਣੀਆਂ ਤੇ ਤੁਸੀਂ ਇਹਦੇ ਵੀ ਲਈ ਟਿਕਟ ਜਿਹੜੀਆਂ ਜੀ ਤੁਸੀਂ ਆਲਵੇਜ਼ ਉੱਥੋਂ ਦੇ ਉਹਨਾਂ ਦੀ ਵੈਬਸਾਈਟ ਤੋਂ ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਜਿਹੜੇ ਜੀ ਲੈ ਸਕਦੇ ਨੇ ਬਹੁਤ ਵਧੀਆ ਜਿਹੜਾ ਜੀ ਇਹ ਵੀ ਥੀਏਟਰ ਹੈ ਕੋਈ ਹੋਰ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਜਿਹੜਾ ਜੀ ਬਲਜਿੰਦਰ ਹੋਰੀ ਉਹਨਾਂ ਦੇ ਨਾਲ ਕਰ ਸਕਦੇ ਹਾਂ 416-677-1555 ਤੇ ਔਰ ਜਾਂਦੇ ਜਾਂਦੇ ਜੇ ਡੀ ਇੰਸ਼ੋਰੈਂਸ ਦਾ ਮੈਸੇਜ ਜ਼ਰੂਰ ਸਾਂਝਾ ਕਰਦੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਘਰਾਂ ਦੀ ਇੰਸ਼ੋਰੈਂਸ ਕੋਈ ਟਰੱਕ ਇੰਸ਼ੋਰੈਂਸ ਕਰਾਉਣੀ ਕਮਰਸ਼ੀਅਲ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਗੱਲਬਾਤ ਤੁਸੀਂ ਕਰ ਸਕਦੇ ਹਾਂ ਜੇ ਡੀ ਜੀ ਦੇ ਨਾਲ 416-902-0706 416-902-0706 ਤੇ ਹੋ ਸਕਦੀ ਆ ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਸੀ ਸਪੈਕਸ ਐਕਸਪ੍ਰੈਸ ਤੇ ਜਿੱਥੇ ਕਿ ਤੁਸੀਂ ਆਪਣੇ ਅੱਖਾਂ ਦਾ ਚੈੱਕਅਪ ਕਰਾ ਸਕਦੇ ਹੋ ਆਪਣੇ ਬੱਚਿਆਂ ਦਾ ਕਿਉਂਕਿ ਬਹੁਤ ਸਪੈਸ਼ਲ ਪੈਕੇਜਸ ਇਹਨਾਂ ਕੋਲ ਜਿਹੜੇ ਜੀ ਕੰਬਾਈਂਡ ਪੈਕੇਜਸ ਅਵੇਲੇਬਲ ਨੇ ਕੋਈ ਡਿਜ਼ਾਈਨਰ ਫਰੇਮਸ ਬਣਵਾਉਣੇ ਨੇ ਜਾਂ ਤੁਸੀਂ ਜਿਹੜਾ ਜੀ ਕੋਈ ਕੰਟੈਕਟ ਲੈਂਸਸ ਕਲਰਡ ਲੈਂਸਸ ਲੈਣੇ ਨੇ ਤੇ ਗੱਲਬਾਤ ਹੋ ਸਕਦੀ ਹੈ ਸਪੈਕਸ ਐਕਸਪ੍ਰੈਸ ਦੇ ਨਾਲ 905-460-88
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

di Soganda Varga, che se cerca di Tanda Varga. ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ

0: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
5: ਔਰ ਵਿਜ਼ਿਟ insuranceforyou.ca।
7: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
8: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
9: ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
10: ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪੜਾ ਪ੍ਰੋਗਰਾਮ ਵਿੱਚ ਸਾਥ ਬਣਿਆ ਰਹਿਣਾ ਮੱਝੀ 1 ਘੰਟੇ ਦਾ, 2 ਤੋਂ ਲੈ ਕੇ 3 ਵਜੇ ਤੱਕ ਤੁਹਾਡੇ ਰੂਬਰੂ ਹੋਵਾਂਗੇ। ਸੋ ਥੈਂਕਸ ਗਿਵਿੰਗ ਤੁਹਾਡੇ ਸਾਰਿਆਂ ਨੂੰ, ਹੈਪੀ ਥੈਂਕਸ ਗਿਵਿੰਗ ਡੇ। ਸੋ ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸੋ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਜਗਜੀਤ ਮਾਲ ਸਾਹਿਬ ਵੀ ਪਹੁੰਚ ਚੁੱਕਿਆ। ਮਾਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਐਨ ਸਰ
11: ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
10: ਬਿਲਕੁਲ ਜੀ, ਥੈਂਕਸ ਗਿਵਿੰਗ ਜੀ। ਵੈਸੇ ਮਾਲ ਸਾਹਿਬ ਧੰਨਵਾਦ ਆ, ਜਿਹੜਾ
11: ਜੀ
10: ਸ਼ੁਕਰਾਨਾ ਹੀ ਹੈ।
11: ਬਿਲਕੁਲ ਜੀ, ਬਿਲਕੁਲ,
10: ਹਰ ਰੋਜ਼ ਥੈਂਕਸਗਿਵਿੰਗ ਹੈ ਕਰੇ
11: ਜੀ। ਬਿਲਕੁਲ, ਬਟ ਅਸੀਂ ਨਾ ਇਹ ਦਿਨ ਬਣਾ ਲਏ ਜੀ, ਅਸਲ ਵਿੱਚ ਤਾਂ ਨਾ ਜਿਵੇਂ ਹਰ ਰੋਜ਼ ਹੀ ਧੰਨਵਾਦ ਡੇ ਆ ਜੀ, ਧੰਨਵਾਦ ਦਾ ਦੇਣਾ ਗਾ, ਕਿਉਂਕਿ ਤੁਸੀਂ ਇਹ ਦੇਖੋ ਜੀ ਆਪਾਂ ਕਿੱਡੇ ਦੂਰ ਆ, ਖਾਸ ਕਰਕੇ ਜਿਹੜਾ ਆਪਾਂ ਕੈਨੇਡਾ 'ਚ ਰਹਿੰਦੇ ਹਾਂ, ਆਪਣੀ ਕਮਿਊਨਿਟੀ ਦੇ ਲੋਕ ਲਾ ਲਓ ਚਾਹੇ ਹੋਰ ਕਮਿਊਨਿਟੀ ਦੇ ਲੋਕ ਲਾ ਲਓ, ਜਿਹੜੇ ਆਪਾਂ ਇੱਥੇ ਰਹਿੰਦੇ ਹਾਂ, ਦੇਖੋ ਆਪਾਂ ਆਪਣੀ ਜਨਮ ਭੂਮੀ ਨੂੰ ਛੱਡ ਕੇ ਇੱਥੇ ਆਏ ਹਾਂ, ਕਿਉਂਕਿ ਬਗਾਨੀ ਮੁਲਕ 'ਚ ਆ ਕੇ ਦੇਖੋ ਜੀ ਉੱਥੋਂ ਦੀ ਭਾਸ਼ਾ ਨੂੰ ਸਮਝਣਾ, ਉੱਥੋਂ ਦੇ ਕਲਚਰ ਨੂੰ ਸਮਝਣਾ, ਉੱਥੋਂ ਦੀ ਐਕਟੀਵਿਟੀਜ਼ ਨੂੰ ਸਮਝਣਾ ਬਹੁਤ ਔਖਾ ਹੁੰਦਾ ਗਾ। ਪਰ ਅਸੀਂ ਸਾਰਿਆਂ ਨੇ, ਕਿਉਂਕਿ ਇੱਥੇ ਸਟੈਂਡ ਬਹੁਤ, ਸਾਡੇ ਪੰਜਾਬੀ ਭਾਈ ਬਹੁਤ ਬਿਜ਼ਨਸ ਦੇ ਵਿੱਚ ਬਹੁਤ ਕਾਮਯਾਬ ਹੋਏ ਆ ਜੀ, ਕੋਈ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਆ, ਕਹਿੰਦੇ ਸਾਰੇ ਪਾਸੇ ਅਸੀਂ ਤਰੱਕੀਆਂ ਕੀਤੀਆਂ ਨੇਗੀਆਂ। ਸੋ ਇਹ ਜੇ ਆਪਾਂ ਗੱਲ ਕਰਦੇ ਹਾਂ ਵੀ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਬਣਦਾ ਜੀ ਜਿਨ੍ਹਾਂ ਨੇ ਸਾਡੀ ਇੱਥੋਂ ਤੱਕ ਪਹੁੰਚਣ 'ਚ ਸਾਡੀ ਮਦਦ ਕੀਤੀ ਆ, ਤੁਹਾਡਾ ਕੀ ਵਿਚਾਰ ਆ ਜੀ?
10: ਬਿਲਕੁਲ 100% ਸਰ, ਜ਼ਰੂਰਤ ਹੈ ਇਸ ਚੀਜ਼ ਦੀ, ਇਸ ਚੀਜ਼ ਦੀ ਨਬਜ਼ ਨੂੰ ਪਹਿਚਾਨਣ ਦੀ ਜ਼ਰੂਰਤ ਆ ਕਿ ਥੈਂਕਸਗਿਵਿੰਗ ਡੇ ਤੇ ਅਸੀਂ ਜ਼ਰੂਰ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰੀਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਟਹਿਣਾ ਸਾਹਿਬ ਕੁਝ ਪਲਾਂ ਤੱਕ ਹਾਜ਼ਰ ਹੋਣਗੇ ਖਬਰਾਂ ਦਾ ਬੁਲੇਟਿਨ ਲੈ ਕੇ। ਚਾਹੇ ਲੌਂਗ ਵੀਕਐਂਡ ਅਸੀਂ ਇੰਜੋਏ ਕਰ ਰਹੇ ਹਾਂ, ਮਨਾ ਰਹੇ ਹਾਂ, ਪਰ ਨਾਲ ਦੀ ਨਾਲ ਹੀ ਪ੍ਰੋਗਰਾਮ ਆ ਜਿਹੜਾ ਉਹ ਬਿਲਕੁਲ ਉਸੇ ਤਰੀਕੇ ਨਾਲ ਚੱਲਦਾ ਰਹੇਗਾ। ਸੋ ਇਹ ਨਹੀਂ ਹੈ ਕਿ ਅਸੀਂ ਕਹਾਂਗੇ ਕੋਈ ਨਾ ਅੱਜ ਛੁੱਟੀ ਵਾਲਾ ਦਿਨ ਤੁਸੀਂ ਵੀ ਇੰਜੋਏ ਕਰੋ, ਅਸੀਂ ਵੀ ਹਾਂ ਤੁਹਾਨੂੰ ਅਸੀਂ ਫੁੱਲ ਐਂਟਰਟੇਨ ਕਰਾਂਗੇ, ਤੁਹਾਨੂੰ ਗੀਤ ਸੰਗੀਤ ਜੇ ਕੋਈ ਸੁਣਨਾ ਚਾਹੁੰਦੇ ਉਹ ਵੀ ਲਾਵਾਂਗੇ, ਖਬਰਾਂ ਜਿਹੜੀਆਂ ਉਹ ਤੁਹਾਡੇ ਲਈ ਲੈ ਕੇ ਆਉਂਦੇ ਕੁਝ ਪਲਾਂ ਤੱਕ। ਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਮੁਸਕਾਨ ਦਿਓਲ ਉਹਨਾਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੇ ਇੰਸ਼ੋਰੈਂਸ ਲੈਣੇ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 647-564-2733, 647-564-2733। ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਹੈ, ਚਾਹੇ ਤੁਸੀਂ ਆਰ ਈ ਐਸ ਪੀ ਕਰਵਾਉਣੀ ਹੈ ਬੱਚਿਆਂ ਦੀ, ਜਾਂ ਆਰ ਆਰ ਐਸ ਪੀ, ਜਾਂ ਫਿਰ ਤੁਸੀਂ ਕੋਈ ਇਨਵੈਸਟਮੈਂਟ ਪਲਾਨ ਦੇਖ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਅਸੀਂ 5 ਸਾਲ 10 ਸਾਲ ਦੇ ਵਿੱਚ ਪੇੜਾ ਪਲਾਨ ਆ ਜਿਹੜਾ ਉਹ ਲੈ ਲਈਏ, ਤਾਂ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ ਮੁਸਕਾਨ ਦਿਓਲ ਨਾਲ। ਬੱਚਿਆਂ ਦੀ ਇੱਕ ਇਨਵੈਸਟਮੈਂਟ ਦੇ ਤੌਰ ਤੇ ਇੱਕ ਤਾਂ ਸਿਕਿਉਰਿਟੀ ਹੈ ਕਿ ਭਾਈ ਤੁਸੀਂ ਉਹਨਾਂ ਦੀ ਆਰ ਈ ਐਸ ਪੀ ਕਰਵਾ ਦਿੱਤੀ ਹੈ, ਉਹਨਾਂ ਦੀ ਪੜ੍ਹਾਈ ਵੇਲੇ ਕੰਮ ਆਉਣਗੇ, ਜਾਂ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਕਰਵਾਤੀ ਹੈ ਕਿ 10 ਸਾਲ ਤੁਸੀਂ ਪੇ ਕੀਤਾ, ਉਸ ਤੋਂ ਬਾਅਦ ਉਹ ਗਰੋ ਹੋਣੀ ਸ਼ੁਰੂ ਹੋ ਗਈ ਹੈ, ਜਦ ਤੱਕ ਉਹਨਾਂ ਨੂੰ ਮਿਲਣੀ ਹੈ ਸੋ ਉਸ 'ਚ ਕੈਸ਼ ਵੈਲਿਊ ਬਹੁਤ ਬਣ ਜਾਣੀ ਹੈ ਤੁਹਾਡਾ, ਕਿਉਂਕਿ ਤੁਹਾਡੇ ਕੰਮ ਕਾਜ ਸਹੀ ਚੱਲ ਰਹੇ ਆ ਤਾਂ ਤੁਸੀਂ ਜ਼ਰੂਰ, ਕਿਉਂਕਿ ਹਜੇ ਉਹਨਾਂ ਦਾ ਪ੍ਰੀਮੀਅਮ ਬਹੁਤ ਘੱਟ ਹੋਏਗਾ, ਬੱਚੇ ਆ ਸੋ ਤੁਸੀਂ ਜ਼ਰੂਰ ਇਸ 'ਤੇ ਵੀ ਧਿਆਨ ਦੇ ਸਕਦੇ ਹੋ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅੱਜ ਦੀਆਂ ਖਬਰਾਂ ਨੇ ਜਿਹੜੀਆਂ ਟਹਿਣਾ ਸਾਹਿਬ ਲਾ ਕੇ ਹਾਜ਼ਰ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਜੋ ਰੋਣਾ ਵੱਲੋਂ। ਸੋ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ, ਜੀ ਆਰ ਸਰ ਵੈਲਕਮ।
6: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
10: ਸਤਿ ਸ੍ਰੀ ਅਕਾਲ ਟਹਿਣਾ ਸਾਹਿਬ, ਅੱਜ ਲੌਂਗ ਵੀਕਐਂਡ ਆ ਕੈਨੇਡਾ ਦੇ ਵਿੱਚ ਇੱਥੇ, ਤੇ ਛੁੱਟੀ ਦਾ ਮਾਹੌਲ ਆ, ਇੰਜੋਏ ਵੀ ਲੋਕ ਕਰ ਰਹੇ ਆ, ਤੇ ਥੈਂਕਸ ਗਿਵਿੰਗ ਡੇ ਆ, ਮਤਲਬ ਧੰਨਵਾਦ ਦਾ ਦਿਨ। ਧੰਨਵਾਦ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਉਸ ਪਰਮਾਤਮਾ ਦਾ, ਪਰਵਤਕਾਰ ਦਾ, ਧੰਨਵਾਦ ਮਾਂ ਪਿਓ ਦਾ, ਧੰਨਵਾਦ ਸਕੇ ਸੰਬੰਧੀਆਂ ਦਾ, ਧੰਨਵਾਦ ਮਿੱਤਰਾਂ ਦੋਸਤਾਂ ਦਾ, ਤੇ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਤੁਹਾਡੇ ਰਾਹ 'ਚ ਕਿਤੇ ਕੰਡੇ ਵੀ ਵਿਛਾਏ ਹੋਣ, ਕਿਉਂਕਿ ਉਹਨਾਂ ਤੋਂ ਸੰਭਲ ਕੇ ਪੱਬ ਬੋਚ ਕੇ ਧਰਨ ਦੀ ਜਾਂਚ ਤੁਹਾਨੂੰ ਆ ਗਈ ਹੈ ਕਿ ਦੁਨੀਆਂ ਦੇ ਵਿੱਚ ਤੁਰਨਾ ਕਿਵੇਂ ਹੈ। ਸੋ ਧੰਨਵਾਦ ਦਾ ਦਿਨ ਤਾਂ ਵੈਸੇ ਹਰੇਕ ਹੀ ਹੋਣਾ ਚਾਹੀਦਾ, ਸ਼ੁਕਰਾਨੇ ਦਾ ਦਿਨ ਹੋਣਾ ਚਾਹੀਦਾ। ਸਾਡੇ 'ਚ ਗੱਲ ਇਹ ਆ ਕਿ ਅਸੀਂ ਸਭ ਦਾ ਸ਼ੁਕਰਾਨਾ ਕਰ ਦਿੰਦੇ ਹਾਂ, ਆਪਣੇ ਨੇੜਲਿਆਂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ, ਮਾਂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ, ਰੋਟੀ ਸਵਾਦ ਲੱਗੇ ਕਹਿੰਦੇ ਨਹੀਂ ਹਾਂ ਕਿ ਬਹੁਤ ਸਵਾਦ ਆ ਮਾਂ, ਕਿਆ ਬਾਤ ਆ, ਲੱਜਤ ਆ ਗਈ ਆ, ਤੇਰੇ ਵਰਗਾ ਤਾਂ ਕੁਝ ਬਣਾ ਹੀ ਨਹੀਂ ਸਕਦਾ, ਕਿਉਂਕਿ ਸਾਨੂੰ ਲੱਗਦਾ ਫੋਰ ਗ੍ਰਾਂਟਿਡ ਆ, ਇਹਨੂੰ ਕੀ ਕਹਿਣ ਦੀ ਲੋੜ ਆ। ਅਸੀਂ ਕਹਾਂਗੇ ਜਦੋਂ ਕਿਤੇ ਰੈਸਟੋਰੈਂਟ ਤੇ ਗਏ ਹੋਏ, ਜਦੋਂ ਕਿਸੇ ਦੇ ਘਰੇ ਗਏ ਹੋਏ, ਉਹਨਾਂ ਦੇ ਘਰਦਿਆਂ ਨੂੰ ਕਹਾਂਗੇ ਭਾਬੀ ਜੀ ਵਾਹ ਕਿਆ ਬਾਤ ਆ, ਬਹੁਤ ਸਵਾਦ ਬਣਾਇਆ ਖਾਣਾ ਤੁਸੀਂ, ਘਰੇ ਨੀ ਘਰਦਿਆਂ ਨੂੰ ਅਗਨੋਰ ਕਈ ਵਾਰ ਕਰ ਲੈਂਦੇ ਆ। ਧੰਨਵਾਦ ਆਪਣੇ ਆਪ ਤੋਂ ਸ਼ੁਰੂ ਕਰੋ, ਧੰਨਵਾਦ ਆਪਣਾ ਕਰੋ, ਧੰਨਵਾਦ ਉਸ ਪਰਮਾਤਮਾ ਦਾ ਕਰੋ। ਟਹਿਣਾ ਸਾਹਿਬ ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ?
6: ਹਾਂ ਬਿਲਕੁਲ ਜੀ, ਦੇਖੋ ਬਾਈ ਜੀ, ਸਾਡੇ ਨਾ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਜਲਤਾ ਵੀ ਆ ਤੇ ਥੋੜੀ ਜਿਹੀ ਨਗੋਚ ਵੀ ਆ, ਤੇ ਆਪਦੇ ਬਾਰੇ ਜਾਂ ਆਪਣਿਆਂ ਬਾਰੇ ਅਸੀਂ ਘੱਟ ਸੋਚਦੇ ਹਾਂ। ਅੱਜ ਕੱਲ੍ਹ ਤਾਂ ਜ਼ਮਾਨਾ ਹੀ ਚੱਲ ਪਿਆ ਨਾ ਜੀ, ਥੈਂਕਸ ਵੀ ਫੇਸਬੁੱਕ ਤੇ ਹੀ ਆ, ਇਹ ਲਾਂਭਾ ਵੀ ਫੇਸਬੁੱਕ ਤੇ ਹੀ ਆ, ਤੇ ਸਾਰਾ ਕੁਝ ਸੰਸਾਰ ਦੇ ਵਿੱਚ ਇਵੇਂ ਚੱਲ ਪਿਆ। ਮੈਂ ਨਾ ਇੱਕ ਵਾਰੀ ਕਿਸੇ ਦੀ ਇੰਟਰਵਿਊ ਕੀਤੀ ਤੇ ਉਹ ਮੈਨੂੰ ਗੱਲ ਜਿਹੜੀ ਬੰਦੇ ਨੇ ਕਹੀ ਤੇ ਉਹ ਮੇਰੇ ਚੇਤੇ ਦੇ ਵਿੱਚ ਹਮੇਸ਼ਾ ਗੂੰਜਦੀ ਰਹੀ ਹੈ। ਉਹ ਕਹਿੰਦੇ ਵੀ ਬੇਸ਼ੱਕ ਤੁਹਾਡਾ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ 5 ਮਿਲੀਅਨ ਫੋਲੋਅਰ ਹੋਵੇ, ਪਰ ਜੇ ਰਾਤ ਨੂੰ ਤੁਹਾਨੂੰ 2 ਵਜੇ ਦਿਲ ਦਾ ਦੌਰਾ ਪੈਂਦਾ, ਤੁਹਾਨੂੰ ਕੋਈ ਸਮੱਸਿਆ ਆਉਂਦੀ, ਤੁਹਾਡੇ ਟੱਬਰ ਨੂੰ ਸਮੱਸਿਆ ਆਉਂਦੀ ਆ, ਤੇ ਤੁਹਾਡੇ ਦਿਮਾਗ ਦੇ ਵਿੱਚ ਇੱਕਦਮ 5 ਬੰਦੇ ਜਾਂ 3 ਬੰਦੇ ਜਾਂ 2 ਬੰਦੇ ਉਹ ਨਹੀਂ ਆਉਂਦੇ ਜਿਹਨਾਂ ਨੇ ਉਸੇ ਵੇਲੇ ਤੁਰ ਪੈਣਾ, ਤੇ ਫਿਰ ਤੁਹਾਡਾ 5 ਮਿਲੀਅਨ ਦਾ ਵੀ ਕੋਈ ਤਿਲਕ ਨਹੀਂ ਹੈਗਾ ਜੀ। ਇਹ 5 ਮਿਲੀਅਨ ਨੇ ਵੈਰੀ ਨਾਈਸ, ਸਿਰਾ ਅੱਤ ਗਦਰ ਬੰਬ, ਕਿਊਟ ਸਵੀਟ, ਆਹ ਗੱਲ ਲਿਖਣ ਵਾਸਤੇ ਆ, ਬਹੁਤ ਤਾਂ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਕਹਿੰਦੇ ਜੀ ਜ਼ਿੰਦਗੀ ਜਾ ਕੇ ਦੇਖੋ ਵਿੱਚੋਂ ਕੁਝ ਹੋਰ ਨਿਕਲਦਾ, ਤੇ ਮੈਂ ਉਹਦੀ ਗੱਲ ਦੇ ਨਾਲ 100% ਸਹਿਮਤ ਆ। ਸੋ ਵੇਲਾ ਵਿਚਾਰਨਾ ਚਾਹੀਦਾ, ਵੇਲਾ ਸੰਭਾਲਣਾ ਚਾਹੀਦਾ, ਆਪਣਿਆਂ ਦੀ ਕਦਰ ਹੋਣੀ ਚਾਹੀਦੀ ਆ। ਮੈਨੂੰ ਹਮੇਸ਼ਾ ਉਹ ਆਪਣੇ ਭੈਣਾਂ ਵੀਰ ਚੰਗੇ ਲੱਗਦੇ ਆ ਜਿਹੜੇ ਆਪਦੀ ਬੇਬੇ ਨੂੰ ਇਹ ਗੱਲ ਕਹਿੰਦੇ, ਬੇਬੇ ਤੂੰ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਆ, ਹਾਰੇ ਜਾਵਾਂ ਆਹ ਸੂਟ ਆ ਜਿਹੜਾ ਇਹ ਕੁੱਲ ਦੁਨੀਆਂ ਦੀਆਂ ਔਰਤਾਂ ਨੂੰ ਮਾਤ ਪਾਉਂਦਾ। ਕਦੇ ਆਪਦੀ ਬੇਬੇ ਨੂੰ ਵੀ ਤਾਂ ਕਹੋ ਯਾਰ ਵੀ ਮੈਂ ਤੈਨੂੰ ਪਿਆਰ ਕਰਦਾ, ਸਾਰੇ ਜਹਾਨ ਦੀਆਂ ਜਨਾਨੀਆਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹਨੂੰ ਖੱਬੇ ਹੱਥੀ ਨੂੰ ਵੀ ਕਹਿਤਾ, ਸੱਜੇ ਗੰਜ ਨੂੰ ਵੀ ਕਹਿਤਾ ਤੂੰ ਸਿਰਾ, ਉਹਨੂੰ ਵੀ ਕਹਿਤਾ, ਇਹਨੂੰ ਵੀ ਕਹਿਤਾ, ਕਦੇ ਆਪਦੀ ਬੇਬੇ ਨੂੰ ਸਿਰਾ ਕਹਿ ਕੇ ਦੇਖੋ ਗੱਲ ਫਿਰ ਬਣਦੀ ਆ।
10: ਨਜ਼ਾਰਾ ਲਿਆਤਾ, ਕਿਆ ਬਾਤ ਆ, ਕਦੇ ਬੇਬੇ ਨੂੰ ਕਹਿ ਕੇ ਦੇਖੋ, ਕਦੇ ਬਾਪੂ ਨੂੰ ਕਹਿ ਕੇ ਦੇਖੋ, ਬਾਪੂ ਤੇਰਾ ਜਿਹਾ ਬੰਦਾ ਦੁਨੀਆਂ ਤੇ ਹੈ ਨੀ ਗਾ, ਆਈ ਲਵ ਯੂ, ਤੈਨੂੰ ਬਹੁਤ ਪਿਆਰ ਕਰਦਾ, ਦੁਨੀਆਂ ਦਿਖਾਈ ਆ, ਉਹ ਜਾਣ ਤੋਂ ਪਹਿਲਾਂ ਦੁਨੀਆਂ ਚ ਰੁਖਸਤ ਹੋਣ ਤੋਂ ਪਹਿਲਾਂ ਪਹਿਲਾਂ ਦਿਲ ਤੋਂ ਭਾਰ ਲਾ ਦਿਓ, ਕਰ ਦਿਓ ਧੰਨਵਾਦ ਉਹਨਾਂ ਦਾ, ਮਾਂ ਪਿਓ ਦਾ ਧੰਨਵਾਦ ਕਰ ਦਿਓ ਕਿ ਮਾਂ ਤੇਰਾ ਧੰਨਵਾਦ ਕਿ ਤੂੰ ਮੈਨੂੰ ਇਹ ਦੁਨੀਆਂ ਦਿਖਾਈ ਆ, ਬਾਪੂ ਤੇਰਾ ਧੰਨਵਾਦ ਕਿ ਤੂੰ ਮੈਨੂੰ ਇੱਥੇ ਜੋਗਾ ਕਰਤਾ, ਨਹੀਂ ਤਾਂ ਸਾਰੀ ਜ਼ਿੰਦਗੀ ਇੱਕ ਦਿਲ ਤੇ ਬੋਝ ਰਹੂਗਾ ਵੀ ਯਾਰ ਜਿਉਂਦੇ ਜੀ ਮੈਂ ਕਹਿ ਨਹੀਂ ਸਕਿਆ। ਟਹਿਣਾ ਸਾਹਿਬ ਵੀ ਕਹਿ ਰਹੇ ਸੀ ਖਬਰਾਂ ਦੇ ਵਿੱਚ, ਉਸ ਰਾਜਵੀਰ ਵੀ ਕਹਿ ਰਿਹਾ ਸੀ ਵੀ ਕਹਿ ਦੋ, ਪਰ ਲੋਕ ਨੀ ਖੁੱਲਦਾ ਟਹਿਣਾ ਸਾਹਿਬ, ਸ਼ਰਮ ਮੰਨਦੇ ਆ, ਲੈ ਇਹਨਾਂ ਨੂੰ ਕਿਵੇਂ ਕਹਿ ਦਾਂਗੇ, ਬੇਬੇ ਨੂੰ ਕਿਵੇਂ ਕਹਿ ਦਾਂਗੇ ਵੀ ਧੰਨਵਾਦ, ਅਸੀਂ ਧੰਨਵਾਦ ਤਾਂ ਬਾਕੀਆਂ ਲਈ ਰੱਖਿਆ ਹੋਇਆ, ਉਹ ਲੋਕ ਖੋਲਣਾ ਬੜਾ ਜ਼ਰੂਰੀ ਆ, ਉਹ ਸ਼ਰਮ ਹੋਰ ਨੀ ਅਸੀਂ ਕਿਤੇ ਕਰਦੇ, ਸ਼ਰਾਬ ਪੀਣ ਲੱਗੇ ਸ਼ਰਮ ਨੀ ਕਰਦੇ, ਕਿਤੇ ਹੋਰ ਬੇਈਮਾਨੀ ਵੇਲੇ ਸ਼ਰਮ ਨੀ ਕਰਦੇ, ਸ਼ਰਮ ਸਾਨੂੰ ਇੱਥੇ ਆਉਣ ਲੱਗ ਜਾਂਦੀ ਵੀ ਅਸੀਂ ਘਰਦਿਆਂ ਨੂੰ ਕਿਵੇਂ ਕਹਿ ਦਈਏ, ਕਿਉਂ ਟਹਿਣਾ ਸਾਹਿਬ ਹੈ ਗੱਲ ਕਿ ਨਹੀਂ?
6: ਬਿਲਕੁਲ ਸਹੀ ਗੱਲ ਹੈ, ਬਿਲਕੁਲ 100%।
10: ਟਹਿਣਾ ਸਾਹਿਬ ਅਗਲੀ ਗੱਲਬਾਤ ਆਪਾਂ ਕਰਾਂਗੇ ਕਿ ਬਹੁਤੀ ਵਾਰ ਜਿਵੇਂ ਨਾ ਅੱਗੇ ਇੱਥੇ ਮਟਕਾ ਚੌਂਕ ਚ ਧਰਨੇ ਬੜੇ ਹੁੰਦੇ, ਕਹਿੰਦੇ ਮਟਕਾ ਚੌਂਕ ਚ ਧਰਨਾ ਲਾਤਾ, ਮੈਂ ਤਾਂ ਦੇਖਿਆ ਨੀ ਮਟਕਾ ਚੌਂਕ, ਪਰ ਕਹਿੰਦੇ ਆ ਕਿ ਮਟਕਾ ਚੌਂਕ ਇੱਕ ਮਸ਼ਹੂਰ ਸੀ। ਉਧਰ ਜੇ ਦਿੱਲੀ ਕਰੋ, ਦਿੱਲੀ ਦਾ ਜੰਤਰ ਮੰਤਰ ਮਸ਼ਹੂਰ ਆ ਵੀ, ਜੰਤਰ ਮੰਤਰ ਚ ਅੰਨਾ ਹਜ਼ਾਰੇ ਨੇ ਜਦੋਂ ਧਰਨਾ ਲਾਇਆ ਬੜਾ ਉਹ ਮਸ਼ਹੂਰ ਹੋਇਆ ਕਿ ਜੰਤਰ ਮੰਤਰ ਦੇ ਵਿੱਚ ਧਰਨਾ, ਹੋਰ ਵੀ ਬਹੁਤ ਸਾਰੇ ਧਰਨੇ ਜੰਤਰ ਮੰਤਰ ਚ ਲੱਗਦੇ ਰਹਿੰਦੇ ਆ। ਸੋ ਜੰਤਰ ਮੰਤਰ ਅਸੀਂ ਛੋਟੇ ਹੁੰਦੇ ਦੇਖਣ ਵੀ ਗਏ ਸੀ। ਹੁਣ ਇਹ ਪਤਾ ਲੱਗਿਆ ਕਿ ਜਿਹੜੇ ਧਰਨੇ ਆ ਪ੍ਰਦਰਸ਼ਨ ਹੈ ਉਹ ਬੈਨ ਕੀਤੇ ਗਏ ਇੱਥੇ ਜੀ।
12: ਹਾਂ ਬਿਲਕੁਲ ਜੀ, ਇਹ ਨਾ 33 ਸਾਲ ਪਹਿਲਾਂ ਬਾਈ ਜੀ ਇਹ ਪਰਮਿਸ਼ਨ ਮਿਲੀ ਸੀ ਕਿ ਜੰਤਰ ਮੰਤਰ ਦੇ ਉੱਤੇ ਧਰਨੇ ਲੱਗ ਸਕਦੇ ਆ। ਜੰਤਰ ਮੰਤਰ ਤੇ ਬੜੇ ਧਰਨੇ ਲੱਗੇ ਵੀ ਆ, ਉੱਥੇ ਦਰਜਨਾਂ ਦੀ ਗਿਣਤੀ ਦੇ ਉੱਤੇ ਧਰਨੇ ਪ੍ਰਦਰਸ਼ਨ ਲੱਗੇ ਅੱਜ ਤੱਕ, ਪਰ ਅੱਜ ਤੋਂ ਬਾਅਦ ਉੱਥੇ ਧਰਨਾ ਪ੍ਰਦਰਸ਼ਨ ਕਦੇ ਵੀ ਕਿਸੇ ਵੀ ਮੁੱਦੇ ਦੇ ਉੱਤੇ ਦੇਖਣ ਨੂੰ ਨਹੀਂ ਮਿਲੂਗਾ, ਕਿਉਂਕਿ ਹੁਣ ਕੇਂਦਰ ਦੀ ਸਰਕਾਰ ਨੇ ਉਹ ਧਰਨੇ ਪ੍ਰਦਰਸ਼ਨ ਵਾਲੀ ਥਾਂ ਬੈਨ ਕਰਤੀ ਆ। ਉਹਦੀ ਥਾਂ ਦੇ ਉੱਤੇ ਰਾਮਲੀਲਾ ਗਰਾਊਂਡ, ਇੱਕ CBD ਪਾਰਕ ਆ, ਇੱਕ ਉਹਦੇ ਵਿੱਚ ਭਰਾੜੀ ਮੈਦਾਨ ਆ, ਇਹ ਤਿੰਨ ਥਾਵਾਂ ਨਵੀਆਂ ਐਡ ਕੀਤੀਆਂ। ਜੰਤਰ ਮੰਤਰ ਪੱਕਾ ਹੀ ਬੰਦ, ਮੰਨ ਲਓ ਤੁਸੀਂ ਕਹੋ ਜਾਂ ਕੋਈ ਹੋਰ ਕਵੇ, ਜਵਾਨ ਕਹਿਣ, ਕਿਸਾਨ ਕਹਿਣ, ਮਜ਼ਦੂਰ ਕਹਿਣ, ਕੋਈ ਵੀ ਹੋਵੇ, ਅੱਜ ਤੋਂ ਬਾਅਦ ਜੰਤਰ ਮੰਤਰ ਦੇ ਵਿੱਚ ਇਕੱਠ ਨਹੀਂ ਹੋਊਗਾ। ਹੁਣ ਉਹ ਨਵੀਆਂ ਥਾਵਾਂ ਤਿੰਨ ਦਿੱਤੀਆਂ, ਇਹਦੇ ਤੇ ਵੀ ਜੇ ਪਰਮਿਸ਼ਨ ਮਿਲੂਗੀ ਤਾਂ, ਜੇ ਪਰਮਿਸ਼ਨ ਨਹੀਂ ਮਿਲੀ ਫੇਰ ਨੀ, ਪਰਮਿਸ਼ਨ ਲੈ ਲਓ ਤੇ ਜੇ ਪਰਮਿਸ਼ਨ ਦੀ ਇਜਾਜ਼ਤ ਹੁੰਦੀ, ਪਰਮਿਸ਼ਨ ਮਿਲ ਜਾਂਦੀ ਆ, ਤੇ ਫਿਰ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਜੀ।
10: ਇਹਦਾ ਕੋਈ ਮੇਨ ਕਾਰਨ ਕੀ ਹੈ ਵੀ ਜੇ ਇਹ ਥਾਂ ਤੇ ਨਹੀਂ ਕਰਨਾ ਫਲਾਣੀ ਥਾਂ ਤੇ ਕਰ ਸਕਦੇ, ਉਹਦਾ ਕੋਈ ਖਾਸ ਰੀਜ਼ਨ ਆ ਵੀ ਜੰਤਰ ਮੰਤਰ ਤੇ ਨਹੀਂ ਕਰ ਸਕਦੇ?
12: ਹਾਂ ਬਿਲਕੁਲ ਬਾਈ ਜੀ, ਇਹਦਾ ਕਾਰਨ ਇਹ ਵੀ ਹੈ ਨਾ, ਕਿਉਂਕਿ ਇਹ 1 ਕਿਲੋਮੀਟਰ ਦੂਰ ਆ ਇਹ ਪਾਰਲੀਮੈਂਟ ਤੋਂ। ਪਿਛਲੀ ਵਾਰੀ ਜਦੋਂ ਕਾਂਗਰਸ ਜਨਤਾ ਪਾਰਟੀ ਨੇ ਪ੍ਰਦਰਸ਼ਨ ਕੀਤਾ ਸੀਗਾ, ਉਦੋਂ ਫਿਰ ਜਿਹੜੇ ਸਟੂਡੈਂਟ ਜਾਂ ਹੋਰ ਲੋਕ ਸੀਗੇ ਉਹ ਪਾਰਲੀਮੈਂਟ ਦੇ ਵੱਲ ਸਿੱਧੇ ਹੋ ਗਏ ਸੀਗੇ, ਉੱਥੇ ਬੜਾ ਰੌਲਾ ਪਿਆ ਸੀ, ਬੜੀਆਂ ਖਬਰਾਂ ਬਣੀਆਂ ਸੀ, ਸ਼ਾਇਦ ਉਹ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਕਰ ਰਹੇ ਆ ਜੀ।
10: ਰਵਨੀਤ ਬਿੱਟੂ ਹੁਣ ਦਾ ਕਿਵੇਂ ਜੀ? ਉਹਨਾਂ ਦੀ ਚਰਚਾ ਚ ਆਏ ਜੇ ਰਹਿੰਦੇ ਕੋਈ ਨਾ ਕੋਈ ਵੀਡੀਓ, ਕਦੇ ਪੁਲਿਸ ਵਾਲਿਆਂ ਨਾਲ ਖੇਪੜ ਜਾਂਦੀ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਕਿਵੇਂ ਆ ਆਧਾਰ ਉਹਨਾਂ ਦਾ, ਕਿਵੇਂ ਆ ਜਿਹੜੀ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਕਿਵੇਂ ਵਿਚਰ ਰਹੇ ਆ?
12: ਦੇਖੋ ਜੀ, ਇੱਕ ਗੱਲ ਤਾਂ ਬੜੀ ਕਲੀਅਰ ਆ ਵੀ ਰਵਨੀਤ ਸਿੰਘ ਬਿੱਟੂ ਹੋਈਆਂ ਨੇ ਜਿਹੜੇ, ਉਹਨਾਂ ਨੇ ਆਪਦੀ ਸਿਆਸੀ ਪਾਰੀ ਜਿੰਨੀ ਖੇਡਣੀ ਸੀ ਉਹ ਖੇਡ ਚੁੱਕੇ ਮੈਨੂੰ ਲੱਗਦਾ। ਮੈਂ ਇਹ ਨੀ ਗੱਲ ਕਹਿਣਾ ਕਿ ਮੇਰਾ ਕਿਹਾ ਹੋਇਆ ਫਾਈਨਲ ਹੀ ਆ, ਵੋਟਾਂ ਪਾਉਣੀਆਂ ਲੁਧਿਆਣੇ ਦੇ ਲੋਕਾਂ ਨੇ, ਮੈਂ ਤਾਂ ਪਾਉਣੀ ਨੀ ਜਾ ਕੇ, ਪਰ ਮੈਨੂੰ ਲੱਗਦਾ ਵੀ ਉਹ ਜਿੰਨੀ ਆਪਣੀ ਸਿਆਸੀ ਪਾਰੀ ਖੇਡ ਸਕਦੇ ਸੀ ਉਹ ਖੇਡ ਚੁੱਕੇ ਆ, ਇਸ ਤੋਂ ਅੱਗੇ ਉਹਨਾਂ ਦੇ ਕੋਲੇ ਹੁਣ ਥਾਂ ਹੈ ਨਹੀਂ। ਦੂਜੀ ਗੱਲ ਇਹ ਵੀ ਉਹ ਹੁਣ BJP ਦੇ ਆ ਤੇ BJP ਦੇ ਵਫ਼ਾਦਾਰ ਉਹਨੂੰ ਬਣ ਕੇ ਰਹਿਣ ਦਾ ਅਧਿਕਾਰ ਆ, ਹਫ਼ਤਾ ਪੂਰਾ ਉਹਨਾਂ ਨੂੰ, ਪਰ ਉਹ ਇਹ ਨੀ ਕਿ BJP ਦੇ ਪੰਜਾਬ ਦੇ ਵਿੱਚ ਇਕੱਲੀ ਦੇ ਪੈਰ ਲੱਗਦੇ ਨੀ ਦੱਸਦੇ, ਜਦੋਂ BJP ਦੇ ਪੈਰ ਨੀ ਦੱਸਦੇ ਤਾਂ ਫਿਰ ਬਿੱਟੂ ਦੇ ਪੈਰ ਕਿੱਥੇ ਦੱਸਦੇ ਆ? ਸੋ ਬਿੱਟੂ ਹੋਰਾਂ ਨੇ ਜੋ ਕੁਝ ਕਮਾਉਣਾ ਸੀ ਸਿਆਸਤ ਦੇ ਵਿੱਚ, ਜੋ ਕੁਝ ਗਵਾਉਣਾ ਸੀ ਸਿਆਸਤ ਦੇ ਵਿੱਚ, ਜੋ ਕੁਝ ਹਾਸਲ ਕਰਨਾ ਸੀ ਸਿਆਸਤ ਦੇ ਵਿੱਚ, ਮੇਰੇ ਖਿਆਲ ਦੇ ਮੁਤਾਬਕ ਕਰ ਚੁੱਕੇ, ਹੁਣ ਕੋਈ ਉਹਦੀ ਗੱਲ ਹੈ ਨੀ ਜੀ।
10: ਅੱਛਾ, ਰਾਹੁਲ ਗਾਂਧੀ ਹੋਣਾ ਬਾਰੇ ਦੱਸੋ ਵੀ ਉਹਨਾਂ ਸਮੇਤ ਕਈ ਵਿਰੋਧੀ ਆਗੂ ਆ ਜਿਹੜੇ, ਉਹਨਾਂ ਨੇ ਸੁਪਰੀਮ ਕੋਰਟ ਤੱਕ ਮਾਰਚ ਕੱਢਿਆ ਭਲਾ ਕੋਈ?
12: ਹਾਂ ਬਿਲਕੁਲ ਜੀ, ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਅੱਜ ਸੁਪਰੀਮ ਕੋਰਟ ਤੱਕ ਮਾਰਚ ਕੱਢਿਆ ਗਿਆ, ਤੇ ਉਹਨਾਂ ਨੇ ਬੜਾ ਮਹੱਤਵਪੂਰਨ ਮਾਰਚ ਕੱਢਿਆ। ਇਹ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸੁਪਰੀਮ ਕੋਰਟ ਵੱਲ ਵੀ ਮਾਰਚ ਕੱਢਿਆ ਗਿਆ, ਆਮ ਤੌਰ ਤੇ ਉੱਥੇ ਹੁੰਦਾ ਨੀ ਕਿ ਸੁਪਰੀਮ ਕੋਰਟ ਦੇ ਵੱਲ ਵੀ ਮਾਰਚ ਨਿਕਲੇ। ਉਹਨਾਂ ਨੇ ਫਿਰ ਅੱਜ ਪਟੀਸ਼ਨ ਵੀ ਪਾਈ ਆ, ਹਾਲਾਂਕਿ ਇਹਨਾਂ ਨੂੰ ਸੁਪਰੀਮ ਕੋਰਟ ਤੋਂ 500 ਮੀਟਰ ਪਿੱਛੇ ਰੋਕ ਲਿਆ ਗਿਆ ਸੀ। ਇਹਨਾਂ ਨੇ ਪਟੀਸ਼ਨ ਪਾਈ ਆ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਦੇ ਬਾਬਤ, ਉਹਨਾਂ ਨੂੰ ਪਾਰਟੀ ਬਣਾਉਣ ਦੀ ਮੰਗ ਕੀਤੀ ਗਈ ਆ, ਉਹਨਾਂ ਦੇ ਵਿੱਚ ਪਾਰਟੀ ਬਣਾਇਆ ਜਾਵੇ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕੁੱਲ ਮਿਲਾ ਕੇ 100-100 ਸਿਰੇ ਤੇ ਗੰਢ ਗੱਲ ਇਹ ਆ ਵੀ SIR ਦਾ ਵਿਰੋਧ ਤੇ ਗਿਆਨੇਸ਼ ਕੁਮਾਰ ਦਾ ਅਸਤੀਫਾ, ਇਹ ਲਗਾਤਾਰ ਭਾਰਤ ਦੀ ਰਾਜਨੀਤੀ ਵਿੱਚ ਫਿਲਹਾਲ ਗੂੰਜ ਰਿਹਾ ਜੀ।
10: ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਲੱਖਾਂ ਹੀ ਵੋਟਾਂ ਕੱਟੀਆਂ ਗਈਆਂ ਨੇ, ਕੀ ਗੱਲ ਹੋ ਗਈ?
12: 13 ਲੱਖ ਤੋਂ ਵੱਧ ਵੋਟ ਆ ਜਿਹੜੀ ਉਹ ਕੱਟੀ ਗਈ ਹੈ ਜੀ, 13 ਲੱਖ ਤੋਂ ਵੱਧ ਵੋਟ ਪੰਜਾਬ ਦੇ ਵਿੱਚ, 13 ਲੱਖ ਤੋਂ ਵੱਧ ਵੋਟ ਕੱਟੀ ਜਾ ਚੁੱਕੀ ਆ, 13.5 ਲੱਖ ਦੇ ਵੱਧ ਵੋਟ ਇਹ। ਉਹਦੇ ਪਿੱਛੇ ਕਾਰਨ ਬਾਈ ਜੀ ਸਭ ਤੋਂ ਵੱਡਾ ਇਹ ਆ ਕਿ ਜਿਹੜੀ ਨਵੀਂ ਵੋਟਰ ਲਿਸਟ ਆ ਇਹ ਉਹ ਵੀ ਪਤਾ ਲੱਗਾ ਜੀ ਕਿ ਉਹ ਪਾ ਦਿੱਤੀ ਗਈ ਉਹਦੇ ਤੇ, ਜਿਹੜੇ ਉਹਨੂੰ ਕੀ ਕਹਿੰਦੇ ਆ ਵੈਬਸਾਈਟ ਦੇ ਉੱਤੇ, ਇਹਦੇ ਵਿੱਚ ਕੋਈ ਵੀ ਬੰਦਾ ਆਪਦੀ ਵੋਟ ਜਾ ਕੇ ਦੇ ਸਕਦਾ। ਉਹ ਕਹਿੰਦੇ ਜੀ 7 ਲੱਖ ਵੋਟਾਂ ਇਸ ਕਰਕੇ ਕੱਟੀਆਂ ਕਿਉਂਕਿ ਇਹ ਸ਼ਿਫਟ ਹੋ ਗਏ ਵੋਟਰ, 4 ਲੱਖ ਵੋਟਾਂ ਇਸ ਕਰਕੇ ਕੱਟੀਆਂ ਉਹ ਕਹਿੰਦੇ ਜੀ ਇਹਨਾਂ ਦੀ ਮੌਤ ਹੋ ਗਈ ਆ, 1 ਲੱਖ ਤੋਂ ਵੱਧ ਵੋਟਾਂ ਡੁਪਲੀਕੇਟ ਸੀ ਤੇ ਇਸ ਕਰਕੇ ਉਹ ਕਹਿੰਦੇ ਕੱਟ ਗਏ।
10: ਗ੍ਰਹਿ ਮੰਤਰੀ ਨੂੰ ਕਹਿੰਦੇ ਜੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ, ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਉਹਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਗਈ ਹੈ।
12: ਉਹ ਗਏ ਤਾਂ ਸੀ ਇਸ ਗੱਲ ਦੀ ਮੰਗ ਕਰਨ ਦੇ ਲਈ,
13: ਕਿ ਭਾਈ ਤੁਸੀਂ ਗ੍ਰਹਿ ਮੰਤਰੀ ਸਾਹਿਬ ਨੂੰ ਤਲਬ ਕਰੋ ਤੇ ਜਾਂ ਹੋਰ ਪਾ ਕੇ ਆ ਗਏ ਜੀ। ਗਏ ਸੀਗੇ ਵੀ ਗ੍ਰਹਿ ਮੰਤਰੀ ਸਾਹਿਬ ਨੇ ਜਿਹੜੇ ਉਹ ਕਹਿੰਦੇ ਜੀ ਕਿ ਇਹਨਾਂ ਦੇ ਵੱਲੋਂ ਗਲਤ ਕੀਤਾ ਗਿਆ, ਇਹਨਾਂ ਨੂੰ ਤਲਬ ਕਰੋ ਕਿਉਂਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਜੁੱਤੀ ਪਾ ਕੇ ਜੋੜੇ ਪਾ ਕੇ ਤੇ ਨੰਗੇ ਸਿਰ ਅੰਦਰ ਵੜੀ ਆ ਪ੍ਰਦਰਸ਼ਨਕਾਰੀਆਂ ਨੂੰ ਫੜਨ। ਗ੍ਰਹਿ ਮੰਤਰੀ ਦੇ ਅੰਡਰ ਹੈਗੀ ਵੀ ਦਿੱਲੀ ਦੀ ਪੁਲਿਸ, ਇਸ ਕਰਕੇ ਇਹਨਾਂ ਨੂੰ ਤਲਬ ਕੀਤਾ ਜਾਵੇ। ਮੰਗ ਪੱਤਰ ਤੇ ਦੇਣ ਗਏ ਸੀ ਉੱਥੇ ਮਨਜਿੰਦਰ ਸਿੰਘ ਗਿਆਸਪੁਰਾ ਨੇ ਹੋਰ ਜਬ ਪਾਤਾ, ਉਹਨਾਂ ਨੂੰ ਜਦੋਂ ਅੰਦਰ ਨੀ ਜਾਣ ਦਿੱਤਾ ਅਕਾਲ ਤਖ਼ਤ ਸਾਹਿਬ ਤੇ ਬਾਕੀ ਦਾ ਵਿਧਾਇਕ ਤੇ ਲੈ ਕੇ ਇਹਨਾਂ ਨੂੰ ਜਾਣ ਨੀ ਦਿੱਤਾ। ਉਹ ਕਹਿੰਦੇ ਜੀ ਕਿ ਮੈਨੂੰ ਚਮਾਰ ਹੋਣ ਕਰਕੇ ਨੀ ਇਹਨਾਂ ਨੇ ਅੰਦਰ ਜਾਣ ਦਿੱਤਾ, ਮੇਰੇ ਤਾਂ ਜਾਤੀ ਵਿਤਕਰਾ ਕਰਦੇ ਆ। ਉਹ ਫਿਰ ਗੱਲ ਅਸਲ ਵਿੱਚੋਂ ਹੋਰ ਨਿਕਲੀ ਕਿ ਮਨਵਿੰਦਰ ਸਿੰਘ ਗਿਆਸਪੁਰਾ ਅਕਾਲ ਤਖ਼ਤ ਸਾਹਿਬ ਦੇ ਬਾਰੇ ਜਥੇਦਾਰਾਂ ਦੇ ਬਾਰੇ ਲਗਾਤਾਰ ਗਲਤ ਪੋਸਟਾਂ ਪਾਉਂਦੇ ਆ, ਇਸ ਕਰਕੇ ਇਹਨਾਂ ਨੂੰ ਅੰਦਰ ਨੀ ਆਉਣ ਦਿੱਤਾ। ਤੇ ਉਹ ਜਥੇਦਾਰ ਸਾਹਿਬ ਦੇ ਵੱਲੋਂ ਵੀ ਗੱਲ ਕਹੀ ਗਈ, ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੱਲ ਕਹੀ ਗਈ ਆ ਵੀ ਤੁਸੀਂ ਦੱਸੋ ਜੀ ਕਿ ਜਦੋਂ ਵਿੱਚ ਦੋ ਹੋਰ ਜਿਹੜੇ ਵਿਧਾਇਕ ਅੰਦਰ ਮਿਲ ਕੇ ਆਏ ਆ ਇਹ ਤਾਂ ਆਪ ਤੁਹਾਡੇ ਭਾਈ ਗਲੇ ਦੇ ਵਿੱਚੋਂ ਆ, ਅਕਾਲ ਤਖ਼ਤ ਸਾਹਿਬ ਤੇ ਜਾਤ ਪਾਤ ਵਾਲੀ ਗੱਲ ਹੀ ਨਹੀਂ ਹੋ ਸਕਦੀ ਗੀ, ਤੇ ਤੁਸੀਂ ਆਹ ਗੱਲ ਕਿਵੇਂ ਕਹੀ? ਸੋ ਜਿਹੜੇ ਅੱਜ ਵਿਧਾਇਕ ਉੱਥੇ ਗਏ ਸੀ ਇਹਨਾਂ ਨੂੰ 15 ਤਰੀਕ ਨੂੰ ਮੁੜ ਕੇ ਸਾਰਿਆਂ ਨੂੰ ਬੁਲਾਇਆ ਗਿਆ ਵੀ ਤੁਸੀਂ ਫੇਰ ਆਓ ਜੀ।
14: ਅੱਛਾ ਟਨ ਸਾਹਿਬ, ਆਪਾਂ ਹਮੇਸ਼ਾ ਹੀ ਜਦੋਂ ਕਵਰੇਜ ਕਰਦੇ ਹਾਂ ਕਿਸੇ ਇੱਕ ਪਾਰਟੀ ਦੀ ਗੱਲ ਨੀ ਕਰਦੇ, ਕੋਈ ਵਿਤਕਰਾ ਨੀ, ਹਰ ਇੱਕ ਦੇ ਵਿਚਾਰ ਆਪੋ ਆਪਣੇ ਹੋ ਸਕਦੇ ਹੁੰਦੇ ਆ, ਕਿਤੇ ਕਿਤੇ ਇਹ ਵੀ ਵਿਰੋਧ ਜਤਾਇਆ ਜਾਂਦਾ ਦੂਜੀਆਂ ਪਾਰਟੀਆਂ ਵੱਲੋਂ ਕਿ ਪਹਿਲੀ ਵਾਰ ਹੋਇਆ ਕਿ ਇਹ ਦੱਸਣ ਦੀ ਜ਼ਰੂਰਤ ਪੈ ਰਹੀ ਆ ਕਿ ਭਾਈ ਇਹ ਤੁਹਾਡਾ ਆਪਣਾ ਸੀਐਮ ਆ। ਬਹੁਤ ਵੱਡੇ ਵੱਡੇ ਹੋਰਡਿੰਗ ਨੇ ਜਿਹੜੇ ਕਹਿੰਦੇ ਆ ਵੀ ਪੰਜਾਬ ਦੀ ਧਰਤੀ ਤੇ ਲੱਗੇ ਹੋਏ ਨੇ ਕਿ ਤੁਹਾਡਾ ਆਪਣਾ ਸੀਐਮ, ਤੇ ਜਾਂ ਫਿਰ ਸਿਰਫ ਇੰਨਾ ਲਿਖਿਆ ਕਿ ਇਮਾਨਦਾਰ ਸੀਐਮ, ਜਾਂ ਬਹੁਤ ਵੱਡੇ ਵੱਡੇ ਅੱਖਰਾਂ ਦੇ ਵਿੱਚ ਇਸ ਤਰੀਕੇ ਦੇ ਕਾਫੀ ਹਜ਼ਾਰਾਂ ਲੱਖਾਂ ਰੁਪਏ ਦਾ ਖਰਚ ਕਰਕੇ ਕਹਿੰਦੇ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਹ ਤੁਹਾਡਾ ਆਪਣਾ ਵਾ, ਤੇ ਜੇ ਆਪਣਾ ਹੈ ਤਾਂ ਕਹਿੰਦੇ ਫਿਰ ਦੱਸਣ ਦੀ ਜ਼ਰੂਰਤ ਪੈਣੀ ਨੀ ਚਾਹੀਦੀ, ਇਹ ਪੈਸਾ ਜਿਹੜਾ ਕਿਤੇ ਹੋਰ ਲਾਇਆ ਜਾ ਸਕਦਾ।
13: ਤੁਹਾਡੀ ਆਵਾਜ਼ ਸਾਰੀ ਬ੍ਰੇਕ ਹੋ ਰਹੀ ਆ।
14: ਜਿਹੜਾ ਆਪਣਾ ਸੀਐਮ, ਤੁਹਾਡਾ ਆਪਣਾ ਸੀਐਮ ਜਾਂ ਇਹ ਕਿ ਇਮਾਨਦਾਰ ਸੀਐਮ, ਇਹਦੇ ਵੱਡੇ ਵੱਡੇ ਹੋਰਡਿੰਗ ਜਿਹੜੇ ਲੱਗੇ ਆ ਟਹਿਣਾ ਸਾਹਿਬ, ਕਹਿੰਦੇ ਇਹਨਾਂ ਦੀ ਜ਼ਰੂਰਤ ਨੀ ਹੈ। ਕਈ ਪਾਰਟੀ ਵਿੱਚ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਉਹ ਕਹਿੰਦੇ ਆ ਕਿ ਲੱਖਾਂ ਰੁਪਈਆ ਖਰਚਣ ਦੀ ਜ਼ਰੂਰਤ ਨੀ ਸੀ, ਅੱਜ ਤੱਕ ਪਹਿਲਾਂ ਕਦੇ ਹੋਇਆ ਨੀ ਜੀ। ਮੇਰਾ ਖਿਆਲ ਟਹਿਣਾ ਸਾਹਿਬ ਤੁਹਾਡੀ ਜਿਹੜੀ ਲਾਈਨ ਆ ਉਹ ਕੱਟ ਹੋ ਗਈ ਹੈ, ਸੋ ਅਸੀਂ ਟਰਾਈ ਕਰਦੇ ਹਾਂ ਕਿ ਦੁਬਾਰੇ ਤੁਹਾਡੀ ਲਾਈਨ ਆ ਜਿਹੜੀ ਉਹਨੂੰ ਲੱਭ ਕੇ ਚੱਲਦੇ ਹਾਂ ਫਿਰ। ਜੀਤਵਾਲ ਹੈ।

0: ਕੰਮ ਸਾਰੰਗ ਦੇ ਨਾਲ ਸੋ ਟਣ ਸਾਹਿਬ ਦੇ ਨਾਲ ਦੁਬਾਰੇ ਲਾਈਨ ਸਾਡੀ ਮਿਲ ਚੁੱਕੀ ਹੈ। ਟਣ ਸਾਹਿਬ ਆਵਾਜ਼ ਆ ਰਹੀ ਹੈ ਠੀਕ ਜੀ?
1: ਹਾਂਜੀ ਹਾਂਜੀ ਹੁਣ ਆ ਰਹੀ ਹੈ ਜੀ।
0: ਅੱਛਾ ਮੈਂ ਇਹ ਪੁੱਛ ਰਿਹਾ ਸੀ, ਮੈਂ ਕਿਹਾ ਜੀ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਵੱਲੋਂ ਇਹ ਜਤਾਇਆ ਜਾ ਰਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਕਿ ਵੱਡੇ ਵੱਡੇ ਹੋਰਡਿੰਗ ਇੱਥੇ ਤੁਹਾਡੇ ਪੰਜਾਬ ਦੇ ਵਿੱਚ ਲੱਗੇ ਹੋਏ ਕਿ ਤੁਹਾਡਾ ਆਪਣਾ ਸੀਐਮ, ਤੁਹਾਡਾ ਇਮਾਨਦਾਰ ਸੀਐਮ ਸਿਰਫ ਵੱਡੇ ਅੱਖਰਾਂ ਦੇ ਵਿੱਚ ਇੰਨਾ ਹੀ ਲਿਖ ਕੇ ਲੱਖਾਂ ਕਰੋੜਾਂ ਰੁਪਈਆ ਜਿਹੜਾ ਕਹਿੰਦੇ ਜੀ ਇਹ ਵੱਡੇ ਹੋਰਡਿੰਗਸ ਤੇ ਲਾਇਆ ਗਿਆ, ਇਹ ਕਿਤੇ ਹੋਰ ਲੱਗ ਸਕਦਾ ਸੀ, ਕੀ ਕਹਿੰਦੇ ਹੋ?
1: ਹਾਂ ਬਿਲਕੁਲ ਜੀ, ਮੈਡਮ ਮੈਂ ਤਾਂ ਇਸ ਗੱਲ ਦੇ ਪੱਖ ਦੇ ਵਿੱਚ ਬਹੁਤਾ ਨਹੀਂ ਆ ਵੀ ਇੰਨੇ ਬੋਰਡ ਲੱਗਣ, ਕਿਉਂਕਿ ਬੋਰਡਾਂ ਦੀ ਲੋੜ ਪੈਂਦੀ ਨਹੀਂ, ਤੁਸੀਂ ਕੰਮ ਕਰੀ ਚੱਲੋ ਤੇ ਲੋਕਾਂ ਦੇ ਮਨਾਂ ਦੇ ਉੱਤੇ ਆਪੇ ਛਪਿਆ ਰਵੇ, ਗੱਲ ਤਾਂ ਇਹ ਆ। ਪਰ ਅਸਲ ਦੇ ਵਿੱਚ ਜਿਵੇਂ ਉਹ ਹੁੰਦੀ ਨਾ ਅੱਜ ਕੱਲ੍ਹ ਸ਼ੋਰੂਮਾਂ ਦਾ ਪ੍ਰਚਾਰ ਕਿ ਦਿੱਤਾ ਹੈ ਤੋਂ ਦਿੱਤਾ ਹੈ, ਅੱਜ ਕੱਲ੍ਹ ਮਸ਼ਹੂਰੀਆਂ ਹਰ ਪਾਸੇ ਹੀ ਆ। ਆ ਜਿਹੜੇ ਆਮ ਆਦਮੀ ਪਾਰਟੀ ਦੇ ਮੈਂ ਪ੍ਰਚਾਰ ਦੇ ਖਿਲਾਫ਼ ਹਾਂ, ਪਰ ਬੀਜੇਪੀ ਵੀ ਇਹ ਕੁਛ ਕਰੀ ਜਾਂਦੀ ਹੈ, ਬਾਕੀ ਪਾਰਟੀਆਂ ਵੀ ਕਰੀ ਜਾਂਦੀਆਂ, ਪਰ ਮੈਨੂੰ ਲੱਗਦਾ ਜੀ ਕਿ ਆਮ ਆਦਮੀ ਪਾਰਟੀ ਨੂੰ ਇੰਨਾ ਪ੍ਰਚਾਰ ਕਰਨ ਦੀ ਲੋੜ ਨਹੀਂ ਸੀ ਜਿੰਨਾ ਉਹਨੇ ਕੀਤਾ ਜੀ।
0: ਬਿਲਕੁਲ ਗੱਲ ਸਹੀ ਹੈ, ਕਿਉਂਕਿ ਕੰਮ ਬੋਲਣੇ ਚਾਹੀਦੇ ਆ ਮੇਨ ਤਾਂ ਕੋਈ ਵੀ ਪਾਰਟੀ ਹੋਵੇ। ਅੱਗੇ ਹੁੰਦਾ ਸੀ ਕਿ ਅਕਾਲੀ ਦਲ ਪਾਰਟੀ ਆ ਉਹਨਾਂ ਨੇ ਸਾਈਕਲਾਂ ਦੇ ਉੱਤੇ ਵੰਡਿਆ ਸੀ, ਸਾਈਕਲ ਜਾਂ ਥੈਲਿਆਂ ਦੇ ਉੱਤੇ ਲਿਖਾਤਾ ਸੀਗਾ ਰਾਸ਼ਨ ਵਾਲਿਆਂ ਤੇ, ਉਦੋਂ ਉਹਨਾਂ ਦਾ ਵੀ ਥੋੜਾ ਜਿਹਾ ਸੀ ਕਿ ਭਾਈ ਇਹ ਪੈਸੇ ਕਿਤੇ ਹੋਰ ਲੱਗ ਸਕਦੇ ਆ। ਐਨੀ ਹਾਓ ਚਲੋ ਆਪੋ ਆਪਣੇ ਪ੍ਰਚਾਰ ਦਾ ਹਰੇਕ ਦਾ ਤਰੀਕਾ ਹੁੰਦਾ, ਮੇਨ ਗੱਲ ਹੈ ਕਿ ਲੋਕਾਂ ਦੇ ਕੰਮ ਜ਼ਰੂਰੀ ਆ। ਅੱਛਾ ਮੁੱਖ ਮੰਤਰੀ ਦੇ ਜਿਹੜੇ ਓਐਸਡੀ ਆ ਘੁੰਮਣ ਹੋਣੀ, ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ?
1: ਹਾਂ ਬਿਲਕੁਲ ਜੀ, ਗ੍ਰਿਫਤਾਰੀ ਤੇ ਰੋਕ ਲੱਗੀ ਆ, ਪਰ ਪਰਚਾ ਰੱਦ ਨਹੀਂ ਹੋਇਆ। ਕਈ ਲੋਕ ਇਹ ਗੱਲ ਕਹਿੰਦੇ ਵੀ ਓਐਸਡੀ ਰਾਜਵੀਰ ਸਿੰਘ ਘੁੰਮਣ ਦਾ ਪਰਚਾ ਰੱਦ ਹੋ ਗਿਆ, ਪਰਚਾ ਬਿਲਕੁਲ ਨਹੀਂ ਰੱਦ ਹੋਇਆ। ਸੁਪਰੀਮ ਕੋਰਟ ਨੇ ਸੀਬੀਆਈ ਦਾ ਪਰਚਾ ਰੱਦ ਨਹੀਂ ਕੀਤਾ, ਹਾਂ ਗ੍ਰਿਫਤਾਰੀ ਤੇ ਰੋਕ ਲਾਈ ਆ। ਇਹ ਘੁੰਮਣ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸੀਬੀਆਈ ਦੀ ਪੜਤਾਲ ਦੇ ਵਿੱਚ ਸਹਿਯੋਗ ਦੇਣਾ ਤੇ ਸੀਬੀਆਈ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ। ਜਦਕਿ ਆਮ ਆਦਮੀ ਪਾਰਟੀ ਦੇ ਕਈ ਬੰਦਿਆਂ ਨੇ ਪ੍ਰਚਾਰ ਕੀਤਾ ਜੀ ਕਿ ਪਰਚਾ ਰੱਦ ਹੋ ਗਿਆ, ਇਹ ਗੱਲ ਝੂਠੀ ਹੈ ਜੀ।
0: ਸੋ ਵੈਦਰ ਕਿਵੇਂ ਜੀ, ਹੁਣ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਨਹੀਂ ਇੱਧਰ?
1: ਬਿਲਕੁਲ ਬਾਈ ਜੀ, ਫਰਕ ਪੈ ਗਿਆ, ਗੜੇ ਬਹੁਤ ਪੈ ਗਏ ਆ ਬੀਤੇ ਦਿਨਾਂ ਦੇ ਵਿੱਚ, ਮੀਂਹ ਬੜਾ ਪਿਆ, ਝੋਨਾ ਬੜਾ ਬਰਬਾਦ ਹੋਇਆ, ਪਰ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਮਿਹਰਬਾਨੀ, ਬਹੁਤ ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ। ਜੁੜੇ ਕੰਮ ਸਾਰੰਗ ਦੇ ਨਾਲ, ਇਹਨਾਂ ਖ਼ਬਰਾਂ ਨੂੰ ਸਪੌਂਸਰ ਕੀਤਾ ਗਿਆ ਮੁਸਕਾਨ ਦਿਓਲ ਹੋਣਾਂ ਦੇ ਵੱਲੋਂ। ਜੇਕਰ ਤੁਸੀਂ ਹਸਬੈਂਡ ਵਾਈਫ ਆਪਣਾ ਟਰਮ ਪਲਾਨ, ਤੁਸੀਂ ਪਲੈਨਿੰਗ ਜਿਹੜੀ ਕਰਵਾਉਣੀ ਚਾਹੁੰਦੇ ਹੋ ਇੰਸ਼ੋਰੈਂਸ ਦੀ, ਤਾਂ ਕਸਟਮਾਈਜ਼ ਕਰ ਦੇਣਗੇ। ਸੋ ਦੋਨਾਂ ਦੀ ਤੇ ਤੁਹਾਡੀ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਕੋਂਬੋ ਪਲਾਨ ਬਹੁਤ ਬਹੁਤ ਵਾਜਬ ਰੇਟ ਦੇ ਵਿੱਚ ਕਸਟਮਾਈਜ਼ ਕਰਕੇ ਤੁਹਾਨੂੰ ਦੇਣਗੇ ਤੁਹਾਡੇ ਬਜਟ ਦੇ ਅਕੋਰਡਿੰਗ। ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, ਜ਼ਰੂਰੀ ਨਹੀਂ ਕਿ ਪਰਮਾਨੈਂਟ ਪਲਾਨ ਲੈਣਾ ਜੇ ਤੁਹਾਨੂੰ ਲੱਗਦਾ ਕਿ ਭਾਈ ਹਜੇ ਇੰਨਾ ਬਜਟ ਅਲਾਓ ਨਹੀਂ ਕਰਦਾ। ਪਰ ਆਪਣੇ ਆਪ ਦੀ ਪ੍ਰੋਟੈਕਸ਼ਨ ਬੜੀ ਜ਼ਰੂਰੀ ਹੈ, ਜਿੰਨਾ ਕੁ ਅਲਾਓ ਕਰਦਾ ਉਹਦੇ ਹਿਸਾਬ ਦੇ ਨਾਲ, ਜਾਂ ਫਿਰ ਸੁਪਰਵਾਈਜ਼ਰ ਦੇ ਤੁਸੀਂ ਕਿਸੇ ਨੂੰ ਸੱਦ ਰਹੇ ਹੋ ਤਾਂ ਸੁਪਰਵਾਈਜ਼ਰ ਦੇ ਲਈ ਤੁਸੀਂ ਜ਼ਰੂਰ ਇੱਕ ਵਾਰ ਮੈਂ ਨੰਬਰ ਤੁਹਾਨੂੰ ਮੁਸਕਾਨ ਦਿਓਲ ਹੋਣਾ ਦਾ ਦੇ ਦੇਣਾ। ਇੰਸ਼ੋਰੈਂਸ ਦੀ ਜ਼ਰੂਰਤ ਪੈਣੀ ਹੈ ਤੁਹਾਨੂੰ ਤੇ ਤੁਸੀਂ ਇੰਸ਼ੋਰੈਂਸ ਲਈ ਮੁਸਕਾਨ ਦਿਓਲ ਹੋਣਾ ਦਾ ਨੰਬਰ ਹੈ ਜਿਹੜਾ ਉਹ ਨੋਟ ਕਰਕੇ ਰੱਖ ਲਓ, 647-564-2733। ਚਾਹੇ ਵਿਸਟਰ ਇੰਸ਼ੋਰੈਂਸ ਆ, ਚਾਹੇ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਆ, 647-564-2733, 647-564-2733, 647-564-2733। ਚੱਲਦੇ ਆ ਆਪਾਂ ਮਾਲ ਸਾਹਿਬ ਨੂੰ ਪੁੱਛਦੇ ਹਾਂ। ਮਾਲ ਸਾਹਿਬ
2: ਜੀ,
0: ਕਿਹੜਾ ਸੌਣ ਲੱਗ ਜਾਵੇ ਤੁਸੀਂ ਦੱਸੋ?
2: ਗੀਤ ਜੋ ਆਉਣ ਦੋ ਜੀ, ਕਿਉਂਕਿ ਗੀਤ ਤਾਂ ਰੋਹ ਦੇ ਖਰਾਬ ਹੁੰਦੇ ਆ।
0: ਅੱਜ ਵੈਸੇ ਵੀ ਲੌਂਗ ਵੀਕਐਂਡ ਆ
2: ਜੀ,
0: ਧੰਨਵਾਦ ਵੀ ਹੈ। ਸੋ ਧੰਨਵਾਦ ਧੰਨਵਾਦ ਧੰਨਵਾਦ ਤੇ ਗੀਤ ਕੋਈ ਕੱਢਿਆ, ਅੱਗੇ ਇੱਕ ਗੀਤ ਸੀਗਾ ਮਾਲ ਸਾਹਿਬ ਧੰਨਵਾਦ ਤੋਂ ਜਿੱਤੇ ਆ ਗਿਆ, ਉਹ ਸੀਗਾ
2: ਧੰਨਵਾਦ ਤੇਰੇ ਦਰਵਾਸਿਆਂ ਦਾ। ਬਿਲਕੁਲ ਬਿਲਕੁਲ, ਰਣਜੀਤ ਮਣੀ ਦਾ ਸੀ, ਰਣਜੀਤ ਮਣੀ ਦੇ ਕਾਫੀ ਜਿਆਦਾ ਜਾਣਦੇ, ਜਿਵੇਂ ਕਹਿੰਦੇ ਵੀ ਰਣਜੀਤ ਮਣੀ ਪੂਰੇ ਟੋਪ ਤੇ ਰਹੇ ਨੀ ਜਿਹੜਾ ਨਾਮ ਰਹੇ ਜੀ, ਸਾਡੇ ਏਰੀਏ ਦੇ ਹੁੰਦੇ ਸੀ ਉਧਰੋਂ, ਬਚਨ ਬੇਦਲ ਦੀ ਕਲਮ ਹੁੰਦੀ ਸੀ, ਦਿਲ ਭਰ ਆਇਆ ਜੀ। ਹਾਂ ਬੜੇ ਸੋਹਣੇ ਗਾਣੇ ਹੁੰਦੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ, ਉਹ ਵੀ ਜਿਹੜੀ ਬੜੇ ਬੱਸਾਂ ਦੇ ਵਿੱਚ ਕੀ ਵਿਆਹਾਂ ਦੇ ਵਿੱਚ ਵੀ ਬਣ ਕੇ ਵੱਜਦੇ ਰਹੇ ਨੇ ਗਾਣੇ ਉਹਨਾਂ ਦੇ ਜੀ।
0: ਬਿਲਕੁਲ, ਜੈਦੀ ਵੀ ਤਾਂ ਸੁਣਾਉਣੇ, ਚਲੋ ਜੈਦੀ ਵੀ ਉਹਨਾਂ ਦਾ ਗੀਤ ਜਿਹੜਾ ਉਹ ਸੁਣਾਉਣੇ ਆ, ਉਹ ਸੁਣਿਓ, ਕਈ ਦਿਨ ਹੋ ਗਿਆ ਆਪਾਂ ਜੈਦੀ ਵੀ ਦਾ ਗੀਤ ਕੋਈ ਲਾਇਆ ਨੀ, ਤੇ ਜੈਦੀ ਵੀ ਸੁਖਸ਼ਿੰਦਰ ਸਿੰਘ ਦਾ ਉਹਨੇ ਦਾ ਗੀਤ ਇਹ ਆ ਲਓ ਸੁਰਮਾ।

0: ਜੀ ਦੋਸਤੋ, ਤੁਸੀਂ ਜਿਹੜੇ ਹੁਣ ਪ੍ਰੋਗਰਾਮ ਸਾਰੰਗ ਦੇ ਨਾਲ, ਲੌਂਗ ਵੀਕਐਂਡ ਚੱਲ ਰਿਹਾ, ਘਰਾਂ ਵਿੱਚ ਬਹੁਤ ਸਾਰੀਆਂ ਪਾਰਟੀਆਂ ਦਾ ਵੀ ਪ੍ਰਬੰਧ ਹੋਇਆ ਹੋਣਾ ਲਾਜ਼ਮੀ, ਫੈਮਿਲੀਆਂ ਇਕੱਠੀਆਂ ਹੋਈ ਹੋਣਗੀਆਂ, ਤੁਹਾਨੂੰ ਡਿਸਪੋਜ਼ੇਬਲ ਜ਼ਰੂਰ ਚਾਹੀਦੇ ਹੋਣਗੇ, ਤਾਂ ਇੱਕ ਤੁਹਾਨੂੰ ਇੱਕ ਨੰਬਰ ਦਿੰਦੇ ਹਾਂਗੇ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਦਾ, 416-748-2116 416-748-2116 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੁਹਾਨੂੰ ਡਿਸਪੋਜ਼ੇਬਲ ਚਾਹੀਦਾ ਹੈਗਾ, ਤੁਸੀਂ ਘਰਾਂ ਤੋਂ ਕੋਈ ਟਿਫਨ ਸਰਵਿਸ ਕਰ ਰਹੇ ਹੋਗੇ, ਤੁਸੀਂ ਰੈਸਟੋਰੈਂਟ ਰਨ ਕਰ ਰਹੇ ਹੋਗੇ, ਜਾਂ ਤੁਹਾਨੂੰ ਘਰ ਦੇ ਕੋਈ ਛੋਟੇ ਮੋਟੇ ਫੰਕਸ਼ਨ ਦੇ ਲਈ ਕੱਪ, ਕੌਲੀਆਂ, ਪਲੇਟਾਂ, ਚਮਚੇ, ਜੋ ਵੀ ਕੁਝ ਚਾਹੀਦਾ ਡਿਸਪੋਜ਼ੇਬਲ, ਉਹ ਇਹਨਾਂ ਕੋਲ ਸਾਰਾ ਅਵੇਲੇਬਲ ਹੁੰਦਾ। ਕੋਈ ਬਰਥਡੇ ਪਾਰਟੀ ਸੈਲੀਬ੍ਰੇਟ ਕਰਨੀ ਆ, ਲੌਂਗ ਵੀਕਐਂਡ ਕੋਈ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ, ਤਾਂ ਡਿਸਪੋਜ਼ਲ ਆਪਾਂ ਨੂੰ ਹਮੇਸ਼ਾ ਚਾਹੀਦੇ ਹੁੰਦੇ ਆ। ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਨੂੰ ਯਾਦ ਰੱਖੋ, 416-748-2116 ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਲੌਂਗ ਵੀਕਐਂਡ ਕਰਕੇ ਕਈ ਵਾਰ ਕੀ ਹੁੰਦਾ ਵੀ ਅਸੀਂ, ਚਲੋ ਸਾਡੇ ਕੋਲ 3-4 ਦਿਨ ਹੈਗੇ ਆ, ਸਾਨੂੰ ਘਰਾਂ ਦੇ ਵਿੱਚ ਸਾਨੂੰ ਕਲੀਨਿੰਗ ਦੀ ਲੋੜ ਪੈਂਦੀ ਆ, ਤਾਂ ਅਮੇਜ ਡਕਟ ਕਲੀਨ ਵਾਲਿਆਂ ਨੂੰ ਯਾਦ ਰੱਖੋ, ਕਿਉਂਕਿ ਘਰ ਦੀਆਂ ਤੁਹਾਡੀਆਂ ਵਿੰਡੋ ਆ, ਤੁਹਾਡੇ ਘਰ ਦੇ ਪੂਰੇ ਵਿੰਟ ਨੂੰ ਇੰਨੇ ਸੋਹਣੇ ਤਰੀਕੇ ਨਾਲ ਇਹ ਸਾਫ਼ ਕਰਕੇ ਜਾਣਗੇ ਕਿ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਅਸੀਂ ਨਵੇਂ ਘਰ 'ਚ ਬੈਠੇ ਹਾਂ ਜਾਂ ਪੁਰਾਣੇ 'ਚ ਬੈਠੇ ਹਾਂ। ਅਮੇਜ ਡਕਟ ਕਲੀਨ ਵਾਲਿਆਂ ਨੂੰ 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 647-249-6667 ਦੇ ਉੱਪਰ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈਗੀ ਬ੍ਰੈਂਪਟਨ ਟੀਵੀ ਐਂਡ ਇੰਪਲਾਂਸਿਸ ਦੇ ਉੱਪਰ ਸੁਲਤਾਨ ਜੀ ਨਾਲ। ਸੁਲਤਾਨ ਨੂੰ, ਜਿਹਨੂੰ ਜੀ ਆਇਆਂ ਨੂੰ ਆਖਾਂਗੇ, ਅਤੇ ਉਹਨਾਂ ਤੋਂ ਅੱਜ ਦੀ ਅਪਡੇਟਾਂ ਲਵਾਂਗੇ। ਜੀ ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਬ੍ਰੈਂਪਟਨ ਟੀਵੀ ਐਂਡ ਇੰਪਲਾਂਸਿਸ ਦਾ ਮੈਸੇਜ ਦੇਵਾਂਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਜੀ, ਸਾਡੇ ਕੋਲ ਹੋਮ ਅਪਲਾਈਂਸਿਸ ਸੈਕਸ਼ਨ ਦੇ ਵਿੱਚ ਫਰਿੱਜ, ਸਟੋਵ, ਡਿਸ਼ ਵਾਸ਼ਰ, ਔਰ ਜੇ ਤੁਸੀਂ ਲੌਂਡਰੀ ਸੈਕਸ਼ਨ 'ਚ ਵਾਸ਼ਰ ਐਂਡ ਡਰਾਇਰ, ਅਤੇ ਜੇ ਤੁਸੀਂ ਟੀ ਵੀ ਸੈਕਸ਼ਨ 'ਚ 32 ਇੰਚ ਤੋਂ ਲੈ ਕੇ 100 ਇੰਚ ਤੱਕ ਕੋਈ ਵੀ ਟੀ ਵੀ ਲੈਣਾ, ਤਾਂ ਬ੍ਰੈਂਪਟਨ ਟੀ ਵੀ ਐਂਡ ਅਪਲਾਈਂਸਿਸ 'ਤੇ ਪਹੁੰਚਣਾ। ਪਹਿਲੇ ਗੱਲ ਕਰਾਂਗੇ ਆਪਾਂ ਜੀ ਟੀ ਵੀ ਸੈਕਸ਼ਨ ਦੀ, ਕਿਉਂਕਿ ਨਵੀਂ
2: ਜਿੱਥੇ ਟੀਵੀ ਦੀ ਗੱਲਬਾਤ ਕਰਾਂਗੇ ਸੁਲਤਾਨ ਜੀ, ਨਾਲ ਦੀ ਨਾਲ ਆਪਾਂ 65 ਇੰਚ ਟੀਵੀ ਨਹੀਂ ਦੇਣਾ ਅੱਜ।
1: ਨਹੀਂ ਜੀ, 65 ਇੰਚ ਦੀ ਜਗ੍ਹਾ ਅੱਜ
0: ਇਹ 65 ਇੰਚ
1: ਟੀਵੀ ਆ ਗਿਆ ਜੀ। ਸੋਨੀ ਬ੍ਰਾਵੀਆ ਮਾਡਲ 100 ਇੰਚ ਲਾਂਚ ਕੀਤਾ ਗਿਆ ਸੋਨੀ ਨੇ। ਇਹ ਜਿਹੜਾ 100 ਇੰਚ ਲਾਂਚ ਕੀਤਾ ਜੀ, ਇਹ $4,500 ਦਾ ਟੀਵੀ ਸੀ, ਪਰ $29.99 ਦਾ ਹਾਈ ਵਾਲੀਅਮ ਡੀਲਰ ਹੋਣ ਕਰਕੇ ਅਸੀਂ ਆਪਣੇ ਕਸਟਮਰ ਨੂੰ ਲੈ ਕੇ ਦੇਵਾਂਗੇ। $1,500 ਗਰੰਟਿਡ ਕਸਟਮਰ ਸੇਵ ਕਰਨਗੇ ਜੇ ਉਹਨਾਂ ਨੇ 100 ਇੰਚ ਸੋਨੀ ਬ੍ਰੇਵੀਆ ਮਾਡਲ ਲੈਣਾ। ਸ਼ੌਕੀਨ ਕਸਟਮਰ ਜਿਹੜੇ ਸ਼ੌਕ ਨਾਲ ਆਪਣੇ ਘਰ 'ਚ ਵਾਕਈ ਇੱਕ ਐਕਸਕਲੂਸਿਵ ਬਿਗ ਸਕਰੀਨ ਰੱਖਣਾ ਚਾਹੁੰਦੇ ਆ, ਜਿਹੜੀ ਕਿ ਪਹਿਲਾ ਟੀਵੀ ਉਹਨਾਂ ਦੇ ਹੀ ਘਰ ਜਾਏਗਾ, ਤੇ ਉਹ ਜ਼ਰੂਰ 801 Bovet Drive ਵੈਸਟ 'ਤੇ ਪਹੁੰਚ ਕੇ ਟੀਵੀ ਦੇਖ ਸਕਦੇ ਆ, ਜਾਂ ਸਾਨੂੰ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਟੀਵੀ ਹੋਲਡ ਕਰਾ ਸਕਦੇ ਜੀ। ਸੋਨੀ ਬ੍ਰਾਵੀਆ 3 ਸਿਰਫ ਤੇ ਸਿਰਫ 20

0: ਤੇ ਇਹ ਵੀ ਅਸੀਂ ਨਵੀਂ ਟੈਕਨੋਲੋਜੀ ਦੇ ਰਹੇ ਹਾਂ ਜੀ, ਸਿਰਫ 1199 ਚ। ਇਹਦੀ $1800 ਪ੍ਰਾਈਸ ਸੀ, ਪਰ 1199 ਦਾ ਲੈ ਕੇ $600 ਸੇਵ ਕਰਨਗੇ ਕਸਟਮਰ ਜੀ। ਸਰ
1: 85 ਇੰਚ
0: ਸਿਰਫ 1199 ਦਾ ਜੀ।
1: ਮੈਨੂੰ ਮਾਲ ਸਾਹਿਬ, ਮੈਂ ਕਹਿੰਦਾ ਮੈਂ ਸੱਚੀ ਸੌਂਕ ਕਹਿਣਾ, ਮੇਰੇ ਮਨ ਚ ਹੁਣ ਦੇਖੋ, ਮੈਂ ਕਿਹਾ ਇਹ 24 ਸਾਲ ਅੱਧਾ ਸਾਲ ਸੁਲਤਾਨ ਜੀ 1800 ਦਾ ਦੇਣਗੇ, ਮੈਂ 82 ਇੰਚ ਪਤਾ ਕਿੰਨਾ ਲੈ ਗਿਆ ਸੀ ਇਹਨਾਂ ਤੋਂ
2: ਜੀ,
1: 2400 ਦਾ।
2: ਅੱਛਾ,
1: ਪਤਾ ਨੀ ਮੇਰੇ ਨਾਲ ਕੋਈ ਹੈਗਾ ਇਹਨਾਂ ਦਾ ਹਿਸਾਬ ਕਿਤਾਬ, ਜਿਹੜਾ ਟੀਵੀ ਮੈਂ ਲੈਣਾ ਉਹ ਸਸਤਾ ਕਰ ਦਿੰਦੇ ਬਾਅਦ ਚ ਯਾਰ, ਕੰਪਨੀ ਵਾਲਿਆਂ ਦਾ ਹਿਸਾਬ ਕਿਤਾਬ ਕੋਈ ਇਹਨਾਂ ਦਾ।
2: ਬਿਲਕੁਲ,
1: 85 ਇੰਚ 1100 ਦਾ ਕਦੇ ਸੁਣਿਆ ਤੁਸੀਂ ਯਾਰ?
2: ਨਾ ਜੀ ਨਾ।
1: ਸੁਲਤਾਨ ਜੀ
0: ਬਿਲਕੁਲ ਜੀ, ਲੋਵੈਸਟ ਪ੍ਰਾਈਸ ਗਾਰੰਟੀ ਹੈ, ਔਰ ਟੀਵੀ ਵੀ ਮੇਰੇ ਕੋਲ 2 ਜਾਂ 3 ਹੀ ਸਟਾਕਸ ਹੈਗੇ ਆ, 2 ਜਾਂ 3 ਲੱਕੀ ਕਸਟਮਰ ਕੈਨ ਗੈਟ ਇਟ, ਕਿਉਂਕਿ ਇਹ ਹੈ ਜੀ ਥੈਂਕਸਗਿਵਿੰਗ ਡੇ, ਤੇ ਥੈਂਕਸਗਿਵਿੰਗ ਡੇ ਦੇ ਉੱਪਰ ਐਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ। ਬਿਲਕੁਲ ਜੀ, ਡੈਫੀਨੇਟਲੀ ਡਿਲੀਵਰੀ ਫ੍ਰੀ ਹੋ ਜਾਣੀ ਹੈ, ਵਿਦ ਇਨ 48 ਆਵਰ ਡਿਲੀਵਰੀ ਸਕੈਜੂਅਲ ਕਰ ਦਾਂਗੇ ਜੀ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ 1199 ਵੀ, ਕੋਈ ਇੰਟਰਸਟ ਨਹੀਂ ਹੈ। ਈਵਨ 75 ਇੰਚ ਲੈਣਾ 799 ਚ 75 ਇੰਚ ਵੀ ਅੱਜ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਤੇ ਰਾਜਵੀਰ ਜੀ, ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਤੁਸੀਂ ਵੀ ਮੈਨੂੰ ਕਾਲ ਕੀਤੀ ਸੀ ਕਿ ਤੁਹਾਡੇ ਇੱਕ ਫੈਮਿਲੀ ਜਾਣਨ ਵਾਲੀ ਹੈ, ਉਹਨਾਂ ਦੀ ਕਲੋਜ਼ਿੰਗ ਆ ਰਹੀ ਹੈ ਪੈਰਿਸ ਓਨਟੈਰੀਓ, ਬੰਡਲ ਪੈਕੇਜ ਭੇਜਣਾ, ਸੋ ਉਹ ਜਿਹੜੇ ਬੰਡਲ ਪੈਕੇਜ ਹੈ 40% ਡਿਸਕਾਊਂਟ ਨਾਲ ਅਸੀਂ ਦੇ ਰਹੇ ਹਾਂ ਜੀ।
2: ਜੀ,
0: ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ ਤੇ 29.99 ਚ ਮਿਲ ਜਾਏਗਾ, ਤੇ 29.99 ਵੀ 6 ਮਹੀਨੇ ਚ ਪੇ ਕਰਨਾ। ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜੀ, 10.99 ਦਾ ਪੇਅਰ ਮਿਲ ਜਾਏਗਾ, ਤੇ 10.99 ਵੀ 6 ਮਹੀਨੇ ਚ ਪੇ ਕਰਨਾ ਜੀ। ਤੇ ਜਿਨ੍ਹਾਂ ਨੇ ਬਿਲਟ ਇਨ ਕਿਚਨ ਲੈਣਾ ਉਹਨਾਂ ਨੂੰ ਬਿਗ ਸੇਵਿੰਗ ਹੈ 40% ਦੀ। ਉਹਦੀ ਰੀਜ਼ਨ ਇਹ ਹੈ ਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਮਿਲਣਾ, 40% ਦਾ ਡਿਸਕਾਊਂਟ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਹੋਮ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ ਚ ਤੁਸੀਂ ਇਹਦਾ ਫਾਇਦਾ ਚੁੱਕ ਸਕਦੇ ਹੋ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ, 905-450-2828, 905-450-2828, 100 ਇੰਚ ਟੀਵੀ ਸ਼ੌਕ ਨਾਲ ਘਰ ਲਿਜਾਣਾ, ਸੋਨੀ ਬ੍ਰਾਵੀਆ 3 ਲਾਂਚ ਕੀਤਾ ਗਿਆ ਸਿਰਫ ਤੇ ਸਿਰਫ 29.99 ਦਾ, 30 ਡੇਜ਼ ਪ੍ਰਾਈਸ ਪ੍ਰੋਟੈਕਸ਼ਨ ਮਨੀ ਬੈਕ ਗਾਰੰਟੀ ਦੇ ਨਾਲ ਤੁਹਾਨੂੰ ਦਿੱਤਾ ਜਾਏਗਾ। 905-450-2828, 905-450-2828 ਜੀ,
1: 905-450-2828, 905-450-2828। ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਚਲੇ ਜਾਇਓ, ਅੱਜ ਵੀ ਓਪਨ ਨੇ, ਅੱਜ ਵੀ ਤੁਸੀਂ ਜਾ ਸਕਦੇ ਹੋ, ਖੁੱਲੇ ਆ। 905-450-2828 ਤੇ ਕਾਲ ਕਰਕੇ ਬਾਕੀ ਇਨਫੋਰਮੇਸ਼ਨ ਲੈ ਲਓ ਬਾਈ। ਮੈਂ ਤਾਂ ਹੈਰਾਨ ਹਾਂ, 75 ਇੰਚ ਟੀਵੀ 700 ਸਮਥਿੰਗ ਦਾ, ਕਮਾਲ ਕਮਾਲ ਕਮਾਲ, 85 ਇੰਚ 1100 ਦਾ ਹੈਰਾਨ ਕਰਤਾ, ਤੇ ਚਲੇ ਜਾਣਾ ਬਸ ਹੁਣ ਤੁਸੀਂ। ਦੋ ਹੀ ਟੀਵੀ ਆ ਕਹਿੰਦੇ, ਪਹਿਲਾਂ ਜਿਹੜਾ ਲੈ ਗਿਆ ਸੋ ਲੈ ਗਿਆ। 905-450-2828, 905-450-2828। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ,
0: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।

ਜੀ ਦੋਸਤੋ, ਤੁਸੀਂ ਜਿਹੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ, ਇੱਕ ਤੁਹਾਨੂੰ ਹੋਰ ਬਹੁਤ ਹੀ ਜ਼ਰੂਰੀ ਮੈਸੇਜ ਦੇ ਦਈਏ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਘੁੰਮਣ ਜਾਣਾ ਗਾ, ਚਾਹੇ ਤੁਸੀਂ ਇੰਡੀਆ ਨੂੰ ਜਾਣਾ ਗਾ, ਪਾਕਿਸਤਾਨ ਜਾਣਾ ਗਾ, ਯੂਰਪ ਜਾਣਾ, ਕਿਤੇ ਵੀ ਜਾਣਾ ਗਾ, ਤਾਂ ਦਬਾਬਾ ਟੂਰ ਐਂਡ ਟਰੈਵਲਜ਼ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਇਹਨਾਂ ਕੋਲ ਬੜੀ ਵਧੀਆ ਸਰਵਿਸ ਹੁੰਦੀ ਹੈਗੀ ਔਰ ਬੜੇ ਹੀ ਲਾਜਵਾਬ ਰੇਟਾਂ ਦੇ ਉੱਪਰ ਤੁਹਾਨੂੰ ਇਹ ਟਿਕਟਾਂ ਪ੍ਰੋਵਾਈਡ ਕਰਵਾਉਂਦੇ ਹੈਗੇ। ਤੁਸੀਂ ਆਪਣਾ ਕੋਈ ਟੂਰ ਪੈਕੇਜ ਤਿਆਰ ਕਰਵਾਉਣਾ ਗਾ ਤਾਂ ਵੀ ਤੁਹਾਡੇ ਕਿੰਨੀਆਂ ਕੁ ਤੁਹਾਡੇ ਕੋਲ ਛੁੱਟੀਆਂ ਨੇ ਉਸ ਹਿਸਾਬ ਦੇ ਨਾਲ ਤੁਹਾਨੂੰ ਇਹ ਕਸਟਮਾਈਜ਼ ਕਰਕੇ ਦੇ ਦੇਣਗੇ। 905-673-1400 ਅਤੇ ਉੱਪਰ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। 905-673-1400 905-673-1400 905-673-1400 ਦੇ ਉੱਪਰ ਤੁਸੀਂ ਦਬਾਬਾ ਟੂਰ ਐਂਡ ਟਰੈਵਲਜ਼ ਨੂੰ ਯਾਦ ਕਰ ਸਕਦੇ ਹੋ। ਇੱਕ ਹੋਰ ਪਹਿਲਾਂ ਹੀ ਮੈਸੇਜ ਦਿੱਤਾ ਗਾ ਤੁਹਾਨੂੰ ਅਮੇਜ ਡਕਟ ਕਲੀਨ ਦਾ। ਅਮੇਜ ਡਕਟ ਕਲੀਨ ਵਾਲਿਆਂ ਨੂੰ ਤੁਸੀਂ ਹਮੇਸ਼ਾ ਯਾਦ ਰੱਖੋ, ਤੁਹਾਡੇ ਘਰਾਂ ਦੀਆਂ ਵਿੰਡੋਆਂ, ਤੁਹਾਡੇ ਘਰਾਂ ਦੇ ਜਿਹੜੇ ਆਪਣੇ ਹੁੰਦੇ ਹੈਗੇ ਘਰਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਘਰ ਦੀ ਸਫਾਈ ਕਰਕੇ ਜਾਣਗੇ। 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।

0: रात आ मैं छड़ दिनी आ। पर जनाब चले किथे हो?
1: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर। एक्सीडेंट होने ते इंश्योरेंस कंपनी नाल डील भी करदे ने। स्काईडोम ग्रुप ऑफ कंपनीज पिछले 25 सालों तो तुहाडी सेवा विच।
0: भैया ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
1: कॉल करो 905-874-9878।
2: मतलब शायद तुसी स्वीट महल नहीं गए?
3: नहीं मैं मर जा उठे की हूं
2: GTA दा सब तो स्वादला खाना उठे ही मिलता है। सही सुनिया भाई, जिन्ना सोना रेस्टोरेंट है उस तो भी ज्यादा स्वाद स्वीट महल दी हर एक डिश है। जलेबियां, पकौड़े, समोसे, टिक्कियां, व्याह होवे पार्टी या होण किट्टियां, स्वीट महल दी वेज या नॉन वेज आइटम्स ले डाइनिंग करो या केटरिंग करवाओ। इको नंबर घुमाओ 416-679-9999 और विजिट यूनिट 9680 रेक्सडेल बुलेवार्ड टॉपिको। स्वीट महल, ट्रेडिशन ऑफ टेस्ट।
4: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ। ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ। ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ 22 ਸਤਵਿੰਦਰ ਹੋਣਾ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ 22 ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸੇ ਹੋ ਜਾਂ ਫਿਰ ਬਾਹਰਲੇ ਪਾਸੇ ਡਿੱਗ ਕਰਕੇ ਵੀ, ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ 22 ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, ਇੱਕ ਕ੍ਰੈਕ ਆ, ਦੋ ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565।

0: ਜਦੋਂ ਸਾਡਾ ਸਾਡੇ ਪ੍ਰੋਗਰਾਮ ਸਾਰੰਗ ਦੇ ਨਾਲ ਸਮਾਲ ਸਭਾ ਇਲੈਕਸ਼ਨ ਦੇ ਲਈ ਜ਼ਰੂਰ ਇੱਕ ਵਾਰ ਦੱਸ ਦਈਏ ਕਿ ਭਾਈ ਤੁਸੀਂ ਆਪਣੀ ਵੋਟਿੰਗ ਆ ਜਿਹੜੀ ਉਹ ਜ਼ਰੂਰੀ ਹੈ, ਤੁਸੀਂ ਜ਼ਰੂਰ ਕਰਿਓ ਕਿਉਂਕਿ ਸਿਟੀ ਦੇ ਵੱਲੋਂ ਵੀ ਦੱਸਿਆ ਗਿਆ ਕਿ 2026 ਦੀ ਜਿਹੜੀ ਮਿਊਂਸੀਪਲ ਇਲੈਕਸ਼ਨ ਹੈ ਉਹ ਆਨ ਹੋ ਗਈ ਹੈ ਜੀ। ਸੋ ਤੁਸੀਂ ਜੇਕਰ ਵੋਟ ਨਹੀਂ ਪਾਈ, ਅਕਤੂਬਰ 9-10 ਨੂੰ ਸੀਗੀ, ਸ਼ੁਰੂ ਹੋ ਗਈ ਸੀ 11 ਨੂੰ, 16 ਅਕਤੂਬਰ ਨੂੰ, 17 ਅਕਤੂਬਰ ਨੂੰ ਐਡਵਾਂਸ ਪੋਲਿੰਗ ਆ ਜਿਹੜੀ ਹੋ ਸਕਦੀ ਆ। 16 ਤਰੀਕ ਨੂੰ ਜਾ ਕੇ ਪਾ ਦਿਓ, 17 ਤਰੀਕ ਨੂੰ ਪਾ ਦਿਓ। ਜਿਹੜੇ ਵੋਟਿੰਗ ਆਵਰਸ ਨੇ ਉਹ ਵੀਕਡੇ ਦੇ ਵਿੱਚ 9 ਅਫਟਰਨੂਨ ਤੋਂ ਲੈ ਕੇ 8 ਵਜੇ ਤੱਕ ਹੋਣਗੇ, ਵੀਕਐਂਡ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ।
1: 16
0: ਤਰੀਕ ਨੂੰ, 17 ਤਰੀਕ ਨੂੰ ਵੋਟਿੰਗ ਤੁਸੀਂ ਕਰ ਸਕਦੇ ਹੋ। ਐਡਵਾਂਸ ਵੋਟਿੰਗ ਹੈ ਦੁਪਹਿਰ ਤੋਂ ਲੈ ਕੇ, ਜਿਹੜਾ ਵੀਕਡੇਜ ਨੇ ਦੁਪਹਿਰ ਤੋਂ ਲੈ ਕੇ 8 ਵਜੇ ਤੱਕ, ਤੇ ਵੀਕਐਂਡ ਆ ਜਿਹੜੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਵੋਟ ਆ ਜਿਹੜੀ ਆਪਣੀ ਪਾ ਸਕਦੇ ਹੋ। ਐਡਵਾਂਸ ਪੋਲਿੰਗ ਲਈ ਜਿਹੜੇ ਤੁਸੀਂ ਆਪੋ ਆਪਣੀ ਜਿਹੜੀ ਲੋਕੇਸ਼ਨ ਲੱਭ ਸਕਦੇ ਹੋ। ਸੋ ਬਿਲਕੁਲ ਆਪਣੀ ਵੋਟ ਆ ਜਿਹੜੀ ਇਹ ਨਾ ਬਹਾਨਾ ਲਾਇਓ ਕਿ ਸਾਡੇ ਕੋਲ ਤਾਂ ਟਾਈਮ ਨੀ ਸੀ, ਉਦਣ ਵੋਟਾਂ ਵਾਲੇ ਦਿਨ ਨੀ ਟਾਈਮ, ਪਰ ਤੁਸੀਂ ਐਡਵਾਂਸ ਦੇ ਵਿੱਚ ਜਿਹੜੀ ਵੋਟ ਆ ਉਹ ਪਾ ਸਕਦੇ ਹੋ। ਸੋ ਅਸੀਂ ਇਹ ਜਿਹੜਾ ਮੈਸੇਜ ਆ ਤੁਹਾਨੂੰ ਜ਼ਰੂਰ ਸਿੱਧੇ ਬ੍ਰਹਮਪੁਰ ਵੱਲੋਂ ਦੇਣਾ ਚਾਹੁੰਦੇ ਹਾਂ ਕਿ ਭਾਈ 16 ਤਰੀਕ ਤੇ 17 ਤਰੀਕ ਨੂੰ ਵੀ ਤੁਸੀਂ ਆਪਣੀ ਵੋਟ ਆ ਜਿਹੜੀ ਉਹ ਪਾ ਸਕਦੇ ਹੋ। ਸੋ ਜਿਹੜੇ ਸਾਡੇ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਜੇਕਰ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਵੱਧ ਪੇ ਕਰ ਰਹੇ ਹੋ, ਘਰਾਂ ਦੀ ਇੰਸ਼ੋਰੈਂਸ ਵੱਧ ਪੇ ਕਰ ਰਹੇ ਹੋ, ਕਾਰ ਦੀ ਇੰਸ਼ੋਰੈਂਸ ਕਿਤੇ ਚਲੀ ਜਾਂਦੀ ਹੈ, ਘਰ ਦੀ ਕਿਤੇ ਚਲੀ ਜਾਂਦੀ ਹੈ
1: ਜੀ,
0: ਤੁਹਾਨੂੰ ਇੱਕ ਨਾਮ ਅਸੀਂ ਦਿੰਦੇ ਹਾਂ ਜਗਜੀਤ ਮਾਲ ਸਾਹਿਬ
1: ਜੀ,
0: ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਹੁਣ ਤੱਕ ਕਿੰਨੇ ਬੰਦਿਆਂ ਦੀ ਇੰਸ਼ੋਰੈਂਸ ਆ ਜਿਹੜੀ ਉਹ ਘਟਾ ਚੁੱਕੇ ਆ
1: ਜੀ, ਬਿਲਕੁਲ
0: ਜੀ, ਉਹਨਾਂ ਦੀ ਸਾਲ ਦਾ ਫਰਕ ਪੈ ਜਾਂਦਾ ਬਹੁਤ ਵੱਡੇ ਲੈਵਲ ਤੇ। ਸੋ ਇਹ ਨੀ ਸੋਚਣਾ ਕਿ ਭਾਈ ਕੀ ਪਿੰਡ ਦਾ ਫਰਕ 5-10 ਦਾ ਹੋਊਗਾ, 20 ਦਾ ਹੋਊ, 100 ਦਾ ਫਰਕ ਪਿਆ, ਕਿਸੇ ਦਾ 500 ਸਾਲ ਦਾ ਬਚ ਗਿਆ, ਕਿਸੇ ਦਾ 1000 ਸਾਲ ਦਾ ਬਚ ਗਿਆ। ਸੋ ਉਹਦੇ ਪਿੱਛੇ ਜੇ ਤੁਸੀਂ ਜਾਓਗੇ ਦੇਖੋਗੇ ਕਿਸੇ ਦਾ 12-12, 18-18 ਸਾਲ ਦੀ ਇੰਸ਼ੋਰੈਂਸ ਦਾ ਘਟਾਤਾ 2 ਗੱਡੀਆਂ ਦਾ
1: ਜੀ।
0: ਕਮਾਲ ਸਾਹਿਬ ਤੁਸੀਂ ਥੋੜਾ ਜਿਹਾ ਦੱਸੋ ਇਹਦੇ ਬਾਬਤ ਹੋਰ
1: ਜੀ। ਬਿਲਕੁਲ ਜੀ, ਕਈ ਵਾਰ ਕੀ ਹੁੰਦਾ ਨਾ, ਸਾਨੂੰ ਪਤਾ ਹੀ ਨਹੀਂ ਹੁੰਦਾ ਜੀ ਵੀ ਅਸੀਂ ਇਸ ਅਕਾਊਂਟ ਡਿਸਕਾਊਂਟ ਲਈ ਐਲੀਜੀਬਲ ਆਂਗੇ। ਸੋ ਅਸੀਂ ਤੁਹਾਡੀ ਪੂਰੀ ਬੈਕਗ੍ਰਾਉਂਡ ਚੈੱਕ ਕਰਕੇ ਤੁਹਾਨੂੰ ਕਿਹੜੇ ਕਿਹੜੇ ਡਿਸਕਾਊਂਟ ਮਿਲ ਸਕਦੇ ਨੇ, ਕਿੱਥੇ ਕਿ ਤੁਸੀਂ ਐਲੀਜੀਬਲ ਹੋ। ਕਈ ਵਾਰ ਕੋਈ ਆਪਣਾ ਸਮਾਲ ਬਿਜ਼ਨਸ ਹੁੰਦਾ ਗਾ, ਆਪਾਂ ਨੂੰ ਇੱਦਾਂ ਹੁੰਦਾ ਗਾ ਕਿ ਸਾਨੂੰ ਤਾਂ ਕੁਛ ਮਿਲ ਹੀ ਨਹੀਂ ਸਕਦਾ, ਬਟ ਬਹੁਤ ਸਾਰੇ ਬਿਜ਼ਨਸ ਇੱਦਾਂ ਦੇ ਨੇਗੇ, ਤੁਹਾਡੀ ਕਾਰਪੋਰੇਸ਼ਨ ਆ ਗਈ ਤਾਂ ਸਾਡੇ ਕੋਲ ਕਈ ਬਹੁਤ ਸਾਰੀਆਂ ਕੰਪਨੀਆਂ ਇੱਦਾਂ ਦੀਆਂ ਜਿਹੜੀਆਂ ਸਮਾਲ ਬਿਜ਼ਨਸ ਹੋਲਡਰ ਨੇਗੇ ਉਹਨਾਂ ਨੂੰ ਉਹ ਡਿਸਕਾਊਂਟ ਦਿੰਦੀਆਂ ਨੇਗੀਆਂ। ਸੋ ਤਾਂ ਕਰਕੇ ਤੁਸੀਂ ਇੱਕ ਵਾਰੀ ਮੈਨੂੰ ਜ਼ਰੂਰ ਕਾਲ ਕਰੋ, 6476278820, 6476278827 ਦੇ ਉੱਪਰ ਤੁਸੀਂ ਕਾਲ ਕਰਕੇ ਇੱਕ ਵਾਰੀ ਮੇਰੇ ਤੋਂ ਕੋਡ ਜ਼ਰੂਰ ਲਵੋ। ਕਈ ਵਾਰ ਕੀ ਹੁੰਦਾ ਸਾਡੇ ਰੀਨਿਊ ਆ ਜਾਂਦੇ ਆ, ਵੱਧ ਕੇ ਆ ਗਈ, ਪਤਾ ਨਹੀਂ ਲੱਗ ਰਿਹਾ ਵੀ ਕਿਉਂ ਵੱਧ ਕੇ ਆਈ ਆ, ਆਪਸ਼ਨਲ ਬੈਨੀਫਿਟ ਕੀ ਹੁੰਦੇ ਨੇ, ਕਈ ਕਟਾ ਦਿੰਦੇ ਨੇ, ਕਈ ਵਧਾ ਦਿੰਦੇ ਨੇ, ਉਹਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਸਾਨੂੰ। ਸੋ ਕਿਸੇ ਪ੍ਰਕਾਰ ਨੂੰ ਤੁਹਾਨੂੰ ਆਟੋ ਇੰਸ਼ੋਰੈਂਸ ਦੇ ਵਿੱਚ ਜਾਂ ਹੋਮ ਇੰਸ਼ੋਰੈਂਸ ਦੇ ਵਿੱਚ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਤੁਹਾਨੂੰ ਨਹੀਂ ਪਤਾ ਲੱਗਦਾ, ਤੁਸੀਂ ਬੇਝਿਜਕ ਹੋ ਕੇ ਤੁਸੀਂ ਮੇਰੇ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ। 6476278820, 6476278820, 6476278820 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਰਾਜਵੀਰ ਜੀ
0: ਜੀ ਬਿਲਕੁਲ, ਹੁਣ ਅਸੀਂ ਚੱਲਾਂਗੇ ਗ੍ਰੈਂਡ ਫਰਨੀਚਰ ਤੇ ਓਪਨ ਹੈ ਜੀ ਵੀ
1: ਜੀ,
0: ਲਾਈਵ ਲੋਕੇਸ਼ਨ ਦਾ ਪੁੱਛਦੇ ਆ ਕਿਵੇਂ ਰਿਹਾ। ਸੋ ਸੁੱਖ ਹੋਣੀ ਸਾਡੇ ਨਾਲ, ਸੁਖਜੀਤ ਜੀ ਨੂੰ ਵੈਲਕਮ ਸਰ।
2: ਬਿਲਕੁਲ, ਧੰਨਵਾਦ ਬੋਪਰ ਸਾਹਿਬ, ਪਹਿਲਾਂ ਤਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਹਾਂ ਸਰ। ਸੈਚਰਡੇ ਸੰਡੇ ਇੱਕ ਤਾਂ ਅਵਰ ਸਕਸੈਂਡ ਕੀਤਾ ਸੀ ਬਾਈ ਜੀ, ਦੂਜੀ ਲੋਕੇਸ਼ਨ ਤੋਂ ਬੰਦੇ ਬੁਲਾਉਣੇ ਪਏ ਸਾਨੂੰ, ਸਾਡੇ ਸੇਲਸ ਪਰਸਨ ਆਏ ਤੇ ਫਿਰ ਜਿਹੜਾ ਸਾਰੇ ਪਰਿਵਾਰਾਂ ਨੂੰ ਅਸੀਂ ਸਰਵ ਕਰ ਪਾ ਰਹੇ ਹਾਂ। ਸੋ ਸਾਰੇ ਹੀ ਜਿੰਨੇ ਵੀ ਪਰਿਵਾਰ ਸਾਡੇ ਕੋਲ ਫਰਾਈਡੇ ਸੈਚਰਡੇ ਸੰਡੇ ਚੱਲ ਕੇ ਆਏ, ਪਹਿਲਾਂ ਸਾਰੇ ਹੀ ਸਾਰੰਗ ਰੇਡੀਓ ਦੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚੇ ਸਾਰਿਆਂ ਦਾ ਧੰਨਵਾਦ। ਵੋਪਰ ਸਾਹਿਬ ਤੁਹਾਡਾ ਉਚੇਚੇ ਤੌਰ ਤੇ ਸਰ ਧੰਨਵਾਦ ਕਰ ਰਹੇ ਹਾਂ ਜੀ ਪੂਰੀ ਟੀਮ ਵੱਲੋਂ।
0: ਸੁੱਖ ਜੀ ਮੈਂ ਤੁਹਾਨੂੰ ਦੱਸਦਾ ਜੇ ਐਜ ਏ ਲਿਸਨਰ ਵੀ ਮੈਂ ਪ੍ਰੋਗਰਾਮ ਸੁਣਦਾ ਹੋਵਾਂ ਤੇ ਮੈਂ ਫਰਨੀਚਰ ਲੈਣ ਬਾਰੇ ਥੋੜਾ ਜਿਹਾ ਸੋਚਦਾ ਹੋਵਾਂ ਵੀ ਚੱਲ ਕੋਈ ਨਾ ਯਾਰ ਲੈਣਾ ਬੈੱਡ ਲੈ ਲਾਂਗੇ, ਹਜੇ ਕੋਈ ਗੱਲ ਨੀ ਸਰਦਾ ਵਾ, ਪਰ ਜਦੋਂ ਤੁਸੀਂ ਡੀਲ ਐਸੀ ਦੇ ਦਿੰਦੇ ਹੋ ਕਿ ਯਾਰ ਬੰਦਾ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਸੱਚੀ ਇਹਨਾਂ ਦੇ ਵਿੱਚ। ਮੈਂ ਹੈਰਾਨ ਸੀ ਉਦਣ, 1499 ਵਾਲੀ ਡੀਲ ਕਮਾਲ ਦੀ ਡੀਲ ਸੀਗੀ, 1999 ਵਾਲੀ ਡੀਲ ਕਮਾਲ ਦੀ ਸੀਗੀ, ਮਤਲਬ ਜਿੰਨੀਆਂ ਮਰਜ਼ੀ ਕੈਲਕੂਲੇਸ਼ਨ ਬੰਦਾ ਕਰ ਲਵੇ ਤੇ ਲੋਕਾਂ ਨੇ ਫਾਇਦਾ ਲਿਆ, ਉਹਦਾ ਲਾਹਾ ਲਿਆ, ਸਟਿਲ ਹਜੇ ਵੀ ਲੈ ਰਹੇ ਆ।
2: ਅੱਜ ਅਸੀਂ ਹੁੱਕਾ ਹੀ ਤੁਹਾਨੂੰ ਦੇਵਾਂਗੇ ਪਰਿਵਾਰਾਂ ਤੱਕ, ਹੁੱਕਾ ਦੇ ਨਾਲ ਸੱਦਾ ਪੱਤਰ, ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਫੋਰ ਦਾ ਲੌਂਗ ਵੀਕਐਂਡ ਸੇਲ। ਬੋਪਰਾ ਸਾਹਿਬ, ਅੱਜ ਵੀ 10 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਸਕਦੇ ਨੇ, ਰਾਤ ਦੇ 10 ਵਜੇ ਤੱਕ ਓਪਨ ਆ ਭਾਈ, ਅੱਜ ਵੀ ਤੁਸੀਂ ਸੇਵਿੰਗ ਕਰ ਸਕਦੇ ਹੋ। ਲਾਸਟ ਤੇ ਫਾਈਨਲ ਕਾਲ ਤੁਹਾਨੂੰ ਦੇ ਰਹੇ ਹਾਂ, ਸੋ ਰਾਤ ਦੇ 10 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ। ਤੁਸੀਂ ਇਹ ਹਾਲੇ ਵੀ ਫਰਨੀਚਰ ਦੇ ਬਾਰੇ ਸੋਚ ਰਹੇ ਹੋ, ਲੋ ਪ੍ਰਾਈਸ ਉੱਪਰ ਘਰ ਫਰਨੀਚਰ ਲੈ ਕੇ ਜਾਣਾ, ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਤੇ ਬੋਪਰਾ ਸਾਹਿਬ, ਜਾਂਦੇ ਜਾਂਦੇ ਇੱਕ ਡੀਲ ਦੇ ਰਹਿੰਦੇ ਹਾਂ, ਲਾਸਟ ਐਂਡ ਫਾਈਨਲ ਕਾਲ ਅੱਜ ਰਾਤ ਦੇ 10 ਵਜੇ ਤੱਕ ਆ ਜਾਓ। ਸੋਫਾ ਕਮ ਬੈੱਡ ਗ੍ਰੇ ਕਲਰ ਦਾ ਕੋਡਰਾਈ ਫੈਬਰਿਕ ਦਾ ਸੋਫਾ ਕਮ ਬੈੱਡ, ਹਜ਼ਾਰ 1200 ਡਾਲਰ ਦਾ ਲੈਂਦੇ ਆਏ ਹੋ। ਜਿਹੜੇ ਪਰਿਵਾਰ ਅੱਜ ਸਾਡੇ ਕੋਲ ਰਾਤ ਦੇ 10 ਵਜੇ ਤੱਕ ਪਹੁੰਚਣਗੇ, ਸੋਫਾ ਕਮ ਬੈੱਡ ਸਿਰਫ 299 ਦਾ, 299 ਡਾਲਰ ਦੇ ਵਿੱਚ ਸੋਫਾ ਕਮ ਬੈੱਡ ਮਿਲੂਗਾ। ਤੇ ਨਾਲ ਆ ਕੇ ਕਹਿ ਦਿਓ ਸਾਰੰਗ ਰੇਡੀਓ ਸੁਣ ਕੇ ਆਏ ਆ। ਹੂਵਰ ਕੰਪਨੀ ਦਾ ਵੈਕਿਊਮ ਕਲੀਨਰ, ਇਹ ਵੀ 250 ਡਾਲਰ ਦਾ ਆਉਂਦਾ, ਬਿਲਕੁਲ ਫ੍ਰੀ ਫ੍ਰੀ। ਇਹੋ ਜਿਹੀਆਂ ਡੀਲਾਂ ਰਾਤ ਦੇ 10 ਵਜੇ ਤੱਕ ਮਿਲਣੀਆਂ। ਲਾਸਟ ਐਂਡ ਫਾਈਨਲ ਕਾਲ, 294 ਵਾਕਰ ਡਰਾਈਵ ਦੇ ਉੱਪਰ ਪਹੁੰਚਣਾ, 294 ਵਾਕਰ ਡਰਾਈਵ ਰਾਤ ਦੇ 10 ਵਜੇ ਤੱਕ ਓਪਨ ਆ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬੋਪਰਾ ਸਾਹਿਬ।
0: ਸੁਖ ਜੀ, ਖਾਤੇ ਅੱਜ ਵੀ ਤੁਸੀਂ ਖੁੱਲੇ ਰੱਖੇ ਹੋਏ ਆ?
2: ਬਿਲਕੁਲ ਸਰ, ਅੱਜ ਪਰ ਖਾਤੇ ਖੁੱਲੇ ਆ, ਪਰ ਸਰ ਇਹ ਖਾਤੇ ਖੁੱਲੇ ਆਉਣੀਆਂ ਡੀਲਾਂ ਕੱਲ ਹੋਣੀ ਮਿਲਣੀਆਂ, ਇਹ ਭਾਈ ਤੁਹਾਨੂੰ ਦੱਸ ਰਹੇ ਆ। ਰਾਤ ਦੇ 10 ਵਜੇ ਤੱਕ ਆ ਜਾਓ, ਓਪਨ ਓਪਨ ਓਪਨ।
0: ਅੱਛਾ, ਮੈਂ ਸੁੱਖ ਕਈ ਸੋਚਦਾ ਸੀ, ਅਗਲਾ ਕਹਿੰਦਾ ਕਈ ਵਾਰ ਆਮ ਹੀ ਕਹਾਵਤ ਜੀ ਹੁੰਦੀ ਆ ਵੀ ਕੰਮ ਕਿਵੇਂ ਆ, ਮੈਂ ਠੀਕ ਆ, ਚੱਲਦਾ ਨੀ। ਹੁਣ ਜਦੋਂ ਬੰਦਾ ਤੁਹਾਡੇ ਕੋਲ ਆ ਕੇ ਦੇਖਦਾ, ਉੱਥੇ ਐ ਫੈਮਿਲੀ ਤੁਰੀਆਂ ਫਿਰਦੀਆਂ ਨੇ, 2-4 ਇੱਧਰ ਨੂੰ ਫਿਰਦੇ ਆ, 2 ਉੱਧਰ ਨੂੰ, ਪਾਰਕਿੰਗ ਲਾਟ ਭਰਿਆ ਹੋਇਆ, ਫਿਰ ਪਤਾ ਲੱਗਦਾ ਕਿ ਕੰਮ ਕਰਨ ਵਾਲਾ ਬੰਦਾ ਚਾਹੀਦਾ। ਕੰਮ ਚੱਲਦੇ ਆ, ਬਹੁਤ ਵਧੀਆ ਚੱਲਦੇ ਆ, ਕੰਮ ਕਰਨ ਵਾਲਾ ਬੰਦਾ
2: ਜੀ। ਕੰਮ ਦਾ ਇੱਕ ਤਾਂ ਪੈਸ਼ਨ ਹੋਣਾ ਚਾਹੀਦਾ, ਤੇ ਇੱਕ ਸਰ ਤੁਹਾਡੀ ਲਗਨ ਹੋਣੀ ਚਾਹੀਦੀ, ਇੱਕ ਮਿਹਨਤ ਹੋਣਾ ਚਾਹੀਦਾ। ਬਿਲਕੁਲ, ਤੁਸੀਂ ਤਾਂ ਆਪ ਇਹੋ ਜਿਹੇ ਆ, ਗੱਲਾਂ ਬਾਤਾਂ ਹਮੇਸ਼ਾ ਜਦੋਂ ਤੁਹਾਡਾ ਪ੍ਰੋਗਰਾਮ ਸੁਣਦੇ ਆ, ਤੁਸੀਂ ਜੋਸ਼ ਭਰ ਦਿੰਦੇ ਹੋ ਬੰਦੇ ਦੇ ਵਿੱਚ, ਤੁਹਾਡੇ 'ਚ ਕੰਮ ਦਾ ਜਜ਼ਬਾ ਹੋਣਾ ਚਾਹੀਦਾ, ਕੰਮ ਕਿਉਂ ਨਾ ਚੱਲੂਗਾ। ਸੋ ਇਸੇ ਤਰੀਕੇ ਨਾਲ ਰਾਤ ਦੇ 10 ਵਜੇ ਤੱਕ ਤੁਹਾਡੇ ਲਈ
0: ਓਪਨ ਆ
2: ਜੀ, ਰਾਤ ਦੇ 10 ਵਜੇ ਤੱਕ ਜੀ।
0: ਚਲੋ, ਕਰਦੇ ਹਾਂ ਦਰਸ਼ਨ ਤੁਹਾਡੇ, ਬਹੁਤ ਬਹੁਤ ਧੰਨਵਾਦ। ਆ ਜਾਓ ਕਰਾ ਗੱਡੀਆਂ ਘੁਮਾ ਕੇ 10 ਵਜੇ ਤੱਕ, ਜਿੱਥੇ ਜਿੱਥੇ ਵੀ ਹੈਗੇ ਹੋ। ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ, ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਮਾਂ ਸਾਹਿਬ, ਲਾਈਏ ਫਿਰ ਗੀਤ ਅੱਖਦਾ।
1: ਬਿਲਕੁਲ ਬਿਲਕੁਲ, ਗੀਤ ਆਉਣ ਦੋ ਇੱਕ ਘੰਟਾ।
0: ਇਹ ਆ ਚੱਕੋ ਫਿਰ ਲਾਹੌਰ।

0: ਇੱਕ ਮੈਸੇਜ ਤੁਹਾਨੂੰ ਹੋਰ ਦੇਈਏ ਜੀ ਸਿਲਵਰ ਹੱਟ ਵਾਲਿਆਂ ਦਾ, ਤੁਸੀਂ ਚਾਂਦੀ ਦੇ ਗਹਿਣੇ ਬਣਵਾਉਣੇ ਆ ਜਾਂ ਗੋਲਡ ਦੇ ਗਹਿਣੇ ਬਣਾਉਣੇ ਆ ਜਾਂ ਸਿਲਵਰ ਦੀ ਜੁਐਲਰੀ ਕੁਛ ਵੀ ਚਾਹੀਦਾ ਤੁਹਾਨੂੰ, ਵੈਡਿੰਗ ਸੈੱਟ ਚਾਹੀਦੇ ਨੇਗੇ, ਆਪਣੇ ਹਿਸਾਬ ਦੇ ਨਾਲ ਡਿਜ਼ਾਇਨ ਲੈ ਜਾਓ, ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਕਸਟਮਾਈਜ਼ ਕਰਕੇ ਦੇਣਗੇ। ਸਿਲਵਰ ਹੱਟ, ਸਿਲਵਰ ਹੱਟ ਵਾਲਿਆਂ ਦਾ ਨੰਬਰ ਨੋਟ ਕਰ ਲਓ 416-839-1470, 416-839-1470, 416-839-1470 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।
1: ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਸੁਪਰ ਵਿਜਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਜਾਂ ਫਿਰ ਵਿਸਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, RESP ਜਾਂ RRSP
0: ਜੀ,
1: ਮੁਸਕਾਨ ਦਿਓਲ 647-564-2733, 647-564-2733, 647-564-2733, 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ।

0: ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 9054569900।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ, ਤੇਰੇ ਵੇ ਟਿਕਟਾਂ ਦੋ ਲੈ ਲਈ। ਸਤਿ ਸ੍ਰੀ ਅਕਾਲ,
4: ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ, ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
5: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ, ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
6: ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
7: ਜੀ ਦੋਸਤੋ, ਤੁਸੀਂ ਜਿਹੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ, ਜਿਵੇਂ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰੀ ਸੀ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ ਅੱਜ ਛੁੱਟੀ ਦਾ ਦਿਨ ਮਨਾ ਰਹੇ ਹਾਂਗੇ, ਹੈਪੀ ਥਿੰਗਸ ਗਿਵਿੰਗ ਡੇ। ਇਹਦਾ ਮਤਲਬ ਇਹ ਨਹੀਂ ਕਿ ਛੁੱਟੀ ਮਾਣੋ ਅਤੇ ਘਰੇ ਰਹੋ। ਸੋਚੋ ਆਪਣੇ ਆਪ ਨੂੰ ਕਿ ਉਹ ਕਿਹੜਾ ਇਨਸਾਨ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹਦਾ ਤੁਸੀਂ ਧੰਨਵਾਦ ਕਰਨਾ ਚਾਹੋਗੇ। ਵੈਸੇ ਤਾਂ ਜਿਵੇਂ ਪਹਿਲਾਂ ਸਟਾਰਟਿੰਗ 'ਚ ਰਾਜਵੀਰ ਜੀ ਨੇ ਕਿਹਾ ਸੀ ਕਿ ਹਰ ਇੱਕ ਦਿਨ ਹੀ ਧੰਨਵਾਦ ਦਾ ਦਿਨ ਹੁੰਦਾ ਗਾ, ਪਰ ਤੁਸੀਂ ਅੱਜ ਇਹ ਸੋਚੋ ਵੀ ਅੱਜ ਇਹ ਤੁਹਾਡੇ ਲਈ ਇੱਕ ਸਵਾਲ ਆ ਜੀ, ਤੁਹਾਡੇ ਲਈ ਸਵਾਲ ਛੱਡ ਕੇ ਚੱਲਿਆਂਗੇ ਵੀ ਤੁਸੀਂ ਸਭ ਤੋਂ ਪਹਿਲਾਂ ਕਿਸ ਇਨਸਾਨ ਦਾ ਧੰਨਵਾਦ ਕਰਨਾ ਚਾਹੋਗੇ। ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਉਹਨਾਂ ਦਾ ਚਲੋ ਬਣਦਾ ਹੀ ਹੈ ਧੰਨਵਾਦ, ਸਾਡੇ ਮਾਂ ਪਿਓ ਦਾ, ਉਸ ਪਰਮਾਤਮਾ ਦਾ ਧੰਨਵਾਦ, ਤੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ 'ਚ ਕੌਣ ਆਇਆ ਜਿਹਨੇ ਤੁਹਾਡੀ ਜ਼ਿੰਦਗੀ ਬਦਲੀ। ਬਦਲੀ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਆ, ਤੁਹਾਨੂੰ ਦੁਖੀ ਵੀ ਕੀਤਾ ਹੋ ਸਕਦਾ, ਉਹਨੇ ਤੁਹਾਨੂੰ ਖੁਸ਼ ਵੀ ਕੀਤਾ ਹੋ ਸਕਦਾ, ਤੁਹਾਨੂੰ ਖੁਸ਼ੀਆਂ ਵੀ ਦਿੱਤੀਆਂ ਹੋ ਸਕਦੀਆਂ, ਤੁਹਾਡੇ ਬਿਜ਼ਨਸ ਦੇ ਵਿੱਚ, ਤੁਹਾਡੀ ਜੌਬ ਦੇ ਵਿੱਚ ਜਾਂ ਕਿਸੇ ਹੋਰ ਕੰਮ ਕਾਰ ਦੇ ਵਿੱਚ ਤੁਹਾਡੀ ਉਹਨਾਂ ਨੇ ਦਿਲੀ ਮਦਦ ਕੀਤੀ ਹੋ ਸਕਦੀ ਆ, ਕਿਸੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਿਆ ਹੋਊਗਾ। ਸੋਚੋ ਜ਼ਿੰਦਗੀ ਦੇ ਵਿੱਚ ਹੁਣ ਤੱਕ ਜਿੰਨੀ ਜ਼ਿੰਦਗੀ ਤੁਹਾਡੀ ਨਿਕਲ ਚੁੱਕੀ ਆ ਵੀ ਉਸ ਦੇ ਵਿੱਚ ਕਿਹੜਾ ਇਨਸਾਨ ਇੱਦਾਂ ਦਾ ਗਾ ਜਿਹਨੇ ਤੁਹਾਨੂੰ ਹਮੇਸ਼ਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡਾ ਸਾਥ ਦਿੱਤਾ, ਤੁਸੀਂ ਉਹਦਾ ਧੰਨਵਾਦ ਕਰੋ। ਵੈਸੇ ਤਾਂ ਹਰ ਇੱਕ ਦਿਨ ਹੀ ਧੰਨਵਾਦ ਹੁੰਦਾ, ਪਰ ਅਸੀਂ ਫਿਰ ਵੀ ਕਈ ਦਿਨ ਇੱਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਇੱਕ ਮਤਲਬ ਧੰਨਵਾਦ ਦੇ ਤੌਰ 'ਤੇ ਮਨਾਉਣਾ ਸ਼ੁਰੂ ਕਰਤਾ, ਕੋਈ ਮਦਰ ਡੇ ਦੇ ਨਾਂ 'ਤੇ ਮਨਾਉਣਾ ਸ਼ੁਰੂ ਕਰਤਾ, ਕੋਈ ਫਾਦਰ ਡੇ ਦੇ ਨਾਂ 'ਤੇ ਮਨਾਉਣਾ ਸ਼ੁਰੂ ਕਰਤਾ, ਕੋਈ ਫਰੈਂਡਸ਼ਿਪ ਦੇ ਨਾਂ 'ਤੇ ਮਨਾਉਣਾ ਸ਼ੁਰੂ ਕਰ ਦਿੱਤਾ, ਚਲੋ ਇੱਕ ਦਿਨ ਬਣ ਗਿਆ, ਉਸ ਦਿਨ ਬੰਦਾ ਖੁੱਲ੍ਹ ਕੇ ਉਹ ਚੀਜ਼ ਨੂੰ ਸੈਲੀਬ੍ਰੇਟ ਕਰ ਸਕਦਾ ਗਾ। ਤੁਸੀਂ ਵੀ ਸਾਰੇ ਜਣੇ ਸੋਚੋ ਵੀ ਕਿਹੜਾ ਇਨਸਾਨ ਇੱਦਾਂ ਦਾ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਜਿਹਦਾ ਤੁਸੀਂ ਅੱਜ ਧੰਨਵਾਦ ਕਰਨਾ ਚਾਹੋ, ਜਿਹਨੇ ਤੁਹਾਡੀ ਮਦਦ ਕੀਤੀ ਹੋਵੇ, ਇੱਕ ਵਾਰੀ ਉਹਨੂੰ ਜ਼ਰੂਰ, ਚਾਹੇ ਤੁਹਾਡੇ ਨਾਲ ਅੱਜ ਦੀ ਡੇਟ ਦੇ ਵਿੱਚ ਚਾਹੇ ਉਹ ਗੁੱਸੇ ਗੱਲੇ ਆ, ਤਾਂ ਤੁਸੀਂ ਉਹਨੂੰ ਜ਼ਰੂਰ ਇੱਕ ਵਾਰੀ ਥੈਂਕਸ ਸ਼ਬਦ ਲਿਖ ਕੇ ਜ਼ਰੂਰ ਭੇਜ ਦਿਓ, ਚਾਹੇ ਇੱਕ ਮੈਸੇਜ ਦੇ ਜ਼ਰੀਏ ਭੇਜ ਦਿਓ, ਤਾਂ ਕਿ ਉਹਨੂੰ ਵੀ ਲੱਗੇ ਯਾਰ ਵੀ ਹਾਂ ਮੈਂ ਇਹਦੀ ਕਿਸੇ ਟਾਈਮ ਕੋਈ ਮਦਦ ਕੀਤੀ ਸੀਗੀ ਅਤੇ ਅੱਜ ਇਹ ਮੇਰੇ ਲਈ ਮੈਂ ਧੰਨਵਾਦ ਕਰ ਰਿਹਾ ਹੈਗਾ। ਸੋ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ, ਸਾਰੇ ਘਰ ਆਬਾਦ ਰਹਿਣ, ਜਿੰਦਾਬਾਦ ਰਹਿਣ। ਸੋ ਔਖੇ ਸਮੇਂ ਜਿਨ੍ਹਾਂ ਦੇ ਚੱਲ ਰਹੇ ਨੇ, ਕਦੇ ਔਖੇ ਨਹੀਂ ਰਹਿਣੇ, ਕਿਉਂਕਿ ਸੌਖੇ ਵੀ ਨਹੀਂ ਰਹੇ, ਕਦੇ ਔਖੇ ਵੀ ਨਹੀਂ ਰਹਿਣੇ, ਹਮੇਸ਼ਾ ਦਿਨ ਬਦਲਦੇ ਰਹਿੰਦੇ ਨੇਗੇ। ਸੋ ਮੇਰੀ ਤਾਂ ਇਹੀ ਦੁਆ ਗਈ ਪਰਮਾਤਮਾ ਅੱਗੇ ਕਿ ਸਾਰਿਆਂ ਦੇ ਕੰਮਕਾਰ, ਸਿਹਤਾਂ, ਤਵੀਤਾਂ, ਸਾਰਾ ਕੁਛ ਠੀਕ ਰਹੇ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜੀ ਰਾਜਵੀਰ ਜੀ, ਕੀ ਕਹਿਣਾ ਚਾਹੋਗੇ ਜੀ?
8: ਬਹੁਤ ਤੁਸੀਂ ਸੋਹਣੀ ਗੱਲ ਕਹੀ ਆ ਕਿ ਭਾਈ ਅੱਜ ਧੰਨਵਾਦ ਕਰ ਲਿਓ ਜਿਨ੍ਹਾਂ ਜਿਨ੍ਹਾਂ ਦਾ ਤੁਸੀਂ, ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਜੇ ਨਹੀਂ, ਜੇ ਤੁਸੀਂ ਆਪਣੀ ਮਾਤਾ ਦਾ ਆਪਣੇ ਫਾਦਰ ਦਾ ਧੰਨਵਾਦ ਕਰ ਲਿਆ, ਤੇ ਜੇ ਹੋਰ ਨਹੀਂ ਕੁਛ ਤੁਹਾਨੂੰ ਲੱਗਦਾ ਕਿ ਯਾਰ ਤੁਹਾਡਾ ਲਾਈਫ ਪਾਰਟਨਰ ਆ ਜਿਹੜਾ
9: ਜੀ
8: ਉਹ ਤੁਹਾਡੇ ਨਾਲ ਖੜਿਆ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਤੁਹਾਡੀ ਢਾਲ ਬਣ ਕੇ ਖੜਿਆ, ਪਰ ਤੁਸੀਂ ਕਈ ਵਾਰ ਕਹਿ ਨਹੀਂ ਪਾਉਂਦੇ ਉਹਨੂੰ।
9: ਬਿਲਕੁਲ ਜੀ,
8: ਉਹਨੂੰ ਤੁਸੀਂ ਅੱਜ ਲਿਖ ਕੇ ਭੇਜ ਦਿਓ, ਥੈਂਕ ਯੂ ਫੋਰ ਆਲਵੇਜ਼ ਸਟੈਂਡਿੰਗ ਬਾਈ ਮਾਈ ਸਾਈਡ
9: ਜੀ,
8: ਇਹ ਕਹਿ ਕੇ ਲਿਖ ਦਿਓ, ਕਿਉਂਕਿ ਜਿਹੜੀ ਉਹਦੀ ਸਪੋਰਟ ਤੁਹਾਨੂੰ ਰਹੀ ਹੋਊਗੀ ਜਾਂ ਤੁਹਾਡੀ ਸਪੋਰਟ ਉਹਨੂੰ ਰਹੀ ਹੋਊਗੀ, ਉਹ ਤੁਸੀਂ ਇੱਕ ਦੂਜੇ ਨੂੰ ਸਮਝ ਸਕਦੇ ਹੋ।
9: ਬਿਲਕੁਲ,
8: ਦੁੱਖ ਸੁੱਖ ਅਸੀਂ ਇਕੱਠਿਆਂ ਨੇ ਹੰਢਾਏ ਆ, ਸੋ ਤੇਰਾ ਧੰਨਵਾਦ, ਤੂੰ ਮੇਰੇ ਹਰ ਦੁੱਖ ਦੇ ਵਿੱਚ ਹਰ ਸੁੱਖ ਦੇ ਵਿੱਚ ਨਾਲ ਖੜੀ ਆ ਜਾਂ ਨਾਲ ਖੜਿਆ, ਕਹਿ ਦਿਓ ਅੱਜ।
9: ਬਿਲਕੁਲ,
8: ਬੋਲ ਕੇ ਜੇ ਕਈ ਵਾਰ ਇਹ ਹੁੰਦਾ ਲਿਖਣ ਚ ਦਿੱਕਤ ਆਉਂਦੀ ਆ, ਵਟਸਐਪ ਤੇ ਬੋਲ ਕੇ ਭਰ ਦਿਓ,
9: ਕਹਿਣ ਚ
8: ਦਿੱਕਤ ਆਉਂਦੀ ਆ ਵਟਸਐਪ ਤੇ ਬੋਲ ਕੇ ਭਰ ਦਿਓ ਵੀ ਥੈਂਕ ਯੂ ਵੈਰੀ ਮੱਚ, ਤੇਰਾ ਧੰਨਵਾਦ ਹਮੇਸ਼ਾ ਮੇਰੇ ਨਾਲ ਖੜਨ ਲਈ। ਯਾਰ ਕੁਛ ਨੀ ਜਾਂਦਾ ਇੰਨਾ ਕਹਿਣ ਨਾਲ।
9: ਬਿਲਕੁਲ ਜੀ, ਬਿਲਕੁਲ,
8: ਆਪਣੇ ਲਵ ਬੰਦ ਨੂੰ ਇੰਨੀ ਗੱਲ ਕਹਿ ਦਿਓ। ਪਤਾ ਨੀ, ਮੈਨੂੰ ਨੀ ਪਤਾ ਕਿੰਨੇ ਕੁ ਬੰਦੇ ਅੱਜ ਇਹ ਸੁਣ ਕੇ ਕਹਿਣਗੇ, ਪਰ ਮੈਨੂੰ ਪਤਾ ਜਿਹੜੇ ਵੀ ਚਾਹੇ 2, 4, 10, 50, 100 ਇਹ ਗੱਲ ਸੁਣ ਕੇ ਆਪਣੇ ਲਵ ਬੰਦ ਨੂੰ ਇਹ ਕਹਿਣਗੇ, ਚਾਹੇ ਮਾਂ ਨੂੰ, ਪਿਓ ਨੂੰ, ਭੈਣ ਨੂੰ, ਭਰਾ ਨੂੰ, ਵਾਈਫ ਨੂੰ, ਗਰਲਫ੍ਰੈਂਡ ਨੂੰ, ਜਿਹਨੂੰ ਮਰਜ਼ੀ
9: ਜਿਹਨੂੰ
8: ਤੁਸੀਂ ਪਿਆਰ ਕਰਦੇ ਹੋ, ਜੇ ਉਹਨੂੰ ਕਹਿਣਗੇ ਤਾਂ ਉਹਨੂੰ ਜਿਹੜੀ ਖੁਸ਼ੀ ਹੋਣੀ ਆ ਨਾ ਉਹ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਜਦੋਂ ਉਹ ਤੁਹਾਡਾ ਮੈਸੇਜ ਸੁਣੂਗੀ ਜਾਂ ਸੁਣੂਗਾ।
9: ਜੀ,
8: ਬੋਲ ਕੇ ਭਰ ਦੋਗੇ ਬਹੁਤ ਵਧੀਆ, ਲਿਖ ਕੇ ਭਰ ਦੋਗੇ ਬਹੁਤ ਵਧੀਆ, ਜੇ ਕਹਿ ਹੀ ਦਵੋ ਤਾਂ ਉਦੋਂ ਵੀ ਵਧੀਆ ਵਾ।
9: ਬਿਲਕੁਲ,
8: ਨਹੀਂ ਕਹਿ ਹੁੰਦਾ ਤਾਂ ਮੈਸੇਜ ਕਰ ਦਿਓ, ਉਹ ਵਾਰ ਵਾਰ ਉਸ ਮੈਸੇਜ ਨੂੰ ਸੁਣੂ, ਵਾਰ ਵਾਰ ਉਸ ਮੈਸੇਜ ਨੂੰ ਪੜੂ ਕਿ ਥੈਂਕ ਯੂ ਵੈਰੀ ਮੱਚ ਮੇਰੇ ਨਾਲ ਖੜਨ ਲਈ।
9: ਬਿਲਕੁਲ ਜੀ,
8: ਮੇਰਾ ਸਾਥ ਦੇਣ ਲਈ। ਬਹੁਤ ਕਮਾਲ ਹੋ ਜੂਗੀ, ਦੇਖਿਓ ਬਹੁਤ ਬਰਕਤ ਹੋ ਜੂਗੀ, ਬੜੀਆਂ ਕਮਾਲਾਂ ਹੋਣਗੀਆਂ, ਤੇ ਚਿਹਰੇ ਰਸ਼ਨ ਆਉਂਦੇ ਦੇਖੋਗੇ ਤੁਸੀਂ ਜਦੋਂ ਫਿਰ ਤੁਸੀਂ ਘਰੇ ਜਾਓਗੇ, ਚਾਹੇ ਉਹ ਤੁਸੀਂ ਹਸਬੈਂਡ ਹੋ ਜਾਂ ਵਾਈਫ ਹੋ, ਜੋ ਵੀ ਹੋ, ਜੇ ਤੁਸੀਂ ਘਰੇ ਜਾਓਗੇ ਤਾਂ ਇੱਕ ਅਲੱਗ ਅੰਦਾਜ਼ ਤੁਹਾਨੂੰ, ਇੱਕ ਅਲੱਗ ਖਿੜਿਆ ਹੋਇਆ ਚਿਹਰਾ ਤੁਹਾਡਾ ਵੈਲਕਮ ਕਰਨ ਲਈ ਉਡੀਕ ਰਿਹਾ ਹੋਊਗਾ। ਸੰਗਣ ਦੀ ਲੋੜ ਨੀ, ਕਹਿ ਦਿਓ, ਕਿਉਂ ਮਾਲ ਤੁਹਾਨੂੰ ਸਹੀ ਗੱਲ ਕਰੇ।
9: ਜੀ ਜੀ, ਬਿਲਕੁਲ ਜੀ, ਇਹੀ ਉਮੀਦ ਕਰਦੇ ਹਾਂ ਕਿ ਸਾਰੇ ਜਿੰਨੇ ਵੀ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇਗੇ ਕਿ ਸਾਰਿਆਂ ਦਾ ਲੌਂਗ ਵੀਕਐਂਡ ਖੁਸ਼ੀਆਂ ਭਰਿਆ ਹੋਵੇ, ਪਿਆਰ ਲੈ ਕੇ ਆਵੇ, ਆਰਾਮ ਲੈ ਕੇ ਆਵੇ, ਪਰਿਵਾਰਾਂ ਵਿੱਚ ਸਮਾਂ ਬਤੀਤ ਬਿਤਾਓ, ਆਪਣਾ ਦੋਸਤਾਂ ਮਿੱਤਰਾਂ ਨਾਲ ਖੁਸ਼ੀਆਂ ਸਾਂਝੀਆਂ ਕਰੋ, ਅਤੇ ਜ਼ਿੰਦਗੀ ਵਿੱਚ ਮਿਲੀਆਂ ਚੰਗੀਆਂ ਚੀਜ਼ਾਂ ਲਈ ਸ਼ੁਕਰਾਨਾ ਕਰਨਾ ਨਾ ਭੁੱਲੋ। ਜਿਹੜੇ ਦੋਸਤਾਂ ਵਿੱਚ ਆਪਣਾ ਵੀਕਐਂਡ ਤੁਸੀਂ ਕਿਤੇ ਘੁੰਮਣ ਜਾਣਾ ਗਾ ਤਾਂ ਉਹਨਾਂ ਨਾਲ ਜਾਓ ਜ਼ਰੂਰ, ਧਿਆਨ ਰੱਖੋ ਖਾਸ ਆਪਣੀ ਸੁਰੱਖਿਆ ਦਾ, ਡਰਾਈਵਿੰਗ ਦਾ, ਆਪਣੀ ਮੰਜ਼ਿਲ ਵੱਲ ਪਹੁੰਚ ਰਹੇ ਹੋਗੇ ਤੁਸੀਂ, ਸਾਰਿਆਂ ਨੂੰ ਨਾਲ ਲੈ ਕੇ ਚੱਲੋ, ਪਿਆਰ ਨਾਲ ਰਹੋ, ਇਤਫਾਕ ਬਣਾ ਕੇ ਰੱਖੋ ਆਪਣੇ ਪਰਿਵਾਰਾਂ ਵਿੱਚ, ਆਪਣੇ ਫਰੈਂਡ ਸਰਕਲ ਦੇ ਵਿੱਚ। ਅਤੇ ਇਹੀ ਕਹਾਂਗੇ ਜੀ, ਪ੍ਰੋਗਰਾਮ ਦਾ ਸਮਾਂ ਵੀ ਲਗਭਗ ਸਮਾਪਤ ਹੋਣ ਵਾਲਾ ਹੀ ਹੈਗਾ, ਇੱਕ ਮਿੰਟ ਸਾਡੇ ਕੋਲ ਰਹਿ ਗਿਆ, ਅਤੇ ਕੀ ਕਹਿਣਾ ਚਾਹੋਗੇ ਜੀ?
8: ਬਾਜੀ ਸਾਰਿਆਂ ਦਾ ਧੰਨਵਾਦ ਆ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਤੇ ਜੇ ਤੁਸੀਂ ਹਜੇ ਵੀ ਆਪਣੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਮੈਂ ਜਾਣਨਾ ਚਾਹੁੰਦਾ ਨੰਬਰ ਤੁਹਾਨੂੰ ਮੁਸਕਾਨ ਦਿਓਲ ਉਹਨਾਂ ਦਾ ਦੇ ਦੇਣਾ, ਲਾਈਫ ਇੰਸ਼ੋਰੈਂਸ ਲਈ ਕ੍ਰਿਟੀਕਲ ਇੰਸ਼ੋਰੈਂਸ ਦੇ ਲਈ ਨੰਬਰ ਨੋਟ ਕਰਕੇ ਰੱਖ ਲਓ, 647-564-2733, 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 647-564-2733, 6475-642-733। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਦਿਓ ਇਜਾਜ਼ਤ, ਰੱਬ ਰੱਖਾ,
9: ਸਤਿ ਸ੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrube kar Immigration Consultant, Gary Virk nu milo.
1: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161.
2: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ
3: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀ ਮਜਬੂਰੀ ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਖਤਮ ਫਿਕਰਾਂ ਚ ਪਏ ਹੋਏ
4: ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ
2: ਹਾਂ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੈਂਟ ਕੈਥਰਨ ਤੇ ਜੈਕਸਨ ਸਨ ਹਾਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-238-7011 905-239-7711 ਕੋਮਲ ਟਰੈਵਲ ਐਂਡ ਟੂਰਸ
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
6: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 or visit insuranceforyou.ca.

ਅਖਬਾਰਾਂ ਤਾਰੀਖ ਹੋ ਚੁੱਕੀ ਹੈ, ਦਿਨ ਹੈ ਸੋਮਵਾਰ, ਅਤੇ ਉਮੀਦ ਹੈ ਕਿ ਤੁਸੀਂ ਆਪਣਾ ਲੌਂਗ ਵੀਕਐਂਡ, ਥੈਂਕਸ ਗਿਵਿੰਗ ਲੌਂਗ ਵੀਕਐਂਡ ਨੂੰ ਪੂਰਾ ਮਾਣ ਰਹੇ ਹੋਗੇ। ਅਤੇ ਅੱਜ ਥੈਂਕਸ ਗਿਵਿੰਗ ਡੇ ਹੈਗਾ, ਮਨਾਇਆ ਜਾ ਰਿਹਾ, ਸਭ ਨੂੰ ਬੈਸਟ ਵਿਸ਼ਿਸ। ਦੇਸ਼ ਪ੍ਰਦੇਸ਼ ਦੀ ਟੀਮ ਨਾਲ ਜੁੜ ਚੁੱਕੇ ਹੋ, ਦੋ ਦੋ ਤਿੰਨ ਤੁਸੀਂ ਸਾਰੇ ਸੁਣਿਆ। ਹੁਣ ਦੇਸ਼ ਪ੍ਰਦੇਸ਼ ਤੁਹਾਡੇ ਲਈ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਰਹੇਗੀ ਤੁਹਾਡੇ ਨਾਲ, ਅਤੇ ਗੱਲਾਂ ਬਾਤਾਂ ਗੀਤ ਸੰਗੀਤ ਹੋਏਗਾ, ਔਰ ਸਟੂਡੀਓ ਦਾ ਨੰਬਰ ਇੱਕੋ ਹੀ ਹੋਏਗਾ। ਇਸ ਦੌਰਾਨ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ, 905-564-6444 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਲਓ ਪਹਿਲਾਂ ਸੈਰ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਆਸਰਾ ਲੈ ਲਈਏ, ਅਤੇ ਫਿਰ ਬਾਕੀ ਗੱਲਾਂ ਬਾਤ ਕਰ ਲਈਏ।

ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਨਿੱਘਾ ਸਵਾਗਤ ਜੀ। ਏਬਲ ਟਰੈਕਿੰਗ ਦੀ ਮੈਂ ਜਾਣਕਾਰੀ ਦਿਆਂ, ਉਹਨਾਂ ਨੂੰ ਡਰਾਈਵਰ ਚਾਹੀਦੇ ਨੇ ਯੂ ਐੱਸ ਏ ਵਾਸਤੇ, ਓਨਰ ਆਪਰੇਟਰ ਵੀ ਚਾਹੀਦੇ ਨੇ। ਡਰਾਈਵਰ ਕੰਪਨੀ ਡਰਾਈਵਰਾਂ ਨੂੰ 75 ਸੈਂਟ ਪਰ ਮਾਈਲ ਦਾ ਦੇਣਗੇ, ਔਰ ਨਾਲ ਦੀ ਨਾਲ ਜਿਹੜੇ ਓਨਰ ਆਪਰੇਟਰ ਨੇ ਉਹਨਾਂ ਨੂੰ $1.95 ਦੇਣਗੇ, ਨਾਲੇ HST ਵੀ ਪੇ ਕਰਨਗੇ। ਕੋਈ ਹੋਰ ਐਕਸਟਰਾ ਪਿਕਅਪ ਹੈਗੀ ਆ, ਡਰੋਪ ਹੈਗਾ, ਉਹਦੇ ਵੀ ਐਕਸਟਰਾ ਪੈਸੇ ਪੇ ਕੀਤੇ ਜਾਣਗੇ। ਏਬਲ ਟਰੈਕਿੰਗ ਦਾ ਨੰਬਰ ਲੈ ਲਓ 905-838-43-46, 905-838-4346 ਉਹਨਾਂ ਦਾ ਟੈਲੀਫੋਨ ਨੰਬਰ ਹੈ। ਦੋਸਤੋ, ਉਮੀਦ ਹੈ ਕਿ ਤੁਸੀਂ ਅੱਜ ਆਪਣਾ ਲੌਂਗ ਵੀਕਐਂਡ ਬੜੇ ਚੰਗੇ ਢੰਗ ਨਾਲ ਮਨਾ ਰਹੇ ਹੋਗੇ। ਹਾਂਜੀ, ਔਰ ਸੋਮਵਾਰ ਦਾ ਦਿਨ ਹੈ, ਤੁਹਾਡੇ ਨਾਲ ਹੋਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਸਾਥ ਰਹੇਗਾ। ਕੈਸਾ ਫਰਨੀਚਰ 'ਤੇ ਬਹੁਤ ਵੱਡੀ 28ਵੀਂ ਅਨਵਰਸਰੀ ਸੇਲ ਲਾਈ ਹੈ ਉਹਨਾਂ ਨੇ ਭਾਈ। ਦੋ ਲੋਕੇਸ਼ਨ ਨੇ ਦੀਆਂ, 24 ਰੀਗਨ ਰੋਡ, ਰੀਗਨ ਗੁਰਦੁਆਰਾ ਸਾਹਿਬ ਦੇ ਨੇੜੇ ਹੈਗੇ ਨੇ। ਅਤੇ ਕੀ ਸਪੈਸ਼ਲ ਆਇਆ, ਸੋਫਾ ਲਵ ਸੀਟ 100% ਲੈਦਰ ਦੇ, 6500 ਰੈਗੂਲਰ ਪ੍ਰਾਈਸ ਆ, ਲੇਕਿਨ ਹੁਣ ਤੁਹਾਨੂੰ $3500 ਵਿੱਚ ਦੇ ਰਹੇ ਨੇ। ਸੈਕਸ਼ਨਲ ਲੈਦਰ ਸੋਫਾ ਸੈੱਟ ਬਹੁਤ ਸਾਰੇ ਮਲਟੀਪਲ ਕਲਰ ਦੇ ਵਿੱਚ ਮਿਲ ਜਾਣਗੇ, $7800 ਵਾਲਾ $3500 ਨੂੰ ਮਿਲੇਗਾ। 3-piece ਫੈਬਰਿਕ ਦਾ ਸੋਫਾ ਸੈੱਟ 2500 ਪ੍ਰਾਈਸ ਵਾਲਾ ਹੁਣ ਤੁਹਾਨੂੰ ਸੇਲ ਦੌਰਾਨ $1500 'ਚ ਮਿਲੇਗਾ। ਅਤੇ ਜਿੰਨੇ ਵੀ ਸੋਫਾ ਸੈੱਟ ਬੈੱਡ ਉਹ ਖੁਦ ਤਿਆਰ ਕਰਦੇ ਨੇ ਫੈਕਟਰੀ ਦੇ ਵਿੱਚ, ਕਸਟਮ ਮੇਡ ਵੀ ਤਿਆਰ ਕਰਦੇ ਨੇ, ਪੀਟੀ ਬੈੱਡ ਵੀ ਤਿਆਰ ਕਰਦੇ ਨੇ, ਤੁਹਾਡੇ ਔਰਡਰ ਦੇ ਕੇ ਤੁਸੀਂ ਬਣਵਾ ਸਕਦੇ ਹੋ। 24 ਰੀਗਨ ਰੋਡ, 120 ਡੈਲਟਾ ਪਾਰਕ ਦੇ ਪਹੁੰਚੋ। ਕੈਸਾ ਫਰਨੀਚਰ 905-803-8056 'ਤੇ ਤੁਸੀਂ ਪਰਮਜੀਤ ਕੌਰ ਹੋਰਾਂ ਨਾਲ ਸੰਪਰਕ ਕਰ ਲਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਅਤੇ ਅੱਜ ਲੌਂਗ ਵੀਕਐਂਡ ਵਰਗਾ ਮਾਹੌਲ ਹੈ, ਹੈ ਹੀ ਲੌਂਗ ਵੀਕਐਂਡ, ਅਤੇ ਤੁਸੀਂ ਛੁੱਟੀ ਵੀ ਮਨਾ ਰਹੇ ਹੋ ਬਹੁਤ ਸਾਰੇ ਲੋਕ, ਹੋ ਸਕਦਾ ਕਿ ਬਹੁਤ ਸਾਰੇ ਕੰਮਾਂ 'ਤੇ ਵੀ ਹੋਣ, ਅਤੇ ਜਿੱਥੇ ਵੀ ਤੁਸੀਂ, ਤੁਹਾਡੇ ਸਭ ਦੇ ਵਾਸਤੇ ਸ਼ੁਭ ਇਸ਼ਾਮ।

0: ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ। ਸਸਤੀ ਗਰੋਸਰੀ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, Fenderbay, Brampton, 9985 McQueen Drive, Brampton, 1465 Mayfield Road, Brampton, 33 Farley Drive, Guelph ਦੇ ਵਿੱਚ, 600 ਹੈਸਟਲ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਤੁਸੀਂ ਟਿਊਨ ਅਪ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ, ਸਟੂਡੀਓ ਨੰਬਰ 905-564-6444 ਸਟੂਡੀਓ ਦੇ ਨੰਬਰ ਨੇ। ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੋਨੋਂ ਕਪਲ ਹੈਗੇ ਨੇ ਔਰ ਬੜੀ ਵਧੀਆ ਟਿਊਟਰਿੰਗ ਦਿੰਦੇ ਨੇ ਤੁਹਾਡੇ ਬੱਚਿਆਂ ਨੂੰ, ਆਪਣੇ ਬੱਚਿਆਂ ਦਾ ਫਿਊਚਰ ਵਧੀਆ ਬਿਲਡ ਕਰਨ ਵਾਸਤੇ ਟਿਊਟਰਿੰਗ ਦਾ ਪ੍ਰਬੰਧ ਕਰੋ, ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ, ਅਤੇ ਯੂਨੀਵਰਸਿਟੀ ਸਟੂਡੈਂਟ ਨੂੰ ਵੀ ਪੜ੍ਹਾਉਂਦੇ ਨੇ। ਅਤੇ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ ਹੋ ਗਏ, ਐਡਵਾਂਸ ਫੰਕਸ਼ਨ ਹੋ ਗਿਆ, ਹਾਂਜੀ ਟ੍ਰਿਗਨੋਮੈਟਰੀ ਹੋ ਗਈ, ਡਾਟਾ ਮੈਨੇਜਮੈਂਟ ਹੋ ਗਿਆ, ਹਾਂਜੀ ਕਮਿਸਟਰੀ ਹੋ ਗਈ, ਇਹ ਸਾਰਾ ਕੁਝ ਪੜ੍ਹਾਉਂਦੇ ਨੇ। ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦਾ ਨੰਬਰ ਨੋਟ ਕਰੋ, 416-568-9192 ਟੈਲੀਫੋਨ ਨੰਬਰ ਹੈ, 416-568-9192। ਰਾਹੁਲ ਗਰੇਵਾਲ ਹੋਣੀ ਘਰ ਦੀ ਤੁਹਾਡੀ ਮੌਰਗੇਜ ਕਰਾਉਂਦੇ ਨੇ, ਕੋਈ ਬਿਜ਼ਨਸ ਲੈਣਾ ਹੈਗਾ, ਗੈਸ ਸਟੇਸ਼ਨ ਲੈਣਾ, ਉਹਦੇ ਵਾਸਤੇ ਵੀ ਲੋਨ ਪ੍ਰੂਵ ਕਰਾਉਂਦੇ ਨੇ। ਅੱਜ ਕੱਲ੍ਹ ਕਹਿੰਦੇ ਨਵੀਂ ਇੱਕ ਬਿਲਡਿੰਗ ਬਾਏ ਕਰ ਰਹੇ ਹੋ ਕਮਰਸ਼ੀਅਲ ਕੋਈ, ਉਹ ਤਾਂ 90% ਤੁਹਾਨੂੰ ਫਾਈਨੈਂਸ ਕਰਵਾ ਦੇਣਗੇ ਇੱਕ ਵੀਕ ਦੇ ਵਿੱਕ ਵਿੱਚ। ਰਾਹੁਲ ਗਰੇਵਾਲ ਹੁਣ ਦਾ ਨੰਬਰ ਨੋਟ ਕਰ ਲਓ, 647-640-2511, 647-640-2511 ਟੈਲੀਫੋਨ ਨੰਬਰ ਹੈ। ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ, ਚਲੋ AM 530, ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਸੀ ਰਮਾਂਗੇ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਚਲੋ AM 530 ਤੋਂ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਨੂੰ ਜੀ ਆਓ। ਤੁਹਾਨੂੰ ਇਸ ਸਮੇਂ ਲੈ ਕੇ ਚੱਲਦੇ ਹਾਂ ਆਪਾਂ, ਬਹੁਤ ਵੱਡੀ ਸੇਲ ਲੱਗੀ ਹੋਈ ਲੌਂਗ ਵੀਕਐਂਡ ਦੀ, 294 ਵਾਕਰ ਡਰਾਈਵ ਬਰੈਂਪਟਨ ਦੇ ਵਿੱਚ ਗ੍ਰੈਂਡ ਫਰਨੀਚਰ 'ਤੇ ਲੈ ਕੇ ਚੱਲਦੇ ਤੁਹਾਨੂੰ। ਸੁੱਖ ਹੋਰੀ ਮੇਰੇ ਨਾਲ ਨੇ ਗ੍ਰੈਂਡ ਫਰਨੀਚਰ ਤੋਂ, ਸੁੱਖ ਜੀ ਆਨੂੰ ਨਿੱਘਾ ਸਵਾਗਤ।
1: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਰ। ਬਿਲਕੁਲ ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਫੋਰ ਦਾ ਲੌਂਗ ਵੀਕਐਂਡ ਸੇਲ। ਸਭ ਅੱਜ ਵੀ ਰਾਤ ਦੇ 10 ਵਜੇ ਤੱਕ ਅਸੀਂ ਪਰਿਵਾਰਾਂ ਦੇ ਲਈ ਓਪਨ ਆ। ਜੇ ਤੁਸੀਂ ਫਰਨੀਚਰ ਦੇ ਉੱਪਰ ਸੇਵਿੰਗ ਕਰਨਾ ਚਾਹੁੰਦੇ ਹੋ ਤੇ ਅੱਜ ਭਾਈ ਅਖੀਰਲਾ ਸੱਦਾ ਲੌਂਗ ਵੀਕਐਂਡ ਦਾ, ਲਾਸਟ ਐਂਡ ਫਾਈਨਲ ਕਾਲ ਤੁਹਾਨੂੰ ਕਹਿ ਰਹੇ ਹਾਂ। ਸੋ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਜਾਂ ਮੈਟਰਸ ਚਾਹੀਦੇ ਨੇ, ਤਾਂ ਅੱਜ ਲੋ ਪ੍ਰਾਈਸ ਦੇ ਉੱਪਰ ਫਰਨੀਚਰ ਮਿਲ ਰਿਹਾ। ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਪੀਟੀ ਬੈਡਰੂਮ ਸੈੱਟ ਦੀ ਡੀਲ, ਅੱਜ 3 ਹੀ ਬੈਡਰੂਮ ਸੈੱਟ ਸਾਡੇ ਕੋਲ ਲਾਸਟ ਹੋ ਗਏ ਨੇ। ਪ੍ਰਾਈਸ ਹੋਰ ਘੱਟ ਚੁੱਕੀ ਹੈ ਪੀਟੀ ਬੈਡਰੂਮ ਸੈੱਟ ਦੀ। ਕੁਈਨ ਸਾਈਜ਼ ਦਾ ਪੀਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ। ਸੋ ਕੁਈਨ ਸਾਈਜ਼ ਦਾ ਪੀਟੀ ਵਾਲਾ ਕੰਪਲੀਟ ਬੈਡਰੂਮ ਸੈੱਟ, 2000 ਡਾਲਰ ਦਾ ਲੈਂਦੇ ਆਇਓ। ਕੰਪਲੀਟ ਬੈਡਰੂਮ ਸੈੱਟ ਰਾਤ 10 ਵਜੇ ਤੱਕ 599 ਦਾ, 599 ਡਾਲਰ ਦਾ ਮਿਲੂਗਾ। ਤੇ ਨਾਲ ਦੇਸ਼ ਪ੍ਰਦੇਸ਼ ਆ ਕੇ ਰੈਫਰੈਂਸ ਦੇਣ ਤੇ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ 250-300 ਵਾਲਾ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ, ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਲੌਂਗ ਵੀਕਐਂਡ ਦੀ ਲਾਸਟ ਕਾਲ, ਲਾਸਟ ਕਾਲ, ਲਾਸਟ ਕਾਲ। ਧੰਨਵਾਦ ਭਾਜੀ,
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। 2865 ਜੀ ਆਨੂੰ ਜੀ, ਰਿਸ਼ਮ ਜੀ ਕੀ ਹਾਲ ਚਾਲ ਨੇ? ਠੀਕ ਹੋ?
2: ਚੜ੍ਹਦੀ ਗੱਲ, ਹੈਪੀ ਲੌਂਗ ਵੀਕਐਂਡ ਜੀ।
0: ਹੈਪੀ ਲੌਂਗ ਵੀਕਐਂਡ, ਅੱਜ ਛੁੱਟੀ ਬਣਾ ਰਹੇ ਹੋ?
2: ਹਾਂਜੀ, ਅਸੀਂ ਗ੍ਰਾਹਕ ਨੂੰ ਸਾਫ਼ ਕੀਤਾ ਜੀ, ਅਸਟੀਆਂ ਦੇ ਪੱਤੇ ਝੜੇ ਛੋ,
0: ਠੀਕ ਠੀਕ ਆ,
2: ਝੜਦੇ ਬੈਗ ਤਾਂ ਭਰਤਾ ਜੀ, ਦੂਜਾ ਭਰ ਲੱਗੇ ਆ
0: ਪੱਤਿਆਂ ਦੀ, ਝੜਨ ਦੀ ਆ ਗਈ ਹੈ ਮੌਸਮ ਆ ਗਿਆ।
2: ਪਾਸੇ ਬੈਗ ਜੀ ਪਹਿਲਾਂ ਝੜਦੇ ਆ, ਈਸਟ ਵਾਲੇ ਪਾਸੇ ਬਾਅਦ ਝੜਦੇ ਆ।
0: ਜੀ ਜੀ ਜੀ ਜੀ,
2: ਹਾਂਜੀ, ਤੇ ਬਹੁਤ ਵਧੀਆ ਮਹਿਮਾਨ ਪਰੋਸ ਹੋਈ ਆ ਤੁਹਾਡਾ ਬਾਈ ਜੀ, ਨਾਲੇ ਆਪਦਾ ਸਫਾਈ ਜੀ ਕਰੀ ਜਾਂਦੇ ਹੋ
0: ਨਾ,
2: ਕੱਲ੍ਹ ਨੂੰ ਫਿਰ 45 ਪੈਣੀ ਆ ਜੀ ਆ ਗਈ।
0: ਕੋਈ ਨੀ, ਇਹ ਤਾਂ ਚੱਲਦੀ ਰਹਿਣੀ ਆ, ਕੋਈ ਨੀ,
2: 45 ਤਾਂ ਪੈਣੀ ਚਾਹੀਦੀ ਆ ਜੀ।
0: ਹਾਂ, ਵਧੀਆ ਰਹਿੰਦਾ ਬੰਦਾ ਬਿਜ਼ੀ ਰਹਿੰਦਾ ਕੰਮ।
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ। ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ ਦਿਓ, ਆਪਾਂ ਇੱਕ ਦੱਸਦੇ ਹਾਂ ਵੀ ਐਡਵਾਂਸ ਪੋਲਿੰਗ ਹੁਣ ਆਪਾਂ 16-17 ਅਕਤੂਬਰ ਨੂੰ ਪਾਉਣੀਆਂ ਵੋਟਾਂ ਤੁਸੀਂ ਐਡਵਾਂਸ 'ਚ, ਫਿਰ 26 ਨੂੰ ਜਾ ਕੇ ਪਾਓਗੇ। ਇੱਕ ਕੈਂਪੇਨ ਚੱਲ ਰਿਹਾ ਤੁਹਾਡਾ, ਹੈ ਨਾ, ਦੇਖੋ ਹੁਣ ਜੇ ਐਡਵਾਂਸ ਪਾਉਣੀ ਆ ਫਿਰ ਤੁਸੀਂ 16 ਤਰੀਕ ਨੂੰ ਪਾ ਲਓ, ਅਕਤੂਬਰ ਨੂੰ ਜਾਂ 17 ਨੂੰ ਪਾ ਲਓ, ਅਤੇ ਫਿਰ 26 ਨੂੰ ਤਾਂ ਤੁਹਾਨੂੰ ਪਤਾ ਹੀ ਆ ਕਿ ਪੋਲਿੰਗ ਡੇ ਹੈਗਾ ਮਿਊਂਸੀਪਲ ਇਲੈਕਸ਼ਨ ਦਾ, ਅਤੇ ਸਿਟੀ ਆਫ ਬਰੈਂਪਟਨ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈਗਾ। ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਰਹੋ, ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੋਵਾਂਗੇ।

0: ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਮੌਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮੌਰਗੇਜ ਪਹਿਲਾਂ 20 ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮੌਰਗੇਜ ਪੇ ਕਰ ਰਹੇ ਹੋ, ਤਾਂ ਤੁਹਾਡੀ ਮੌਰਗੇਜ ਹੁਣ ਉਹ A ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਤੇ ਤੁਹਾਡੀ ਜਿਹੜੀ ਮੌਰਗੇਜ ਆ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮੌਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ, ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511, 6476402511 ਤੇ ਕਾਲ ਕਰੋ। ਮੌਰਗੇਜ ਬ੍ਰੋਕਰ ਰੋਹਲ ਗਰੇਵਾਲ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596, 905-857-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
2: You're listening to Days for Days Prime Time Radio.
3: For any information or advertising, call our head office at 416-725-2551. Days for Days Prime Time Radio.
1: ਦੋਸਤੋ, ਜੇਕਰ ਇੰਡੀਆ ਦੀ ਤਿਆਰੀ ਕਰ ਰਹੇ ਹੋ ਜਾਣ ਦੀ, ਤਾਂ ਫਿਰ ਦਿਓਲ ਟਰੈਵਲ ਨੇ ਕਾਫੀ ਸਪੈਸ਼ਲ ਫੇਅਰ ਭੇਜੇ ਨੇ, ਅਤੇ ਇਹਨਾਂ ਦੀ ਪਹਿਲੀ ਲੋਕੇਸ਼ਨ ਹੈਗੀ ਆ ਹਾਈਵੇ 27 ਤੇ ਫਿੰਚ, ਨੰਬਰ ਹੈ 905-588-5100। ਦੂਜੀ ਬ੍ਰਾਂਚ ਹੈਗੀ ਕ੍ਰਾਈਸਲਰ ਅਤੇ ਵਿਲੀਅਮਸ ਪਾਰਕ ਅਤੇ ਕ੍ਰਾਈਸਲਰ ਪਲਾਜ਼ਾ ਦੇ ਵਿੱਚ, 905-588-4200। ਟੋਰਾਂਟੋ ਟੂ ਬੰਬੇ ਦੀ ਟਿਕਟ ਲਾਈ ਆ ਉਹਨਾਂ ਨੇ, ਇੱਕ ਸਟੋਪ ਦੇ ਨਾਲ ਦੋ ਬੈਗੇਜ ਲਿਆ ਸਕਦੇ ਹੋ, ਅਤੇ $990 ਦੀ 1-way ਟਿਕਟ ਆ ਟੋਰਾਂਟੋ ਟੂ ਬੰਬੇ। ਟੋਰਾਂਟੋ ਟੂ ਦਿੱਲੀ ਮਿਡ ਜਨਵਰੀ 'ਚ ਫਰਵਰੀ ਜਾਣਾ, ਅਤੇ ਇਹ 'ਚ ਲਿਮਿਟਡ ਸੀਟਾਂ ਨੇ। ਰਿਟਰਨ ਟਿਕਟ ਹੈਗੀ ਆ $1620 ਦੀ, ਦੋ ਬੈਗੇਜ ਦੇ ਨਾਲ, ਅਤੇ ਕਾਲ ਕਰ ਲਓ ਡਿਓਲ ਟਰੈਵਲ ਨੂੰ 905-588-5100, 905-588-4200 'ਤੇ ਕਾਲ ਕਰਕੇ ਹੋਰ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ। ਤੁਸੀਂ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ, ਸੋਮਵਾਰ ਦਾ ਦਿਨ ਹੈ, ਲੌਂਗ ਵੀਕਐਂਡ ਕਰ ਰਹੇ ਹਾਂ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
6: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੈਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ, LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569।
5: ਦੋਸਤੋ, ਤੁਹਾਨੂੰ ਨੰਬਰ ਦਈਏ ਆਪਾਂ ਗੋਲਡਨ ਸਟਾਰ ਕੰਸਟਰਕਸ਼ਨ ਵਾਲਿਆਂ ਦਾ। ਇਹ ਬੇਸਮੈਂਟ ਤਿਆਰ ਕਰਦੇ ਨੇ, ਬੜੀ ਵਧੀਆ ਬੇਸਮੈਂਟ ਤਿਆਰ ਕਰਵਾਉਣੀ ਹੈ ਤੁਸੀਂ ਤਾਂ ਖੂਬਸੂਰਤ ਬੇਸਮੈਂਟ ਬਣਾਉਣਗੇ, ਫਿਨਿਸ਼ ਕਰਕੇ ਦੇਣਗੇ ਸਾਈਡ ਅਬਾਊਟ, ਹਾਂਜੀ, ਸਿਟੀ ਤੋਂ ਪਰਮਿਟ ਵਗੈਰਾ ਲੱਗ ਕੇ ਸਾਰੇ। ਅਤੇ ਪ੍ਰੋਫੈਸ਼ਨਲ ਰੈਨੋਵੇਸ਼ਨ ਕਰਦੇ ਨੇ, ਜਿਵੇਂ ਕਿ ਬਾਥਰੂਮ ਰੈਨੋਵੇਟ ਕਰਾਉਣੇ ਨੇ, ਕਿਚਨ ਰੈਨੋਵੇਸ਼ਨ ਕਰਾਉਣੀ ਆ, ਟਾਈਲਾਂ ਦਾ ਕੰਮ ਕਰਾਉਣਾ ਹੈਗਾ, ਫਲੋਰਿੰਗ ਦਾ ਕੋਈ ਕੰਮ ਆ, ਪੇਂਟ ਦਾ ਕੰਮ ਆ, ਫਰੇਮਿੰਗ ਜਾਂ ਡਰਾਈ ਵਾਲ ਦਾ ਕੋਈ ਕੰਮ ਆ, ਡੈੱਕ ਜਾਂ ਫੈਂਸ ਬਣਾਉਣੀ ਹੈ ਪਿੱਛੇ, ਹਾਂਜੀ। ਇਹਨਾਂ ਨੇ ਅੱਜ ਕੱਲ੍ਹ ਸਪੈਸ਼ਲ ਲਾਏ ਨੇ, ਤਿੰਨੇ ਵਾਸ਼ਰੂਮ ਜਿਹੜੇ ਹੁੰਦੇ ਨੇ, ਵੈਨਿਟੀ ਵਗੈਰਾ ਨਵੀਆਂ ਸਾਰੀਆਂ, ਸ਼ੀਸ਼ੇ ਵਗੈਰਾ ਨਵੇਂ ਲਾਉਣਗੇ ਸਾਰੇ, ਸਟੈਂਡਿੰਗ ਸ਼ਾਵਰ ਹੋਣਗੇ ਗਲਾਸ ਵਾਲੇ ਲਗਾ ਕੇ, ਫੈਂਸੀ ਹੈ। ਤਿੰਨ ਵਾਸ਼ਰੂਮ ਦਾ ਇਹਨਾਂ ਨੇ 8000 ਪ੍ਰਾਈਜ਼ ਦਿੱਤੀ ਆ, ਜੋ ਕਿ ਬਹੁਤ ਹੀ ਰੀਜ਼ਨੇਬਲ ਹੈ। ਅਤੇ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ 416-678-8100, ਗੋਲਡਨ ਸਟਾਰ ਕੰਟਰੈਕਸ਼ਨ ਦਾ ਨੰਬਰ 416-678-8100 ਇਹਨਾਂ ਦਾ ਟੈਲੀਫੋਨ ਨੰਬਰ ਹੈ। 4257 ਜੀ, ਜੀ ਆਨੂ ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ, ਠੀਕ ਸ਼ਾਮ ਦੇ 6 ਵਜੇ ਤੱਕ ਆਪਾਂ ਤੁਹਾਡੇ ਨਾਲ ਹੀ ਆ। ਤੇ ਲਓ ਫਿਰ ਆਪਾਂ ਦੁਕਾਨਾਂ

0: ਸਟੈਂਡ ਅਪ ਨਾ ਰੇਡੀਓ ਦੇਸ਼ ਪਰਦੇਸ
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
3: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
2: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋਰਾਂ ਦਾ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ

0: ਨੋਟ ਕਰ ਲਓ
1: ਕਿ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ। ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-7410-6477-739-8710, ਲਾਇਸੈਂਸ ਨੰਬਰ M200-3450।
3: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
4: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
4: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
5: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
6: ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ। ਦੋਸਤੋ, ਏ ਐਨ ਜੇ ਆਟੋਮੋਟਿਵ ਰਿਪੇਅਰ ਅਤੇ ਗੱਡਾ ਟਾਇਰਾਂ ਦੀ ਬਹੁਤ ਵੱਡੀ ਸ਼ਿਪਮੈਂਟ ਪਹੁੰਚੀ ਆ। ਤੁਸੀਂ ਆਲ ਸੀਜ਼ਨ ਟਾਇਰ ਵੀ ਪਵਾ ਸਕਦੇ ਹੋ, ਸਨੋ ਵਾਲੇ ਵੀ ਪਵਾ ਸਕਦੇ ਹੋ, ਅਤੇ ਟਾਇਰਾਂ ਦੀ ਕਾਫੀ ਵੱਡੀ ਸ਼ਿਪਮੈਂਟ ਹੁੰਦੀ, ਅਤੇ ਨਾਲ ਹੀ ਟਾਇਰ ਪਾ ਕੇ ਅਲਾਈਨਮੈਂਟ ਵੀ ਕਰ ਦਿੰਦੇ ਨੇ ਉੱਥੇ ਹੀ। ਅਤੇ ਉਸ ਤੋਂ ਇਲਾਵਾ ਕੋਈ ਵੀ ਕੰਮ ਗੱਡੀਆਂ ਦਾ ਹੋਵੇ, ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਦਾ ਕੰਮ ਹੋ ਗਿਆ, ਬ੍ਰੇਕ ਜੋਬ ਹੋ ਗਈ, ਐਡਜਾਸਟ ਸਿਸਟਮ ਹੋ ਗਿਆ, ਓਇਲ ਚੇਂਜ ਤਾਂ ਨੋਰਮਲ ਗੱਲਾਂ ਹੈਗੀਆਂ, ਰਸਟ ਪਰੂਫਿੰਗ ਦਾ ਕੰਮ ਵੀ ਕਰਦੇ ਨੇ। ਵਿੰਟਰ ਤੋਂ ਪਹਿਲਾਂ ਕਰਾ ਲਓ। 91 ਹਿੱਲੀ ਰੋਡ, ਹਾਈਵੇ 50 ਅਤੇ ਮੇਫੀਲਡ ਦੇ ਕੋਲ ਨੇ ਇਹ, ਅਤੇ ਹੋਮ ਡਿਪੂ ਬਿਲਕੁਲ ਨਾਲ ਨੇ। 91 ਹਿੱਲੀ ਰੋਡ, ਬੋਲਟਨ। ਟੈਲੀਫੋਨ ਨੰਬਰ ਇਹਨਾਂ ਦਾ ਏ ਐਨ ਜੇ ਆਟੋਮੋਟਿਵ ਰਿਪੇਅਰ ਦਾ 905-800-5795 ਟੈਲੀਫੋਨ ਨੰਬਰ ਹੈ। ਤੁਸੀਂ ਜੁੜੇ ਹੋ ਦੇਸ਼ ਪ੍ਰਦੇਸ਼ ਨਾਲ AM 530 ਤੋਂ, ਅਤੇ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਆਪਾਂ ਅਗਲਾ ਫਿਰ ਲਾਉਂਦੇ ਹਾਂ ਤੁਹਾਨੂੰ, ਕੀ ਅਗਲਾ ਗੀਤ ਸੁਣਾਉਂਦੇ ਹਾਂ।

ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-566-6644 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਔਰ ਜੀ ਮੈਂ ਦੱਸਦਿਆਂ ਕਿ ਤੁਸੀਂ ਅਗਰ ਅੱਜ ਗਰੋਸਰੀ ਕਰਨੀ ਆ, ਖਾਣ ਪੀਣ ਕੋਲ ਲਿਆਉਣਾ, ਤਾਂ ਥਾਲੀ ਲੱਗੀ ਹੋਈ ਆ ਇਨ ਹਾਂਜੀ, ਅਤੇ ਮੇਰੇ ਖਿਆਲ ਕੱਲ੍ਹ ਲਾਸਟ ਦਿਨ ਸੀਗਾ ਸੇਲ ਦਾ, ਅੱਜ ਨਹੀਂ ਹੈਗੀ ਹੈ। ਵੈਸੇ ਤੁਸੀਂ ਗਰੋਸਰੀ ਕਰਨ ਪਹੁੰਚ ਸਕਦੇ ਡੇਲੀ ਬ੍ਰਾਂਚ 'ਤੇ, ਇੰਡੀਅਨ ਫਰੂਟ ਲੈਂਡ ਦੀ ਕੋਈ ਵੀ ਡੇਲੀ ਬ੍ਰਾਂਚ 'ਤੇ ਤੁਸੀਂ ਗਰੋਸਰੀ ਕਰਕੇ ਜੋੜ ਲਿਆਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਸਟੇਸ਼ਨ ਆਈ ਡੀ ਵੀ ਲਵਾਂਗੇ ਬੜੀ ਜਲਦੀ, ਅਤੇ ਵਾਪਸ ਆਉਂਦੇ ਹਾਂ। ਪਰ ਕੋਈ ਨੱਚਣ ਟਪਾਉਣਾ ਗੀਤ ਲਾਈ ਹੁਣ ਵਾਸਤੇ ਵਧੀਆ ਜਾਵੇ।

0: ਮੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322, 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Mazala Vo Sunday no Pranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Mazala Vo Saag Makki Di Roti Da. A yummy deals is Simply Indian. This Sariya Hi location stay. Dining, takeout and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ,
3: 647-7710-647-739-8710, license number M200-00-3450।
0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਕੀ ਤੁਸੀਂ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਦੇਸ਼ ਪ੍ਰਦੇਸ਼

0: Simply Indian Sweets de restaurant dinal. Dishara special offer. Desi Kyo de fresh jalebi. Buy one, get one free. Catering shuru hoi ki 10.99 per person. Sweets starting from 6.99 per pond. Dining takeout. Simply Indian Sweets and restaurant. Tuhanu tin locations to apniya behtareen seva wa pradan kar deni. Garden Brook Trail, Fender Way, Financial Drive, Brampton.
1: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

530 AM band ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਇਸ ਥੈਂਕਸਗਿਵਿੰਗ ਮੰਡੇ ਲੌਂਗ ਵੀਕਐਂਡ ਦੇ ਨਾਲ ਸਾਡੇ ਨਾਲ ਜੁੜਨ ਦੇ ਲਈ ਸਾਰਿਆਂ ਦਾ ਦਿਲੋਂ ਧੰਨਵਾਦ। ਜੇਕਰ ਤੁਸੀਂ ਕੰਮ 'ਤੇ ਵੀ ਗਏ ਹੋ, ਹੁਣ ਕੰਮ ਤੋਂ ਬਾਹਰ ਨਿਕਲ ਗਏ ਹੋ, ਘਰ ਤੱਕ ਜਾ ਰਹੇ ਹੋ, ਰਾਹ ਦੇ ਵਿੱਚ ਹੀ ਸਾਨੂੰ ਸੁਣਦੇ ਜਾਓ, ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਚਾਹੇ ਉਹ ਕੰਮ 'ਤੇ ਹੋਵੇ, ਘਰ ਹੋਵੇ, ਜਾਂ ਫਿਰ ਗੱਡੀ 'ਚ ਹੋਵੇ, ਟਰੱਕ 'ਚ ਹੋਵੇ, ਉਬਰ 'ਚ ਹੋਵੇ, ਟੈਕਸੀ 'ਚ ਹੋਵੇ, ਲਿਮੋ 'ਚ ਹੋਵੇ, ਜਿੱਥੇ ਮਰਜ਼ੀ ਹੋਵੇ, ਸਾਡੇ ਨਾਲ AM 530 ਦੇਸ਼ ਪ੍ਰਦੇਸ਼ ਨਾਲ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਵੱਧ ਤੋਂ ਵੱਧ ਟਾਈਮ ਦੇ ਲਈ ਹੋਪਫੁਲੀ 6 PM ਤੱਕ ਜੁੜੇ ਰਹੋ। ਅਤੇ ਅੱਜ ਵੀ ਦੋਸਤੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਨਫੋਰਮ ਕਰੀਏ, ਐਂਟਰਟੇਨ ਕਰੀਏ ਅਤੇ ਨਿਊਜ਼ ਰਿਵਿਊਜ਼ ਨਾਲ ਅਪਡੇਟ ਵੀ ਕਰੀਏ। ਹਮੇਸ਼ਾ ਵਾਂਗੂ ਹੀ ਦੋਸਤੋ, ਅੱਜ ਤੁਹਾਨੂੰ ਕੁਛ ਇੰਟਰਨੈਸ਼ਨਲ, ਖਾਸ ਤਾਂ ਨੈਸ਼ਨਲ, ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤਾਂ ਲੋਕਲ ਬ੍ਰਾਂਡ ਨੇ ਬਿਆਉਣ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਰਿਵਿਊਜ਼ ਨਾਲ ਅਪਡੇਟ ਕਰਦੇ ਰਹਾਂਗੇ। ਸਾਡੇ ਆਲੇ ਦੁਆਲੇ ਜੋ ਕੁਛ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ ਹੋਇਆ ਹੈ ਅਤੇ ਅੱਜ ਖਾਸ ਜੋ ਕੁਛ ਵੀ ਹੋਇਆ ਹੈ, ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਪੇਸ਼ ਕਰਾਂਗੇ। ਨਾਲ ਦੀ ਨਾਲ ਦੋਸਤੋ, ਵੱਧ ਤੋਂ ਵੱਧ ਸਾਰੇ ਤੋਂ ਸਾਰੇ 100% ਹੀ ਤੁਹਾਡੇ ਔਨ ਡਿਮੈਂਡ, ਔਨ ਰਿਕੁਐਸਟ ਗੀਤ ਸੰਗੀਤ ਵੀ ਬਾਰੀ ਬਾਰੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਜਿੰਨੇ ਵੀ ਤੁਸੀਂ ਗੀਤ ਸੰਗੀਤ ਦੀ ਫਰਮਾਇਸ਼ ਕਰੋਗੇ, ਅਸੀਂ ਬਾਰੀ ਬਾਰੀ ਠੀਕ 6 ਵਜੇ ਤੱਕ ਉਹਨਾਂ ਨੂੰ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲੂਗਾ। ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਪ੍ਰੋਫੈਸ਼ਨ, ਡਿਫਰੈਂਟ ਕੰਮ ਕਾਰੋਬਾਰ, ਡਿਫਰੈਂਟ ਬਿਜ਼ਨਸਿਸ, ਡਿਫਰੈਂਟ ਪ੍ਰੋਡਕਟਸ, ਡਿਫਰੈਂਟ ਸਰਵਿਸਿਸ, ਉਹਨਾਂ ਦੇ ਬਾਰੇ ਵੀ ਕੁਛ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਦੇਵਾਂਗੇ। ਸਾਨੂੰ ਖੁਦ ਆਪ ਕੁਛ ਸਵਾਲ ਜਵਾਬ ਕਰਨ ਦਾ ਮੌਕਾ ਮਿਲੂਗਾ, ਜਿਹਨੂੰ ਸੁਣ ਕੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਸੋ ਅੱਜ ਸਮਥਿੰਗ ਫੋਰ ਐਵਰੀ ਵਨ, ਨਿਊਜ਼ ਵਿਊਜ਼, ਕੰਮ ਦੀਆਂ ਗੱਲਾਂ, ਗੀਤ ਸੰਗੀਤ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ ਜੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਇੱਕੋ ਹੀ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ, ਅਸੀਂ ਨੰਬਰ ਨੂੰ ਰਿਪੀਟ ਕਰਦੇ ਰਹਾਂਗੇ ਕਿਉਂਕਿ ਡਿਫਰੈਂਟ ਟਾਈਮ 'ਤੇ ਡਿਫਰੈਂਟ ਲੋਕ ਜੁੜਦੇ ਨੇ, ਡਿਫਰੈਂਟ ਗੱਲਬਾਤ ਕਰਨ ਦਾ ਇੱਕ ਮੌਕਾ ਮਿਲਦਾ ਹੈ। ਸੋ 6 ਵਜੇ ਤੱਕ ਆਫ ਦੀ ਏਅਰ ਜੇਕਰ ਗੱਲਬਾਤ ਕਰਨੀ ਹੋਵੇ, ਤੁਸੀਂ ਸਟੂਡੀਓ ਦਾ ਫੋਨ ਨੰਬਰ ਘੁਮਾ ਸਕਦੇ ਹੋ, 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 ਨੌ ਸੌ 500 ਚੌਂਹਠ ਚੌਂਹਠ ਚੁਤਾਲੀ, ਇਹ ਸਾਡਾ ਇੱਕੋ ਇੱਕ ਨੰਬਰ ਹੈ ਜੇ ਤੁਸੀਂ ਡਾਇਰੈਕਟ ਬਾਈ ਵੋਇਸ ਬਾਈ ਕਾਲ ਬਾਈ ਫੋਨ ਗੱਲਬਾਤ ਕਰਨਾ ਚਾਹੁੰਦੇ ਹੋ ਠੀਕ 6 ਵਜੇ ਤੱਕ 905-500-6444 ਪਰ ਇਸ ਤੋਂ ਇਲਾਵਾ ਇੱਕ ਹੋਰ ਨੰਬਰ ਹੈ ਜਿਹਦੇ 'ਤੇ ਤੁਸੀਂ ਆਪਣਾ ਮੈਸੇਜ ਲਾਈਵ ਭੇਜ ਸਕਦੇ ਹੋ, ਲਾਈਵ ਟੈਕਸਟ ਵਟਸਐਪ 'ਤੇ ਵੀ ਗੱਲਬਾਤ ਕਰ ਸਕਦੇ ਹੋ। ਸੋ ਫੀਲ ਫਰੀ, ਜੇ ਮੈਸੇਜ ਭੇਜਣਾ ਹੋਵੇ, ਟੈਕਸਟ ਵਟਸਐਪ ਕੀਤਾ ਜਾ ਸਕਦਾ ਹੈ 416-457-3381 416-457-3381 416-457-3381 416-457-3381 'ਤੇ ਆਪਣਾ ਟੈਕਸਟ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਐਸ ਵੀ ਸਪੀਕ ਰਾਈਟ ਨਾਓ ਤੁਸੀਂ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਵੀਕਐਂਡ 'ਤੇ ਔਰੰਜਵਿਲ ਦੇ ਵਿੱਚ ਇੱਕ ਰੋਡ ਰੇਜ ਇੰਸੀਡੈਂਟ ਹੋਣ ਤੋਂ ਬਾਅਦ ਇੱਕ ਬਰੈਂਪਟਨ ਦੇ ਬੰਦੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ ਛੱਡਿਆ ਗਿਆ, ਜਿਹਨੂੰ ਏਅਰ ਐਂਬੂਲੈਂਸ ਰਾਹੀਂ ਏਅਰ ਲਿਫਟ ਕਰਕੇ ਹੋਸਪਿਟਲ ਤੱਕ ਰਸ਼ ਕਰਨਾ ਪਿਆ, ਜਿੱਥੇ ਕਿ ਉਹ ਹੁਣ ਵੀ ਆਪਣੀ ਜਾਨ ਲਈ ਲੜ ਰਿਹਾ ਹੈ। ਸੋ ਇਸ ਰੋਡ ਰੇਜ ਦੇ ਇੰਸੀਡੈਂਟ ਦੇ ਵਿੱਚ ਇੱਕ ਬੰਦਾ ਆਪਣੀ ਜਾਨ ਲਈ ਲੜ ਰਿਹਾ, ਇੱਕ ਬੰਦਾ ਹੁਣ ਫੜਿਆ ਗਿਆ ਹੈ, ਐਗਰੇਵੇਟਡ ਅਸਾਲਟ ਦੇ ਚਾਰਜਿਸ ਫੇਸ ਕਰ ਰਿਹਾ ਹੈ, ਉਹਦੇ ਬਾਰੇ ਅੱਗੇ ਜਾ ਕੇ ਦੱਸਾਂਗੇ। ਇੱਕ ਬਜ਼ੁਰਗ ਔਰਤ ਤੋਂ ਹਜ਼ਾਰਾਂ ਹੀ ਡਾਲਰਸ ਠੱਗਣ ਤੋਂ ਬਾਅਦ ਅਤੇ ਚੋਰੀ ਕਰਨ ਤੋਂ ਬਾਅਦ ਹੁਣ ਬਰੈਂਪਟਨ ਦੇ ਇੱਕ ਦੇਸੀ ਬੰਦੇ ਨੂੰ ਬੈਂਕ ਫਰਾਡ ਸਕੈਮ ਦੇ ਵਿੱਚ ਇਨਵੋਲਵ ਹੋਣ ਕਰਕੇ ਅਰੈਸਟ 'ਤੇ ਚਾਰਜ ਕੀਤਾ ਗਿਆ ਹੈ। ਪਤਾ ਲੱਗ ਗਿਆ ਹੈ ਕਿ ਇਸ ਬਰੈਂਪਟਨ ਦੇ ਬਦਮਾਸ਼ ਦੇ ਖਿਲਾਫ ਤਾਂ ਪਹਿਲਾਂ ਵੀ ਕਈ ਵਾਰੀ ਹੀ ਕ੍ਰਿਮੀਨਲ ਚਾਰਜਸ ਲਈ ਕੀਤੇ ਗਏ ਸੀ, ਇਹਨੂੰ ਫਿਰ ਵੀ ਬਾਹਰ ਬੇਲ 'ਤੇ ਛੱਡਿਆ ਹੋਇਆ ਸੀ। ਸੋ ਬਾਹਰ ਬੇਲ 'ਤੇ ਹੀ ਗੈਸ ਵਟ ਹੀ ਡਿਡ, ਉਹੀ ਸੇਮ ਪੁੱਠੇ ਕੰਮ, ਬੈਂਕ ਫਰਾਡ ਸਕੈਮ ਦੇ ਵਿੱਚ ਇਨਵੋਲਵ ਹੋਣ ਤੋਂ ਬਾਅਦ ਹੁਣ ਵਾਧੂ ਵੀ ਚਾਰਜ ਇਹਨੇ ਲਵਾ ਲਏ ਨੇ। ਫਰਾਡ ਅਤੇ ਥੈਫਟ ਤੋਂ ਇਲਾਵਾ ਇਹਨੇ ਬ੍ਰੀਚ ਆਫ ਪ੍ਰੋਬੇਸ਼ਨ ਦੇ ਵੀ ਚਾਰਜਸ ਐਕਸਟਰਾ ਲਵਾ ਲਏ ਨੇ ਅਤੇ ਮੋਸਟ ਲਾਈਕਲੀ ਤਾਂ ਫਿਰ ਵੀ ਆਰ ਦਾ ਬੈਨ ਅੱਜ ਫਿਰ ਤੋਂ ਹੀ ਹੋਣਾ ਹੈ, ਜਸਟ ਡੂ ਦਾ ਸੇਮ ਥਿੰਗ ਅਗੈਨ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿਛਲੇ ਫਰਾਈਡੇ ਅਚਾਨਕ ਅਨਾਊਂਸ ਕੀਤਾ ਕਿ ਉਹਨੇ ਹੁਣ ਰਸ਼ੀਆ ਅਤੇ ਯੂਕਰੇਨ ਦੇ ਆਪਸ ਦੇ ਵਿੱਚ ਇੱਕ ਐਨਰਜੀ ਸੀਜ਼ਫਾਇਰ ਡੀਲ ਬ੍ਰੋਕਰ ਕੀਤੀ ਹੈ,
ਦੋਨੇ ਹੀ ਵਲਾਡੀਮੀਰ ਐਂਡ ਵਲਾਡੀਮੀਰ ਜ਼ੇਲੈਂਸਕੀ ਐਂਡ ਪੁਟਿਨ ਨੇ ਐਕਸੈਪਟ ਕੀਤਾ ਹੈ ਕਿ ਉਹ ਇੱਕ ਦੂਜਿਆਂ ਦੇ ਐਨਰਜੀ ਇਨਫਰਾਸਟ੍ਰਕਚਰ ਤੇ ਹਮਲੇ ਨਹੀਂ ਕਰਨਗੇ, ਖਾਸ ਤਾਂ ਜਿੰਨੇ ਵੀ ਇੱਕ ਦੂਜੇ ਦੇ ਮੁਲਕਾਂ ਦੇ ਓਇਲ ਰਿਫਾਇਨਰੀਜ਼ ਹਨ ਉਹਨਾਂ 'ਤੇ ਬਿਲਕੁਲ ਵੀ ਨਹੀਂ ਹਮਲੇ ਕਰਨਗੇ, ਜਿਹਦੇ ਨਾਲ ਪੂਰੇ ਗਲੋਬਲ ਮਾਰਕੀਟ ਦੇ ਵਿੱਚ ਐਨਰਜੀ ਦੇ ਲਈ ਥੋੜ੍ਹੀ ਬਹੁਤੀ ਹੋਰ ਸਟੇਬਿਲਿਟੀ ਐਂਡ ਮੇ ਬੀ 1-10% ਪ੍ਰਾਈਸ ਰਿਡਕਸ਼ਨ ਪੇਸ਼ ਹੋ ਸਕਦੀ ਹੈ। ਪਰ ਇਸ ਕਾਫੀ ਵੱਡੇ ਐਨਰਜੀ ਸੀਜ਼ ਫਾਇਰ ਤੋਂ ਇਲਾਵਾ ਦੂਜਾ ਹਿੱਸਾ ਕੀ ਹੈ ਇਸ ਟਰੰਪ ਦੇ ਪਲਾਨ ਦੇ ਵਿੱਚ? ਪਲਾਨ ਇਹ ਹੈ ਕਿ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਟਨਸ ਆਫ ਰਸ਼ੀਅਨ ਡੀਜ਼ਲ ਅਮੇਰੀਕਨ ਮਾਰਕੀਟ ਐਂਡ ਗਲੋਬਲ ਮਾਰਕੀਟ 'ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਵਾਈਡ ਕੀਤਾ ਜਾਣਾ ਹੈ, ਸਪਲਾਈ ਕੀਤਾ ਜਾਣਾ ਹੈ, ਜਿਹਦੇ ਨਾਲ ਅਮੇਰੀਕਾ ਕਹਿ ਰਿਹਾ ਕਿ ਇਹ ਬੜਾ ਸਸਤਾ ਰਸ਼ੀਅਨ ਡੀਜ਼ਲ ਖਰੀਦ ਕੇ ਅਸੀਂ ਪ੍ਰਾਈਸਿਸ ਨੂੰ ਸਾਡੇ ਫਾਰਮਰਸ, ਰੈਂਚਰਸ ਅਤੇ ਟਰੱਕਰਸ ਦੇ ਲਈ ਇਨ ਅਮੇਰੀਕਾ ਸਟੇਬਲਾਈਜ਼ ਕਰ ਸਕਦੇ ਹਾਂ। ਆਫਕੋਰਸ ਮਕਸਦ ਤਾਂ ਇਹੀ ਹੈ ਕਿ ਲੈਸ ਦੈਨ ਅ ਮੰਥ ਫਰੋਮ ਨਾਓ November 3, 2026 ਨੂੰ ਸ਼ਾਇਦ ਥੋੜ੍ਹੀ ਬਹੁਤੀ ਡੀਜ਼ਲ ਪ੍ਰਾਈਸ ਦੇ ਵਿੱਚ ਕਹਿ ਲਓ ਰਿਡਕਸ਼ਨ ਜਾਂ ਸਟੇਬਿਲਿਟੀ ਪੇਸ਼ ਹੋ ਜੂਗੀ ਯੂਨਾਈਟਿਡ ਸਟੇਟਸ ਆਫ ਅਮੇਰੀਕਾ ਦੇ ਵਿੱਚ, ਜੋ ਕਿ ਆਬਵੀਅਸਲੀ ਫਾਇਦੇਮੰਦ ਹੀ ਗੱਲ ਅਤੇ ਕੰਮ ਹੋਊਗਾ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਰਿਪਬਲਿਕਨਸ ਲਈ ਫੋਰ ਦੀਜ ਅਪਕਮਿੰਗ ਮਿਡ ਟਰਮ ਇਲੈਕਸ਼ਨਸ। ਪਰ ਗਲੋਬਲ ਕ੍ਰਿਟਿਸਿਜ਼ਮ ਪੇਸ਼ ਹੋ ਰਿਹਾ ਹੈ ਇਸ ਪਲਾਨ ਦੇ ਲਈ। ਕਾਫੀ ਜ਼ਿਆਦਾ ਪੋਲੀਟੀਕਲ ਲੀਡਰਸ ਫਰੋਮ ਅਕਰੋਸ ਦ ਵਰਲਡ ਕਹਿ ਰਹੇ ਨੇ ਕਿ ਦੇਖੋ ਚਲੋ ਇਹ ਤਾਂ ਵਧੀਆ ਗੱਲ ਆ, ਸਿਆਣੀ ਗੱਲ ਆ, ਜੇਕਰ ਰਸ਼ਾ ਅਤੇ ਯੂਕਰੇਨ ਦੇ ਆਪਸ ਦੇ ਵਿੱਚ ਇੱਕ ਐਨਰਜੀ ਸੀਜ਼ ਫਾਇਰ ਬ੍ਰੋਕਰ ਕੀਤਾ ਜਾਂਦਾ ਹੈ, ਜੇ ਦੋਨੇ ਮੁਲਕ ਵਾਕਈ ਹੀ ਇੱਕ ਦੂਜਿਆਂ ਦੇ ਇਲੈਕਟ੍ਰਿਸਿਟੀ ਟ੍ਰਾਂਸਮਿਸ਼ਨ ਸੈਂਟਰਸ, ਨਿਊਕਲੀਅਰ ਪਾਵਰ ਪਲਾਂਟਸ, ਓਇਲ ਰਿਫਾਇਨਰੀਜ਼ ਐਕਸੈਟਰਾ ਐਕਸੈਟਰਾ, ਜੇ ਉਹਨਾਂ 'ਤੇ ਹਮਲੇ ਪੱਕੇ ਤੌਰ 'ਤੇ ਬੰਦ ਕਰ ਦਿੰਦੇ ਆ, ਫਿਰ ਤਾਂ ਬਹੁਤ ਵਧੀਆ ਗੱਲ ਆ, ਸਿਆਣੀ ਗੱਲ ਆ। ਪਰ ਜਿਹੜਾ ਦੂਜਾ ਹਿੱਸਾ ਹੈ ਇਸ ਡੀਲ ਦਾ, to buy Russian diesel, ਕਿਉਂਕਿ ਦੁਨੀਆ ਭਰ ਦੇ ਵਿੱਚ ਤਾਂ ਬੋਇਕਾਟ ਕੀਤਾ ਹੋਇਆ ਹੈ ਰਸ਼ੀਅਨ ਐਨਰਜੀ ਨੂੰ, ਜਿਹਦੇ ਨਾਲ ਆਬਵੀਅਸਲੀ ਉਹਨੂੰ ਖਰੀਦ ਕੇ ਰਸ਼ਾ ਦੀ ਵਾਰ ਮਸ਼ੀਨ ਐਂਡ ਦੇਅਰ ਵਾਰ ਐਫਰਟਸ ਇਨ ਯੂਕਰੇਨ ਹੀ ਵਧਾਏ ਜਾਂਦੇ ਨੇ। ਉਹ ਕਹਿ ਰਹੇ ਨੇ ਕਿ ਪਾਰਟ 1 ਆਫ ਦੀਸ 2 ਡਿਫਰੈਂਟ ਪਾਰਟਸ ਇਜ਼ ਫਾਈਨ, ਕਿ ਪੀਸ ਡੀਲ ਐਨਰਜੀ ਸੀਜ਼ ਫਾਇਰ ਬ੍ਰੋਕਰ ਕੀਤੀ ਜਾ ਰਹੀ ਆ, ਪਰ ਸਾਨੂੰ ਕਿਸੇ ਵੀ ਹਾਲਾਤ ਦੇ ਵਿੱਚ ਰਸ਼ੀਅਨ ਡੀਜ਼ਲ ਬਿਲਕੁਲ ਵੀ ਨਹੀਂ ਖਰੀਦਣੀ ਚਾਹੀਦੀ ਹੈ, ਨਾ ਤਾਂ ਅਮੇਰੀਕਾ ਨੂੰ, ਨਾ ਤਾਂ ਕਿਸੇ ਹੋਰ ਮੁਲਕ ਨੂੰ। ਸੋ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ, ਕੰਡੈਮਨੇਸ਼ਨ ਅਤੇ ਪਲਾਨ ਨੂੰ ਰਿਵਰਸ ਕਰਨ ਲਈ, ਰਿਵਾਇੰਡ ਕਰਨ ਲਈ, ਕੈਂਸਲ ਕਰਨ ਲਈ, ਸਕ੍ਰੈਪ ਕਰਨ ਲਈ ਵੀ ਡਿਮਾਂਡਸ ਪੇਸ਼ ਕੀਤੀਆਂ ਜਾ ਰਹੀਆਂ। ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਨਾਊਂਸ ਕੀਤਾ ਹੈ ਕਿ ਉਹਨੇ ਕੱਲ੍ਹ ਹੀ ਨਾਲੇ ਤਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ, ਨਾਲੇ ਤਾਂ ਉਹਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੇਲੈਂਸਕੀ ਦੇ ਨਾਲ ਵੀ ਫੋਨ 'ਤੇ ਅੱਡ ਸੈਪਰੇਟਲੀ ਗੱਲਬਾਤ ਕੀਤੀ। ਸੋ ਜਿਹੜੀ ਇੱਕ ਸਟੇਟਮੈਂਟ ਹੈ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਵੱਲੋਂ ਰਿਲੀਜ਼ ਕੀਤੀ ਗਈ ਆ ਕਿ ਉਹਨਾਂ ਨੇ ਸਿੱਧੇ ਹੀ ਦਿਲੋਂ ਹੀ ਧੰਨਵਾਦ ਕੀਤਾ ਡੋਨਲਡ ਟਰੰਪ ਦਾ ਉਹਦੇ ਲੀਡਰਸ਼ਿਪ ਦੇ ਲਈ ਕਿ ਉਹ ਵੱਧ ਚੜ੍ਹ ਕੇ ਇਸ ਤਰ੍ਹਾਂ ਦੇ ਇਨੀਸ਼ੀਟਿਵ ਲੈ ਰਿਹਾ ਹੈ ਕਿ ਐਨਰਜੀ ਸੀਜ਼ ਫਾਇਰ ਦੀ ਡੀਲ ਬ੍ਰੋਕਰ ਕੀਤੀ ਆ। ਪਰ ਸੇਮ ਟਾਈਮ 'ਤੇ ਉਹਨੇ ਦੂਜੇ ਸਟੇਟਮੈਂਟ ਦੇ ਵਿੱਚ ਰਿਲੀਜ਼ ਕੀਤਾ ਹੈ ਕਿ ਉਹ ਇਸ ਰਸ਼ੀਅਨ ਡੀਜ਼ਲ ਖਰੀਦਣ ਦੇ ਪਲਾਨ ਦੇ ਸਖ਼ਤ ਖਿਲਾਫ ਹੈ ਅਤੇ ਉਹ ਯੂਕਰੇਨ ਦੇ ਨਾਲ ਖੜ੍ਹਦਾ ਹੈ ਅਤੇ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ ਹੈ, ਇਹਦੇ ਨਾਲ ਯੂਕਰੇਨ ਦੇ ਵਿੱਚ ਨੁਕਸਾਨ ਜ਼ਿਆਦਾ, ਰਸ਼ਾ ਦੇ ਵਿੱਚ ਫਾਇਦਾ ਜ਼ਿਆਦਾ ਹੀ ਆਬਵੀਅਸਲੀ ਆਊਟਕਮ ਪੇਸ਼ ਹੋਣਾ ਹੈ। ਸੋ ਇੱਕ ਤਰਫ ਉਹ ਫਿਰ ਵੀ ਸਿਫਤਾਂ ਵੀ ਕਰ ਰਿਹਾ ਡੋਨਲਡ ਟਰੰਪ ਦਾ, ਦੂਜੇ ਤਰਫ ਉਹਨਾਂ ਨਾਲ ਲੜਾਈ ਵੀ ਫਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੱਸਾਂਗੇ। ਨਾਲ ਦੀ ਨਾਲ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ, ਇੱਕ ਨਵੀਂ ਰਿਪੋਰਟ ਪੇਸ਼ ਹੋਈ ਹੈ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ, ਇਹ ਪਿਛਲੇ ਫਰਾਈਡੇ ਰਿਪੋਰਟ ਪੇਸ਼ ਹੋਈ ਹੈ, ਇਹਦੇ ਬਾਰੇ ਕਾਫੀ ਜ਼ਿਆਦਾ ਚਰਚਾ ਵੀ ਹੋਈ ਹੈ। ਐਗਜੈਕਟ ਡੀਟੇਲ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਵਿੱਚ ਪਿਛਲੇ ਮਹੀਨੇ ਜਿਹੜੇ ਵੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਪੋਲ ਕੀਤੇ ਗਏ ਇਕਾਨਮਿਸਟ ਨੇ, ਸਾਡੇ ਦੇ ਵਿੱਚੋਂ ਸਭ ਤੋਂ ਹੁਸ਼ਿਆਰ ਜਿਹੜੇ ਇਕਾਨਮਿਸਟ ਹਨ, ਉਹਨਾਂ ਦੇ ਵਿੱਚੋਂ ਕੰਸੈਂਸਸ ਇਹੀ ਸੀ ਕਿ September 2026 ਦੇ ਵਿੱਚ 9,000 ਤੋਂ ਵੀ ਜ਼ਿਆਦਾ ਜੋਬਸ ਨੈੱਟ ਐਡ ਕੀਤੀਆਂ ਜਾਣਗੀਆਂ ਕੈਨੇਡੀਅਨ ਇਕਾਨਮੀ ਦੇ ਵਿੱਚ। ਗੈਸ ਵਾਟ ਹੈਪਨ, 68,000 ਨੈੱਟ ਘਾਟਾ ਹੀ ਪੇਸ਼ ਹੋਇਆ ਹੈ, ਧਮਾਕਾ ਹੀ, ਇੱਕ ਬੰਬ ਹੀ, ਨਿਊਕਲੀਅਰ ਐਕਸਪਲੋਜ਼ਨ ਹੀ ਸਾਡੇ ਸਿਰ ਦੇ ਉੱਪਰ ਹੋਇਆ ਹੈ। ਅਤੇ ਸਭ ਤੋਂ ਜ਼ਿਆਦਾ ਐਗਜੈਕਟਲੀ 70% ਯਾਨੀ ਕਿ ਮੈਜੋਰਿਟੀ ਜਿੰਨੀਆਂ ਵੀ ਪਿਛਲੇ ਮਹੀਨੇ ਜੋਬ ਲਾਸਿਸ ਕੈਨੇਡਾ ਵਾਈਡ ਪੇਸ਼ ਹੋਈਆਂ ਨੇ,
68,000 ਦੇ ਵਿੱਚੋਂ 42,000 ਯਾਨੀ ਕਿ ਐਗਜੈਕਟਲੀ 70% ਮੈਜੋਰਿਟੀ ਉਹ ਤਾਂ ਅਨਫੋਰਚੁਨੇਟਲੀ ਸਭ ਤੋਂ ਯੰਗੈਸਟ ਕੈਨੇਡੀਅਨਸ ਦੇ ਵਿੱਚੋਂ ਜਿਹੜੇ ਕਿ 15 ਤੋਂ ਲੈ ਕੇ 24 ਸਾਲ ਦੇ ਨੇ ਉਹਨਾਂ ਦੇ ਹੀ ਏਜ ਗਰੁੱਪ ਦੇ ਵਿੱਚ ਪੇਸ਼ ਹੋਈਆਂ ਹਨ। ਹੁਣ ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ ਜਿਹੜੇ ਵੀ ਸਾਡੇ US ਥੇਰਫਸ ਦੇ ਨਾਲ ਹਾਰਡੈਸਟ ਹਿੱਟ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਘਾਟਾ ਹੀ ਨਹੀਂ ਰਿਪੋਰਟ ਕੀਤਾ ਗਿਆ। ਸਭ ਤੋਂ ਜ਼ਿਆਦਾ ਘਾਟਾ ਕਿੱਥੇ ਰਿਪੋਰਟ ਕੀਤਾ ਗਿਆ ਹੈ? ਪਬਲਿਕ ਸੈਕਟਰ ਦੇ ਵਿੱਚ, ਖਾਸ ਤਾਂ ਹੈਲਥ ਕੇਅਰ ਐਂਡ ਐਜੂਕੇਸ਼ਨ, ਜੋ ਕਿ ਬਹੁਤ ਹੀ ਮਾੜੀ, ਬਹੁਤ ਹੀ ਡਰਾਉਣੀ ਗੱਲ ਆ ਅਤੇ ਦਿਖਾਉਂਦੀ ਹੈ ਕਿ ਕਿੰਨੀਆਂ ਡੋਮੈਸਟਿਕ ਇਸ਼ੂਜ਼ ਇਸ ਮੁਲਕ ਦੇ ਵਿੱਚ ਹਨ ਜਿਨ੍ਹਾਂ ਨੂੰ ਮਸਾਂ ਹੀ ਐਡਰੈਸ ਕੀਤਾ ਜਾ ਰਿਹਾ, ਬਿਲਕੁਲ ਵੀ ਨਹੀਂ ਐਡਰੈਸ ਕੀਤਾ ਜਾ ਰਿਹਾ। ਹੈਲਥ ਕੇਅਰ ਐਂਡ ਐਜੂਕੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਘਾਟਾ ਪੇਸ਼ ਹੋਇਆ ਹੈ, ਜੋਬ ਲੋਸਿਸ ਪੇਸ਼ ਹੋਏ ਨੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਪੇਸ਼ ਕਰਾਂਗੇ। ਹੁਣ ਤਾਂ ਕਾਫੀ ਜ਼ਿਆਦਾ ਵੱਡੀਆਂ ਕੈਨੇਡੀਅਨ ਬੈਂਕਾਂ, ਉਹਨਾਂ ਦੇ ਜਿਹੜੇ ਵੀ ਸੀਨੀਅਰ ਜਾਂ ਫਿਰ ਚੀਫ ਇਕਾਨਮਿਸਟ ਨੇ, ਉਹ ਕਹਿ ਰਹੇ ਨੇ ਕਿ ਇਸ ਮਹੀਨੇ ਅਕਤੂਬਰ 2026 ਦੇ ਐਂਡ ਦੇ ਵੱਲ ਹੁਣ ਤਾਂ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਨੀ ਮਾੜੀ ਜੋਬ ਰਿਪੋਰਟ ਪੜ੍ਹ ਕੇ ਲੱਗਦਾ ਤਾਂ ਹੈ ਨਹੀਂ ਕਿ ਇਸ ਮਹੀਨੇ ਦੇ ਵਿੱਚ ਕੋਈ ਵੀ ਬੈਂਚਮਾਰਕ ਇੰਟਰਸਟ ਰੇਟ ਹਾਈਕ ਇਨਕਰੀਸ ਪੇਸ਼ ਕੀਤੀ ਜਾਣੀ ਆ। ਪਰ ਜਿੱਥੇ ਇਹ ਮਾੜੇ ਮੋਟੇ ਟਾਈਮ ਲਈ ਖੁਸ਼ਖਬਰੀ ਤਾਂ ਹੈ, ਸੇਮ ਟਾਈਮ 'ਤੇ ਸਾਡੇ ਮਨੀ ਮਾਰਕੀਟਸ ਦੇ ਵਿੱਚ ਹੁਣ ਚਾਂਸਿਸ ਵੱਧ ਚੁੱਕੇ ਹਨ, ਇਨਕਰੀਜ਼ ਹੋ ਚੁੱਕੇ ਹਨ ਕਿ ਡਿਸੰਬਰ 2026 ਦੇ ਵਿੱਚ 25 ਬੇਸਿਸ ਪੁਆਇੰਟ ਦੀ ਹਾਈਕ ਪੇਸ਼ ਕੀਤੀ ਹੀ ਜਾਊਗੀ। ਦ ਚਾਂਸਿਸ ਹੈਵ ਸਿਗਨੀਫਿਕੈਂਟਲੀ ਇਨਕਰੀਜ਼ਡ, ਚਾਹੇ ਇਹ ਇੱਕ ਮਹੀਨੇ ਦੀ ਜੋਬ ਰਿਪੋਰਟ ਦੇ ਨਾਲ ਕੰਮ ਨੂੰ ਡਿਲੇਅ ਕੀਤਾ ਜਾ ਰਿਹਾ ਹੈ। ਯੂ ਕੈਨ ਨੈਵਰ ਡਿਲੇਅ ਦੀ ਇਨਐਵਰੇਬਲ, ਉਹ ਤਾਂ ਜੋ ਹੋਣਾ ਹੀ ਹੈ ਹੋਣਾ ਹੀ ਹੈ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੇ ਨਾਲ ਦੋਸਤੋ, ਅੱਜ ਤੋਂ ਐਗਜੈਕਟਲੀ ਇੱਕ ਹਫ਼ਤਾ ਬਾਅਦ, ਅਗਲੇ ਮੰਡੇ ਅਕਤੂਬਰ 19, 2026 ਨੂੰ ਅਲਬਰਟਾ ਪ੍ਰੋਵਿੰਸ ਦੇ ਵਿੱਚ ਇੱਕ ਸੈਪਰੇਸ਼ਨਿਸਟ ਰੈਫਰੈਂਡਮ ਵੋਟ ਰੱਖੀ ਜਾ ਰਹੀ ਹੈ, ਇੱਕ ਨਾਨ ਬਾਈਂਡਿੰਗ ਕੈਨੇਡਾ ਦੇ ਵਿੱਚੋਂ ਅੱਡ ਹੋਣ ਲਈ, ਆਜ਼ਾਦ ਹੋਣ ਦੇ ਲਈ ਵੋਟ ਰੱਖੀ ਜਾ ਰਹੀ ਹੈ। ਉਸ ਤੋਂ ਪਹਿਲਾਂ ਹੀ ਅੱਜ ਹੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਪ੍ਰੀ ਰਿਕਾਰਡਡ ਵੀਡੀਓ ਦੇ ਵਿੱਚ ਥੈਂਕਸਗਿਵਿੰਗ ਮੰਡੇ ਦੇ ਐਡਰੈਸ ਦੇ ਵਿੱਚ ਸਿੱਧੇ ਹੀ ਅਲਬਰਟਾ ਦੇ ਲੋਕਾਂ ਨੂੰ ਐਡਰੈਸ ਕੀਤਾ ਹੈ, ਕਿਹਾ ਕਿ ਅਲਬਰਟਾ ਦੀਆਂ ਹੀ ਪਿਛਲੀਆਂ ਕਈ ਪੀੜ੍ਹੀਆਂ, ਕਿੰਨੀਆਂ ਵੀ ਜਨਰੇਸ਼ਨਸ ਹਨ, ਉਹਨਾਂ ਕਰਕੇ ਹੀ ਇਹ ਮੁਲਕ ਬਣਾਇਆ ਗਿਆ ਜੋ ਵੀ ਅੱਜ ਬਣਾਇਆ ਗਿਆ ਹੈ। ਇਹ ਮੁਲਕ ਅਲਬਰਟਾ ਦੇ ਲੋਕਾਂ ਦਾ ਵੀ ਹੈ, ਹਰੇਕ ਪ੍ਰੋਵਿੰਸ ਦੇ ਲੋਕਾਂ ਦਾ ਹੀ ਆ, ਅਤੇ ਇਸ ਮੁਲਕ ਦੇ ਵਿੱਚ ਹੀ ਉਹਨਾਂ ਨੂੰ ਰਹਿਣਾ ਚਾਹੀਦਾ ਹੈ। ਉਹਨੇ ਕਿਹਾ, ਵੀ ਆਰ ਸਟਰੋਂਗਰ ਟੁਗੈਦਰ, ਅਸੀਂ ਹੁਣ ਬਹੁਤ ਕੁਛ ਬਣਾਵਾਂਗੇ ਅਲਬਰਟਾ ਦੇ ਵਿੱਚ, ਘਰਾਂ ਤੋਂ ਲੈ ਕੇ ਤੇਲ ਦੀਆਂ ਪਾਈਪਲਾਈਨਸ ਤੋਂ ਲੈ ਕੇ ਲਿਕੁਇਡ ਨੈਚੁਰਲ ਗੈਸ ਦੀਆਂ ਪਾਈਪਲਾਈਨਸ ਤੋਂ ਲੈ ਕੇ ਹੋਰ ਵੀ ਵੱਡੇ ਵੱਡੇ ਕੰਮ ਕੀਤੇ ਜਾਣਗੇ, ਪਰ ਇਕੱਠੇ ਹੀ ਕੀਤੇ ਜਾਣੇ ਚਾਹੀਦੇ ਹਨ। ਅਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਲੋਕਾਂ ਨੂੰ ਦੱਸਿਆ ਕਿ ਕੱਲ੍ਹ ਨੂੰ, ਟਮੋਰੋ ਟਿਊਜ਼ਡੇ ਅਕਤੂਬਰ 13, 2026 ਨੂੰ ਐਡਵਾਂਸ ਵੋਟਿੰਗ ਸ਼ੁਰੂ ਹੋ ਰਹੀ ਹੈ ਅਲਬਰਟਾ ਦੇ ਰੈਫਰੈਂਡਮ ਲਈ, ਅਤੇ ਅੱਜ ਤੋਂ ਐਗਜੈਕਟਲੀ ਹਫ਼ਤਾ ਬਾਅਦ ਹੀ ਨਤੀਜਾ ਪੇਸ਼ ਹੀ ਹੋ ਜਾਣਾ ਹੈ। ਜੇਕਰ ਅਲਬਰਟਾ ਦੇ ਲੋਕ ਇੱਕ ਪ੍ਰੋਸੈਸ ਸ਼ੁਰੂ ਕਰਨਾ ਚਾਹੁੰਦੇ ਨੇ ਫੋਰ ਐਨ ਐਕਚੁਅਲ ਬਾਈਂਡਿੰਗ ਰੈਫਰੈਂਡਮ ਕੈਨੇਡਾ ਤੋਂ ਅੱਡ ਆਜ਼ਾਦ ਹੋਣ ਦੇ ਲਈ, ਜਾਂ ਫਿਰ ਚਾਹੁੰਦੇ ਨੇ ਕਿ ਇਸ ਹੀ ਮੁਲਕ ਦੇ ਵਿੱਚ ਰਹਿਣ, ਸੋ ਮਾਰਕ ਕਾਰਨੀ ਨੇ ਅੱਜ ਕੀ ਕਿਹਾ ਹੈ ਅਤੇ ਹੁਣ ਉਹਦਾ ਪਲਾਨ ਕੀ ਹੈ ਰੈਲੀਆਂ ਰੂਲੀਆਂ ਦੇ ਵਿੱਚ ਵੀ ਸ਼ਾਮਲ ਹੋਣ ਦੇ ਲਈ, ਕੈਂਪੇਨ ਕਰਨ ਦੇ ਲਈ ਵੀ ਇਸ ਹਫ਼ਤੇ ਦੇ ਵਿੱਚ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਦੀ ਨਾਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੌਲੀਐਵ, ਸਾਰੇ ਅਤੇ ਸਾਰੇ ਪੋਲੀਟੀਸ਼ੀਅਨਸ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰੱਖਣ ਲਈ, ਪਾਰਟ ਆਫ ਫੈਡਰਲਿਜ਼ਮ ਦੇ ਵਿੱਚ ਹੀ ਹੋਣ ਦੇ ਲਈ ਹੀ ਕੈਂਪੇਨ ਕਰ ਰਹੇ ਨੇ। ਪੂਰਾ ਹਫ਼ਤਾ ਲਗਾਤਾਰ ਹੀ ਵੱਡੀਆਂ ਰੈਲੀਆਂ ਅਤੇ ਕੈਂਪੇਨ ਸਟਾਪਸ ਅਤੇ ਮੀਡੀਆ ਅਤੇ ਡਿਫਰੈਂਟ ਸਟਾਪਸ ਪੇਸ਼ ਹੋਣਗੇ, ਉਹਨਾਂ ਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਪਰ ਇੱਕ ਫੋਰਮਰ ਅਲਬਰਟਾ ਪ੍ਰੀਮੀਅਰ ਹੈ ਜੇਸਨ ਕੈਨੀ, ਜਿਹਨੂੰ ਫਿਕਰ ਹੈ, ਡਰ ਵੀ ਹੈ ਕਿ ਕਿਉਂਕਿ ਹੁਣ ਇੰਨੇ ਮਹੀਨਿਆਂ ਤੋਂ ਮੇਨ ਸਟ੍ਰੀਮ ਮੀਡੀਆ ਪੋਲਸ ਦੇ ਵਿੱਚ ਸਾਫ਼ ਦਿਖਾਇਆ ਗਿਆ ਹੈ ਕਿ ਮੈਜੋਰਿਟੀ ਆਫ ਕੈਨੇਡੀਅਨਸ ਅਤੇ ਮੈਜੋਰਿਟੀ ਆਫ ਅਲਬਰਟਨਸ ਚਾਹੁੰਦੇ ਨੇ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰੱਖਿਆ ਜਾਵੇ, ਜਿੱਦਾਂ ਕੰਮ ਚੱਲਦਾ ਇੱਦਾਂ ਹੀ ਚੱਲਦਾ ਰਹੇ, ਭਾਵੇਂ ਕੋਈ ਕੰਮ ਚੱਲਦਾ ਹੀ ਨਹੀਂ ਹੈਗਾ ਅਲਬਰਟਾ ਦੇ ਵਿੱਚ, ਕੋਈ ਵੀ ਐਕਚੁਅਲ ਪ੍ਰੋਪਰ ਨਿਊ ਐਨਰਜੀ ਐਂਡ ਨੈਚੁਰਲ ਰਿਸੋਰਸ ਡਿਵੈਲਪਮੈਂਟ ਪੇਸ਼ ਕੀਤੀ ਵੀ ਨਹੀਂ ਜਾ ਰਹੀ ਹੈ, ਸਿਵਾਏ ਬਿਨਾਂ ਪ੍ਰਪੋਨਰ ਤੋਂ, ਬਿਨਾਂ ਇਨਵੈਸਟਰ ਤੋਂ। ਪਾਈਪਲਾਈਨ ਪਿਛਲੇ ਹਫ਼ਤੇ ਹੀ ਅਨਾਊਂਸ ਕੀਤੀ ਗਈ ਆ, ਪਾਈਪਲਾਈਨ ਨੋਵੇਅਰ ਜਾਂ ਆਪਾਂ ਕਹਿ ਸਕਦੇ ਹਾਂ। ਹੁਣ ਜੇਸਨ ਕੈਨੀ ਕਹਿ ਰਿਹਾ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਯਾਰ ਤਾਂ ਪੱਕੀ ਗੱਲ ਆ, ਆਪਾਂ ਕਿਹੜਾ ਅੱਡ ਹੋਣ ਲੱਗੇ ਹਾਂ, ਲੋਕ ਵੀ ਇੰਨੇ ਬੇਵਕੂਫ਼ ਤਾਂ ਹੈ ਨਹੀਂ, ਮੈਜੋਰਿਟੀ ਤਾਂ ਕਹਿੰਦੀ ਹੈ ਕਿ ਆਪਾਂ ਤਾਂ ਕੈਨੇਡਾ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਹੋ ਸਕਦਾ ਹੈ
ਕਿਉਂਕਿ ਉਹ ਲੋਕ ਸੋਚਣ ਜਾਂ ਸਮਝਣ ਕਿ ਪੱਕੀ ਪੱਕੀ ਗੱਲ ਆ ਇਹ ਕੈਨੇਡਾ ਨੂੰ ਛੱਡ ਕੇ ਨਹੀਂ ਜਾ ਰਹੇ ਹਨ। ਬਹੁਤ ਘੱਟ ਲੋਕ ਵੋਟ ਪਾਉਣਗੇ ਅਤੇ ਜਿਹੜੇ ਵੋਟ ਪਾਉਣਗੇ ਮੈਜੋਰਿਟੀ ਹੋਣਗੇ ਸੈਪਰੇਸ਼ਨਿਸਟ ਜਿਹੜੇ ਅੱਡ ਹੋਣਾ ਚਾਹੁੰਦੇ ਨੇ। ਹੋ ਵੀ ਸਕਦਾ ਹੈ ਕਿ ਬਹੁਤ ਘੱਟ ਵੋਟਰ ਟਰਨਆਊਟ ਪੇਸ਼ ਹੋਣ ਕਰਕੇ ਕਿ ਇਹ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਕਰਨ ਲਈ ਆਜ਼ਾਦ ਕਰਨ ਲਈ ਇਹ ਕਾਫੀ ਵੱਡੀ ਰੈਫਰੈਂਡਮ ਜਿੱਤ ਵੀ ਸਕਦੇ ਆ ਅਤੇ ਇਹਨੇ ਹੁਣ ਕੀ ਕੁਛ ਸਲਾਹਾਂ ਪੇਸ਼ ਕੀਤੀਆਂ ਨੇ ਉਹ ਤੁਹਾਨੂੰ ਵੀ ਅੱਗੇ ਜਾ ਕੇ ਜਾਣਕਾਰੀ ਪੇਸ਼ ਕਰਾਂਗੇ। ਸੋ ਅੱਜ ਕਾਫੀ ਜ਼ਿਆਦਾ ਨਵੀਆਂ ਖਬਰਾਂ ਵੀ ਸਾਡੇ ਵਿਚਾਰ ਵੀ ਯਾਨੀ ਕਿ ਨਿਊਜ਼ ਅਤੇ ਵਿਊਜ਼ ਵੀ ਪੇਸ਼ ਕਰਦੇ ਰਵਾਂਗੇ। ਜੇ ਤੁਸੀਂ ਹੁਣ ਕਾਲ ਕਰੋਗੇ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਕੋਸ਼ਿਸ਼ ਕਰਾਂਗੇ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ। ਸਾਨੂੰ ਕਾਲ ਕੀਤਾ ਜਾ ਸਕਦਾ ਹੈ 905-564-6444-905-564-6444 ਜਾਂ ਤੁਸੀਂ ਆਪਣਾ ਟੈਕਸਟ ਮੈਸੇਜ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ 416-457-3381-416-457-3381। ਇਹਦੇ 'ਤੇ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੁੰਦੇ ਹੋ, ਇਨਫੋਰਮੇਸ਼ਨ ਚਾਹੁੰਦੇ ਹੋ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ ਕੋਈ ਜ਼ਰੂਰੀ ਕੰਮ ਹੈ, ਤੁਹਾਨੂੰ ਇੱਕ ਵਧੀਆ ਰੈਫਰਲ ਚਾਹੀਦਾ ਹੈ, ਕਾਲ ਜਾਂ ਟੈਕਸਟ ਜਾਂ ਵਟਸਐਪ ਵੀ ਕਰ ਸਕਦੇ ਹੋ। ਬਾਕੀ ਜਿਹੜੀ ਮਰਜ਼ੀ ਗੱਲਬਾਤ ਕਰਨੀ ਆ ਠੀਕ 6 ਵਜੇ ਤੱਕ ਸਾਡਾ ਸਟੂਡੀਓ ਦਾ ਨੰਬਰ ਘੁਮਾ ਲਓ 905-564-6444-905-564-6444 ਜਿਹੜੇ ਆਲਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ।

ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

AM 530 देश प्रदेश प्राइम टाइम रेडियो प्रोग्राम दे नाल जुड़े हुए साडे सारे श्रोतियां नूं साडे सारे दर्शकां नूं सिमराज सिद्धू लोपियार प्री सत श्री अकाल। दोस्तों अज साडे प्रोग्राम स्पॉन्सर कीता जा रहा है बाय एबल ट्रकिंग। एबल ट्रकिंग नूं यूएस दे लई एक्सपीरियंस्ड AZ कंपनी ड्राइवर्स एंड ओनर ऑपरेटर्स दी जरूरत है। कहिंदे ने कि अज अप्लाई करो, कल तो एक काम शुरू कर सकदे हो, ते काफी बिजी काम चल रहा है। कहिंदे ने कि घट तो घट तुहाडा 3 साल दा 3-year border crossing experience होना जरूरी है, 3 साल का तजर्बा होना जरूरी है, ते नाल दा बिल्कुल साफ एबस्ट्रैक्ट भी होना जरूरी है। कंपनी ड्राइवर्स नू 75 cents plus HST per mile, नाले extra pickups and drops लई पे कीता जाऊगा। Owner operators $1.95 per mile and extra pickups and drop offs will be fully paid. आज जी Able Trucking दे महेंद्र गरेवाल नाल संपर्क करो 905-838-4346 905-838-4346 Able Trucking नाल संपर्क कीता जा सकता है। नाल दे दोस्तों साडे प्रोग्राम नूं स्पॉन्सर कीता जा रहा है बाय दयोल ट्रैवल। ਦਿਓਲ ਟਰੈਵਲ ਵਾਲੇ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਸਭ ਤੋਂ ਅਫੋਰਡੇਬਲ, ਸਭ ਤੋਂ ਘੱਟ ਪ੍ਰਾਈਸ ਇੰਡੀਆ ਆਉਣ ਜਾਣ ਦੇ ਲਈ ਏਅਰ ਫੇਅਰ, ਏਅਰ ਟਿਕਟਸ ਬੁੱਕ ਕਰਦੇ ਆ ਰਹੇ ਨੇ। ਜਿਹੜੇ ਵੀ ਲੋਕ ਨੇ, ਜੇ ਤੁਸੀਂ ਸਿੱਧੇ ਦਿੱਲੀ ਤੱਕ ਜਾਂ ਅੰਮ੍ਰਿਤਸਰ ਤੱਕ ਜਾਂ ਬੰਬੇ ਤੱਕ ਜਾਣਾ ਚਾਹੁੰਦੇ ਹੋ, ਜਾਂ ਕਿਸੇ ਨੂੰ ਇੱਥੇ ਲਿਆਉਣਾ ਚਾਹੁੰਦੇ ਹੋ, ਚਾਹੇ ਤੁਸੀਂ ਚਾਹੁੰਦੇ ਹੋ ਕਿ ਡਾਇਰੈਕਟ ਨਾਨ ਸਟਾਪ ਫਲਾਈਟ ਹੋਵੇ, ਚਾਹੇ ਚਾਹੁੰਦੇ ਹੋ ਕਿ ਬੰਦਾ ਸਟ੍ਰੈਚ ਸਟੁੱਚ ਵੀ ਕਰ ਲਵੇ ਲੱਤਾਂ ਨੂੰ, ਕੁਛ ਕੁ ਘੰਟਿਆਂ ਦੀ ਲੇਅ ਓਵਰ ਹੋ ਜਾਵੇ ਯੂਰਪ ਦੇ ਵਿੱਚ, ਜਾਂ ਕਹਿੰਦੇ ਹੋ ਕਿ ਯਾਰ ਜੇ ਆਪਾਂ ਜਾਣਾ ਹੀ ਆ, ਟਾਈਮ ਕੱਢ ਕੇ ਜਾ ਰਹੇ ਹਾਂ, ਆਪਾਂ ਕਿਉਂ ਨਾ ਇੱਕ ਅੱਧਾ ਦਿਨ ਜਾਂ 3-4 ਦਿਨ ਜਾਂ ਪੂਰਾ ਹਫ਼ਤਾ ਹੀ ਡੁਬਈ ਵੀ ਰੁਕ ਜਾਈਏ, ਉੱਥੇ ਵੀ ਨਜ਼ਾਰੇ ਲੈ ਲਈਏ। ਤੁਸੀਂ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਆਪਦੀ ਟਿਕਟ ਡਿਜ਼ਾਈਨ ਕਰਵਾ ਸਕਦੇ ਹੋ ਆਪਣੇ ਬਜਟ ਦੇ ਵਿੱਚ ਫਰੋਮ ਦਿਓਲ ਟਰੈਵਲ। ਅਤੇ ਇਹਨਾਂ ਨੇ ਕੁਝ ਸਪੈਸ਼ਲ ਫੇਅਰ ਭੇਜੇ ਹਨ ਟੋਰਾਂਟੋ ਤੋਂ ਲੈ ਕੇ ਦਿੱਲੀ। ਕੋਈ ਵੀ ਮਿਡ ਜੈਨੂਅਰੀ ਨਵੇਂ ਸਾਲ ਦੇ ਵਿੱਚ, ਜੈਨੂਅਰੀ ਮਹੀਨੇ ਦੇ ਮਿਡਲ ਦੇ ਵਿੱਚ, ਮਿਡ ਜੈਨੂਅਰੀ ਜਾਓ ਦਿੱਲੀ ਤੱਕ, ਅਤੇ ਵਾਪਸੀ ਤੁਸੀਂ ਫੈਬਰੀ ਮਹੀਨੇ ਦੇ ਵਿੱਚ ਜਦੋਂ ਮਰਜ਼ੀ ਰੱਖੋ ਇੱਥੇ ਵਾਪਸ ਟੋਰਾਂਟੋ ਆਉਣ ਦੇ ਲਈ। 2 bags ਪ੍ਰਾਈਸ ਦੇ ਵਿੱਚ ਹੀ ਇੰਕਲੂਡਡ ਨੇ। ਲਿਮਿਟਡ ਸੀਟਾਂ ਨੇ ਅਤੇ 1 stop ਯਾਨੀ ਕਿ ਕੁਛ ਕੁ ਘੰਟੇ ਦਾ ਲੇਓਵਰ ਹੋਊਗਾ $1620 ਦੇ ਵਿੱਚ, $1620 ਦੇ ਵਿੱਚ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਮਿਡ ਜੈਨੂਅਰੀ, ਅਤੇ ਵਾਪਸੀ ਐਨੀ ਟਾਈਮ ਇਨ ਫੈਬਰੀ ਰੱਖੋ ਇੱਥੇ ਟੋਰਾਂਟੋ ਵਾਪਸ ਆਉਣ ਲਈ। $1620 ਦੇ ਵਿੱਚ ਰਾਊਂਡ ਟ੍ਰਿਪ, 2 bags ਇੰਕਲੂਡਡ। ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 905-588-4200 ਜਾਂ ਇਹਨਾਂ ਦੀ ਟੋਬੋਕੋ ਲੋਕੇਸ਼ਨ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ 905-588-5100 905-588-5100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼। ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਵਾਲੇ ਹੁਣ ਪਿਛਲੇ 7 ਤੋਂ ਵੀ ਵੱਧ ਸਾਲ, ਆਲਮੋਸਟ 8 ਸਾਲ ਲਗਾਤਾਰ ਤੁਹਾਡੇ ਲਈ ਬਹੁਤ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹਨਾਂ ਦਾ ਟਰੈਕ ਰਿਕਾਰਡ ਆਪੇ ਬੋਲਦਾ ਹੈ। ਇਹਨਾਂ ਦੇ ਹਜ਼ਾਰਾਂ ਹੀ ਕਲਾਇੰਟਸ ਦੇ ਵਿੱਚੋਂ ਕਾਫੀ ਜ਼ਿਆਦਾ ਕਾਮਯਾਬੀ ਇਹਨਾਂ ਨੇ ਹਾਸਲ ਕੀਤੀ ਆ ਵਰਕ ਪਰਮਿਟ ਐਕਸਟੈਂਸ਼ਨ ਦੇ ਵਿੱਚ, ਸਪਾਊਸੋ PR ਦੇ ਵਿੱਚ, ਚਾਹੇ ਇਨ ਲੈਂਡ ਜਾਂ ਓਵਰਸੀਜ਼ ਸਪਾਊਸੋ ਐਪਲੀਕੇਸ਼ਨ ਲਾਉਣਾ ਹੋਵੇ PR ਦੇ ਲਈ, ਉਹਦੇ ਵਿੱਚ ਇਹਨਾਂ ਦੀ ਬਹੁਤ ਹਾਈ ਸਕਸੈਸ ਰੇਟ ਹੈ। ਤੁਸੀਂ ਆਪਦੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਬੁਲਾਉਣਾ ਹੈ, ਵਿਜ਼ਿਟਰ ਵੀਜ਼ਾ 'ਤੇ ਬੁਲਾਉਣਾ ਹੈ, ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਸਵਾਲ ਹੈ, ਕੰਮ ਹੈ, ਸਟ੍ਰੀਮ ਹੈ, ਪ੍ਰੋਗਰਾਮ ਹੈ, ਇਹਦੇ ਵਿੱਚ ਇਹਨਾਂ ਦਾ ਆਲਮੋਸਟ 8 ਸਾਲ ਦਾ ਤਜ਼ਰਬਾ ਹੈ, ਅਤੇ ਥਾਊਜ਼ੰਡਸ, ਲਿਟਰਲੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈਪੀ, ਸਕਸੈਸਫੁਲ,

बहुत ही क्वेश्चन थे क्लाइंट ने, आज जी चेतानिया इमिग्रेशन सर्विस नाल संपर्क करो, बिल्कुल फ्री कंसल्टेशन दे लई अपॉइंटमेंट बुक करो 437-365-1275 437-365-1275 218 एक्सपोर्ट बुलेवर्ड मिसिसागा, दूजी फ्लोर ते यूनिट नंबर 212 दे विच इन दा दफ्तर है 437-365-1275 तो दोस्तों कल तक ही जस्ट टिल यस्टरडे अक्टूबर 9, 10 ते 11 तीन दिन लगातार काफ़ी बड़ी गिणती दे विच ब्रैम्पटन के लोगों ने ब्रैम्पटन शहर दे विच जाके एडवांस दे विच वोटिंग पाई ते हुण तुहाडे लई दोस्तों दो होर दिन ने एडवांस दे विच वोट पाउण दे लई, जे तुसीं बड़ी छेती ही मिंटां सकिंटां दे विच ही बंदा इन बंदा आउट वोट पाउण दी इह जिहड़ी बहुत ही वड्डी जिम्मेवारी है, साडा फर्ज़ है, रिस्पोंसिबिलिटी है, इहनूं जे निभाउणा है ते कम छेती छेती ही नवेड़ है बिना 26 तरीक नूं वड्डी लाइन दे विच वेट करन तों। हुण दोस्तों तुहाडे लई दो होर दिन एडवांस वोटिंग वोट पाउण दा मौका है ब्रैम्पटन दे विच आउण वाले फ्राइडे एंड सैटरडे, दो दिन लगातार। सो फ्राइडे एंड सैटरडे यानी कि अक्टूबर 16 ते 17 तरीक नूं तुहाडे लई इह दो अखीरले दिन हन इन एडवांस वोटिंग टाइम, तुसीं जिहड़े मर्जी राइडिंग दे विचों ਜਿਹੜੇ ਮਰਜ਼ੀ ਰਾਜਿੰਗ ਵਿੱਚ ਜਾ ਕੇ ਵੋਟ ਪਾਉਣਾ ਚਾਹੁੰਦੇ ਹੋ, ਜਿੰਨੇ ਵੀ ਇਹਨਾਂ ਨੇ ਸਿਟੀ ਆਫ ਬ੍ਰੈਂਪਟਨ ਨੇ ਪ੍ਰਬੰਧ ਕੀਤਾ ਹੋਇਆ ਹੈ ਐਡਵਾਂਸ ਵੋਟਿੰਗ ਲੋਕੇਸ਼ਨਸ ਦਾ, ਤਕਰੀਬਨ ਹਰੇਕ ਰਾਈਡਿੰਗ ਦੇ ਵਿੱਚ ਹੀ ਨੇ, ਤੁਸੀਂ ਭਾਵੇਂ ਰਹਿੰਦੇ ਹੋ ਵਾਰਡ 1 ਦੇ ਵਿੱਚ ਜਾ ਕੇ 9 ਦੇ ਵਿੱਚ ਜਾ ਕੇ ਵੋਟ ਪਾਇਆ ਸਕਦੇ ਹੋ, ਉਹ ਕੋਈ ਫਰਕ ਨਹੀਂ ਪੈਂਦਾ। ਯੂ ਕੈਨ ਗੋ ਟੂ ਐਨੀ ਐਡਵਾਂਸ ਵੋਟਿੰਗ ਲੋਕੇਸ਼ਨ ਇਨ ਬ੍ਰੈਂਪਟਨ ਆਫ ਦਾ ਵੋਟਰ ਨੋਟਿਸ ਨਾਲ ਲੈ ਕੇ ਜਾਇਓ। ਜੇ ਵੋਟਰ ਨੋਟਿਸ ਨਹੀਂ ਹੈਗਾ ਜਾਂ ਤੁਹਾਨੂੰ ਨਹੀਂ ਮਿਲਿਆ, ਕੋਈ ਟੈਨਸ਼ਨ ਨਹੀਂ, ਆਈ ਡੀ ਨਾਲ ਲੈ ਕੇ ਜਾਓ, ਡਰਾਈਵਰਸ ਲਾਇਸੈਂਸ ਐਕਸੈਟਰਾ, ਜਿਹਦੇ 'ਤੇ ਤੁਹਾਡਾ ਅਤਾ ਪਤਾ ਸਹੀ ਸਹੀ ਅਪਡੇਟ ਹੋਣਾ ਚਾਹੀਦਾ ਹੈ, ਅਤੇ ਉਹਦੇ ਨਾਲ ਤੁਸੀਂ ਵੋਟ ਪਾਉਣ ਦੇ ਹੱਕਦਾਰ ਜ਼ਰੂਰ ਹੋਵੋਗੇ। ਹੋਰ ਕੋਈ ਵੀ ਜਾਣਕਾਰੀ ਚਾਹੀਦੀ ਆ, ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ ਤੁਸੀਂ ਵਿਜ਼ਿਟ ਕਰ ਸਕਦੇ ਹੋ www.brampton.ca/brampton-votes www.brampton.ca/brampton-votes ਇਹ ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਪੇਡ ਮੈਸੇਜ ਹੈ, ਅਤੇ ਇੱਕ ਮੈਸੇਜ ਹੈ ਤੁਹਾਨੂੰ ਦੋਸਤੋ ਇਹੀ। ਹੁਣ ਤੁਸੀਂ ਫਰਾਈਡੇ ਅਕਟੂਬਰ 16 ਤਰੀਕ ਨੂੰ 12 ਵਜੇ ਲੰਚ ਟਾਈਮ ਨੂਨ 12 ਵਜੇ ਨੂਨ 12 PM ਤੋਂ ਲੈ ਕੇ ਰਾਤ 8 ਵਜੇ ਤੱਕ, ਅਤੇ 17 ਤਰੀਕ ਜੋ ਕਿ ਇਹ ਸੈਟਰਡੇ ਪੈਂਦਾ, ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੋਟ ਪਾ ਸਕਦੇ ਹੋ ਇਨ ਐਡਵਾਂਸ। ਦੈਨ ਆਫਕੋਰਸ ਜੇ ਇਹ ਦੋ ਦਿਨਾਂ 'ਤੇ ਤੁਸੀਂ ਨਹੀਂ ਜਾਂਦੇ ਹੋ, ਫਰਾਈਡੇ 16 ਸੈਟਰਡੇ 17, ਫਿਰ ਤਾਂ ਜਾ ਕੇ 26 ਤਰੀਕ ਨੂੰ ਹੀ ਵੋਟ ਤੁਹਾਨੂੰ ਪਾਉਣੀ ਹੀ ਪਾਉਣੀ ਚਾਹੀਦੀ ਹੈ। ਅਤੇ ਜਿੱਥੇ ਇੰਨੀ ਜ਼ਿਆਦਾ ਚਰਚਾ ਹੈ ਸਾਡੇ ਬ੍ਰੈਂਪਟਨ ਮਿਊਨਿਸਪਲ ਚੋਣਾਂ ਦੇ ਬਾਰੇ, ਇਸ ਹੀ ਚਰਚਾ ਦੇ ਵਿੱਚ ਬਹੁਤ ਘੱਟ ਲੋਕਾਂ ਦਾ ਧਿਆਨ ਹੈ ਇਸ ਗੱਲ ਦੇ ਵੱਲ ਕਿ ਅਲਬਰਟਾ ਰੈਫਰੈਂਡਮ ਵੋਟ ਤੱਕ ਹਫ਼ਤਾ ਹੀ ਰਹਿ ਗਿਆ, ਅਤੇ ਅੱਜ ਥੈਂਕਸਗਿਵਿੰਗ ਦੇ ਦਿਨ ਇਸ ਮੁਲਕ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰਹਿਣ ਦੇ ਲਈ, ਰੱਖਣ ਦੇ ਲਈ ਹੀ ਇੱਕ ਡਾਇਰੈਕਟ ਰਿਕਾਰਡਡ ਮੈਸੇਜ ਪੇਸ਼ ਕੀਤਾ ਹੈ। ਅਤੇ ਦੋਨੇ ਪ੍ਰਾਈਮ ਮਿਨਿਸਟਰ ਅਤੇ ਆਪੋਜੀਸ਼ਨ ਪਾਰਟੀ ਲੀਡਰ ਪੀਅਰ ਪੌਲੀਐਵ ਐਲਬਰਟਾ ਦੇ ਵਿੱਚ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਕੈਂਪੇਨ ਕਰਨਗੇ, ਕਾਫੀ ਵੱਡੀਆਂ ਰੈਲੀਜ਼ ਦੇ ਵਿੱਚ ਵੀ ਹਾਜ਼ਰ ਹੋਣਗੇ, ਸਪੀਚਾਂ ਦੇਣਗੇ। ਪਰ ਕੁਝ ਪੋਲੀਟੀਸ਼ੀਅਨ ਨੂੰ ਪਹਿਲਾਂ ਤੋਂ ਹੀ ਫਿਕਰ ਹੈ ਕਿ ਬਹੁਤ ਘੱਟ ਵੋਟਰ ਟਰਨਆਊਟ ਐਕਸਪੈਕਟੇਸ਼ਨ ਹੋਣ ਕਰਕੇ ਐਲਬਰਟਾ ਨੂੰ ਕੈਨੇਡਾ ਤੋਂ ਅੱਡ ਕਰਨ ਦੇ ਲਈ, ਆਜ਼ਾਦ ਕਰਨ ਦੇ ਲਈ ਮੂਵਮੈਂਟ ਸ਼ਾਇਦ ਜਿੱਤ ਸਕਦੀ ਹੈ। ਜੇਕਰ ਲੋਕਾਂ ਦਾ ਨਾ ਵੋਟ ਪਾਉਣ ਦਾ ਜਿਹੜਾ ਇੱਕ ਪੰਗਾ ਹੈ, ਇੱਕ ਕਹਿ ਲਓ ਇੱਕ ਚੀਜ਼ ਹੈ, ਗੱਲ ਹੈ, ਐਕਸਪਲੋਇਟ ਕੀਤੀ ਜਾਂਦੀ ਆ, ਘੱਟ ਹੀ ਵੋਟ ਪੈਂਦੀ ਆ, ਫਿਰ ਤਾਂ ਰੀਅਲਿਸਟਿਕਲੀ ਸਪੀਕਿੰਗ ਜ਼ਿਆਦਾ ਵੋਟ ਤਾਂ ਅੱਡ ਹੋਣ ਵਾਲਿਆਂ ਵੱਲੋਂ ਹੀ ਪਾਈਆਂ ਜਾਣਗੀਆਂ, ਜੋ ਕਿ ਅਸਲ ਦੇ ਵਿੱਚ ਹੀ ਲੀਗਲ ਪ੍ਰੋਸੈਸ ਨੂੰ ਸ਼ੁਰੂ ਕਰਵਾ ਸਕਦੇ ਨੇ ਅਲਬਰਟਾ ਨੂੰ ਕੈਨੇਡਾ ਤੋਂ ਆਜ਼ਾਦ, ਇੰਡੀਪੈਂਡੈਂਟ, ਫਰੀ ਕਰਵਾਉਣ ਦੇ ਲਈ। ਸੋ ਫੋਰਮਰ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ, ਉਹਨੂੰ ਫਿਕਰ ਹੈ ਕਿ ਅਗਲੇ ਹਫ਼ਤੇ ਮੰਡੇ ਅਕਟੂਬਰ 19, 2026 ਅਲਬਰਟਾ ਸੈਪਰੇਟਿਸਟ ਮੂਵਮੈਂਟ ਕਾਮਯਾਬ ਹੋ ਸਕਦੀ ਹੈ ਜੇਕਰ ਬਹੁਤ ਘੱਟ ਵੋਟਰ ਟਰਨਆਊਟ ਪੇਸ਼ ਹੁੰਦੀ ਆ। ਜੇ ਲੋਕ ਕਹਿੰਦੇ ਯਾਰ ਕਾਹਲੇ ਕੀ ਪੰਗਾ ਲੈਣਾ, ਕੀ ਵੋਟ ਪਾਉਣੀ ਆ, ਦਿਸ ਡਜ਼ਨਟ ਮੀਨ ਐਨੀਥਿੰਗ, ਇਹ ਬਾਇੰਡਿੰਗ ਵੀ ਨਹੀਂ ਹੈਗਾ, ਇਟਸ ਨਾਟ ਲੀਗਲੀ ਬਾਇੰਡਿੰਗ ਐਕਸੈਟਰਾ ਐਕਸੈਟਰਾ, ਇਹ ਕਿਹੜਾ ਜਿਹੜੇ ਪਾਗਲ ਨੇ ਮੈਗਾ ਹੈ ਰਾਈਟ ਵਿੰਗ ਲੋਕ ਹਨ, ਇਹ ਕਿਹੜਾ ਜਿੱਤਣ ਲੱਗੇ ਆ, ਆਪਾਂ ਨੂੰ ਕਿਤੇ ਵੀ ਜਾ ਕੇ ਵੋਟ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜੇ ਇਹੀ ਮੈਂਟੈਲਿਟੀ ਰੱਖੀ ਜਾਂਦੀ ਹੈ ਕੈਨੇਡਾ ਵਿੱਚ ਹੀ ਬਰਡਨ ਰੱਖਣ ਵਾਲਿਆਂ ਦੀ, ਫਿਰ ਤਾਂ ਕਿਹੜਾ ਕੰਮ ਹੋਣਾ ਹੈ, ਉਹੀ ਕੰਮ ਹੋਣਾ ਹੈ ਸ਼ਾਇਦ ਇਹ ਆਜ਼ਾਦ ਹੋ ਹੀ ਜਾਣਗੇ। ਸੋ
ਫਾਰਮਰ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੂੰ ਫਿਕਰ ਹੈ ਕਿ ਕਿਉਂਕਿ ਇੰਨੇ ਜ਼ਿਆਦਾ ਮਹੀਨਿਆਂ ਤੋਂ ਮੇਨ ਸਟ੍ਰੀਮ ਪੋਲਿੰਗ ਦੇ ਵਿੱਚ ਹਜ਼ਾਰਾਂ ਹੀ ਦਸਾਂ ਹਜ਼ਾਰਾਂ ਹੀ ਲੱਖਾਂ ਹੀ ਪੁੱਛੇ ਜਾਂਦੇ ਕੈਨੇਡੀਅਨਸ, ਖਾਸ ਐਲਬਰਟਨਸ ਨੂੰ ਇਹ ਪੁੱਛਿਆ ਗਿਆ ਕਿ ਭਾਈ ਤੁਸੀਂ ਆਜ਼ਾਦ ਹੋਣ ਦੇ ਹੱਕ ਦੇ ਵਿੱਚੋਂ ਜਾਂ ਕੈਨੇਡਾ 'ਚ ਰਹਿਣ ਦੇ ਹੱਕ ਦੇ ਵਿੱਚੋਂ, ਅਤੇ ਮਜੋਰਟੀ, ਕਾਫੀ ਵੱਡੀ ਮਜੋਰਟੀ ਜਿਹਨੂੰ ਆਪਾਂ ਵੈਸਟ ਮਜੋਰਟੀ ਕਹਿੰਦੇ ਹਾਂ, ਉਹਨਾਂ ਨੇ ਤਾਂ ਕਿਹਾ ਕਿ ਅਸੀਂ ਸੈਪਰੇਸ਼ਨ ਦੇ ਖਿਲਾਫ ਹਾਂ, ਅਸੀਂ ਕੈਨੇਡਾ ਵਿੱਚ ਹੀ ਰਹਿਣਾ ਚਾਹੁੰਦੇ ਹਾਂ. ਸੋ ਅਲਬਰਟਾ ਨੂੰ ਕੈਨੇਡਾ ਵਿੱਚ ਹੀ ਰੱਖਣਾ ਚਾਹੁੰਦੇ ਨੇ, ਅਤੇ ਕਿਉਂਕਿ ਸ਼ਾਇਦ ਵੋਟਰਸ ਇਹੀ ਸੋਚਦੇ ਨੇ, ਇਹੀ ਆਈਡੀਆ ਹੈ, ਸਮਝ ਹੈ ਕਿ ਯਾਰ ਸਾਡੀ ਸਾਈਡ ਦੀ ਜਿੱਤ ਤਾਂ ਪੱਕੀ ਪੱਕੀ ਆ, ਸਾਰੇ ਪੋਲਸ ਤਾਂ ਸਾਫ਼ ਦਿਖਾਉਂਦੇ ਨੇ ਕਿ 60% 70% ਉਸ ਤੋਂ ਵੀ ਵੱਧ ਕੈਨੇਡਾ ਵਿੱਚ ਰਿਮੇਨ, ਕੈਨੇਡਾ ਵਿੱਚ ਹੀ ਰਹਿਣ ਦੇ ਲਈ ਕਹਿੰਦੇ ਨੇ. ਸਾਨੂੰ ਜਾ ਕੇ ਵੋਟ ਪਾਉਣ ਦੀ ਕੋਈ ਲੋੜ ਵੀ ਨਹੀਂ ਹੈਗੀ, ਆਪਾਂ ਕੰਮ 'ਤੇ ਜਾਵਾਂਗੇ, ਆਪਦਾ ਕੰਮ ਕਰਾਂਗੇ. ਤੁਹਾਨੂੰ ਪਤਾ ਹੀ ਆ ਇਕਾਨਮੀ ਕਿੰਨੀ ਔਖੀ ਹੈ, ਕਾਸਟ ਆਫ ਲਿਵਿੰਗ ਕਿੰਨੀ ਔਖੀ ਹੈ. ਕੋਈ ਵੀ ਕਹਿੰਦਾ ਕਿ ਯਾਰ ਕਾਹਦੇ ਜਾ ਕੇ ਆ ਫਜ਼ੂਲ ਦੀਆਂ ਵੋਟਾਂ ਪਾਉਣੀਆਂ ਜਦੋਂ ਸਾਡੀ ਸਾਈਡ ਤਾਂ ਪੱਕੀ ਪੱਕੀ ਜਿੱਤੂਗੀ. ਆਹੀ ਤਾਂ ਇੱਕ ਗੱਲ ਹੈ ਫੋਰਮਰ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਕਹੀ ਹੈ ਕਿ ਐਕਸਪਲੋਇਟ ਕੀਤੀ ਜਾ ਸਕਦੀ ਹੈ ਸੈਪਰੇਟਿਸਟ ਮੂਵਮੈਂਟ ਦੇ ਵੱਲੋਂ. ਤਾਂ ਹੀ ਤਾਂ ਉਹਨੇ ਕਿਹਾ ਕਿ ਮੈਨੂੰ ਅਸਲ 'ਚ ਡਰ ਹੈ, ਅਸਲ 'ਚ ਫਿਕਰ ਹੈ ਕਿ ਲੈਕ ਆਫ ਵੋਟਰ ਟਰਨ ਆਊਟ ਹੋਣ ਕਰਕੇ ਉਹ ਅੱਡ ਹੋਣ ਵਾਲੇ ਹੀ ਜਿੱਤ ਸਕਦੇ ਨੇ. ਤਾਂ ਹੀ ਅਲਬਰਟਾ ਦੇ ਫੋਰਮਰ ਪ੍ਰੀਮੀਅਰ ਜੇਸਨ ਕੈਨੀ ਨੇ ਅਲਬਰਟਾ ਦੇ ਸਿਟੀਜ਼ਨਸ ਨੂੰ ਇਨਕਰੇਜ ਕੀਤਾ ਹੈ ਕਿ ਉਹ ਸਾਰੇ ਹੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹੀ ਅਗਲੇ ਹਫ਼ਤੇ ਰੈਫਰੈਂਡਮ ਦੇ ਵਿੱਚ ਹਿੱਸਾ ਪਾਉਣ, ਵੋਟ ਪਾਉਣ ਇਹਨਾਂ ਸੈਪਰੇਟਿਸਟ ਨੂੰ ਹਰਾਉਣ ਦੇ ਲਈ. ਸੋ ਇਸ ਰੈਫਰੈਂਡਮ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਸਵਾਲ ਇਹੀ ਹੈ, ਜੇਕਰ ਅਲਬਰਟਾ ਦੇ ਸਿਟੀਜ਼ਨਸ ਅਲਬਰਟਾ ਨੂੰ ਐਜ਼ ਇਸ ਜਿੱਦਾਂ ਹੀ ਹੈ ਇਸ ਸੋ ਕਾਲਡ ਕੋਆਪਰੇਟਿਵ ਫੈਡਰਲਿਜ਼ਮ ਦੇ ਵਿੱਚ, ਕੈਨੇਡਾ ਦੇ ਵਿੱਚ ਹੀ ਐਜ਼ ਏ ਪ੍ਰੋਵਿੰਸ, ਐਜ਼ ਇਸ ਜਿੱਦਾਂ ਵੀ ਹੈਗਾ, ਚਾਹੇ ਗੁੱਡ ਹੈ ਚਾਹੇ ਬੈਡ ਹੈ ਚਾਹੇ ਵਰਸ ਹੈ, ਇੱਦਾਂ ਹੀ ਰੱਖਣਾ ਚਾਹੁੰਦੇ ਨੇ ਜਾਂ ਚਾਹੁੰਦੇ ਨੇ ਕਿ ਲੀਗਲੀ ਬਾਈਂਡਿੰਗ ਅਸਲੀ ਰੈਫਰੈਂਡਮ ਅਤੇ ਪ੍ਰੋਸੈਸ ਰੱਖੀ ਜਾਵੇ ਇਹਨਾਂ ਨੂੰ ਆਜ਼ਾਦ ਕਰਨ ਲਈ. ਆਹ ਹੈ ਤਾਂ ਸਭ ਤੋਂ ਅਹਿਮ ਸਵਾਲ, ਪਰ ਕਾਫੀ ਜ਼ਿਆਦਾ ਹੋਰ ਵੀ ਸਵਾਲ ਨੇ ਜਿਨ੍ਹਾਂ ਦੇ ਵੱਲ ਘੱਟ ਹੀ ਧਿਆਨ ਦਿੱਤਾ ਜਾ ਰਿਹਾ, ਪਰ ਉਹਨਾਂ ਦੇ ਜਿਹੜੇ ਇੰਪਲੀਕੇਸ਼ਨ ਨੇ, ਨਤੀਜੇ ਨੇ, ਜ਼ਿਆਦਾ ਹੀ ਵੱਡੇ ਹੋ ਸਕਦੇ ਆ. ਸੋ ਆਹ ਵੀ ਇੱਕ ਸੱਪ ਨਿਕਲ ਸਕਦਾ ਹੈ ਅਲਬਰਟਾ ਪ੍ਰੀਮੀਅਮ ਡੈਨੀਅਲ ਸਮਿਥ ਦੇ ਵੱਲੋਂ, ਕਿ ਲੋਕਾਂ ਦਾ ਧਿਆਨ ਤਾਂ ਸਿਰਫ ਇਸ ਹੀ ਗੱਲ ਦੇ ਵੱਲ ਆ ਕਿ ਅੱਡ ਹੋਈਏ ਜਾਂ ਨਾ ਹੋਈਏ, ਪਰ 9 ਹੋਰ ਸਵਾਲ ਨੇ, ਕੁੱਲ ਮਿਲਾ ਕੇ 10 ਸਵਾਲ ਨੇ. 9 ਹੋਰ ਸਵਾਲ ਤਾਂ ਇਸ ਤਰ੍ਹਾਂ ਦੇ ਵੀ ਨੇ ਜੋ ਕਿ ਕਾਨੂੰਨ ਤੱਕ, ਪਾਲਿਸੀ ਮੇਕਿੰਗ ਤੱਕ, ਆਪਦੇ ਹੀ ਜੱਜਿਸ ਅਪੁਆਇੰਟ ਕਰਨ ਤੱਕ, ਆਪਦੇ ਹੀ ਇਮੀਗ੍ਰੇਸ਼ਨ 'ਤੇ ਪੂਰਾ 100% ਕੰਟਰੋਲ ਰੱਖਣ ਤੱਕ, ਅਤੇ ਹੋਰ ਵੀ ਜ਼ਿਆਦਾ ਮੋਰ ਸਿਗਨੀਫਿਕੈਂਟ ਮੋਰ ਲੋਂਗ ਟਰਮ ਕੋਨਸੀਕੁਐਂਸ਼ਲ ਚੀਜ਼ਾਂ ਤਾਂ ਇਹ ਵੋਟ ਪਾ ਕੇ ਕਾਫੀ ਵੱਡੀਆਂ ਚੇਂਜਸ ਪੇਸ਼ ਕੀਤੀਆਂ ਜਾ ਸਕਦੀਆਂ ਨੇ. ਖਾਸ ਤਾਂ ਪੁੱਛਿਆ ਜਾਊਗਾ ਕਿ ਜਿਹੜੇ ਵੀ ਅਲਬਰਟਾ ਦੇ ਵਿੱਚ ਨਾਨ PR ਨਾਨ ਸਿਟੀਜ਼ਨ ਆਉਂਦੇ ਨੇ, ਰਹਿੰਦੇ ਨੇ, ਕੰਮ ਕਰਦੇ ਆ ਜਾਂ ਪੜ੍ਹਦੇ ਆ ਜਾਂ ਜਿਹੜੇ ਮਰਜ਼ੀ ਸਟੈਟਸ 'ਤੇ ਆ, ਕੀ ਉਹਨਾਂ ਨੂੰ ਫਰੀ ਦੇ ਵਿੱਚ ਸੇਵਾਵਾਂ ਮਿਲਣੀਆਂ ਚਾਹੀਦੀਆਂ, ਜਿਵੇਂ ਕਿ ਹੈਲਥ ਕੇਅਰ ਜਾਂ ਐਜੂਕੇਸ਼ਨ, ਜਾਂ ਕੀ ਇਹਨਾਂ ਤੋਂ ਪੈਸੇ ਕਢਾਉਣੇ ਚਾਹੀਦੇ ਨੇ? ਕਿਉਂਕਿ ਕੁਛ ਕੁ ਮਹੀਨੇ ਪਹਿਲਾਂ ਇੱਕ ਕਾਫੀ ਵੱਡੀ, ਕਾਫੀ ਅਲਾਰਮਿੰਗ ਰਿਪੋਰਟ ਪੇਸ਼ ਹੋਈ ਸੀ ਅਲਬਰਟਾ ਦੀ ਸਰਕਾਰ ਦੇ ਵੱਲੋਂ, ਜਿਹਦੇ ਵਿੱਚ ਸਾਫ਼ ਸਾਬਤ ਕੀਤਾ ਗਿਆ ਕਿ ਜਿਹੜੇ ਵੀ ਟੈਂਪਰੇਰੀ ਲੋਕ ਆਉਂਦੇ ਨੇ ਅਲਬਰਟਾ ਦੇ ਵਿੱਚ, ਉਹ ਕੋਈ ਨੈੱਟ ਪੋਜ਼ਿਟਿਵ ਇਕਾਨਮੀ ਲਈ ਪੇਸ਼ ਨਹੀਂ ਕਰਦੇ, ਚਾਹੇ ਜਿੰਨਾ ਮਰਜ਼ੀ ਲੋਕ ਇਹ ਢੋਲਕੀ ਵਜਾਈ ਜਾਣ ਕਿ ਇਮੀਗ੍ਰੇਸ਼ਨ ਦਾ ਫਾਇਦਾ ਹੀ ਫਾਇਦਾ ਹੈ. ਸਾਫ਼ ਸਾਬਤ ਕੀਤਾ ਗਿਆ ਸਰਕਾਰੀ ਡੈਰਾ ਦੇ ਨਾਲ ਕਿ ਅਲਬਰਟਾ ਦੇ ਵਿੱਚ ਇਹ ਨੈੱਟ ਡਰੇਨ ਹੀ ਹਨ, ਨੈੱਟ ਨੁਕਸਾਨ ਹੀ ਕਾਜ਼ ਕਰਦੇ ਹਨ. ਨੈੱਟ ਇੱਕ ਜਿਹੜਾ ਵੀ ਇਮੀਗ੍ਰੈਂਟ ਜਾਂਦਾ ਉੱਥੇ, ਜਿਹੜੇ ਟੈਂਪਰੇਰੀ ਨੇ, ਉਹ ਸਰਕਾਰੀ ਰਿਸੋਰਸਿਸ ਜ਼ਿਆਦਾ ਵਰਤਦੇ ਨੇ, ਕੰਟਰੀਬਿਊਟ ਘੱਟ ਹੀ ਕਰਦੇ ਨੇ. ਸੋ ਤਾਂ ਹੀ ਤਾਂ ਕਾਫੀ ਜ਼ਿਆਦਾ ਸਵਾਲ ਇਸ ਤਰ੍ਹਾਂ ਦੇ ਵੀ ਪੁੱਛੇ ਜਾਣਗੇ ਕਿ ਹੈਲਥ ਕੇਅਰ ਦੇ ਲਈ, ਕੀ ਐਜੂਕੇਸ਼ਨ ਦੇ ਲਈ ਇਹਨਾਂ ਤੋਂ ਪੈਸੇ ਕਢਾਉਣੇ ਚਾਹੀਦੇ ਆ, ਇਹਨਾਂ ਨੂੰ ਪੱਲਿਓਂ ਪੇ ਕਰਨਾ ਚਾਹੀਦਾ ਕਿ ਨਹੀਂ. ਇਹ ਜਿਹੜੀਆਂ ਬਾਕੀਆਂ 9 ਕੁਐਸਚਨਸ ਨੇ ਰੈਫਰੈਂਡਮ ਦੇ ਵਿੱਚ, ਇਹਨਾਂ ਦੇ ਨਤੀਜੇ ਜ਼ਿਆਦਾ ਵੱਡੇ ਹੋ ਸਕਦੇ ਆ, ਖਾਸ ਇਸ ਕੈਨੇਡਾ ਤੋਂ ਅੱਡ ਆਜ਼ਾਦ ਹੋਣ ਦੇ, ਰੀਅਲਿਸਟਿਕਲੀ ਤਾਂ ਲੱਗਦਾ ਹੈ ਨਹੀਂ ਸੈਪਰੇਟਿਸਟ ਜਿੱਤਣਗੇ. ਸੋ ਬਾਕੀਆਂ ਦੇ ਵਿੱਚ ਤਾਂ ਸ਼ਾਇਦ ਜਿੱਤ ਵੀ ਸਕਦੇ ਆ, ਉਹਦਾ ਨਤੀਜਾ ਦੇਖਣਾ ਬਹੁਤ ਜ਼ਰੂਰੀ ਹੋਊਗਾ ਨੈਕਸਟ ਮੰਡੇ, ਮੰਡੇ 1 week ਫਰੋਮ ਨਾਓ. ਸੋ ਪਿਛਲੇ ਦਿਨਾਂ ਦੇ ਵਿੱਚ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੈਪਰੇਟਿਸਟ ਮੂਵਮੈਂਟ ਨੂੰ ਥੋੜ੍ਹਾ ਬਹੁਤਾ ਜਾ ਦੱਬਣ ਦੇ ਲਈ, ਕਹਿ ਲਓ ਕਿ ਇਹਨਾਂ ਦੀ ਅੱਗ ਦੀ ਜਿਹੜੀ ਮੂਵਮੈਂਟ ਹੈ ਉਹ 'ਤੇ ਥੋੜ੍ਹਾ ਜਿਹਾ ਠੰਡਾ ਪਾਣੀ ਡੋਲਣ ਦੇ ਲਈ ਕੀ ਕੀਤਾ, ਸਾਡੇ ਬਹੁਤ ਹੀ ਸਿਆਣੇ ਪ੍ਰਾਈਮ ਮਿਨਿਸਟਰ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਬਿਨਾਂ ਕੋਈ ਵੀ
ਇੱਕ ਡਾਲਰ ਦੀ ਇਨਵੈਸਟਮੈਂਟ ਤੋਂ, ਬਿਨਾਂ ਪ੍ਰਾਈਵੇਟ ਪ੍ਰਪੋਨੈਂਟ ਤੋਂ, ਬਿਨਾਂ ਇਨਵੈਸਟਰ ਤੋਂ, ਬਿਨਾਂ ਬਿਲਡਰ ਤੋਂ, ਬਿਨਾਂ ਕੁਛ ਵੀ ਤੋਂ ਅਨਾਊਂਸ ਕੀਤਾ ਕਿ ਉਹ ਅਲਬਰਟਾ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਟਾਈਡ ਵਾਟਰ ਤੱਕ ਇੱਕ ਨਵੀਂ ਓਇਲ ਪਾਈਪਲਾਈਨ ਅਪਰੂਵ ਕਰੂਗਾ ਅਤੇ ਅਗਲੇ ਸਾਲ ਅਕਟੋਬਰ 1, 2027 ਤੋਂ ਪਹਿਲਾਂ ਇਹਦੀ ਕੰਸਟਰਕਸ਼ਨ ਵੀ ਸ਼ੁਰੂ ਕਰ ਦੇਵਾਂਗੇ, ਚੱਕ ਦਾਂਗੇ ਫੱਟੇ। ਪ੍ਰਪੋਨੈਂਟ ਵੀ ਨਹੀਂ ਹੈਗਾ, ਇਨਵੈਸਟਰ ਵੀ ਨਹੀਂ ਹੈਗਾ, ਬਿਲਡਰ ਵੀ ਨਹੀਂ ਹੈਗਾ, ਆਰਕੀਟੈਕਟ ਵੀ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ। ਕਹਿੰਦਾ ਸਾਲ ਤੱਕ ਕੰਸਟਰਕਸ਼ਨ ਸ਼ੁਰੂ ਕਰ ਦੇਵਾਂਗੇ, ਜਾ ਕੇ 32-33-34 ਤੱਕ ਹੋਪਫੁਲੀ ਇਹਨੂੰ ਕਾਮਯਾਬ ਵੀ ਕਰ ਦੇਵਾਂਗੇ ਕਿ ਮਿਲੀਅਨ ਬਾਲਟੀ ਕਰੂਡ ਓਇਲ ਦੀ ਬਿਚਮਿਨ ਓਇਲ ਅਲਬਰਟਾ ਓਇਲ ਸੈਂਡ ਤੋਂ ਲੈ ਕੇ BC ਦੇ ਪਾਣੀ ਤੱਕ ਜਾਊਗੀ, ਜੋ ਕਿ ਵੇਚੀ ਜਾਊਗੀ ਏਸ਼ੀਅਨ ਜਾਂ ਯੂਰੋਪੀਅਨ ਜਾਂ ਜਿਹੜੇ ਮਰਜ਼ੀ ਮਾਰਕੀਟ ਤੱਕ। ਕਾਫੀ ਵੱਡੀ ਗੱਲਬਾਤ ਕੀਤੀ ਆ ਅਤੇ ਟਾਈਮਿੰਗ ਵੀ ਵੈਰੀ ਵੈਰੀ ਕੋਇਨਸੀਡੈਂਟਲ ਹੈ, ਜਸਟ ਅ ਫਿਊ ਡੇਜ਼ ਬਿਫੋਰ ਦਿਸ ਹਿਊਜ ਸੈਪਰੇਟਿਸਟ ਰੈਫਰੈਂਡਮ। ਸੋ ਬ੍ਰਿਟਿਸ਼ ਕੋਲੰਬੀਆ ਦੇ ਪਾਣੀ ਤੱਕ ਪਾਈਪਲਾਈਨ ਬਣਨੀ ਆ ਨਹੀਂ ਬਣਨੀ ਆ ਇਹਨਾਂ ਨੇ ਅਨਾਊਂਸ ਕਰ ਦਿੱਤਾ ਹੈ, ਪਰ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਲਬਰਟਾ ਦੀ ਨੈਚੁਰਲ ਰਿਸੋਰਸ ਇਕਾਨਮੀ ਦੇ ਵਿੱਚ ਇੰਨੀ ਜ਼ਿਆਦਾ ਤਰੱਕੀ ਹੋਈ ਹੀ ਨਹੀਂ ਜਿੰਨੀ ਹੋਣੀ ਚਾਹੀਦੀ ਸੀ, ਕਿਉਂਕਿ ਫੋਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਉਹਨੂੰ ਜਿਹੜੇ ਵੀ ਕੰਟਰੋਲ ਕਰਨ ਵਾਲੇ ਫਾਪੇ ਮਾਸਟਰ ਨੇ, ਉਹਨੂੰ ਹੁਕਮ ਦੇਣ ਵਾਲੇ ਜੋ ਵੀ ਪਾਵਰਸ ਦੈ ਆਰ ਗਲੋਬਲ ਅਲੂਮਨਾਡੀ ਕਹਿ ਲਓ, ਪਾਵਰਸ ਦੈ ਬੀ ਕਹਿ ਲਓ, ਜੋ ਵੀ ਹੈਗੇ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਦੁਨੀਆ ਭਰ ਦੇ ਵਿੱਚ ਵੈਸਟਰਨ ਮੁਲਕਾਂ ਦੇ ਵਿੱਚ ਇੱਕੋ ਹੀ ਦਮ ਹੀ ਐਂਟੀ ਐਨਰਜੀ, ਐਂਟੀ ਨੈਚੁਰਲ ਰਿਸੋਰਸ, ਕਲਾਈਮੇਟ ਚੇਂਜ ਏਜੰਡਾ, ਐਂਟੀ ਕਾਰਬਨ, ਕੀਪ ਇਨ ਦਾ ਗਰਾਊਂਡ ਪਾਲਿਸੀਜ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੇਖੋ ਨਤੀਜਾ ਕੀ ਪੇਸ਼ ਹੋਇਆ, ਗਲੋਬਲੀ ਵੈਸਟਰਨਾਈਜ਼ ਮੁਲਕਾਂ ਦੇ ਵਿੱਚ ਲੈਫਟ ਤੋਂ ਲੈ ਕੇ ਕੰਪਲੀਟ 180 ਡਿਗਰੀਜ਼ ਫਲਿੱਪ ਹੋ ਰਹੀ ਹੈ, ਰਾਈਟ ਨੂੰ ਹੀ ਇਲੈਕਟ ਕੀਤਾ ਜਾ ਰਿਹਾ ਹੈ, ਜਰਮਨੀ, ਅਮੇਰੀਕਾ, ਜਿੱਥੇ ਮਰਜ਼ੀ ਵੀ ਤੁਸੀਂ ਦੇਖੋ। ਸਾਡਾ ਮੁਲਕ ਤਾਂ ਥੋੜ੍ਹਾ ਜਿਹਾ ਜ਼ਿਆਦਾ ਹਿੱਲਿਆ ਹੋਇਆ, ਥੋੜ੍ਹਾ ਜਿਹਾ ਪਿੱਛੇ ਹੀ ਹੈ, ਡਿਲੇ ਹੀ ਹੈ, ਹੋਪਫੁਲੀ ਅਗਲੀਆਂ ਚੋਣਾਂ ਤੱਕ ਵੀ ਇੱਥੇ ਡਰੈਸਟਿਕ ਚੇਂਜ ਟੂ ਦਾ ਰਾਈਟ ਹੀ ਪੇਸ਼ ਹੋਜੂਗੀ ਫੋਰ ਦ ਬੈਟਰ ਆਫ ਦਿਸ ਕੰਟਰੀ। ਪਰ ਹੁਣ ਮਾਰਕ ਕਾਰਨੀ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪ੍ਰੋ ਐਨਰਜੀ ਹੈ, ਪ੍ਰੋ ਇਹ ਕਾਰਬਨ ਹੈ, ਅਤੇ ਉਹਨੇ ਅਨਾਊਂਸ ਕੀਤਾ ਹੈ ਦ ਪੈਸਿਫਿਕ ਲਿੰਕ ਪਾਈਪਲਾਈਨ। ਉਹਦੇ ਗਵਰਨਮੈਂਟ ਦਾ ਸਭ ਤੋਂ ਪਹਿਲਾ ਪ੍ਰੋਜੈਕਟ ਆਫ ਨੈਸ਼ਨਲ ਇੰਟਰਸਟ ਹੈ, ਜਿਸ ਦੇ ਬਾਰੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀ ਕਿਹਾ ਕਿ ਯਾਰ ਸਾਫ ਸਬੂਤ ਤਾਂ ਤੁਹਾਨੂੰ ਹੁਣ ਪੇਸ਼ ਹੋ ਗਿਆ ਕਿ ਕੋਆਪਰੇਟਿਵ ਫੈਡਰਲਿਜ਼ਮ ਕੰਮ ਕਰ ਸਕਦਾ ਹੈ। ਜਦੋਂ ਚੱਜ ਦੀ ਸਰਕਾਰ ਹੋਵੇ, ਨਾ ਕਿ ਟਰੂਡੋ ਸਰਕਾਰ ਹੋਵੇ, ਫਿਰ ਤਾਂ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ। ਪਰ ਅਲਬਰਟਾ ਵਿਮੈਨਸ ਇੰਡੀਪੈਂਡੈਂਸ ਨੈਟਵਰਕ ਤੋਂ ਐਂਜਲਾ ਟਬੈਕ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਨਾਊਂਸਮੈਂਟ ਤਾਂ ਯਾਰ ਕਈ ਮਹੀਨੇ ਪਹਿਲਾਂ ਵੀ ਕੀਤੀਆਂ ਜਾ ਸਕਦੀਆਂ ਸੀ। ਮਾਰਕ ਕਾਰਨੀ ਤਾਂ ਹੁਣ 18-19 ਮਹੀਨੇ ਪਾਵਰ ਦੇ ਵਿੱਚ ਆ, ਇਹਨੂੰ ਹੁਣ ਹੀ ਕੋਈ ਅਕਲ ਆਈ ਆ, ਕੋਈ ਧਿਆਨ ਹੋਇਆ ਕਿ ਯਾਰ ਇੱਕ ਪਾਈਪਲਾਈਨ ਬਣਾਉਣੀ ਚਾਹੀਦੀ ਆ, ਇਹਨੇ ਹੁਣ ਹੀ ਕਿਉਂ ਇਹਨੂੰ ਅਨਾਊਂਸ ਕੀਤਾ ਆਪਦੇ ਪੋਲੀਟਿਕਲ ਫਾਇਦੇ ਲਈ ਅਤੇ ਅਲਬਰਟਾ ਸੈਪਰੇਟਿਸਟ ਮੂਵਮੈਂਟ ਨੂੰ ਰੋਕਣ ਲਈ, ਉਹਨਾਂ ਦੀ ਜਿਹੜੀ ਵਨ ਵੇ ਟ੍ਰੇਨ ਹੈ ਉਹਨੂੰ ਹੀ ਰੋਕਣ ਲਈ, ਅਤੇ ਉਹਨੇ ਹੁਣ ਇਸ ਪਾਈਪਲਾਈਨ ਨੂੰ ਜਾਣ ਬੁੱਝ ਕੇ ਅਨਾਊਂਸ ਕੀਤਾ। ਉਹਨੇ ਕਿਹਾ political games get played on the Canadian people, Albertans are not that stupid, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਸਭ ਪੋਲਿਟਿਕਸ ਹੀ ਹੈ। ਸ਼ਾਇਦ ਹੁਣ ਪਾਈਪਲਾਈਨ ਅਨਾਊਂਸ ਕੀਤੀ ਗਈ ਆ, ਪਰ ਕਿਉਂਕਿ ਕੋਈ ਪ੍ਰਾਈਵੇਟ ਪ੍ਰਪੋਨੈਂਟ ਹੈ ਨਹੀਂ, ਕੋਈ ਬਿਲਡਰ ਹੈ ਨਹੀਂ, ਇਨਵੈਸਟਰ ਹੈ ਨਹੀਂ, ਸਾਲ ਤੱਕ ਇਹਨਾਂ ਨੇ ਟਾਈਮ ਦਿੱਤਾ ਹੋਇਆ ਇਹਦੀ ਕੰਸਟਰਕਸ਼ਨ ਸ਼ੁਰੂ ਕਰਨ ਲਈ, ਸ਼ਾਇਦ ਲੋਕਾਂ ਨੂੰ ਲਾਰਾ ਹੀ ਲਾਇਆ ਜਾਵੇ, ਆਹ ਵੋਟ ਖਰਾਬ ਕਰ ਦਈਏ, ਸਾਰਾ ਕੁਛ ਕੰਮ ਦੱਬ ਹੀ ਦਈਏ, ਪਾਈਪਲਾਈਨ ਬਣਨੀ ਹੈਗੀ ਆ ਨਹੀਂ ਬਣਨੀ ਹੈਗੀ ਆ ਰੱਬ ਹੀ ਦੇਖੀ ਜਾਊਗਾ ਬਸ। ਸੋ ਨਾਲ ਦੀ ਨਾਲ ਇਸ ਰੈਫਰੈਂਡਮ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੈ ਸੋ ਕਾਲਡ ਫੋਰਨ ਇੰਟਰਫੀਅਰੈਂਸ ਦੇ ਬਾਰੇ, ਜਿਹਦੇ ਨਾਲ ਓਲਡ ਬੂਮਰਸ ਨੂੰ ਭੜਕਾਇਆ ਜਾਂਦਾ ਹੈ ਕਿ ਸਾਨੂੰ ਇਹਦੇ ਖਿਲਾਫ ਹੀ ਵੋਟ ਪਾਉਣੀ ਚਾਹੀਦੀ ਆ, ਕਿਉਂਕਿ ਅਮੇਰੀਕਨਸ, ਖਾਸ ਤਾਂ ਰਿਪਬਲਿਕਨਸ, ਖਾਸ ਤਾਂ ਟਰੰਪ ਅਤੇ ਉਹਦੇ ਲੋਕ ਇਸ ਰੈਫਰੈਂਡਮ ਦੇ ਵਿੱਚ ਇਨਵੋਲਵ ਹੋ ਰਹੇ ਨੇ, ਜੇ ਉਹ ਇੱਕ ਤਰਫ ਹਨ ਫਿਰ ਸਾਨੂੰ ਉਹਨਾਂ ਦੇ ਖਿਲਾਫ ਹੀ ਹੋਣਾ ਚਾਹੀਦਾ ਹੈ। ਆਹ ਵੀ ਪੋਲੀਟਿਕਸ ਹੀ ਖੇਡੀ ਜਾ ਰਹੀ ਹੈ। ਕਾਫੀ ਜ਼ਿਆਦਾ ਚਰਚਾ ਹੈ ਸੋ ਕਾਲਡ ਫੋਰਨ ਇੰਟਰਫੀਅਰੈਂਸ ਦੇ ਬਾਰੇ। ਕਈ ਕੈਨੇਡੀਅਨ ਮੀਡੀਆ ਆਊਟਲੈਟਸ ਨੇ ਰਿਪੋਰਟ ਕੀਤਾ ਹੈ ਕਿ ਅਲਬਰਟਾ ਦੀ ਕੈਨੇਡਾ ਤੋਂ ਇੰਡੀਪੈਂਡੈਂਸ ਲਈ ਕੈਂਪੇਨ ਕਰਨ ਵਾਲੇ ਜਿਹੜੇ ਅਲੱਗ ਅਲੱਗ ਡਿਫਰੈਂਟ ਗਰੁੱਪ ਹਨ, ਅੱਡ ਹੋਣ ਵਾਲੇ ਜਿਹੜੇ ਗਰੁੱਪ ਹਨ, ਉਹਨਾਂ ਦੇ ਵਿੱਚੋਂ ਤਾਂ ਕਈ ਸਾਊਥ ਆਫ ਦਾ ਬੋਰਡਰ ਜਾ ਕੇ US ਪੋਲੀਟੀਸ਼ੀਅਨਸ ਅਤੇ ਇੰਟਰਸਟ ਗਰੁੱਪਸ ਅਤੇ ਵੱਡੇ ਵੱਡੇ ਕਾਰਪੋਰੇਸ਼ਨਸ ਨਾਲ ਮੀਟਿੰਗਸ ਵੀ ਕਰ ਚੁੱਕੇ ਹਨ, ਅਤੇ ਇਹਨਾਂ ਨੇ ਬਿਨਾਂ ਕਿਸੇ ਵੀ ਸਰਕਾਰੀ ਪਾਵਰ ਹੋਣ ਤੋਂ US ਪੋਲੀਟੀਸ਼ੀਅਨਸ ਨੂੰ ਅਲਬਰਟਾ ਦੇ ਤੇਲ
ਤੇ ਫਰੈਸ਼ ਵਾਟਰ ਰਿਸੋਰਸਿਸ ਤੱਕ ਜ਼ਿਆਦਾ ਐਕਸੈਸ ਦੀ ਵੀ ਗਾਰੰਟੀ ਪੇਸ਼ ਕੀਤੀ ਹੈ ਉਹਨਾਂ ਦੇ ਸਪੋਰਟ ਤੇ ਪੈਸਿਆਂ ਤੇ ਫੰਡਿੰਗ ਦੇ ਬਦਲੇ। ਕੈਨੇਡਾ ਦੇ ਨਵੇਂ ਫੋਰਨ ਇਨਫਲੂਐਂਸ ਕਮਿਸ਼ਨਰ ਨੇ ਵੀ 60 ਤੋਂ ਵੀ ਜ਼ਿਆਦਾ ਪ੍ਰੋ ਇੰਡੀਪੈਂਡੈਂਸ ਅੱਡ ਹੋਣ ਵਾਲੇ ਇੰਡੀਵਿਜੂਅਲਸ ਐਂਡ ਗਰੁੱਪਸ ਨੂੰ ਵੀ ਨੋਟਿਸ ਭੇਜੇ ਨੇ ਕਿ ਉਹਨਾਂ ਦਾ ਹੁਣ ਲੀਗਲ ਆਬਲੀਗੇਸ਼ਨ ਹੈ, ਕਾਨੂੰਨੀ ਜ਼ਿੰਮੇਵਾਰੀ ਹੈ ਕਿ ਫੋਰਨ ਇਨਫਲੂਐਂਸ ਨੂੰ ਰਿਪੋਰਟ ਕੀਤਾ ਜਾਵੇ ਜੇ ਉਹਨਾਂ ਨੂੰ ਕਿਸੇ ਬਾਹਰਲੇ ਮੁਲਕ ਦੇ ਔਰਗਨਾਈਜੇਸ਼ਨ ਫੰਡਿੰਗ ਡੋਨਰਸ ਐਕਸੈਟਰਾ ਕੰਟੈਕਟ ਕਰਦੇ ਨੇ। ਯੂ ਗਾਟ ਅ ਸਨਿਚ ਰਾਈਟ ਅਵੇ। ਪਰ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਬਲੌਂਕ ਨੇ ਕਿਹਾ ਕਿ ਉਹਨੂੰ ਲੱਗਦਾ ਹੈ ਹੀ ਨਹੀਂ ਕਿ ਜੋ ਵੀ ਸਾਨੂੰ ਅੰਦਾਜ਼ੇ ਨੇ ਕਿੰਨੀ ਕੁ ਇਨਵੋਲਵਮੈਂਟ ਹੈ, ਐਕਸਪੈਕਟੇਸ਼ਨ ਤੋਂ ਜ਼ਿਆਦਾ ਫੋਰਨ ਇੰਟਰਫੀਅਰੈਂਸ ਨਹੀਂ ਹੋ ਰਹੀ ਹੈ ਇਸ ਰੈਫਰੈਂਡਮ ਦੇ ਵਿੱਚ। ਉਹਨੇ ਕਿਹਾ, ਆਈ ਡੋਂਟ ਥਿੰਕ ਇਟਸ ਮੋਰ ਇੰਟੈਂਸ ਦੈਨ ਵੀ ਵੁੱਡ ਹੈਵ ਐਕਸਪੈਕਟਡ ਐਂਡ ਇਟਸ ਨਾਟ ਨਿਊ। ਇਹ ਨਵੀਂ ਕੋਈ ਗੱਲ ਹੈ ਨਹੀਂ। ਸੋ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਐਂਡ ਡੂਅਲ ਕੈਨੇਡੀਅਨ ਸਿਟੀਜ਼ਨ ਈਲਾਨ ਮਸਕ, ਉਹਨੇ ਵੀ ਕਿਹਾ ਜਦੋਂ ਕੁਬੈਕ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਹੋਈਆਂ, ਸੈਪਰੇਟ ਪਾਰਟੀ ਪਾਵਰ 'ਚ ਆਈ ਅਤੇ ਉਹਨਾਂ ਦੇ ਲੀਡਰ ਨੇ ਕਿਹਾ ਕਿ ਇੱਕ ਦਿਨ ਅਸੀਂ ਆਜ਼ਾਦ ਹੋਵਾਂਗੇ ਕੈਨੇਡਾ ਤੋਂ। ਉਦੋਂ ਈਲਾਨ ਮਸਕ ਨੇ ਪਿਛਲੇ ਦਿਨਾਂ ਦੇ ਵਿੱਚ ਆਪਦੇ ਹੀ ਐਕਸ ਪਲੈਟਫਾਰਮ 'ਤੇ ਲਿਖਿਆ, ਗੁੱਡ, ਕੁਬੈਕ ਸ਼ੁੱਡ ਸੈਪਰੇਟ। ਫਿਰ ਲਿਖਿਆ, ਦੇ ਵੁੱਡ ਬੀ ਬੈਟਰ ਆਫ, ਐਲਬਰਟਾ ਐਂਡ ਸਸਕੈਚੁਆਨ ਸ਼ੁੱਡ ਸੈਪਰੇਟ ਟੂ। ਸੋ ਇਹਨਾਂ ਵਿਚਾਰਾਂ ਦੇ ਬਾਰੇ ਕਾਫੀ ਜ਼ਿਆਦਾ ਚਰਚਾ ਹੋਈ ਤਾਂ ਹੈਗੀ ਆ। ਜਿਸ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵੀ ਇਹਦੇ ਬਾਰੇ ਪੁੱਛਿਆ ਗਿਆ ਹੈ ਅਤੇ ਉਹਨੇ ਸਿਰਫ ਇਹੀ ਕਿਹਾ ਕਿ ਕੈਨੇਡਾ ਦੇ ਫਿਊਚਰ ਦੇ ਬਾਰੇ ਸਿਰਫ ਕੈਨੇਡੀਅਨਸ ਹੀ ਫੈਸਲਾ ਲੈਣਗੇ, ਵਿਚ ਇਜ਼ ਫਨੀ ਕਿਉਂਕਿ ਈਲਾਨ ਮਸਕ ਇੱਕ ਕੈਨੇਡੀਅਨ ਡੂਅਲ ਸਿਟੀਜ਼ਨ ਤਾਂ ਹੈਗਾ ਹੀ ਹੈਗਾ। ਸੋ ਸ਼ਾਇਦ ਮਾਰਕ ਕਾਰਨੀ ਨੂੰ ਪਤਾ ਤੱਕ ਨਹੀਂ ਹੈਗਾ ਕਿ ਈਲਾਨ ਮਸਕ ਵੀ ਇੱਕ ਕੈਨੇਡੀਅਨ ਹੀ ਹੈ। ਅਤੇ ਨਾਲ ਦੀ ਨਾਲ ਦੋਸਤੋ, ਅੱਜ ਥੈਂਕਸ ਗਿਵਿੰਗ ਦੇ ਦਿਨ ਇੱਕ ਪ੍ਰੀ ਰਿਕਾਰਡਡ ਵੀਡੀਓ ਦੇ ਵਿੱਚ ਮੈਸੇਜ ਦੇ ਰਾਹੀਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਐਲਬਰਟਾ ਦੇ ਵੋਟਰਸ ਨੂੰ ਐਡਰੈਸ ਕੀਤਾ, ਕਿਹਾ ਕਿ ਇਹਨਾਂ ਲੋਕਾਂ ਨੂੰ ਪਛਾਣ ਲੈਣਾ ਚਾਹੀਦਾ ਹੈ, ਸਮਝ ਲੈਣਾ ਚਾਹੀਦਾ ਹੈ ਕਿ ਦੁਨੀਆ ਬਦਲ ਗਈ ਆ। ਹੁਣ ਤੁਹਾਨੂੰ ਪਤਾ ਹੀ ਆ ਕਿ ਮੈਨੂੰ ਲੱਗਦਾ ਕੋਈ 500, 600, 700, 800 ਪਲੱਸ ਵਾਰੀ ਮਾਰਕ ਕਾਰਨੀ ਨੇ 18-19 ਪਲੱਸ ਮਹੀਨਿਆਂ ਵਿੱਚ ਕੀ ਕਿਹਾ ਹੈ। ਵੀ ਲਿਵਿੰਗ ਇਨ ਅ ਮੋਰ ਡੇਂਜਰਸ ਐਂਡ ਡਿਵਾਈਡਡ ਵਰਲਡ। ਇਮੈਜਿਨ ਇੱਕ ਮੁਲਕ ਦਾ ਲੀਡਰ ਨਿਤ ਰੋਜ਼ ਹੀ ਉਹੀ ਐਗਜੈਕਟ ਸੇਮ ਸਟੇਟਮੈਂਟ ਕਹੀ ਜਾਂਦਾ ਹੈ, ਆਬਵੀਅਸਲੀ ਲੋਕਾਂ ਦੇ ਮਨ ਦੇ ਵਿੱਚ ਤਾਂ ਫੀਅਰ ਸਪੈਡ ਹੋਣਾ ਹੀ ਹੋਣਾ ਹੈ, ਪ੍ਰੋਪਾਗੈਂਡਾ ਸਪੈਡ ਹੋਣੀ ਹੋਣੀ ਹੈ। ਵੀ ਲਿਵਿੰਗ ਇਨ ਅ ਮੋਰ ਡੇਂਜਰਸ ਐਂਡ ਡਿਵਾਈਡਡ ਵਰਲਡ। ਕੋਈ ਮੈਨੂੰ ਲੱਗਦਾ ਵੈਬਸਾਈਟ ਤਿਆਰ ਕੀਤੀ ਹੋਈ ਆ ਜਿਹਦੇ 'ਤੇ ਟਰੈਕ ਵੀ ਕੀਤਾ ਜਾਂਦਾ ਕਿੰਨੇ 100 ਵਾਰੀ, ਹਾਊ ਮੈਨੀ ਹੰਡਰਡਸ ਆਫ ਟਾਈਮਸ ਉਹਨੇ ਉਹੀ ਐਗਜੈਕਟ ਗਾਰਬੇਜ ਬਾਰ ਬਾਰ ਹੀ ਪੌਂਕੀ ਹੈ। ਵੀ ਲਿਵਿੰਗ ਇਨ ਅ ਮੋਰ ਡੇਂਜਰਸ ਐਂਡ ਡਿਵਾਈਡ ਵਰਲਡ, ਬਾਰ ਬਾਰ ਹੀ ਉਹੀ ਸੇਮ ਗੱਲ ਕਹੀ ਜਾਂਦਾ ਹੈ। ਸੋ ਹੁਣ ਵੀ ਅੱਜ ਵੀ ਥੈਂਕਸ ਗਿਵਿੰਗ ਦੇ ਇਸ ਮੈਸੇਜ ਦੇ ਵਿੱਚ ਵੀ ਸੇਮ ਚੀਜ਼ ਕਹੀ ਹੈ ਕਿ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕੈਨੇਡਾ ਦੀ ਇਕਾਨਮੀ, ਸਿਕਿਉਰਿਟੀ, ਸਾਡੀ ਵੇ ਆਫ ਲਾਈਫ ਦੇ ਖਿਲਾਫ ਰੀਅਲ ਥ੍ਰੈਟਸ ਪੇਸ਼ ਕੀਤੀਆਂ ਜਾ ਰਹੀਆਂ ਹਨ। ਉਹਨੇ ਕਿਹਾ, ਵੀ ਹੈਵ ਟੂ ਬਿਲਡ ਸਟਰੋਂਗ ਐਂਡ ਵੀ ਆਰ ਸਟਰੋਂਗਰ ਟੁਗੈਦਰ। ਉਹਨੇ ਕਿਹਾ ਕਿ ਕਈ ਜਨਰੇਸ਼ਨਸ ਆਫ ਐਲਬਰਟਨਸ ਨੇ ਇਸ ਮੁਲਕ ਨੂੰ ਬਣਾਉਣ ਦੇ ਵਿੱਚ ਹੀ, ਜੋ ਕੁਛ ਵੀ ਕੈਨੇਡਾ ਅੱਜ ਹੈ ਉਹਦੇ ਬਣਾਉਣ ਦੇ ਵਿੱਚ ਹੀ ਮਦਦ ਕੀਤੀ ਹੈ, ਅਤੇ ਮੁਲਕ ਵੀ ਐਲਬਰਟਨਸ ਦਾ ਹੀ ਹੈ ਐਂਡ ਇਟਸ ਵਰਥ ਫਾਈਟਿੰਗ ਫੋਰ, ਨਾ ਕਿ ਅੱਡ ਹੋਣ ਦੇ ਲਈ, ਇਹਦੇ ਵਿੱਚ ਹੀ ਰਹਿਣ ਦੇ ਲਈ, ਇਟਸ ਵਰਥ ਫਾਈਟਿੰਗ ਫੋਰ। ਸੋ ਇਸ ਹਫ਼ਤੇ Canadian Prime Minister Mark Carney, nale official opposition party leader Pierre Poilievre, donne khud aap campaign karange Alberta de vich hi separation de khilaf, donne hi campaign karange ki sanu Canada vich hi rehna chahida hai, te isi hafte kafi baddiyan hazaran to leke 10,000 lokan diyan rallyan vi expected han। ਕੱਲ ਨੂੰ ਫੋਰਮਰ ਯੂਨਾਈਟਿਡ ਕੰਜ਼ਰਵੇਟਿਵ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਅਤੇ ਫੋਰਮਰ NDP ਅਲਬਰਟਾ ਪ੍ਰੀਮੀਅਰ ਰੇਚਲ ਨਾਲੀ ਐਡਮਿੰਟਨ ਦੇ ਵਿੱਚ ਬਹੁਤ ਹੀ ਵੱਡੀ ਰੈਲੀ ਦੇ ਵਿੱਚ ਬੋਲਣਗੇ ਸੈਪਰੇਸ਼ਨ ਦੇ ਖਿਲਾਫ, ਅਤੇ ਕੱਲ ਨੂੰ ਹੀ ਐਡਵਾਂਸ ਪੋਲਿੰਗ ਸ਼ੁਰੂ ਕੀਤੀ ਜਾ ਰਹੀ ਹੈ ਬਾਏ ਇਲੈਕਸ਼ਨਸ ਅਲਬਰਟਾ, ਅਤੇ ਜਾ ਕੇ ਫਰਾਈਡੇ ਨੂੰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੌਲੀਵ ਅਤੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੋਨੇ ਇਕੱਠੇ ਕੈਲਗਰੀ ਦੇ ਵਿੱਚ ਵੀ ਇੱਕ ਬਹੁਤ ਵੱਡੀ ਰੈਲੀ ਹੋਸਟ ਕਰਨਗੇ ਸੈਪਰੇਸ਼ਨ ਦੇ ਖਿਲਾਫ। PMO ਦੇ ਆਫਿਸ ਨੇ ਦੱਸਿਆ ਹੈ ਕਿ ਮਾਰਕ ਕਾਰਨੀ ਵੀ ਇਸ ਹਫ਼ਤੇ ਦੇ ਵਿੱਚ ਅਲਬਰਟਾ ਦੇ ਵਿੱਚ ਹੀ ਹੋਊਗਾ ਇਹਨਾਂ ਰੈਲੀਆਂ ਅਤੇ ਡਿਫਰੈਂਟ ਸਟਾਪਸ ਦੇ ਵਿੱਚ, ਪਰ ਐਗਜੈਕਟ ਉਹਦਾ ਏਜੰਡਾ, ਉਹਦਾ ਟਾਈਮ ਫਰੇਮ ਨਹੀਂ ਦੱਸਿਆ ਗਿਆ ਹੈ। ਸੋ ਦੇਖਦੇ ਹਾਂ ਦੋਸਤੋ, ਅੱਜ ਤੋਂ ਐਗਜੈਕਟਲੀ ਹਫ਼ਤਾ ਬਾਅਦ ਕੀ ਅਲਬਰਟਾ ਦੇ ਲੋਕ
ਅੱਡ ਹੋਣ ਦੇ ਲਈ, ਆਜ਼ਾਦ ਹੋਣ ਦੇ ਲਈ ਪ੍ਰੋਸੈਸ ਸ਼ੁਰੂ ਕਰਨਗੇ ਜਾਂ ਰਹਿਣ ਦੇ ਲਈ ਹੀ ਸ਼ੁਰੂ ਕਰਨਗੇ, ਪਰਸੈਂਟੇਜ ਦੋਨਾਂ ਹੀ ਵੋਟਾਂ ਦਾ ਯੈਸ ਨੋ ਦਾ ਕਿੰਨਾ ਕੁ ਫਰਕ ਪੇਸ਼ ਹੋਣਾ ਹੈ, ਕਾਫੀ ਇੰਟਰਸਟਿੰਗ ਗੱਲਬਾਤ ਹੋਣੀ ਹੋਣੀ ਆ। ਪਰ ਮੇਰੇ ਖਿਆਲ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਸਟਿੰਗ ਗੱਲ ਤਾਂ ਇਹ ਨਹੀਂ ਹੋਣੀ ਜੇ ਵੋਟ ਅੱਡ ਹੋਣ ਦੇ ਲਈ ਜਾਂ ਨਾ ਹੋਣ ਦੇ ਲਈ ਕਾਮਯਾਬ ਹੁੰਦੀ ਹੈ ਨਹੀਂ ਹੁੰਦੀ ਆ। ਜ਼ਿਆਦਾ ਅਹਿਮ ਤਾਂ ਇਹ ਹੈ ਕਿ ਬਾਕੀ ਜਿਹੜੇ 9 ਸਵਾਲ ਨੇ, ਦ ਰਿਮੇਨਿੰਗ 9 ਕੁਐਸਚਨਸ, ਇਸਪੈਸ਼ਲੀ ਅਬਾਊਟ ਇਮੀਗ੍ਰੇਸ਼ਨ, ਇਸਪੈਸ਼ਲੀ ਅਬਾਊਟ ਕੀ ਅਲਬਰਟਾ ਨੂੰ ਆਪਣੇ ਆਪਦੇ ਹੀ ਕੋਰਟ ਕਚੇਰੀਆਂ ਦੇ ਵਿੱਚ ਆਪਦੇ ਜੱਜ ਅਪੁਆਇੰਟ ਕਰਨੇ ਚਾਹੀਦੇ ਆ, ਨਾ ਕਿ ਫੈਡਰਲ ਸਰਕਾਰ ਦੇ ਐਕਸੈਪਟ ਕਰਨੇ ਚਾਹੀਦੇ ਆ। ਅਤੇ ਨਾਲ ਦੀ ਨਾਲ ਕੀ ਇਮੀਗ੍ਰੈਂਟਸ ਨੂੰ ਹੈਲਥ ਕੇਅਰ ਅਤੇ ਐਜੂਕੇਸ਼ਨ ਦੇ ਲਈ, ਈਵਨ ਪਬਲਿਕ ਸਕੂਲਿੰਗ ਦੇ ਲਈ ਅਤੇ ਡਾਕਟਰਸ ਦਫ਼ਤਰ ਦੇ ਲਈ ਵੀ, ਕੀ ਉਹਨਾਂ ਨੂੰ ਪੱਲਿਓਂ ਪੇ ਕਰਵਾਉਣਾ ਚਾਹੀਦਾ ਹੈ ਕਿ ਨਹੀਂ ਕਰਵਾਉਣਾ ਚਾਹੀਦਾ ਹੈ? ਇਹ ਜ਼ਿਆਦਾ ਹੀ ਕੌਨਸਕੁਐਂਸ਼ਲ ਵੋਟਾਂ ਹੋਣਗੀਆਂ ਜਿਹਦੇ ਬਾਰੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੱਸਦੇ ਰਹਾਂਗੇ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਸਮਝ ਰਹੇ ਹੋ, ਇੱਕ ਤੋਂ ਵੀ ਵੱਧ ਹੋਰ ਘੰਟਾ ਪਿਆ ਹੈ ਆਪਣੇ ਸਾਥ ਦੇ ਵਿੱਚ। ਠੀਕ 6 ਵਜੇ ਤੱਕ ਜੇਕਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਨੰਬਰ ਹੁਣ ਘੁਮਾ ਸਕਦੇ ਹੋ, ਆਫ ਦੀ ਆਰ ਗੱਲਬਾਤ ਕਰ ਸਕਦੇ ਹੋ, 905-564-6444, 905-564-6444, 905-564-6444, 905-564-6444, ਡਾਇਰੈਕਟ ਕਾਲ ਕੀਤੀ ਜਾ ਸਕਦੀ ਹੈ, ਔਰ ਸੈਂਡ ਅਸ ਅ ਟੈਕਸਟ ਮੈਸੇਜ ਔਰ ਵਟਸਐਪ ਮੈਸੇਜ ਡਿਫਰੈਂਟ ਨੰਬਰ 'ਤੇ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਚਲੋ AM 530 ਤੋਂ।

ਸੋਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਹੁਣ 3 ਵਜੇ ਤੋਂ 4 ਵਜੇ ਤੋਂ ਸਾਡੇ ਨਾਲ ਜੁੜੇ ਰਹੇ ਨੇ ਵੈਲਕਮ ਬੈਕ ਅਤੇ ਜਿਹੜੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਘੰਟੇ ਵਿੱਚ ਵੀ ਬਹੁਤ ਹੀ ਜਲਦ ਕੁਛ ਮਿੰਟਾਂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਕੁਛ ਸਪਾਂਸਰਸ ਨਾਲ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਅੱਜ ਆਪ ਹੀ ਛੁੱਟੀ ਕਰ ਰਹੇ ਨੇ ਸੋ ਜਿੰਨੇ ਵੀ ਸਪਾਂਸਰ ਕਾਲ ਕਰਨਗੇ ਉਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੋ ਵੀ ਟਾਕਿੰਗ ਟੂ ਦੈਮ ਅਤੇ ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ ਨਾਲ ਦੀ ਨਾਲ ਹੋਰ ਵੀ ਨਵੀਆਂ ਖਬਰਾਂ ਯਾਨੀ ਕਿ ਨਿਊਜ਼ ਅਤੇ ਸਾਡੇ ਵਿਊਜ਼ ਵੀ ਪੇਸ਼ ਕਰਦੇ ਰਹਾਂਗੇ ਸਟਾਰਟਿੰਗ ਵੈਰੀ ਸੂਨ ਪਹਿਲਾਂ ਹੀ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਹੁਣ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਕੈਸਾ ਫਰਨੀਚਰ ਕੈਸਾ ਫਰਨੀਚਰ ਵਾਲੇ ਪਿਛਲੇ 28 ਸਾਲਾਂ ਤੋਂ ਬ੍ਰੈਂਪਟਨ ਸ਼ਹਿਰ ਦੇ ਵਿੱਚ 2 ਅਲੱਗ ਫੈਕਟਰੀਜ਼ ਤੋਂ ਬਹੁਤ ਹੀ ਮਜ਼ਬੂਤ ਬਹੁਤ ਹੀ ਖੂਬਸੂਰਤ ਬਹੁਤ ਹੀ ਸ਼ਾਨਦਾਰ ਅਤੇ ਬਹੁਤ ਹੀ ਅਫੋਰਡੇਬਲ ਤੁਹਾਡੇ ਲਈ ਕਸਟਮ ਫਰਨੀਚਰ ਤਿਆਰ ਕਰਦੇ ਆ ਰਹੇ ਨੇ 2 ਡਿਫਰੈਂਟ ਫੈਕਟਰੀਜ਼ ਨੇ ਬ੍ਰੈਂਪਟਨ ਦੇ ਵਿੱਚ ਪਹਿਲੀ ਫੈਕਟਰੀ ਹੈ 24 ਰੀਗਨ ਰੋਡ ਗੁਰੂ ਘਰ ਦੇ ਨੇੜੇ ਅਤੇ ਦੂਜੀ ਲੋਕੇਸ਼ਨ ਹੈ 120 ਡੈਲਟਾ ਪਾਰਕ ਬੁਲਵਰਡ ਬ੍ਰੈਂਪਟਨ ਇਹਨਾਂ ਦੀ 28th anniversary in business ਹੁਣ ਸੈਲੀਬ੍ਰੇਟ ਕੀਤੀ ਜਾ ਰਹੀ ਆ 28 ਸਾਲਾਂ ਤੋਂ ਲੋਕਾਂ ਨੇ ਬਥੇਰਾ ਇਹਨਾਂ ਨੂੰ ਬਿਜ਼ਨਸ ਦਿੱਤਾ ਹੈ ਅਤੇ ਹੁਣ ਇਹ ਲੋਕਾਂ ਨੂੰ ਹੀ ਭਾਰੇ ਭਾਰੇ ਡਿਸਕਾਊਂਟ ਆਫਰ ਕਰ ਰਹੇ ਨੇ ਸੋ ਜੇ ਤੁਸੀਂ ਆਪਦੇ ਘਰ ਦੇ ਵਿੱਚ ਕਸਟਮ ਸੋਫਾ ਲਿਆਉਣਾ ਚਾਹੁੰਦੇ ਹੋ ਚਾਹੇ ਉਹ ਫੈਬਰਿਕ ਦਾ ਹੋਵੇ ਚਾਹੇ ਉਹ 100% ਜੈਨੂਇਨ ਲੈਦਰ ਦਾ ਹੋਵੇ ਚਾਹੇ ਤੁਸੀਂ 3-piece ਚਾਹੇ ਤੁਸੀਂ ਸੈਕਸ਼ਨਲ ਤਿਆਰ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਆ ਪਰ ਬੜੀਆਂ ਜ਼ਬਰਦਸਤ ਡੀਲਾਂ ਇਹਨਾਂ ਨੇ ਆਪਣੇ 28ਵੀਂ ਐਨੀਵਰਸਰੀ 'ਤੇ ਹੁਣ ਪੇਸ਼ ਕੀਤੀਆਂ ਨੇ ਆਮ ਤੌਰ 'ਤੇ ਤਾਂ ਇਹ ਸੋਫਾ ਅਤੇ ਲਵ ਸੀਟ 100% ਪਿਓਰ ਲੈਦਰ $6,500 ਦੀ ਪ੍ਰਾਈਸ ਚਾਰਜ ਕਰਦੇ ਆ ਰਹੇ ਨੇ ਹੁਣ ਤੁਹਾਨੂੰ $3,500 ਦੇ ਵਿੱਚ ਮੈਸਿਵ ਡਿਸਕਾਊਂਟ $3,500 ਦੇ ਵਿੱਚ ਪਿਓਰ ਜੈਨੂਇਨ ਲੈਦਰ ਦੇ ਵਿੱਚ ਸੋਫਾ ਪਲੱਸ ਲਵ ਸੀਟ ਤਿਆਰ ਕਰਕੇ ਦੇਣਗੇ ਸਿਰਫ $3,500 ਦੇ ਵਿੱਚ $3,500 ਦੇ ਵਿੱਚ ਹੀ ਤੁਸੀਂ ਜੈਨੂਇਨ ਲੈਦਰ ਦਾ ਉਹ ਵੀ ਡਿਫਰੈਂਟ ਡਿਫਰੈਂਟ ਕਲਰਸ ਦੀ ਆਪਸ਼ਨ ਹੈ ਸੈਕਸ਼ਨਲ ਸੋਫਾ ਤਿਆਰ ਕਰਵਾ ਸਕਦੇ ਹੋ ਚਾਹੇ ਐਲ ਸ਼ੇਪ ਯੂ ਸ਼ੇਪ ਜਿੰਨਾ ਤੁਸੀਂ ਲੰਬਾ ਚੌੜਾ ਤਿਆਰ ਕਰਵਾਉਣਾ ਸੈਕਸ਼ਨਲ ਲੈਦਰ ਸੋਫਾ ਮੈਨੀ ਮੈਨੀ ਡਿਫਰੈਂਟ ਕਲਰਸ ਟੂ ਚੂਜ਼ ਫਰੋਮ ਆਮ ਪ੍ਰਾਈਸ ਤਾਂ ਇਹਦੀ $7,900 ਰਹੀ ਆ ਅਤੇ ਹੁਣ $3,500 ਹੀ ਚਾਰਜ ਕਰ ਰਹੇ ਨੇ ਕਿਉਂਕਿ ਇਹਨਾਂ ਦੀ ਐਨੀਵਰਸਰੀ ਸੇਲ ਚੱਲ ਰਹੀ ਆ ਜਿਹੜੇ ਵੀ ਸਾਡੇ ਪਰਿਵਾਰ 3-piece ਫੈਬਰਿਕ ਸੋਫਾ ਸੈੱਟ ਕਸਟਮ ਤਿਆਰ ਕਰਵਾਉਣਾ ਚਾਹੁੰਦੇ ਨੇ ਇਹਦੇ ਵਿੱਚ ਤੁਸੀਂ 3-seater 2-seater ਸਿੰਗਲ ਸੀਟਰ 3-piece ਫੈਬਰਿਕ ਸੋਫਾ ਸੈੱਟ ਕਸਟਮ ਤਿਆਰ ਕਰਵਾਓ ਆਮ ਪ੍ਰਾਈਸ $2,500 ਰਹੀ ਆ ਹੁਣ ਇਕੱਲਾ $1,500 ਹੀ ਚਾਰਜ ਕਰਨਗੇ ਸੋਫਾ ਸੈੱਟ ਬੈਡਰੂਮ ਸੈੱਟ ਕਸਟਮ ਮੇਡ ਟੇਬਲ ਸਾਰੇ 100% ਪਿਓਰ ਜੈਨੂਇਨ ਲੈਦਰ ਐਂਡ ਕਨੇਡੀਅਨ ਸੋਲਿਡ ਵੁੱਡ ਨਾਲ ਹੀ ਤਿਆਰ ਕੀਤੇ ਜਾਂਦੇ ਨੇ 24 ਰੀਗਨ ਰੋਡ ਜਾਂ 120 ਡੈਲਟਾ ਪਾਰਕ ਬੁਲਵਰਡ ਕੈਸਾ ਫਰਨੀਚਰ 905-803-8056 'ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨਾਲ ਦੇ ਨਾਲ ਦੋਸਤੋ ਇਸ ਘੰਟੇ ਨੂੰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਰਾਹੁਲ ਗਰੇਵਾਲ ਮੋਰਗੇਜ ਬ੍ਰੋਕਰ ਰਾਹੁਲ ਗਰੇਵਾਲ ਦਾ ਸਿੰਪਲ ਮੈਸੇਜ ਹੈ ਜੇ ਤੁਸੀਂ ਸਿੰਪਲ ਤਰੀਕੇ ਦੇ ਨਾਲ ਆਪਦਾ ਮੋਰਗੇਜ ਦਾ ਕੰਮ ਕਰਵਾਉਣਾ ਹੈ ਪਹਿਲੀ ਮੁਲਾਕਾਤ ਦੇ ਵਿੱਚ ਹੀ ਤੁਹਾਨੂੰ ਦੱਸਣਗੇ ਕਿ ਹਾਂ ਕੰਮ ਹੋ ਸਕਦਾ ਜਾਂ ਨਹੀਂ ਹੋ ਸਕਦਾ ਸਿੰਪਲ ਐਜ਼ ਦਾ ਇਸ ਤੋਂ ਜ਼ਿਆਦਾ ਹੋਰ ਕੋਈ ਸਿੰਪਲ ਕੰਮ ਹੈ ਨਹੀਂ ਰਾਹੁਲ ਗਰੇਵਾਲ 647-640-2511 ਚਾਹੇ ਰੈਜ਼ੀਡੈਂਸ਼ੀਅਲ ਮੋਰਗੇਜ ਹੈ ਚਾਹੇ ਕਮਰਸ਼ੀਅਲ ਮੋਰਗੇਜ ਚਾਹੇ ਇੰਡਸਟਰੀਅਲ ਮੋਰਗੇਜ ਹੈ ਤੁਸੀਂ ਮੋਰਗੇਜ ਰਿਨਿਊਅਲ ਵੀ ਫੇਸ ਕਰ ਰਹੇ ਹੋ ਇਹ ਗਰੰਟੀ ਕਰਦੇ ਨੇ ਤੁਹਾਡੇ ਰੇਟ ਨੂੰ ਘਟਾ ਸਕਦੇ ਆ ਡਿਫਰੈਂਟ ਲੈਂਡਰ ਯਾਨੀ ਕਿ ਡਿਫਰੈਂਟ ਬੈਂਕ ਨਾਲ ਸਵਿੱਚ ਕਰਕੇ ਅਤੇ ਤੁਹਾਨੂੰ ਹਜ਼ਾਰਾਂ ਹੀ ਡਾਲਰ ਬੈਂਕ ਤੋਂ ਕੈਸ਼ਬੈਕ ਵੀ ਦਿਲਵਾ ਸਕਦੇ ਆ 647-640-2511 ਰਾਹੁਲ ਗਰੇਵਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਜਿਹੜੇ ਹੈ ਦੋਸਤ ਨੂੰ ਦੱਸ ਦਈਏ ਕਿ ਇੱਕ ਨਵੇਂ ਰਿਪੋਰਟ ਦੇ ਮੁਤਾਬਕ ਪਿਛਲੇ ਮਹੀਨੇ ਸਪਟੈਂਬਰ 2026 ਦੇ ਵਿੱਚ ਕੈਨੇਡਾ ਦੇ ਵਿੱਚ ਅਨਫੋਰਚੁਨੇਟਲੀ 68,000 ਤੋਂ ਵੀ ਜ਼ਿਆਦਾ ਨੈੱਟ ਜੋਬ ਲੋਸਿਸ ਰਿਪੋਰਟ ਕੀਤੀਆਂ ਗਈਆਂ ਹਨ ਜੋ ਕਿ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਇਕਾਨਮਿਸਟ ਜੋ ਕਿ ਪੋਲ ਕੀਤੇ ਗਏ ਸੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ
ਉਹਨਾਂ ਦੇ ਵਿੱਚੋਂ ਐਵਰੇਜ ਕੰਸੈਂਸਸ ਨੰਬਰ ਕੀ ਪੇਸ਼ ਹੋਇਆ ਸੀ, ਅੰਦਾਜ਼ਾ ਕੀ ਸੀ ਕਿ ਸਪਟੈਂਬਰ ਦੇ ਵਿੱਚ 9,000 ਤੋਂ ਵੀ ਜ਼ਿਆਦਾ ਅਸੀਂ ਕੈਨੇਡੀਅਨ ਇਕਾਨਮੀ 'ਚ ਜੋਬਸ ਐਡ ਕਰਾਂਗੇ, ਪਰ ਉਲਟਾ 9,000 ਪਲੱਸ ਕੀ ਹੋਣਾ, 68,000 ਨੈਗੇਟਿਵ ਹੀ ਗਈਆਂ ਹਨ। ਸੋ ਜਿੱਥੇ 2 ਮਹੀਨੇ ਪਹਿਲਾਂ August 2026 ਦੇ ਵਿੱਚ ਕੈਨੇਡੀਅਨ ਇਕਾਨਮੀ ਦੇ ਵਿੱਚ 42,000 ਜੋਬ ਲਾਸ ਰਿਪੋਰਟ ਕੀਤੀਆਂ ਗਈਆਂ ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਮਹੀਨੇ ਸਪਟੈਂਬਰ 2026 ਦੇ ਲਈ, ਉਸ ਤੋਂ ਵੀ ਜ਼ਿਆਦਾ ਬੁਰਾ ਹਾਲ, 68,300 ਨੈਟ ਜੋਬ ਲਾਸ ਰਿਪੋਰਟ ਕੀਤੀਆਂ ਹਨ। ਭਾਵੇਂ ਪੋਲ ਕੀਤੇ ਗਏ ਇਕਾਨਮਿਸਟ ਨੂੰ ਲੱਗਦਾ ਤਾਂ ਸੀ ਕਿ 900 ਤੋਂ ਵੀ ਜ਼ਿਆਦਾ ਨੈਟ ਜੋਬਸ ਐਡ ਕੀਤੀਆਂ ਜਾਣਗੀਆਂ। ਕੈਨੇਡਾ ਦੇ ਵਿੱਚ ਅਨਇੰਪਲੋਇਮੈਂਟ ਰੇਟ ਹੁਣ ਵੱਧ ਚੁੱਕਿਆ ਹੈ 6.5% ਤੱਕ, 6.5% ਤੱਕ, ਜੋ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜੈਨੂਅਰੀ ਦੇ ਵਿੱਚ ਐਗਜੈਕਟ ਸੇਮ ਅਨਇੰਪਲੋਇਮੈਂਟ ਰੇਟ ਸੀ, ਅਤੇ ਇਸ ਸਾਲ ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਜੋਬ ਇਨਕਰੀਸਿਸ, ਜੋਬ ਲਾਸਿਸ, ਕੁਛ ਮਹੀਨੇ ਪਲੱਸ, ਕੁਛ ਮਹੀਨੇ ਨੈਗੇਟਿਵ, ਹੁਣ 9 ਮਹੀਨਿਆਂ ਬਾਅਦ ਕੁੱਲ ਮਿਲਾ ਕੇ 41,200 ਨੈਟ ਜੋਬ ਲਾਸਿਸ, ਘਾਟਾ ਹੀ ਪੇਸ਼ ਹੋਇਆ ਹੈ। ਸੋ ਇਸ ਰਿਪੋਰਟ ਦੇ ਮੁਤਾਬਕ ਸਭ ਤੋਂ ਵੱਧ ਜੋਬ ਲਾਸਿਸ ਸਾਡੇ ਮੁਲਕ ਦੇ ਸਭ ਤੋਂ ਯੰਗੈਸਟ ਲੋਕਾਂ ਦੇ ਵਿੱਚ ਹੀ ਰਿਪੋਰਟ ਕੀਤੀਆਂ ਗਈਆਂ ਹਨ। ਇਹ ਜਿਹੜੇ ਕੁੱਲ ਮਿਲਾ ਕੇ ਪਿਛਲੇ ਮਹੀਨੇ ਵਿੱਚ 68,300 ਨੈਟ ਜੋਬ ਲਾਸਿਸ ਪੇਸ਼ ਹੋਏ ਨੇ ਕੈਨੇਡਾ ਵਾਈਡ, ਉਹਦੇ ਵਿੱਚੋਂ 48,000 ਵੈਸਟ ਮੈਜੋਰਿਟੀ ਯਾਨੀ ਕਿ 70% ਅਨਫੋਰਚੁਨੇਟਲੀ ਤਾਂ 15 ਤੋਂ ਲੈ ਕੇ 24 ਸਾਲ ਦੀ ਏਜ ਦੇ ਵਿੱਚ ਹੀ ਰਿਪੋਰਟ ਕੀਤੀਆਂ ਗਈਆਂ, 15-24 ਏਜ ਰੇਂਜ। ਸੋ ਬੈਂਕ ਆਫ ਮੋਂਟਰੀਅਲ ਬੀਮੋ ਤੋਂ ਚੀਫ ਇਕਾਨਮਿਸਟ ਡਗ ਪੋਰਟਰ ਨੇ ਕਿਹਾ, ਜੋਬ ਫਿਗਰਸ ਕਾਫੀ ਜ਼ਿਆਦਾ ਵੋਲਟਾਈਲ ਹੁੰਦੇ ਨੇ, ਸਪੈਸ਼ਲੀ ਦ ਪਾਸਟ ਫਿਊ ਈਅਰਸ, ਇਕਾਨਮੀਜ਼ ਡਾਊਨ ਦ ਟੋਇਲੇ ਆਬਵੀਅਸਲੀ, ਅਤੇ ਨਾਲ ਦੀ ਨਾਲ ਤਾਂ ਫਿਰ ਠੇਰ ਸਾਸਰ ਵੀ ਪੇਸ਼ ਹੋਇਆ ਹੈ। ਸੋ ਮਤਲਬ ਕਿ ਇੱਕ ਮਹੀਨੇ ਅਚਾਨਕ ਉੱਪਰ, ਦੂਜੇ ਮਹੀਨੇ ਅਚਾਨਕ ਥੱਲੇ, ਇਹ ਤਾਂ ਵੋਲਟਿਲਿਟੀ ਰੋਲਰ ਕੋਸਟਰ ਵਾਇਡ ਦੇ ਵਾਂਗੂ ਉੱਪਰ ਥੱਲੇ ਜਾਂਦੀ ਰਹਿੰਦੀ ਆ। ਪਰ ਬੀਮੋ ਦੇ ਚੀਫ ਇਕਾਨਮਿਸਟ ਡਗ ਪੋਰਟਰ ਨੇ ਕਿਹਾ ਕਿ ਕਾਫੀ ਰੇਅਰ ਗੱਲ ਹੈ, ਬਹੁਤ ਰੇਅਰ ਗੱਲ ਹੈ ਕਿ ਕੈਨੇਡਾ ਦੇ ਵਿੱਚ ਤਾਂ 2 ਮਹੀਨੇ ਲਗਾਤਾਰ ਹੀ ਇੰਨੀਆਂ ਵੱਡੀਆਂ ਜੋਬ ਲਾਸਿਸ ਰਿਪੋਰਟ ਕੀਤੀਆਂ ਗਈਆਂ ਕਿ ਲਗਭਗ 1,10,000, 1,15,000 ਦੇ ਲਾਗੇ 2 ਮਹੀਨੇ ਦੇ ਵਿੱਚ ਘਾਟਾ ਹੀ ਪੇਸ਼ ਹੋਇਆ, ਇੰਨਾ ਵੱਡਾ ਘਾਟਾ ਪੇਸ਼ ਹੋਇਆ 2 ਮੰਥਸ ਇਨ ਰੋ ਇਜ਼ ਏ ਵੈਰੀ ਰੇਅਰ ਥਿੰਗ। ਸੋ ਡਗ ਪੋਰਟਰ ਨੇ ਕਿਹਾ, ਦੇਰ ਇਜ਼ ਨੋ ਕੁਐਸਚਨ, ਯਾਨੀ ਕਿ ਕੋਈ ਸ਼ੱਕ ਨਹੀਂ ਕਿ ਇਹ ਡਿਸਅਪੋਇੰਟਿੰਗ ਰਿਜ਼ਲਟਸ ਹਨ, ਅਤੇ ਸਾਡੀ ਇਕਾਨਮੀ ਇਸ ਫਾਲ ਦੇ ਵਿੱਚ ਸਟਰਗਲ ਕਰ ਰਹੀ ਹੈ, ਅਤੇ ਜੇ ਫਾਲ ਦੇ ਵਿੱਚ ਸਟਰਗਲ ਕਰ ਰਹੀ ਆ, ਹੁਣ ਦੇਖਣਾ ਪਊਗਾ ਕਿ ਵਿੰਟਰ ਦੇ ਵਿੱਚ ਕੋਈ ਮਾੜੀ ਮੋਟੀ ਸੀਜ਼ਨਲ ਰੀਬਾਉਂਡ ਪੇਸ਼ ਹੁੰਦੀ ਹੈ ਸੀਜ਼ਨਲ ਇੰਪਲੋਇਮੈਂਟ ਦੇ ਨਾਲ। ਤੁਹਾਨੂੰ ਪਤਾ ਹੈ ਰੀਟੇਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਾਪਿੰਗ ਕੀਤੀ ਜਾਂਦੀ ਆ, ਓਨਲੀ ਟਾਈਮ ਵਿਲ ਟੈਲ। ਪਰ ਹੁਣ ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ ਵੱਧ ਤੋਂ ਵੱਧ ਜੋਬ ਲਾਸਿਸ ਉਹਨਾਂ ਟੈਰਿਫਸ ਦੇ ਨਾਲ ਅਫੈਕਟਡ ਇੰਡਸਟਰੀਜ਼ ਦੇ ਵਿੱਚ ਨਹੀਂ ਪੇਸ਼ ਹੋਈਆਂ ਹਨ। ਯੂ ਵੁੱਡ ਥਿੰਕ, ਬੰਦਾ ਸੋਚੂਗਾ ਕਿ ਯਾਰ ਜੇ ਹੁਣ ਇੰਨਾ ਵੱਡਾ ਘਾਟਾ ਪੇਸ਼ ਹੋਇਆ, ਇਹ ਤਾਂ ਡਾਇਰੈਕਟ ਅਸਰ ਹੋਊਗਾ ਉਹਨਾਂ ਇੰਡਸਟਰੀ ਵਿੱਚ ਹੀ, ਘਾਟਾ ਪੇਸ਼ ਹੋਇਆ ਜ਼ਿਆਦਾ ਜਿੱਥੇ ਕਿ ਟੈਰਿਫ ਲੱਗੇ ਹੋਏ ਨੇ। ਬੰਨਾ ਤਾਂ ਹੀ ਤਾਂ ਸਾਫ਼ ਪਤਾ ਲੱਗਦਾ ਹੈ ਕਿ ਇਸ ਮੁਲਕ ਦੇ ਵਿੱਚ 10-11 ਸਾਲਾਂ ਤੋਂ ਲਿਬਰਲ ਕ੍ਰੀਏਟਿਡ ਕਿੰਨੀ ਜ਼ਿਆਦਾ ਡੋਮੈਸਟਿਕ ਕਮਜ਼ੋਰੀ ਹੈ ਜਿਹਨੂੰ ਐਡਰੈਸ ਹੀ ਨਹੀਂ ਕੀਤਾ ਜਾ ਰਿਹਾ। ਸਭ ਤੋਂ ਜ਼ਿਆਦਾ ਜੋਬ ਲਾਸਿਸ ਤਾਂ ਸਾਡੇ ਪਬਲਿਕ ਸੈਕਟਰ ਦੇ ਵਿੱਚ, ਸਪੈਸੀਫਿਕਲੀ ਅਕੋਰਡਿੰਗ ਟੂ ਸਟੈਟਿਸਟਿਕਸ ਕੈਨੇਡਾ, ਹੈਲਥ ਕੇਅਰ ਇੰਡਸਟਰੀ, ਅਤੇ ਐਜੂਕੇਸ਼ਨ ਫੀਲਡ, ਅਤੇ ਸੋਸ਼ਲ ਅਸਿਸਟੈਂਸ ਦੇ ਵਿੱਚ ਹੀ ਪੇਸ਼ ਹੋਈਆਂ, ਵਿਚ ਇਜ਼ ਨੋ ਬੋਇਨੋ। ਇਹ ਚੰਗੀ ਗੱਲ ਨਹੀਂ ਹੈਗੀ ਕਿ ਪੜ੍ਹਾਈ, ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਜੋਬਸ ਦਾ ਬੁਰਾ ਹਾਲ ਪੇਸ਼ ਹੋਇਆ। ਇਹ ਕਿਹੜੀ ਦੁਨੀਆ ਵਿੱਚ ਚੰਗੀ ਗੱਲ ਹੋ ਸਕਦੀ ਆ? ਹੈਲਥ ਕੇਅਰ, ਸੋਸ਼ਲ ਅਸਿਸਟੈਂਸ ਐਂਡ ਐਜੂਕੇਸ਼ਨ ਵੀ ਉਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਜੋਬ ਲਾਸਿਸ ਪੇਸ਼ ਹੋਈਆਂ ਹਨ। ਹੁਣ ਜੇ ਅਸੀਂ ਸਭ ਤੋਂ ਵੱਡੀ ਟੈਰਿਫਸ ਨਾਲ ਹੀ ਅਫੈਕਟਡ ਇੰਡਸਟਰੀ ਵੱਲ ਦੇਖੀਏ, ਮੈਨੂਫੈਕਚਰਿੰਗ, ਮੇਕਿੰਗ ਐਨੀਥਿੰਗ, ਸਪਟੈਂਬਰ 2026 ਦੇ ਵਿੱਚ ਕੈਨੇਡਾ ਦੇ ਵਿੱਚ 12,700 ਨੈਟ ਜੋਬ ਲਾਸ ਰਿਪੋਰਟ ਹੋਈਆਂ, ਪਰ ਉਸ ਤੋਂ ਵੱਧ ਹੀ ਨੁਕਸਾਨ ਹੋਇਆ ਹੈ ਇਨ ਆਰ ਪਬਲਿਕ ਸੈਕਟਰ। ਡੇਜਾਰਡਿਨ ਤੋਂ ਇਕਾਨਮਿਸਟ ਰੋਇਸ ਮੈਂਡੇਜ਼ ਨੇ ਕਿਹਾ ਕਿ ਲੇਬਰ ਮਾਰਕੀਟ ਦੇ ਵਿੱਚ ਇੰਨਾ ਜ਼ਿਆਦਾ 2 ਮਹੀਨੇ ਲਗਾਤਾਰ ਬੁਰਾ ਹਾਲ ਪੇਸ਼ ਹੋਣ ਕਰਕੇ ਉਹਨੂੰ ਹੁਣ ਨਹੀਂ ਲੱਗਦਾ ਹੈ ਕਿ ਇਸ ਮਹੀਨੇ ਦੇ ਐਂਡ ਦੇ ਵੱਲ ਬੈਂਕ ਆਫ ਕੈਨੇਡਾ ਦੇ ਵੱਲੋਂ ਇੱਕ ਬੈਂਚਮਾਰਕ ਇੰਟਰਸਟ ਰੇਟ ਹਾਈਕ ਪੇਸ਼ ਕੀਤਾ ਜਾਊਗਾ, ਜੋ ਕਿ ਸੁਣਨ ਨੂੰ ਤਾਂ ਚੰਗੀ ਗੱਲ ਆ, ਪਰ ਉਹਨੇ ਕਿਹਾ
ਕਿ ਮਨੀ ਮਾਰਕੀਟਸ ਦੇ ਵਿੱਚ ਤਾਂ ਹੁਣ ਡਿਸੰਬਰ 2026 ਲਾਸਟ ਮੰਥ ਆਫ ਦਿਸ ਈਅਰ ਇਸ ਸਾਲ ਦੇ ਐਂਡ ਤੱਕ ਬੈਂਕ ਆਫ ਕੈਨੇਡਾ ਦੇ ਵੱਲੋਂ 25 ਬੇਸਿਸ ਪੁਆਇੰਟ ਰੇਟ ਹਾਈਕ ਪੇਸ਼ ਹੋਣ ਦੇ ਚਾਂਸਿਸ ਤਾਂ ਹੁਣ ਅੱਜ ਹੀ ਕਾਫੀ ਜ਼ਿਆਦਾ ਵੱਧ ਗਏ ਨੇ. ਸੋ ਸੂਨਰ ਔਰ ਲੇਟਰ ਹਾਈਕ ਤਾਂ ਪੇਸ਼ ਹੋਣੀਆਂ. ਯੂ ਕੈਨ ਡਿਲੇ ਦੀ ਇਨੈਵਰੇਬਲ ਬਟ ਯੂ ਕੈਨਟ ਸਟਾਪ ਦੀ ਇਨੈਵਰੇਬਲ. ਇਹ ਤਾਂ ਮੇਨ ਗੱਲ, ਮੇਨ ਪੁਆਇੰਟ ਹੈ. ਸੋ ਇਸ ਮਹੀਨੇ ਤਾਂ ਚਾਂਸ ਘੱਟ ਗਏ ਨੇ, ਡਿਸੰਬਰ ਦੇ ਵਿੱਚ ਵੱਧ ਗਏ ਨੇ ਕਿ 25 ਬੇਸਿਸ ਪੁਆਇੰਟ ਦਾ ਰੇਟ ਹਾਈਕ ਪੇਸ਼ ਹੋਣਾ ਹੀ ਹੋਣਾ. ਅਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਦੋਸਤੋ, ਕਿਉਂਕਿ ਸਾਡੀ ਇੰਟਾਇਰ ਇਕਾਨਮੀ ਇੰਟਰਟਵਾਈਂਡ ਹੈ ਸਾਡੇ ਗੁਆਂਢੀ ਮੁਲਕ ਦੇ ਨਾਲ. ਜਦੋਂ ਵੀ US ਦੇ ਵਿੱਚ ਕੋਈ ਰੇਟ ਹਾਈਕ ਪੇਸ਼ ਕੀਤਾ ਜਾਂਦਾ, ਵੀ ਆਰ ਨਾਟ ਦੈਟ ਫਾਰ ਬਿਹਾਈਂਡ, ਅਸੀਂ ਹੋ ਵੀ ਨਹੀਂ ਸਕਦੇ. ਅਤੇ US ਦੇ ਵਿੱਚ ਰੀਸੈਂਟਲੀ ਹਾਈਕ ਪੇਸ਼ ਕੀਤਾ ਹੀ ਗਿਆ. ਸੋ ਇਸ ਮਹੀਨੇ ਦੇ ਐਂਡ ਦੇ ਵੱਲ ਨਹੀਂ ਤਾਂ, ਪਰ ਜਾ ਕੇ ਡਿਸੰਬਰ ਦੇ ਵਿੱਚ ਤਾਂ ਆਲਮੋਸਟ ਹੁਣ ਪੱਕੀ ਗੱਲ ਆ ਕਿ 25 ਬੇਸਿਸ ਪੁਆਇੰਟ ਦਾ ਹਾਈਕ ਪੇਸ਼ ਹੋਣਾ ਹੀ ਹੋਣਾ ਹੈ. ਇੱਕ ਹੋਰ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਕਾਫੀ ਜ਼ਿਆਦਾ ਲੋਕ ਜੋ ਕਿ ਕੰਮ ਕਰਨਾ ਚਾਹੁੰਦੇ ਨੇ, ਕਰਨਾ ਪੈਂਦਾ ਹੀ ਹੈ, ਪਹਿਲਾ ਕੰਮ ਲੱਭ ਵੀ ਰਹੇ ਸੀ, ਹੁਣ ਕੰਮ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ, ਹਿੰਮਤ ਹੀ ਹਾਰ ਗਏ ਨੇ. ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਹੈ ਕਿ ਲੇਬਰ ਪਾਰਟਿਸਿਪੇਸ਼ਨ ਰੇਟ, ਮਤਲਬ ਪੂਰੇ ਪਾਪੂਲੇਸ਼ਨ ਦੇ ਵਿੱਚੋਂ ਕਿੰਨੇ ਕੰਮ ਕਰਨ ਦੀ ਉਮਰ ਵਾਲਿਆਂ ਦੇ ਵਿੱਚੋਂ ਪਰਸੈਂਟੇਜ ਆਫ ਲੋਕ ਸਪਟੈਂਬਰ 2026 'ਚ ਕੰਮ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਸੀ, ਉਹ ਜਿਹੜੀ ਗਿਣਤੀ ਹੈ 0.2% ਨਾਲ ਘਟੀ ਹੈ, ਡਾਊਨ ਟੂ 64.8%. 64.8% ਤੱਕ ਇਹ ਲੇਬਰ ਪਾਰਟੀਸਪੇਸ਼ਨ ਰੇਟ ਘੱਟ ਗਿਆ ਸਪਟੈਂਬਰ 2026 'ਚ ਕੈਨੇਡਾ ਵਾਈਡ, ਜੋ ਕਿ ਸੁਣੋ ਧਿਆਨ ਨਾਲ 29 ਸਾਲਾਂ ਦੇ ਵਿੱਚ, 29 ਈਅਰਸ ਦੇ ਵਿੱਚ, ਸਵਾਏ COVID-19 ਪੈਂਡੈਮਿਕ ਟਾਈਮ, ਤੁਹਾਨੂੰ ਪਤਾ ਹੀ ਆ ਦੈਟ ਵਾਜ਼ ਅਨੋਮਲੀ, ਲੋਕੀ ਤਾਂ ਕਹਿੰਦੇ ਮਰਨਾ ਕਿਹੜਾ, ਕਰੋਨਾ ਤੋਂ ਘਰੇ ਬੈਠੇ ਰਹਿੰਦੇ ਹਾਂ, ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ, 2000 ਮਿਲੀ ਜਾਂਦਾ ਟਰੂਡੋ ਤੋਂ. ਸੋ 29 ਸਾਲਾਂ ਦੇ ਵਿੱਚ ਸਵਾਏ COVID-19 ਪੈਂਡੈਮਿਕ ਟਾਈਮ ਸਭ ਤੋਂ ਲੋਵੈਸਟ, ਸਭ ਤੋਂ ਘੱਟ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਪੇਸ਼ ਹੋਇਆ ਹੈ ਇਨ ਕੈਨੇਡਾ ਬੇਸਿਕਲੀ ਸਿੰਸ ਆਈ ਬੀਨ ਅਲਾਈਵ. 29 ਸਾਲਾਂ ਦੇ ਵਿੱਚ ਹਾਲਾਤ ਇੰਨੇ ਮਾੜੇ ਹੁਣ ਪੇਸ਼ ਹੋਏ ਨੇ, ਕੰਮ ਲੱਭਣ ਵਾਲੇ ਵੀ ਹਿੰਮਤ ਹਾਰ ਰਹੇ ਨੇ. ਹੁਣ ਐਨਕਡੋਰਲੀ ਸਪੀਕਿੰਗ, ਤੁਹਾਡੇ ਵਿੱਚੋਂ ਵੀ ਬਹੁਤ ਜ਼ਿਆਦਾ ਲੋਕ ਹੋਣਗੇ ਜੋ ਕਿ ਆਪਣੇ ਫੀਲਡ ਦੇ ਵਿੱਚ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਿਹੜਾ ਮਰਜ਼ੀ ਪੇਇੰਗ ਕੰਮ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ. ਵੀ ਨੋ ਹਾਊ ਟਫ ਇਟ ਇਜ਼. ਹੁਣ ਮੈਂ ਕੱਲ੍ਹ ਹੀ ਆਪਣੇ ਇੱਕ ਰਿਸ਼ਤੇਦਾਰ ਨਾਲ ਕੰਮ ਗੱਲਬਾਤ ਕਰ ਰਿਹਾ ਸੀ, ਅਤੇ ਉਹਨੇ ਕਿਹਾ ਕਿ ਉਹ ਆਪਣੇ ਬਿਜ਼ਨਸ ਲਈ ਕਾਫੀ ਜ਼ਿਆਦਾ ਜਿਹੜੇ ਜਨਰਲ ਲੇਬਰਰਸ ਨੇ ਵੇਅਰ ਹਾਊਸਿੰਗ ਦੇ ਕੰਮ ਦੇ ਲਈ, ਉਹ ਕਹਿ ਰਿਹਾ ਹੈ ਕਿ ਕਾਫੀ ਜ਼ਿਆਦਾ ਇੰਪਲੋਈਜ਼ ਰਿਕਰੂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ. ਅਤੇ ਉਹ ਇਕਾਨਮੀ ਦੇ ਵਿੱਚ ਹਾਲਾਤ ਦੇਖ ਕੇ ਇੰਨਾ ਹੈਰਾਨ ਹੋਇਆ ਕਿ ਇੱਕ ਬੰਦਾ ਆਇਆ, ਉਹਨੇ ਇੰਟਰਵਿਊ ਸੈਟਅਪ ਕੀਤੀ, ਆਪਣੇ ਇੱਕ ਦੇਸੀ ਅੰਕਲ ਸੀ ਕੋਈ 45-50 ਸਾਲ ਦਾ, ਅਤੇ ਇੰਟਰਵਿਊ ਦੇ ਲਈ ਆਇਆ. ਅਤੇ ਜਦੋਂ ਮੇਰੇ ਰਿਸ਼ਤੇਦਾਰ ਨੇ ਉਹਦਾ ਰੈਜ਼ਮੇ ਪੜ੍ਹਿਆ, ਉਹ ਤਾਂ ਆਪ ਹੀ ਆਪਦਾ ਹੈਡ ਸਕ੍ਰੈਚ ਕਰਨ ਲੱਗ ਗਿਆ, ਲਾਈਕ ਵਟ ਯੂ ਡੂਇੰਗ ਹੇਅਰ ਬ੍ਰੋ, ਤੂੰ ਕਰਨ ਕੀ ਆਇਆ ਇੱਥੇ, ਇਹ ਤੇਰੇ ਜਾਬ ਤਾਂ ਹੈ ਨਹੀਂ, ਤੂੰ ਤਾਂ 45-50 ਸਾਲ ਦਾ, ਅਤੇ ਤੂੰ ਤਾਂ ਇੰਨਾ ਪੜ੍ਹਿਆ ਲਿਖਿਆ, ਲੋੜ ਤੋਂ ਵੀ ਜ਼ਿਆਦਾ ਪੜ੍ਹਿਆ ਲਿਖਿਆ, ਇੰਨੇ ਸਾਲਾਂ ਤੋਂ ਕੰਮ ਕਾਰੋਬਾਰ ਚਲਾਉਂਦਾ ਆ ਰਿਹਾ, ITC ਕੰਪਿਊਟਰ ਫੀਲਡ ਦੇ ਵਿੱਚ ਕੰਮ ਕਰਦਾ ਰਿਹਾ, ਵਧੀਆ ਸਭ ਕੁਛ ਚੱਲਦਾ ਰਿਹਾ, ਪਰ ਉਹ ਬੰਦੇ ਨੇ ਦੱਸਿਆ ਕਿ ਮੈਂ ਤਾਂ May 2026 ਤੋਂ, ਇੰਨੇ ਮਹੀਨਿਆਂ ਤੋਂ, ਸਿੰਸ May 2026 ਕੰਮ ਤੋਂ ਲੇ ਆਫ ਕੀਤਾ ਗਿਆ, ਆਪਦੇ ਫੀਲਡ ਦੇ ਵਿੱਚ ਹੀ ਕਹਿੰਦਾ ਕਿ ਮੈਨੂੰ ਛੱਡੋ ਕੰਮ ਕੀ ਮਿਲਣਾ, ਇੰਟਰਵਿਊ ਤੱਕ ਵੀ ਨਹੀਂ ਮਿਲਦੀ, ਕਿਉਂਕਿ ਇੱਕ ਇੱਕ ਪੋਜੀਸ਼ਨ ਦੇ ਲਈ ਤਾਂ ਪਤਾ ਨਹੀਂ ਕਿੰਨੇ ਹਜ਼ਾਰ ਰੈਜ਼ਮੇ ਭੇਜੇ ਜਾਂਦੇ ਨੇ. ਅਤੇ ਉਹਨੇ ਕਿਹਾ ਕਿ ਮੈਂ ਕਮਾਉਂਦਾ ਸੀ 90,000 ਤੋਂ ਵੀ ਜ਼ਿਆਦਾ, more than 90K ਅ ਈਅਰ, ਸੌਖੀ ਸਭ ਕੁਛ ਹੀ ਜ਼ਿੰਦਗੀ ਚੱਲੀ ਜਾਂਦੀ ਸੀ. ਅਤੇ ਇਹਨੇ ਕਿਹਾ ਕਿ ਭਾਈ ਤੂੰ ਹੁਣ ਇੱਥੇ ਫਿਰ ਕਰਨ ਕੀ ਆਇਆ, ਜੇ 90,000 ਕਮਾਉਂਦਾ ਸੀ ਅਤੇ ਉਹ ITFO ਦੇ ਵਿੱਚ ਸੀ, ਅਤੇ ਹੁਣ ਤੂੰ ਇੱਥੇ ਜਨਰਲ ਵੇਅਰ ਹਾਊਸਿੰਗ ਲੇਬਰ ਦਾ ਕੰਮ ਕਰਨਾ ਆ, ਅਤੇ ਬਣਨਾ ਵੀ ਤੇਰਾ $20 ਘੰਟੇ ਦੇ ਹਿਸਾਬ ਨਾਲ ਮਸਾਂ ਕੋਈ 40, ਵੱਧ ਤੋਂ ਵੱਧ ਓਵਰ ਟਾਈਮ ਨਾਲ 45,000, ਅੱਧਾ ਹੀ ਮਸਾਂ ਬਣਨਾ, ਬੇਸਿਕਲੀ ਲੈਸ ਦੈਨ ਹੈਫ ਇਤਰ ਬਣਨਾ, ਫੁੱਲ ਟਾਈਮ ਧੱਕੇ ਖਾ ਕੇ ਵੀ. ਅਤੇ ਉਹਨੇ ਕਿਹਾ ਕਿ ਉਹ ਤਾਂ ਫਿਲਹਾਲ ਇੰਨਾ ਅੱਕ ਗਿਆ May 2026 ਤੋਂ ਲੈ ਕੇ ਹੁਣ ਤੱਕ ਕੰਮ ਲੱਭਣ ਦੀ ਕੋਸ਼ਿਸ਼ ਕਰ ਰਿਹਾ 5+ ਮਹੀਨਿਆਂ ਤੋਂ, ਕਿ ਉਹ ਤਾਂ ਕਹਿੰਦਾ ਜਿਹੜੀ ਮਰਜ਼ੀ ਆਪਰਚੁਨਿਟੀ ਮਿਲੇ ਮੈਂ ਤਾਂ ਕੰਮ ਕਰਨ ਲਈ ਤਿਆਰ ਹਾਂ, ਹੋਰ ਕੋਈ ਚਾਰਾ ਹੈ ਨਹੀਂ.
ਸੋ ਆਮ ਸ਼ੋਰ ਅਨਫੋਰਚੁਨੇਟਲੀ ਤੁਹਾਡੇ ਵਿੱਚੋਂ ਵੀ ਬਹੁਤ ਜ਼ਿਆਦਾ ਲੋਕ ਹੋਣਗੇ ਜਿਹਨਾਂ ਨੇ ਸਿਮਲਰ ਇਸ ਤਰ੍ਹਾਂ ਦੀਆਂ ਕਹਾਣੀਆਂ ਜਾਂ ਕਹਿ ਲਓ ਇੰਸੀਡੈਂਟ ਸਿਨੇਰੀਓਜ਼ ਬਾਰੇ ਸੁਣਿਆ ਹੋਣਾ ਜਾਂ ਅਨਫੋਰਚੁਨੇਟਲੀ ਆਪ ਵੀ ਇਸ ਤਰ੍ਹਾਂ ਦੇ ਸਿਮਲਰ ਪੋਜੀਸ਼ਨ ਦੇ ਵਿੱਚ ਹੀ ਹੋ ਇਟਸ ਐਕਚੁਅਲੀ ਪ੍ਰੀਟੀ ਰਫ ਆਊਟ ਦੇਅਰ ਨਾਲ ਦੇ ਦੋਸਤੋ ਹੋਰ ਜਿੰਨਾ ਹੀ ਰਫ ਇਕਾਨਮੀ ਵਿੱਚ ਕੰਮ ਹੋਣਾ ਹੈ ਓਨਾ ਹੀ ਵੱਧ ਫਰਾਡ ਸਕੀਮਾਂ ਠੱਗਾਂ ਠੁੱਗਾਂ ਹੀ ਇਸ ਤਰ੍ਹਾਂ ਦੀਆਂ ਇੰਸੀਡੈਂਟਸ ਪੇਸ਼ ਹੋਣੀਆਂ ਹਨ ਅਤੇ ਇੱਕ ਬਜ਼ੁਰਗ ਔਰਤ ਤੋਂ ਹਜ਼ਾਰਾਂ ਹੀ ਡਾਲਰਸ ਠੱਗਣ ਤੋਂ ਬਾਅਦ ਅਤੇ ਚੋਰੀ ਕਰਨ ਤੋਂ ਬਾਅਦ ਬ੍ਰੈਂਪਟਨ ਦੇ ਇੱਕ ਦੇਸੀ ਬੰਦੇ ਨੂੰ ਬੈਂਕ ਫਰਾਡ ਸਕੈਮ ਦੇ ਵਿੱਚ ਇਨਵੋਲਵਮੈਂਟ ਦੇ ਲਈ ਹੁਣ ਅਰੈਸਟ ਅਤੇ ਚਾਰਜ ਕੀਤਾ ਗਿਆ ਹੈ ਇਸ ਪੁਰਾਣੇ ਪਾਪੀ ਦੇ ਖਿਲਾਫ ਬੇਲ ਦੀਆਂ ਸ਼ਰਤਾਂ ਹੀ ਤੋੜਨ ਦੇ ਲਈ ਵੀ ਫਿਰ ਤੋਂ ਵਾਧੂ ਚਾਰਜ ਲਏ ਕੀਤੇ ਗਏ ਨੇ ਬਟ ਆਮ ਪ੍ਰੀਟੀ ਸ਼ੋਰ ਕਿ ਫਿਰ ਵੀ ਇਹਨੂੰ ਬਾਹਰ ਬੇਲ 'ਤੇ ਸੈਕਿੰਡ ਔਰ ਥਰਡ ਔਰ ਫੋਰਥ ਔਰ ਫਿਫਥ ਔਰ ਸਿਕਸਥ ਟਾਈਮ ਲਿਬਰਲ ਸਰਕਾਰ ਨੇ ਛੱਡ ਹੀ ਦਿੱਤਾ ਹੋਣਾ ਹੈ ਡਰਮ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਫੈਬਰੀ 2026 ਦੇ ਵਿੱਚ ਉਹਨਾਂ ਦੇ ਰੀਜਨ ਦੇ ਵਿੱਚ ਰਹਿੰਦੀ ਇੱਕ ਬਜ਼ੁਰਗ ਔਰਤ ਨੇ ਉਹਨਾਂ ਨੂੰ ਕੰਟੈਕਟ ਕੀਤਾ ਅਤੇ ਦੱਸਿਆ ਕਿ ਉਹਨੂੰ ਫੋਨ ਕਾਲ ਆਈ ਸੀ ਇੱਕ ਔਰਤ ਤੋਂ ਜਿਹਨੇ ਕਲੇਮ ਕੀਤਾ ਕਿ ਉਹ ਉਹਦੇ ਹੀ ਬੈਂਕ ਦੇ ਲਈ ਯਾਨੀ ਕਿ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਲਈ ਕੰਮ ਕਰਦੀ ਆ ਇਸ ਕਾਲਰ ਨੇ ਕਲੇਮ ਕੀਤਾ ਕਿ ਬਜ਼ੁਰਗ ਔਰਤ ਜਿਹੜਾ ਬੈਂਕਿੰਗ ਕਾਰਡ ਆ ਉਹ ਕੰਪਰੋਮਾਈਜ਼ ਹੋ ਗਿਆ ਸਮਹਾਓ ਕਿਸੇ ਹੋਰ ਨੇ ਇਹਨੂੰ ਵਰਤਣ ਦੀ ਕੋਸ਼ਿਸ਼ ਕੀਤੀ ਆ ਅਤੇ ਇਹਨੂੰ ਬੈਂਕ ਦੇ ਵੱਲੋਂ ਕਲੈਕਟ ਕਰਨ ਦੀ ਜ਼ਰੂਰਤ ਹੈ ਕੋਈ ਉਹਦੇ ਘਰ ਆ ਕੇ ਬੈਂਕ ਕਾਰਡ ਕਲੈਕਟ ਕਰਨ ਆਊਗਾ ਅਤੇ ਰਿਪਲੇਸਮੈਂਟ ਕਾਰਡ ਦਾ ਵੀ ਪ੍ਰਬੰਧ ਕਰਕੇ ਦਊਗਾ ਉਹਨੂੰ ਕਿਤੇ ਵੀ ਜਾਣ ਦੀ ਕੋਈ ਲੋੜ ਨਹੀਂ ਹੈਗੀ ਸੋ ਕੁਛ ਕੁ ਟਾਈਮ ਬਾਅਦ ਇੱਕ ਬੰਦਾ ਇਸ ਵਿਕਟਿਮ ਦੇ ਘਰ ਪਹੁੰਚਿਆ ਡਰਮ ਰੀਜਨ ਦੇ ਵਿੱਚ ਅਤੇ ਉਹਨੇ ਇਸ ਬੀਬੀ ਤੋਂ ਬੈਂਕ ਕਾਰਡ ਵੀ ਪਰ ਪਤਾ ਨਹੀਂ ਯਾਰ ਕਿਹੜੇ ਬਹਾਨੇ ਨਾਲ ਬੀਬੀ ਦਾ ਆਈਫੋਨ ਵੀ ਲੈ ਗਿਆ ਅਤੇ ਔਰਤ ਨੂੰ ਦੱਸਿਆ ਕਿ ਉਹ ਘੰਟੇ ਕੁ ਬਾਅਦ ਵਾਪਸ ਆਊਗਾ ਨਵੇਂ ਰਿਪਲੇਸਮੈਂਟ ਬੈਂਕ ਕਾਰਡ ਦੇ ਨਾਲ ਅਤੇ ਉਹਦੇ ਆਈਫੋਨ ਦੇ ਨਾਲ ਪਰ ਉਹ ਤਾਂ ਕਦੇ ਵਾਪਸ ਆਇਆ ਹੀ ਨਹੀਂ ਉਹ ਬੰਦਾ ਨੇੜਲੇ ਏਟੀਐਮ ਮਸ਼ੀਨ ਤੱਕ ਗਿਆ ਜਿੱਥੇ ਉਹਨੇ $3,000 ਕੈਸ਼ ਕਢਾਇਆ $3,000 ਕੈਸ਼ ਕਢਾਇਆ ਰਾਈਟ ਅਵੇ ਜਿੰਨੀ ਵੀ ਮੈਕਸਿਮਮ ਲਿਮਿਟ ਹੋਣੀਆਂ ਦਿੰਦੀ ਅਤੇ ਨਾਲ ਦੀ ਨਾਲ ਕਈ ਹੋਰ ਫਰਾਡਜੁਲੈਂਟ ਪਰਚੇਸਿਸ ਐਂਡ ਟ੍ਰਾਂਜੈਕਸ਼ਨਸ ਵੀ ਰਾਈਟ ਅਵੇ ਕੀਤੇ ਸੋ ਹੁਣ 8 ਮਹੀਨਿਆਂ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਡਰਮ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਨੇ ਬ੍ਰੈਂਪਟਨ ਦੇ ਇੱਕ ਦੇਸੀ ਬੰਦੇ ਨੂੰ ਆਈਡੈਂਟੀਫਾਈ ਕੀਤਾ ਹੈ 31 ਸਾਲ ਦਾ ਅਰਸ਼ਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਫਰੋਮ ਬ੍ਰੈਂਪਟਨ ਦੇ ਖਿਲਾਫ ਹੁਣ ਕਈ ਕ੍ਰਿਮੀਨਲ ਚਾਰਜਸ ਵੀ ਲੇ ਕੀਤੇ ਗਏ ਹਨ ਖਾਸ ਤਾਂ ਟੈਫਟ ਯਾਨੀ ਕਿ ਚੋਰੀ 2 ਕਾਊਂਟ ਫਰਾਡ 8 ਕਾਊਂਟ ਅਟੈਂਪਟਡ ਫਰਾਡ ਪੋਜੈਸ਼ਨ ਆਫ ਪ੍ਰਾਪਰਟੀ ਓਬਟੇਨਡ ਬਾਈ ਕ੍ਰਾਈਮ 9 ਕਾਊਂਟ ਅਨਆਥੋਰਾਈਜ਼ਡ ਯੂਜ਼ ਆਫ ਅ ਕ੍ਰੈਡਿਟ ਕਾਰਡ 9 ਕਾਊਂਟ ਯੂਜ਼ਿੰਗ ਅ ਕ੍ਰੈਡਿਟ ਕਾਰਡ ਓਬਟੇਨਡ ਬਾਈ ਕ੍ਰਾਈਮ 4 ਕਾਊਂਟ ਡਿਸਗਾਈਜ਼ ਵਿਦ ਇੰਟੈਂਟ ਪਤਾ ਨਹੀਂ ਕਿਹੜੇ ਡਾਲਰ ਸਟੋਰ ਤੋਂ ਨਕਲੀ ਐਨਕ 'ਤੇ ਜੁੜੀ ਹੋਈ ਮੱਛ ਦਾ ਇਹਨੇ ਕਾਸਟਿਊਮ ਲਾਇਆ ਹੋਣਾ ਪਰ 4 ਕਾਊਂਟ ਡਿਸਗਾਈਜ਼ ਵਿਦ ਇੰਟੈਂਟ ਅਤੇ ਆਫਕੋਰਸ ਗੈਸ ਕਰਨ ਦੀ ਕੋਈ ਲੋੜ ਨਹੀਂ ਹੈਗੀ ਬੇਸ਼ੱਕ ਇਹ ਵੀ ਇੱਕ ਪੁਰਾਣਾ ਪਾਪੀ ਹੀ ਹੈ ਇਹਨੂੰ ਪ੍ਰੀਵੀਅਸ ਕ੍ਰਿਮੀਨਲ ਚਾਰਜਸ ਤੋਂ ਬਾਅਦ ਬਾਹਰ ਛੱਡਿਆ ਹੋਇਆ ਸੀ ਇਹਦੇ ਬਾਰੇ ਤਾਂ ਇਹ ਸੀ ਪ੍ਰੋਗਰਾਮ ਦੇ ਵਿੱਚ ਹੀ ਮੈਂ ਤਾਂ ਇਹਦਾ ਨਾਮ ਹੀ ਹੁਣ ਤੱਕ ਮੈਮੋਰਾਈਜ਼ ਕਰ ਚੁੱਕੇ ਹਾਂ ਕਈ ਵਾਰੀ ਅਕਸਰ ਹੀ ਇਹਦੇ ਬਾਰੇ ਤੁਹਾਨੂੰ ਖਬਰਾਂ ਵੀ ਦੱਸੀਆਂ ਹਨ ਕਈ ਸਾਲਾਂ ਵਿੱਚ ਵੀ ਦੱਸੀਆਂ ਹਨ ਅਤੇ ਇਹਦੇ ਖਿਲਾਫ ਹੁਣ ਵਾਧੂ ਚਾਰਜ ਲਏ ਕੀਤੇ ਗਏ ਹਨ ਫੋਰ ਵਾਟ ਬ੍ਰੀਚ ਆਫ ਪ੍ਰੋਬੇਸ਼ਨ ਕਿਉਂਕਿ ਲਿਬਰਲ ਕੈਨੇਡਾ 'ਚ ਲਿਬਰਲ ਜੱਜ ਦੇ ਵੱਲੋਂ ਲਿਬਰਲ ਬੇਲ 'ਤੇ ਇਹਨੂੰ ਬਾਹਰ ਛੱਡਿਆ ਗਿਆ ਅਤੇ ਕਰਤਾ ਲਿਬਰਲ ਕ੍ਰਾਈਮ ਫਿਰ ਤੋਂ ਕਮਿਟ ਅਤੇ ਹੁਣ ਲਿਬਰਲ ਐਕਸਟਰਾ ਬ੍ਰੀਚ ਆਫ ਪ੍ਰੋਬੇਸ਼ਨ ਦਾ ਵੀ ਇਹਨੇ ਚਾਰਜ ਲਵਾ ਹੀ ਲਿਆ ਹੈ ਨਾਲ ਦੀ ਨਾਲ ਦੋਸਤ ਨੂੰ ਦੱਸੀਏ ਕਿ ਔਰੰਜਵਿਲ ਦੇ ਵਿੱਚ ਇੱਕ ਰੋਡ ਰੇਜ ਇੰਸੀਡੈਂਟ ਹੋਣ ਤੋਂ ਬਾਅਦ ਲੜਾਈ ਹੋਣ ਤੋਂ ਬਾਅਦ ਇੱਕ ਬ੍ਰੈਂਪਟਨ ਦਾ ਬੰਦਾ ਅਨਫੋਰਚੁਨੇਟਲੀ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹੈ ਅਤੇ ਇੱਕ ਬੰਦੇ ਨੂੰ ਹੁਣ ਅਰੈਸਟ ਚਾਰਜ ਕੀਤਾ ਗਿਆ ਹੈ Ontario Provincial Police OPP ਨੇ ਸਟੇਟ ਕੀਤਾ ਹੈ ਕਿ ਪਰਸੋਂ ਸੈਟਰਡੇ ਅਕਟੋਬਰ 10, 2026 ਸ਼ਾਮ 5:30 ਤੋਂ ਬਾਅਦ ਉਹਨਾਂ ਦੇ ਆਫਿਸਰਸ ਨੂੰ ਔਰੰਜਵਿਲ ਦੇ ਵਿੱਚ 3rd Street ਤੱਕ ਸੱਦਿਆ ਗਿਆ ਇੱਕ ਰਿਪੋਰਟ ਦੇ ਲਈ ਕਿ ਇੱਕ ਰੋਡ ਰੇਜ ਇੰਸੀਡੈਂਟ ਦੇ ਵਿੱਚ ਕਿਸੇ ਨੂੰ ਅਸਾਲਟ ਕੀਤਾ ਗਿਆ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਜਦੋਂ ਆਫਿਸਰਸ ਅਤੇ ਐਮਰਜੈਂਸੀ ਕਰੂ ਸੀਨ 'ਤੇ ਪਹੁੰਚੇ ਉਹਨਾਂ ਨੇ ਬ੍ਰੈਂਪਟਨ ਤੋਂ ਇੱਕ 44-year-old ਫਿਲਹਾਲ ਅਨਆਈਡੈਂਟੀਫਾਈਡ ਮੇਲ ਨੂੰ ਕਾਫੀ ਬੁਰੀ ਤਰ੍ਹਾਂ ਜ਼ਖਮੀ ਲੱਭਿਆ ਅਤੇ ਉਹਨੂੰ ਏਅਰ ਐਂਬੂਲੈਂਸ ਰਾਹੀਂ ਏਅਰਲਿਫਟ ਕੀਤਾ ਗਿਆ ਲੋਕਲ ਟਰਾਮਾ ਸੈਂਟਰ ਤੱਕ ਜਿੱਥੇ ਉਹ ਹੁਣ ਵੀ ਹਾਸਪਿਟਲ ਦੇ ਵਿੱਚ ਆਪਦੀ ਜਾਨ ਦੇ ਲਈ ਲੜ ਰਿਹਾ ਹੈ ਆਫਿਸਰ ਨੇ ਉਸੇ ਟਾਈਮ 'ਤੇ ਔਰੰਜਵਿਲ ਤੋਂ 33 ਸਾਲ ਦੇ ਬ੍ਰੈਂਡਨ ਡੇਮਰਚਾਂ ਨੂੰ ਅਰੈਸਟ ਕੀਤਾ ਅਤੇ ਉਹਦੇ ਖਿਲਾਫ ਫਿਲਹਾਲ ਤਾਂ
ਐਗਰੇਵੇਟਡ ਅਸਲਟ ਦਾ ਚਾਰਜ ਲੇ ਕੀਤਾ ਹੈ ਪਰ ਗੋਡ ਫਰਬਿਡ ਕਿ ਬੰਦਾ ਮਰ ਵੀ ਜਾਂਦਾ ਹੈ ਓਬਵੀਅਸਲੀ ਵੱਧ ਚਾਰਜਸ ਐਸਕਲੇਟ ਚਾਰਜ ਵੀ ਲੇ ਕਰਨੇ ਹੀ ਪੈਣਗੇ ਸੋ ਉਹਦੀ ਬੇਲ ਹੀਅਰਿੰਗ ਵੀ ਹੋ ਗਈ ਅਤੇ ਚਮਤਕਾਰ ਹੀ ਹੋ ਗਿਆ ਮਿਰਾਕਲ ਹੀ ਹੋ ਗਿਆ ਕਿ ਬੰਦਾ ਹਜੇ ਤੱਕ ਵੀ ਪੁਲਿਸ ਕਸਟਡੀ ਵਿੱਚ ਹੈ ਆਈ ਹੈਵ ਨੋ ਆਈਡੀਆ ਹਾਉ ਬੇਲ ਤਾਂ ਲੋਕਾਂ ਨੂੰ ਇਲੀਗਲ ਹਥਿਆਰਾਂ ਨਾਲ ਵੀ ਫੜ ਕੇ ਵੀ ਮਿਲ ਜਾਂਦੀ ਆ ਪਰ ਕਿਉਂਕਿ ਇਸ ਬੰਦੇ ਨੇ ਇਸ ਬ੍ਰੈਂਪਟਨ ਦੇ ਬੰਦੇ ਨੂੰ ਇੰਨੀ ਬੁਰੀ ਤਰ੍ਹਾਂ ਬੇਰਹਿਮੀ ਨਾਲ ਕੁੱਟਿਆ ਉਹ ਵੀ ਓਵਰ ਰੋਡਵੇਜ ਇੰਸੀਡੈਂਟ ਸਮ ਰੀਜ਼ਨ ਇਹ ਬੇਲ ਹੀਅਰਿੰਗ ਤੋਂ ਬਾਅਦ ਵੀ ਪੁਲਿਸ ਕਸਟਡੀ ਵਿੱਚ ਹੀ ਹੈ ਮੋਰ ਲਾਈਕਲੀ ਦੇ ਨਾਲ ਤਾਂ ਇਹੀ ਸਿਨੇਰੀਓ ਹੋਣਾ ਕਿ ਬੇਲ ਦੇ ਪੈਸੇ ਹੀ ਨਹੀਂ ਇਹਦੇ ਕੋਲ ਨਾ ਕਿ ਸਮ ਹਾਓ ਜੱਜ ਕਹਿੰਦਾ ਨਾ ਬਰੋ ਵੀ ਨਾ ਲੈਟਿੰਗ ਯੂ ਆਊਟ ਸੋ ਫਿਲਹਾਲ ਇਸ ਰੋਡਵੇਜ ਇੰਸੀਡੈਂਟ ਦਾ ਕਾਰਨ ਕੀ ਹੋਇਆ ਕਿਉਂ ਹੋਇਆ ਇਹਦੇ ਬਾਰੇ ਕੋਈ ਵੀ ਸਪੈਸੀਫਿਕ ਜਾਣਕਾਰੀ ਨਹੀਂ ਰਿਲੀਜ਼ ਕੀਤੀ ਗਈ ਆ ਪਰ ਦੇਖ ਲਓ ਯਾਰ ਇੱਕ ਮੂਮੈਂਟ ਆਫ ਰੇਜ ਦੇ ਨਾਲ ਕੁਛ ਮਿੰਟਾਂ ਦੇ ਗੁੱਸੇ ਕਰਕੇ ਇੱਕ ਬੰਦਾ ਹੁਣ ਆਪਦੇ ਮਰਦੇ ਦਮ ਤੱਕ ਪਹੁੰਚ ਗਿਆ ਹੋਸਪਿਟਲ ਦੇ ਵਿੱਚ ਜਾਣ ਲਈ ਲੜ ਰਿਹਾ ਅਤੇ ਦੂਜਾ ਸ਼ਾਇਦ ਪੂਰੀ ਲਾਈਫ ਬਿਹਾਈਂਡ ਬਾਰਸ ਵੀ ਕੱਟੂਗਾ ਫੋਰ ਵਾਟ ਫੋਰ ਵਾਟ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਸਟੂਡੀਓ ਦਾ ਫੋਨ ਨੰਬਰ ਹੈ 905-564-6446 905-564-6446 905-564-6444 ਅਗਲੇ 31 ਮਿੰਟਾਂ ਲਈ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ ਡਾਇਲ ਦੈਟ ਨੰਬਰ ਰਾਈਟ ਅਵੇ ਆਫ ਦੀ ਏਅਰ ਖੋਲ੍ਹ ਕੇ ਗੱਲਬਾਤ ਕਰ ਸਕਦੇ ਹੋ 905-564-6444 905-564-6446 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ

0: ਆ ਤੇ ਨਾਲ ਦੇ ਨਾਲ ਇੱਕ ਇੱਕ ਪਰਚੇਸਰ ਤੋਹਫੇ ਵੀ ਹਜ਼ਾਰਾਂ ਡਾਲਰ ਦੀ ਕੀਮਤ ਦੇ ਮਿਲਣੇ ਮਿਲਣੇ ਆ। ਸੁਖ ਜੀ ਸਤਿ ਸ਼੍ਰੀ ਅਕਾਲ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਸਵਰਾਜ ਜੀ। ਬਿਲਕੁਲ ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਫੋਰ ਦਾ ਲੌਂਗ ਵੀਕਐਂਡ ਸੇਲ। ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਤੁਸੀਂ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਵੀ ਆ ਸਕਦੇ ਹੋ, ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਵੀ ਗੱਡੀਆਂ ਇਧਰ ਨੂੰ ਘੁਮਾ ਸਕਦੇ ਹੋ, ਕਿਉਂਕਿ ਅੱਜ ਸੇਲ ਦਾ ਲਾਸਟ ਡੇ ਆ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕ ਡਰਾਈਵ ਦੇ ਉੱਪਰ ਲਾਸਟ ਐਂਡ ਫਾਈਨਲ ਕਾਲ ਤੁਹਾਨੂੰ ਕਰ ਰਹੇ ਹਾਂ। ਸੋ ਅੱਜ ਰਾਤ ਦੇ 10 ਵਜੇ ਤੱਕ ਤੁਸੀਂ ਸੇਵਿੰਗ ਕਰ ਸਕਦੇ ਹੋ ਫਰਨੀਚਰ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਜਾਂ ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਜਾਂ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਅੱਜ ਸੇਵਿੰਗ ਦਾ ਲਾਸਟ ਦਿਨ ਆ, ਲੌਂਗ ਵੀਕਐਂਡ ਸੇਲ ਦਾ ਲਾਸਟ ਤੇ ਫਾਈਨਲ ਕਾਲ, ਅਖੀਰਲਾ ਸੱਦਾ ਪੱਤਰ ਤੁਹਾਨੂੰ ਅੱਜ ਦੇ ਰਹੇ ਹਾਂ। ਰਾਤ ਦੇ 10 ਵਜੇ ਤੱਕ ਤੁਹਾਡੀ ਓਪਨ ਆ, ਤੇ ਇੱਕ ਡੀਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਸੈੱਟ ਲੈਣਾ, ਹੁਣ ਦੋ ਹੀ ਸੈੱਟ ਰਹਿ ਗਏ ਨੇ ਗਿਣਤੀ ਦੇ, ਰਾਈਟ ਵੇ ਆ ਕੇ ਗ੍ਰੈਬ ਕਰ ਲਓ। ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,000 ਸੀ, ਦੋ ਸੈੱਟ ਰਹਿ ਗਏ ਨੇ ਸਟਾਕ ਦੇ ਵਿੱਚ ਸਿਰਫ $999 ਦਾ। ਜੀ ਹਾਂ, $1,000 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਨਾਲ ਤੋਹਫੇ ਦੋ ਮਿਲਣੇ ਆ। ਰਾਤ 10 ਵਜੇ ਤੱਕ ਆ ਜਾਓ। ਇੱਕ ਤੇ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ, ਤੇ ਨਾਲ ਇੱਕ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ, ਤੇ ਇੱਕ ਤੋਹਫਾ ਦੇਸ਼ ਪ੍ਰਦੇਸ਼ ਵੱਲੋਂ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ। ਸੋ ਸੋਲਿਡ ਵੁੱਡ ਦਾ ਪੂਰਾ ਬੈਡਰੂਮ ਸੈੱਟ $1,000 ਦਾ, ਤੋਹਫੇ ਨਾਲ ਤੁਹਾਨੂੰ ਤਿੰਨ ਮਿਲਣੇ ਆ ਇਸ ਅੱਜ ਰਾਤ 10 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਵੀਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਦਾ ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ। ਧੰਨਵਾਦ ਭਾਜੀ,
0: ਧੰਨਵਾਦ ਜੀ। ਤੁਸੀਂ ਵੀ ਜ਼ਰੂਰ ਪਹੁੰਚੋ ਅੱਜ ਰਾਤ 10 ਵਜੇ ਤੱਕ, ਪਰਿਵਾਰ ਨੂੰ ਲੈ ਕੇ ਜਾਓ, ਫਰਨੀਚਰ ਪਸੰਦ ਕਰੋ। ਫਰਨੀਚਰ ਨਾਲ ਤੁਹਾਨੂੰ ਮੈਸਿਵ ਡਿਸਕਾਊਂਟ ਪ੍ਰਾਈਸ ਦੇ ਵਿੱਚ ਮਿਲਣੇ ਮਿਲਣੇ ਆ, ਪਰ ਨਾਲ ਦੀ ਨਾਲ ਤਾਂ ਆਫਕੋਰਸ ਤੁਹਾਨੂੰ ਬਹੁਤ ਕੀਮਤੀ ਤੋਹਫੇ ਵੀ ਨਾਲ ਦੀ ਨਾਲ ਮਿਲਣੇ ਮਿਲਣੇ ਆ। 294 ਵਾਕਰ ਡਰਾਈਵ ਬ੍ਰੈਂਪਟਨ, ਇਹ ਮੇਜਰ ਇੰਟਰਸੈਕਸ਼ਨ ਹੈ ਕੁਈਨ ਐਂਡ ਗੇਟਵੇ, ਕੁਈਨ ਐਂਡ ਗੇਟਵੇ, ਬਹੁਤ ਵੱਡਾ ਵਾਲਮਾਰਟ ਵਾਲਾ ਪਲਾਜ਼ਾ, ਉਹਦੇ ਡਾਇਰੈਕਟਲੀ ਬਿਹਾਈਂਡ ਗ੍ਰੈਂਡ ਹੋਮ ਫਰਨੀਚਰ ਬ੍ਰੈਂਪਟਨ, 294 ਵਾਕਰ ਡਰਾਈਵ, ਅਤੇ ਅੱਜ ਰਾਤ 10 ਵਜੇ ਤੱਕ ਪਹੁੰਚ ਸਕਦੇ ਹੋ, ਫਾਇਦਾ ਉਠਾ ਸਕਦੇ ਹੋ ਇਹਨਾਂ ਦੇ ਲੌਂਗ ਵੀਕਐਂਡ ਡੀਲਾਂ ਦੇ ਵਿੱਚ। ਤਾਂ ਦੋਸਤੋ, ਇਸ ਅੱਜ ਦੇ ਦਿਨ, ਲੌਂਗ ਵੀਕਐਂਡ ਦੇ ਦਿਨ, ਜੇ ਤੁਸੀਂ ਸੋਚ ਰਹੇ ਯਾਰ ਕੁਛ ਕਰੀਏ ਪੂਰੇ ਪਰਿਵਾਰ ਦੇ ਨਾਲ, ਜਵਾਕਾਂ ਨੂੰ, ਬਜ਼ੁਰਗਾਂ ਨੂੰ, ਪੂਰੇ ਟੱਬਰ ਨੂੰ ਕਿਤੇ ਨਾ ਕਿਤੇ ਲੈ ਕੇ ਜਾਈਏ, ਕੁਛ ਇਕੱਠੇ ਕਰੀਏ, ਇੰਜੋਇਮੈਂਟ ਵੀ ਹੋਵੇ, ਫਿਰ ਸਾਡੇ ਕਹਿਣ 'ਤੇ ਜ਼ਰੂਰ ਆਪਣੇ ਨੇੜਲੇ ਮੂਵੀ ਥੀਏਟਰ ਤੱਕ, ਯਾਨੀ ਕਿ ਸਿਨੇਮਾ ਘਰਾਂ ਤੱਕ ਪਹੁੰਚੋ, ਜਿੱਥੇ ਕਿ ਇੱਕ ਬ੍ਰੈਂਡ ਨਿਊ ਮੂਵੀ ਰਿਲੀਸ ਹੋ ਚੁੱਕੀ ਹੈ, ਜਿਹਦੇ ਵਿੱਚ ਸਟਾਰ ਕਰ ਰਹੇ ਨੇ ਹਰਭਜਨ ਮਾਨ ਅਤੇ ਨਾਲ ਦੀ ਨਾਲ ਅਵਕਾਸ਼ ਮਾਨ। ਇਹ ਦਿਨ ਰੋਜ਼ ਨਹੀਂ ਆਉਣੇ, ਇਹ ਪਿਛਲੇ ਫਰਾਈਡੇ ਹੀ, ਜਸਟ ਫਿਊ ਡੇਜ਼ ਅਗੋ ਹੀ, ਲੌਂਗ ਵੀਕਐਂਡ ਦੀ ਸ਼ੁਰੂਆਤ 'ਤੇ ਇਹ ਮੂਵੀ ਰਿਲੀਜ਼ ਹੋਈ ਹੈ। ਕਾਫੀ ਧੂਮ ਧਾਮ ਦੇ ਨਾਲ ਅਫੀਸ਼ਲ ਇੱਥੇ ਪ੍ਰੀਮੀਅਰ ਵੀ ਕੀਤਾ ਗਿਆ ਹੈ, ਕਾਫੀ ਵਧੀਆ ਰਿਵਿਊਜ਼ ਵੀ ਆ ਰਹੇ ਨੇ। ਸੋ ਅੱਜ ਆਪਦੇ ਪਰਿਵਾਰ ਨੂੰ ਲੈ ਕੇ ਜਾਓ ਆਪਣੇ ਨੇੜਲੇ ਮੂਵੀ ਥੀਏਟਰ, ਸਿਨੇਮਾ ਘਰਾਂ ਤੱਕ, ਅਤੇ ਦੇਖੋ ਜ਼ਰੂਰ, ਪੂਰੇ ਪਰਿਵਾਰਕ ਫਿਲਮ ਹੈ ਹਰਭਜਨ ਮਾਨ ਅਤੇ ਅਵਕਾਸ਼ ਮਾਨ। ਇਹ ਦਿਨ ਰੋਜ਼ ਨਹੀਂ ਆਉਣੇ। ਨਾਲ ਦੇ ਦੋਸਤ ਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੇ ਘਰ ਦੇ ਵਿੱਚ ਵਿੰਟਰ ਤੋਂ ਪਹਿਲਾਂ ਪਹਿਲਾਂ ਕੋਈ ਵੱਡਾ ਕੰਮ ਕਰਾਉਣਾ, ਰੈਨੋਵੇਸ਼ਨ ਦਾ, ਰਿਪੇਅਰ ਦਾ, ਅਪਗ੍ਰੇਡ ਦਾ, ਕੰਸਟਰਕਸ਼ਨ ਦਾ, ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਜਲਦ ਤੋਂ ਜਲਦ ਗੋਲਡਨ ਸਟਾਰ ਕੰਸਟਰਕਸ਼ਨ ਦੀ ਟੀਮ ਦੇ ਨਾਲ ਸੰਪਰਕ ਕਰੋ, ਜੋ ਕਿ ਪ੍ਰੋਫੈਸ਼ਨਲ ਰੈਨੋਵੇਸ਼ਨ ਐਂਡ ਕੰਸਟਰਕਸ਼ਨ ਦਾ ਕੰਮ, ਲੀਗਲ ਕੰਮ, ਲਿਖਤੀ ਦੇ ਵਿੱਚ ਐਗਜੈਕਟ ਟਾਈਮ, ਐਗਜੈਕਟ ਬਜਟ, ਕਿੰਨਾ ਖਰਚਾ, ਕਿੰਨਾ ਟਾਈਮ ਲੱਗਣਾ ਕੰਮ ਕਰਨ ਦੇ ਲਈ, ਲਿਖ ਕੇ 100% ਤਸੱਲੀ ਨਾਲ ਕੰਮ ਨਿਬੇੜ ਕੇ ਅਗਲਾ ਕੰਮ ਸ਼ੁਰੂ ਕਰਦੇ ਆ। ਇਹਨਾਂ ਨਾਲ ਅੱਜ ਹੀ ਸੰਪਰਕ ਕਰੋ, 416-678-8100 ਇਹ ਆਲ ਓਵਰ ਇੰਟੀਰੀਅਰ ਤੁਹਾਨੂੰ ਸਰਵ ਕਰਦੇ ਨੇ, GTA ਐਂਡ ਬਿਯੋਂਡ। ਬਾਥਰੂਮ ਰੈਨੋਵੇਸ਼ਨ ਕਰਵਾਉਣਾ ਚਾਹੁੰਦੇ ਹੋ, ਸਟੈਂਡਿੰਗ ਸ਼ਾਵਰ ਤਿਆਰ ਕਰਵਾਉਣਾ, ਪੂਰਾ ਤਾਂ ਪੂਰਾ ਵਾਸ਼ਰੂਮ ਹੀ ਤੁਸੀਂ ਅਪਗ੍ਰੇਡ ਕਰਵਾਉਣਾ ਹੋਵੇ, ਬ੍ਰੈਂਡ ਨਿਊ ਵਾਟਰਪਰੂਫ ਵੈਨਿਟੀਜ਼, ਕੁਆਰਟਸ ਦੇ ਕਾਊਂਟਰ ਟਾਪਸ, ਨਵੇਂ ਸ਼ੀਸ਼ੇ, ਨਵੇਂ ਨਾਲ ਦੀ ਨਾਲ ਲਾਈਟਾਂ, ਨਵਾਂ ਪੇਂਟ ਵੀ, ਨਵੀਆਂ ਟਾਈਲਾਂ ਵੀ, ਨਵਾਂ ਸਟੈਂਡਿੰਗ ਸ਼ਾਵਰ, ਨਵਾਂ ਟੱਬ, ਨਵੀਂ ਟੋਇਲਟ, ਏ ਟੂ ਜ਼ੈਡ। ਇਹ ਕਹਿੰਦੇ ਨੇ ਕਿ ਬੈਥਰੂਮ ਰੈਨੋਵੇਸ਼ਨ ਦੇ ਵਿੱਚ ਤਾਂ ਸਾਡਾ ਰੋਜ਼ ਦਾ ਹੀ ਬਹੁਤ ਜ਼ਿਆਦਾ ਕੰਮ ਕੀਤਾ ਜਾਂਦਾ ਹੈ। ਇਸ ਫੀਲਡ ਵਿੱਚ ਤਾਂ ਇਹ ਮਾਹਰ ਨੇ।

ਤੇ ਇਹਨਾਂ ਨੇ ਇੱਕ ਸਪੈਸ਼ਲ ਡੀਲ ਆਈ ਆ ਤੁਹਾਡੇ ਮਾਸਟਰ ਬੈਡਰੂਮ, ਮਾਸਟਰ ਬੈਡਰੂਮ ਜਿਹੜੇ ਵੀ ਆਨ ਸਵੀਟ ਵਾਸ਼ਰੂਮ ਨੇ, 3-piece ਆਨ ਸਵੀਟ ਵਾਸ਼ਰੂਮ ਕਹਿੰਦੇ ਨੇ ਕਿ ਸਪੈਸ਼ਲ ਦੇਸ਼ ਪ੍ਰਦੇਸ਼ ਦੇ ਹਵਾਲੇ ਨਾਲ 8,000 ਦੇ ਵਿੱਚ ਤੁਹਾਡਾ ਘਰ ਦਾ ਜਿਹੜਾ ਸਭ ਤੋਂ ਵੱਡਾ 3-piece ਆਨ ਸਵੀਟ ਵਾਸ਼ਰੂਮ ਹੈ, ਮਾਸਟਰ ਬੈਡਰੂਮ ਵਾਸ਼ਰੂਮ ਹੈ, ਉਹਦਾ ਸਭ ਕੁਛ ਹੀ ਬਦਲ ਦੇਣਾ ਹੈ। ਬ੍ਰੈਂਡ ਨਿਊ ਮਾਡਰਨ ਬਹੁਤ ਹੀ ਖੂਬਸੂਰਤ ਲਗਜ਼ਰੀ ਸਲੋਨ ਸਟਾਈਲ, ਸਪਾ ਸਟਾਈਲ, ਇਸ ਤਰ੍ਹਾਂ ਦਾ 5-star ਹੋਟਲ ਸਟਾਈਲ ਦਾ ਵਾਸ਼ਰੂਮ ਤਿਆਰ ਕਰ ਦੇਵਾਂਗੇ, ਜਿਹਦੇ ਵਿੱਚ ਪੂਰਾ ਰੰਗ, ਟਾਈਲਾਂ, ਪੇਂਟ, ਐਵਰੀ ਸਿੰਗਲ ਚੀਜ਼ ਬ੍ਰੈਂਡ ਨਿਊ ਤਿਆਰ ਕੀਤੀ ਜਾਊਗੀ। ਅਤੇ ਨਾਲ ਦੀ ਨਾਲ ਕਿਚਨ ਰੈਨੋਵੇਸ਼ਨ ਦੇ ਵਿੱਚ ਇਹ ਐਕਸਪਰਟ ਨੇ, ਕਸਟਮ ਵੁੱਡ ਵਰਕਿੰਗ ਦਾ ਕੰਮ ਆਪ ਹੀ ਆਪਣੀ ਫੈਕਟਰੀ 'ਚ ਕਰਦੇ ਆ, ਬਣਾਉਂਦੇ ਆ ਅਤੇ ਇੰਸਟਾਲ ਕਰਦੇ ਆ ਤੁਹਾਡੇ ਕਿਚਨ ਦੇ ਵਿੱਚ। ਬੇਸਮੈਂਟ ਲੀਗਲ ਤਿਆਰ ਕਰਵਾਉਣੀ ਆ, ਕਹਿੰਦੇ ਨੇ ਕਿ ਰੌਲਾ ਇਹੀ ਹੁੰਦਾ, ਬਿਲਡਰ ਕੰਮ ਮੋਟਾ ਮੋਟਾ ਕਰ ਜਾਂਦੇ ਆ, ਫਿਰ ਭੱਜ ਜਾਂਦੇ ਆ ਕਿ ਕੰਮ ਕਿਤੇ ਹੋਰ ਮਿਲ ਜਾਂਦਾ, ਪਰ ਇਹ ਕਹਿੰਦੇ ਨੇ ਕਿ ਪੂਰਾ 100% ਤਸੱਲੀ ਨਾਲ ਕੰਮ ਨਿਬੇੜ ਕੇ ਫਿਰ ਹੀ ਅਗਲਾ ਕੰਮ ਸ਼ੁਰੂ ਕਰਾਂਗੇ। ਇਹ ਰਾਈਡਿੰਗ ਦੇ ਵਿੱਚ ਤੁਹਾਨੂੰ ਐਗਜ਼ੈਕਟ ਕਾਸਟ, ਐਗਜ਼ੈਕਟ ਟਾਈਮ ਦੱਸਣਗੇ। ਟਾਈਲਾਂ ਇੰਸਟਾਲ ਕਰਵਾਉਣੀਆਂ, ਹਾਰਡਵੁੱਡ ਲਵਾਉਣੀ ਆ, ਵਾਈਨੋ ਲੈਮਨ ਲਵਾਉਣੀ ਆ, ਪੇਂਟ ਕਰਵਾਉਣਾ ਹੋਵੇ ਘਰ ਦੇ ਅੰਦਰ ਜਾਂ ਘਰ ਦੇ ਬਾਹਰ, ਡੈੱਕ ਅਤੇ ਫੈਂਸ ਠੀਕ ਕਰਵਾਉਣੀ ਆ, ਰਿਪੇਅਰ ਕਰਵਾਉਣੀਆਂ, ਰਿਪਲੇਸ ਕਰਵਾਉਣੀਆਂ ਜਾਂ ਐਕਸਟੈਂਡ ਕਰਵਾਉਣੀਆਂ, ਕਾਲ ਗੋਲਡਨ ਸਟਾਰ ਕੰਸਟਰਕਸ਼ਨ 416-678-8100 ਨਾਲ ਦੀ ਨਾਲ ਜੇ ਤੁਸੀਂ ਆਪਦੇ ਗੱਡੀ ਦੇ ਨਵੇਂ ਟਾਇਰ ਪਵਾਉਣੇ ਆ ਜਾਂ ਵਿੰਟਰ ਟਾਇਰ ਵੀ ਜਲਦ ਪਵਾਉਣੇ ਆ, ਫਿਰ ANJ ਆਟੋ ਰਿਪੇਅਰ ਦਾ ਕਹਿਣਾ ਹੈ ਕਿ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਹੀ OEM ਤੁਹਾਡੇ ਲਈ ਪ੍ਰੋਪਰ ਚੱਜ ਦੇ ਟਾਇਰ ਪਾ ਕੇ ਦੇਵਾਂਗੇ। ਕਾਲ ANJ ਆਟੋ ਰਿਪੇਅਰ, ਜੋ ਕਿ 91 ਹੀਲੀ ਰੋਡ ਬੋਲਟਨ ਦੇ ਵਿੱਚ ਨੇ, ਹਾਈਵੇ 50 ਮੇਫੀਲ ਦੇ ਬਿਲਕੁਲ ਲਾਗੇ, ਜਿਹੜਾ ਬਹੁਤ ਵੱਡਾ ਹੋਮ ਡੀਪੋ ਦਾ ਪਲਾਜ਼ਾ ਹਾਈਵੇ 50 ਮੇਫੀਲ 'ਤੇ, ਉਹਦੇ ਬਿਲਕੁਲ ਨਜ਼ਦੀਕ 91 ਹੀਲੀ ਰੋਡ ਬੋਲਟਨ, ANJ ਆਟੋ ਰਿਪੇਅਰ ਵਾਲੇ ਬਹੁਤ ਲੰਬੇ ਸਮੇਂ ਤੋਂ ਇੱਕੋ ਇੱਕ ਜਗ੍ਹਾ ਤੋਂ ਤੁਹਾਨੂੰ ਸਰਵ ਕਰਦੇ ਆ ਰਹੇ ਨੇ। ਨੰਬਰ ਹੈ 905-857-7596। ਸੋ ਨਵੇਂ ਟਾਇਰ ਪਵਾਉਣੇ ਆ, ਵਿੰਟਰ ਟਾਇਰ ਪਵਾਉਣੇ ਆ, ਗੱਡੀ ਦਾ ਤੁਸੀਂ ਬ੍ਰੇਕਾਂ ਦਾ ਕੰਮ ਕਰਾਉਣਾ, ਸਸਪੈਂਸ਼ਨ ਦਾ ਕੰਮ, ਕੰਪਲੀਟ ਇੰਜਨ ਦਾ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ, ਫੁੱਲ ਸਰਵਿਸ, ਰਸਟ ਪ੍ਰੂਫਿੰਗ, ਇਹ ਤੁਹਾਡੀ ਬੋਲੀ ਬੋਲਦੇ ਮਾਹਰ ਮਕੈਨਿਕ ਨੇ ਤੁਹਾਨੂੰ ਜੈਨੂਇਨ ਪ੍ਰਾਈਸ ਫੋਰ ਪਾਰਟਸ ਐਂਡ ਲੇਬਰ ਹੀ ਚਾਰਜ ਕਰਦੇ ਨੇ। ANJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ, right by highway 15 Mayfield, 905-857-7596 in our sampark kita ja sakda hai. To dosto, je tusi ajj bahut hi vadhiya khana peena chahunde ho, Simply Indian Sweets and Restaurant 3 Brampton locations to tonu serve karde ne. Simply Indian Sweets and Restaurant da kehna hai ki dussehre to pehla inna ne ta inniyan zyada beshumar variety shuddh khoye diyan mithaiyan ਤਿਆਰ ਕਰ ਦੇਣੀਆਂ, ਨਿੱਤ ਰੋਜ਼ ਹੀ ਸਾਰਾ ਦਿਨ ਹੀ ਤਿਆਰ ਕਰ ਦੇਣੀਆਂ, ਟਰੇਆਂ 'ਤੇ ਟਰੇਆਂ ਭਰ ਦੇਣੀਆਂ, ਸਜਾ ਦੇਣੀਆਂ ਤੁਹਾਡੇ ਸਾਹਮਣੇ, ਅਤੇ ਕਹਿੰਦੇ ਨੇ ਕਿ ਪੂਰੇ ਦੁਸਹਿਰੇ ਦੇ ਟਾਈਮ 'ਚ ਲਈ ਐਵਰੀ ਡੇ ਬਾਏ ਵਨ ਗੈਟ ਵਨ ਫਰੀ ਦੇਸੀ ਘਿਓ ਦੀਆਂ ਤਾਜ਼ੀਆਂ ਗਰਮਾ ਗਰਮ ਜਲੇਬੀਆਂ ਤੁਹਾਡੇ ਸਾਹਮਣੇ ਕੱਢੀਆਂ ਜਾਣਗੀਆਂ। ਅਤੇ 3 ਲੋਕੇਸ਼ਨ 'ਤੇ ਪਹੁੰਚ ਸਕਦੇ ਹੋ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁੱਕ ਟ੍ਰੇਲ 'ਤੇ, ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ, ਜਾਂ Mississauga Road and Financial, 85 Montpellier Street, Brampton, ਜਾਂ ਫਿਰ ਬੋਵੇਰ ਅਤੇ ਚਿੰਕੂਜ਼ੀ ਦੇ ਨੇੜੇ, 15 ਫੈਂਡਰ ਵੇ। ਅਤੇ ਜੇ ਤੁਸੀਂ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਕੋਈ ਪਰਿਵਾਰ ਇਕੱਠੇ ਕਰ ਰਹੇ ਹੋ, ਯਾਰ ਮਿੱਤਰ ਵੀ ਇਕੱਠੇ ਕਰ ਰਹੇ ਹੋ, ਤੁਸੀਂ ਜੇ ਲਾਈਵ ਖੇਡਰਿੰਗ ਚਾਹੁੰਦੇ ਹੋ ਜਾਂ ਖੇਡਰਿੰਗ ਟ੍ਰੇਜ ਪਿਕਅਪ ਜਾਂ ਡਿਲੀਵਰ ਕਰਵਾਉਣਾ ਚਾਹੁੰਦੇ ਹੋ, ਸਿੰਪਲੀ ਇੰਡੀਅਨ, 905-794-8111 ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਜੇ ਤੁਸੀਂ ਇੰਡੀਆ ਆਉਣ ਜਾਣ ਦੀ ਤਿਆਰੀ ਕਰ ਰਹੇ ਹੋ, ਟਿਕਟ ਬੁੱਕ ਕਰਨੀ ਆ, ਪੈਸੇ ਬਚਾਉਣੇ ਆ, ਫਿਰ ਆਲ ਲਿੰਕ ਟਰੈਵਲ ਨਾਲ ਅੱਜ ਹੀ ਗੱਲਬਾਤ ਕਰੋ। ਕੋਈ ਸਪੈਸੀਫਿਕ ਡੇਟਸ ਦੀਆਂ ਛੁੱਟੀਆਂ ਮਿਲੀਆਂ ਜਾਂ ਕੋਈ ਵਿਆਹ ਸ਼ਾਦੀ ਹੈ ਜਾਂ ਜਿਹੜਾ ਮਰਜ਼ੀ ਕੋਈ ਕੰਮ ਹੈ ਉਹਦੇ ਹਿਸਾਬ ਨਾਲ ਟਿਕਟ ਬੁੱਕ ਕਰਨੀ ਆ, ਜਾਂ ਕੋਈ ਬਜ਼ੁਰਗਾਂ ਲਈ ਖੁੱਲ੍ਹੀ ਛੁੱਟੀ ਆ ਕਿ ਹਫ਼ਤਾ ਇੱਧਰ ਉੱਧਰ ਹੋ ਸਕਦਾ ਅਤੇ 500-600 ਟਿਕਟ ਬਚ ਸਕਦਾ, ਨੰਬਰ ਘੁਮਾਉਣਾ ਹੈ। ਆਲ ਲਿੰਕ ਟਰੈਵਲ, 905-565-8704 905-565-8704। ਅਤੇ ਆਲ ਲਿੰਕ ਟਰੈਵਲ ਵਾਲਿਆਂ ਨੇ ਦੱਸਿਆ ਹੈ ਕਿ ਅੱਜ ਅਖੀਰਲਾ ਦਿਨ ਹੈ, ਲੌਂਗ ਵੀਕਐਂਡ ਸਪੈਸ਼ਲ ਪ੍ਰਾਈਸ ਹੈ। ਜੇ ਤੁਸੀਂ ਅਗਲੇ ਸਾਲ ਫੈਬਰੀ 2027 ਦੇ ਵਿੱਚ ਦਿੱਲੀ ਜਾਣਾ ਚਾਹੁੰਦੇ ਹੋ ਅਤੇ ਵਾਪਸੀ ਮਾਰਚ 2027 ਦੀ ਰੱਖਣਾ ਚਾਹੁੰਦੇ ਹੋ, ਧਿਆਨ ਨਾਲ ਸੁਣੋ ਜੀ, ਟੋਰਾਂਟੋ ਤੋਂ ਲੈ ਕੇ
ਦਿੱਲੀ ਤੱਕ ਗੋ ਇਨ ਫੈਬਰੀ, ਫੈਬਰੀ ਦੇ ਵਿੱਚ ਜਾਇਓ, ਵਾਪਸ ਆਇਓ ਇੱਥੇ ਮਾਰਚ ਦੇ ਵਿੱਚ, ਅਤੇ ਇਹ ਰਾਊਂਡ ਟ੍ਰਿਪ ਤੁਹਾਨੂੰ $1,450 ਦੇ ਵਿੱਚ, $1,450 ਟੈਕਸ ਵਿੱਚ ਹੀ ਆ, ਇਹ ਫੁੱਲ ਪ੍ਰਾਈਸ ਹੈ $1,450 ਦੇ ਵਿੱਚ। ਅੱਜ ਲਾਸਟ ਡੇ ਹੈ ਇਸ ਬਹੁਤ ਹੀ ਸਪੈਸ਼ਲ ਫੇਅਰ ਨੂੰ ਬੁੱਕ ਕਰਨ ਦੇ ਲਈ। ਕਾਲ ਆਨਲਾਈਨ ਟਰੈਵਲ ਮਿਸਿਸਾਗਾ 905-565-8704। ਨਾਲੇ ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਇਸ ਮਹੀਨੇ ਅਕਟੋਬਰ ਦੇ ਵਿੱਚ ਹੀ ਕਿਸੇ ਨੂੰ ਸੱਦਣਾ ਚਾਹੁੰਦੇ ਹੋ, 1 way 790 790 790 ਵਿੱਚ ਬੁੱਕ ਕਰ ਸਕਦੇ ਹੋ। ਕਾਲ 905-565-8704। ਦੋਸਤੋ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਹੈ ਕਿ ਉਹਨੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਐਂਡ ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਇੱਕ ਮਿਊਚੁਅਲ ਡੀਲ ਤਿਆਰ ਕੀਤੀ ਹੈ, ਸੋ ਕਾਲਡ ਇੱਕ ਐਨਰਜੀ ਸੀਸ ਫਾਇਰ ਹਾਸਲ ਕਰਨ ਦੇ ਲਈ, ਜਿਹਦੇ ਰਾਹੀਂ ਦੋਨੇ ਮੁਲਕ ਇੱਕ ਦੂਜਿਆਂ ਦੇ ਐਨਰਜੀ ਇਨਫਰਾਸਟ੍ਰਕਚਰ, ਇਲੈਕਟ੍ਰਿਕ ਸਟੇਸ਼ਨਸ, ਓਇਲ ਰਿਫਾਈਨਰੀਜ਼ ਐਕਸੈਟਰਾ ਐਕਸੈਟਰਾ 'ਤੇ ਹਮਲੇ ਕਰਨ ਤੋਂ ਕੰਮ ਰੋਕਣਗੇ, ਬੰਦ ਕਰਨਗੇ, ਜਿਹਦੀਆਂ ਸਿਫਤਾਂ ਵੀ ਕੀਤੀਆਂ ਜਾ ਰਹੀਆਂ ਨੇ। ਪਰ ਇਸ ਪਲਾਨ ਦਾ ਜਿਹੜਾ ਦੂਜਾ ਹਿੱਸਾ ਹੈ ਉਹਨੂੰ ਕਾਫੀ ਜ਼ਿਆਦਾ ਅਪੋਜ਼ ਕੀਤਾ ਜਾ ਰਿਹਾ ਹੈ। ਪਲਾਨ ਕੀ ਹੈ? ਬਾਬੇ ਟਰੰਪ ਨੇ ਕਿਹਾ, ਮਿਸਟਰ ਪੁਟਿਨ, ਤੁਸੀਂ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਟਨਸ ਆਫ ਡੀਜ਼ਲ ਸਾਡੇ ਹੀ ਮੁਲਕ ਅਮਰੀਕਾ ਅਤੇ ਗਲੋਬਲ ਮਾਰਕੀਟ ਦੇ ਵਿੱਚ ਆਉਣ ਵਾਲੇ ਦਿਨਾਂ ਸਪਲਾਈ ਕਰੋ, ਗਲੋਬਲ ਐਨਰਜੀ ਪ੍ਰਾਈਸਿਸ ਨੂੰ ਮਾੜਾ ਮੋਟਾ ਘਟਾਉਣ ਲਈ ਜਾਂ ਸਟੇਬਲਾਈਜ਼ ਕਰਨ ਦੇ ਲਈ। ਪਰ ਇਹ ਜਿਹੜੇ ਟੂ ਪਾਰਟ ਡੀਲ ਹੈ, ਇੱਕ ਪਾਰਟ ਨੂੰ ਤਾਂ ਪ੍ਰੇਜ਼ ਕੀਤਾ ਜਾ ਰਿਹਾ, ਇੱਕ ਨੂੰ ਤਾਂ ਸਟਰੋਂਗਲੀ ਕੰਡੈਮ ਅਤੇ ਅਪੋਜ਼ ਕੀਤਾ ਜਾ ਰਿਹਾ। ਇਨਫੈਕਟ ਰਿਪਬਲਿਕਨ ਨਾਲੇ ਡੈਮੋਕ੍ਰੈਟ ਪੋਲੀਟੀਸ਼ੀਅਨਸ ਵੀ ਇਹਨੂੰ ਅਪੋਜ਼ ਕਰ ਰਹੇ ਨੇ, ਇੰਟਰਨੈਸ਼ਨਲ ਕਮਿਊਨਿਟੀ ਵੀ, ਯੂਕਰੇਨ ਦਾ ਪ੍ਰੈਜ਼ੀਡੈਂਟ ਵੀ, ਅਤੇ ਈਵਨ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੀ ਕਹਿ ਰਿਹਾ ਹੈ ਕਿ ਡੋਨਲਡ ਟਰੰਪ ਹੁਣ ਜਾਣਬੁੱਝ ਕੇ ਰਸ਼ੀਅਨ ਵਾਰ ਮਸ਼ੀਨ ਨੂੰ ਫੰਡ ਕਰ ਰਿਹਾ ਹੈ ਅਤੇ ਇਹਨੂੰ ਇਸ ਫੈਸਲੇ ਨੂੰ ਰਿਵਰਸ ਕਰਨ ਦੀ ਜ਼ਰੂਰਤ ਹੈ। ਸੋ ਪਿਛਲੇ ਫਰਾਈਡੇ October 9, 2026 US President Donald Trump ਨੇ ਦੁਨੀਆ ਨੂੰ ਹੀ ਹੈਰਾਨ ਕੀਤਾ ਜਦੋਂ ਉਹਨੇ ਅਚਾਨਕ ਅਨਾਊਂਸ ਕੀਤਾ ਕਿ ਉਹਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਅਤੇ ਨਾਲ ਦੀ ਨਾਲ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਨਾਲ ਇੱਕ ਸਮਝੌਤਾ, ਇੱਕ ਡੀਲ ਬ੍ਰੋਕਰ ਕੀਤਾ ਹੈ, ਜਿਹਦੇ ਰਾਹੀਂ ਉਹ ਹੁਣ ਇੱਕ ਦੂਜਿਆਂ ਦੇ ਐਨਰਜੀ ਇਨਫਰਾਸਟ੍ਰਕਚਰ 'ਤੇ ਅਟੈਕਸ ਨਹੀਂ ਕਰਨਗੇ। ਅਸੀਂ ਸੁਣਦੇ ਆ ਰਹੇ ਹਾਂ ਨਿਊਕਲੀਅਰ ਫੈਸਿਲਿਟੀਜ਼ 'ਤੇ ਕਬਜ਼ੇ ਕੀਤੇ ਗਏ ਨੇ, ਇਲੈਕਟ੍ਰਿਕ ਪਾਵਰ ਸਟੇਸ਼ਨ ਤਾਂ ਕੰਪਲੀਟਲੀ ਬਲੋ ਅਪ ਕੀਤੇ ਗਏ ਨੇ, ਬਿਜਲੀ ਬੰਦ ਕੀਤੀ ਗਈ ਆ ਲੱਖਾਂ ਹੀ ਲੋਕਾਂ ਲਈ, ਅਤੇ ਪਤਾ ਹੈ ਕਿ ਓਇਲ ਰਿਫਾਈਨਰੀਜ਼ ਹੀ ਸਪੈਸੀਫਿਕਲੀ ਟਾਰਗੇਟ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਦੇ ਆਰ ਵੈਰੀ ਵੈਰੀ ਗੁੱਡ ਸੋਰਸਿਸ ਆਫ ਇਨਕਮ ਟੂ ਫੰਡ ਦ ਵਾਰ ਔਨ ਬੋਥ ਸਾਈਡਸ ਆਫ ਦ ਬੋਰਡਰ। ਪਰ ਨਾਲ ਦੀ ਨਾਲ ਅਚਾਨਕ ਹੀ ਇਸ ਐਨਰਜੀ ਸੀਜ਼ ਫਾਇਰ ਤੋਂ ਇਲਾਵਾ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਕਿ ਉਹਨੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਦੇ ਨਾਲ ਵੀ ਇੱਕ ਸਮਝੌਤਾ ਕੀਤਾ ਹੈ, ਹੱਥ ਮਿਲਾਇਆ ਹੈ ਰਸ਼ੀਆ ਦੇ ਵਿੱਚ ਪਈ ਡੀਜ਼ਲ ਨੂੰ ਖਰੀਦਣ ਦੇ ਲਈ, ਇਸ ਗੱਲ ਦੇ ਬਾਵਜੂਦ ਕਿ US ਨਾਲੇ ਕਈ ਹੋਰ ਐਲਾਈਡ ਮੁਲਕਾਂ ਦੇ ਇਕਨੋਮਿਕ ਸੈਂਕਸ਼ਨਸ, ਬੋਇਕਾਟਸ, ਇੰਬਾਰਗੋਜ਼ ਵੀ ਲਾਏ ਹੋਏ ਹਨ ਰਸ਼ੀਅਨ ਐਨਰਜੀ ਪ੍ਰੋਡਕਟਸ ਨੂੰ ਖਰੀਦਣ ਤੋਂ ਉਹਨਾਂ ਦੇ ਇਨਵੇਜ਼ਨ ਆਫ ਯੂਕਰੇਨ ਤੋਂ ਬਾਅਦ। ਸੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਕਿ ਰਸ਼ੀਆ ਇਮੀਡੀਏਟਲੀ 300,000 ਟਨ ਆਫ ਡੀਜ਼ਲ ਨੂੰ ਰਿਲੀਜ਼ ਕਰੂਗਾ ਅਮੇਰੀਕਨ ਨਾਲੇ ਗਲੋਬਲ ਮਾਰਕੀਟ ਪਲੇਸ ਦੇ ਵਿੱਚ, ਜਿਸ ਤੋਂ ਬਾਅਦ November 2026 ਦੇ ਵਿੱਚ 500,000 ਟਨ ਹੋਰ ਡੀਜ਼ਲ, ਅਤੇ ਉਸ ਤੋਂ ਬਾਅਦ 1 million ਟਨ ਹੋਰ ਡੀਜ਼ਲ, ਅਤੇ ਉਸ ਤੋਂ ਬਾਅਦ 3 million more tons ਆਫ ਡੀਜ਼ਲ ਵੀ ਰਿਲੀਜ਼ ਕਰੂਗਾ ਟੂ ਅਮੇਰੀਕਾ ਐਂਡ ਦ ਵਰਲਡ, ਹੂਐਵਰ ਵਾਂਟਸ ਟੂ ਬਾਏ ਕੈਨ ਬਾਏ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਉਮੀਦ ਹੈ ਕਿ ਇਸ ਡੀਲ ਦੇ ਨਾਲ ਦਿਨੋਂ ਦਿਨ ਵੱਧ ਰਹੇ ਗਲੋਬਲ ਡੀਜ਼ਲ ਪ੍ਰਾਈਸਿਸ ਨੂੰ ਕੁਛ ਹੱਦ ਤੱਕ ਤਾਂ ਘਟਾਇਆ ਜਾਊਗਾ ਜਾਂ ਸਟੇਬਲਾਈਜ਼ ਕੀਤਾ ਜਾਊਗਾ। ਅਤੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, lower prices for Americans, especially our great farmers, ranchers and truckers, is my greatest priority. ਅਤੇ ਪ੍ਰਾਇਓਰਿਟੀ ਹੋਰ ਕਾਹਦੀ ਆ? ਇਲੈਕਸ਼ਨ ਜਿੱਤਣ ਦੀ। November 3, 2026 ਦੇ US ਮਿਡਟਰਮ ਇਲੈਕਸ਼ਨਸ ਬਹੁਤ ਅਹਿਮ ਹਨ, ਤਾਂ ਇਹ ਪਹਿਲਾਂ ਹੀ ਪ੍ਰਾਈਸ ਤਾਂ ਪੰਪਸ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਰਿਪਬਲਿਕਨਸ ਦੇ ਫਾਇਦੇ ਦੇ ਲਈ। ਪਰ ਗੱਲ ਤਾਂ ਇਹ ਦੋਸਤੋ ਕਿ ਇੰਨੇ ਮਾੜੇ ਮੋਟੇ ਅਮਾਊਂਟ, ਫਰਸਟ 300K, ਦੈਨ 500K, ਦੈਨ 1 million, ਐਂਡ ਦੈਨ 3 million ਟਨਸ ਆਫ ਡੀਜ਼ਲ ਰਿਲੀਜ਼ ਕਰਨਾ, ਇਹ ਤਾਂ US ਦੇ ਕੋਈ 5-6 ਦਿਨ ਜਾਂ ਕੋਈ ਹਫ਼ਤਾ 2 ਹਫ਼ਤੇ ਦੇ ਕੰਸਮਪਸ਼ਨ ਦੇ ਬਰਾਬਰ ਦੀ ਗੱਲ ਆ। ਇਟਸ ਨਾਟ ਮੇਕਿੰਗ ਅ ਡੈਂਟ ਇਨ ਨਥਿੰਗ, ਇਹ ਇਕਾਨਮਿਸਟ ਦਾ ਵੀ ਕਹਿਣਾ ਹੈ, ਐਨਰਜੀ ਐਕਸਪਰਟਸ ਦਾ ਵੀ ਕਹਿਣਾ ਹੈ, ਦਿਸ ਇਜ਼ ਨਾਟ ਗੋਇੰਗ ਟੂ ਰਿਡਿਊਸ ਐਨੀਥਿੰਗ ਮੀਨਿੰਗਫੁਲ, ਕੋਈ ਵੀ ਫਰਕ ਪੇਸ਼ ਨਹੀਂ ਹੋਣਾ ਹੈ। ਕਿਉਂ?
ਮੇਨ ਗੱਲ ਤਾਂ ਇਹ ਹੈ ਮੈਜੋਰਿਟੀ ਕੰਟਰੀਜ਼ ਇਹਨੂੰ ਨਹੀਂ ਖਰੀਦਣਗੇ, ਉਹ ਰਸ਼ੀਅਨ ਐਨਰਜੀ ਨੂੰ ਬੋਇਕਾਟ ਕਰ ਚੁੱਕੇ ਹਨ, ਸੋ ਕੋਈ ਖਾਸ ਫਰਕ ਨਹੀਂ ਪੇਸ਼ ਹੋਣਾ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਡੋਨਲਡ ਟਰੰਪ ਤਾਂ ਇੱਕ ਬਹੁਤ ਵੱਡਾ ਤੋਹਫਾ ਦੇ ਰਿਹਾ ਹੈ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਨੂੰ, ਅਤੇ ਉਹਨੂੰ ਇਹ ਫੈਸਲਾ ਜਲਦ ਤੋਂ ਜਲਦ ਰਿਵਰਸ ਕਰਨ ਦੀ ਲੋੜ ਹੈ, ਨਹੀਂ ਤਾਂ ਰਸ਼ੀਆ ਦੀ ਵਾਰ ਐਫਰਟਸ ਨੂੰ ਹੀ ਵਧਾਇਆ ਜਾਣਾ ਹੈ ਯੂਕਰੇਨ ਦੇ ਖਿਲਾਫ। ਅਤੇ ਉਹਨੇ ਕਿਹਾ This is an investment in a war that must be ended. Donald Trump de kai Republican nale Democrat senators ne ikatthe hoke vi is deal nu condemn kita hai, demand kita hai ki Donald Trump apne faisle nu right away reverse kare. They argue kita hai ki 2022 ton hi US Congress ne vote paake faisla liya si ki American dollars de naal Putin di ladai nu kade fund nahi karna chahida, sare Russian energy imports to the US ban karne chahide han, par hun Donald Trump ta is hi congressional order nu violate ਕਰਕੇ ਧੱਕਾ ਹੀ ਕਰ ਰਿਹਾ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਉਹਨੇ ਪਹਿਲਾਂ ਤਾਂ ਡੋਨਲਡ ਟਰੰਪ ਅਤੇ ਉਹਦੇ ਲੀਡਰਸ਼ਿਪ ਦਾ ਧੰਨਵਾਦ ਕੀਤਾ, ਤੁਸੀਂ ਪੀ ਐਮ ਓ ਦੀ ਵੈਬਸਾਈਟ 'ਤੇ ਜਾ ਕੇ ਪੜ੍ਹ ਵੀ ਸਕਦੇ ਹੋ, ਧੰਨਵਾਦ ਕੀਤਾ ਗਿਆ ਕਾਰਨੀ ਦੇ ਵੱਲੋਂ ਅਤੇ ਮਿਸਟਰ ਡੋਨਲਡ ਟਰੰਪ ਐਂਡ ਹਿਸ ਅਟੈਂਪਟਸ ਕਿ ਰਸ਼ੀਆ ਅਤੇ ਯੂਕਰੇਨ ਦੇ ਆਪਸ ਦੇ ਵਿੱਚ ਉਹ ਇੱਕ ਐਨਰਜੀ ਸੀਜ਼ ਫਾਇਰ ਹਾਸਲ ਕਰਨਾ ਚਾਹੁੰਦਾ ਹੈ। ਪਰ ਉਹਨੇ ਕਿਹਾ ਕਿ ਜਿੱਥੇ ਆ ਤਾਂ ਚੰਗੀ ਗੱਲ ਆ ਯਾਰ, ਵਧੀਆ ਗੱਲ ਆ ਕਿ ਇੱਕ ਦੂਜਿਆਂ ਦੇ ਇਹ ਸਿਵਿਲੀਅਨ ਇਨਫਰਾਸਟ੍ਰਕਚਰ ਐਨਰਜੀ ਇਨਫਰਾਸਟ੍ਰਕਚਰ 'ਤੇ ਹਮਲੇ ਬੰਦ ਕੀਤੇ ਜਾਣਗੇ, ਪਰ ਦੂਜੀ ਡੀਲ ਦੇ ਹਿੱਸੇ ਨੂੰ ਕੰਡੈਮ ਕੀਤਾ ਹੈ ਕਿ ਰਸ਼ੀਆ ਨੂੰ ਡਾਇਰੈਕਟ ਬਿਲੀਅਨਸ ਦਾ ਪ੍ਰੋਫਿਟ ਹੋਣਾ ਹੈ ਇਸ ਡੀਜ਼ਲ ਡੀਲ ਦੇ ਨਾਲ, ਜਿੰਨਾ ਪੈਸਿਆਂ ਨਾਲ ਉਹਨੇ ਕੀ ਕਰਨਾ ਹੈ, ਯੂਕਰੇਨ ਦੇ ਖਿਲਾਫ ਹਮਲੇ ਵਧਾਉਣੇ ਹੀ ਹਨ, ਹੋਰ ਕੀ ਕਰਨਾ ਯਾਰ। ਕੱਲ੍ਹ ਹੀ ਮਾਰਕ ਕਾਰਨੀ ਨੇ ਅਲੱਗ ਅਲੱਗ ਫੋਨ ਕਾਨਵਰਸੇਸ਼ਨ ਦੇ ਵਿੱਚ ਪਹਿਲਾਂ ਤਾਂ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਗੱਲਬਾਤ ਕੀਤੀ, ਫਿਰ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਆਫਿਸ ਦੇ ਵੱਲੋਂ ਪੀ ਐਮ ਓ ਦੇ ਵੱਲੋਂ ਇਹਨਾਂ ਫੋਨ ਕਾਲਸ ਦੀ ਸਮਰੀਜ਼ ਰਿਲੀਜ਼ ਕੀਤੀਆਂ ਗਈਆਂ। ਸੇਮ ਟਾਈਮ 'ਤੇ ਉਹਨੇ ਕਿਹਾ ਥੈਂਕ ਯੂ ਡੋਨਲਡ ਟਰੰਪ ਤੁਹਾਡੀ ਲੀਡਰਸ਼ਿਪ ਲਈ ਇਸ ਐਨਰਜੀ ਸੀਜ਼ ਫਾਇਰ ਲਈ, ਪਰ ਫਿਰ ਉਹਨੇ ਟਰੰਪ ਨੂੰ ਅਟੈਕ ਵੀ ਕੀਤਾ ਇਸ ਡੀਜ਼ਲ ਡੀਲ ਦੇ ਬਾਰੇ, ਕਿਹਾ ਕਿ ਇਸ ਕੰਮ ਦੇ ਨਾਲ ਯੂਰਪ ਦੇ ਵਿੱਚ ਪੀਸ ਐਂਡ ਸਟੈਬਿਲਿਟੀ ਨਹੀਂ ਆਉਣੀ ਭਰਾਵਾ, ਰਸ਼ੀਆ ਦੇ ਇਲੀਗਲ ਅਨਜਸਟੀਫਾਈਬਲ ਵਾਰ ਅਗੇਂਸਟ ਯੂਕਰੇਨ ਨੂੰ ਵਧਾਇਆ ਹੀ ਜਾਣਾ ਹੈ। ਸੋ ਗੱਲ ਤਾਂ ਇਹ ਹੈ ਕਿ ਇਸ ਤੋਂ ਇਲਾਵਾ ਵੈਰੀ ਇੰਟਰਸਟਿੰਗ ਗੱਲ, ਜਿਹੜੀ ਗੱਲ ਬਹੁਤ ਲੋਕ ਬਹੁਤ ਚਿਰਾਂ ਤੋਂ ਕਹਿੰਦੇ ਆ ਰਹੇ ਨੇ ਕਿ ਆਹ ਜਿਹੜਾ ਨਮੂਨਾ ਜਿਹਾ ਹੈ ਵਲਾਦੀਮੀਰ ਜ਼ੇਲੈਂਸਕੀ ਯੂਕਰੇਨ ਦਾ ਪ੍ਰੈਜ਼ੀਡੈਂਟ, ਇੰਨੇ ਸਾਲ ਲਗਾਤਾਰ ਮਾਰਸ਼ਲ ਲਾਅ ਡਿਕਲੇਅਰ ਹੋਣ ਕਰਕੇ ਚੋਣਾਂ ਨਹੀਂ ਰੱਖ ਰਿਹਾ, ਇੱਥੇ ਇਲੈਕਸ਼ਨ ਹੋਣੀ ਚਾਹੀਦੀ ਹੈ। ਡੋਨਲਡ ਟਰੰਪ ਨੇ ਕਿਹਾ ਹੀ ਨੀਡਸ ਟੂ ਗੈਟ ਆਊਟ ਆਫ ਪਾਵਰ, ਇਲੈਕਸ਼ਨ ਰੱਖਣੀ ਚਾਹੀਦੀ ਆ, ਉਹਨੇ ਸਾਫ਼ ਕਹਿ ਦਿੱਤਾ ਹੈ ਯੂਕਰੇਨ ਨੀਡਸ ਅ ਨਿਊ ਪ੍ਰੈਜ਼ੀਡੈਂਟ, ਮੇ ਬੀ ਇੱਕ ਪਪੜ ਇੱਕ ਨਮੂਨਾ ਨਹੀਂ ਚਾਹੀਦਾ ਹੈ ਜੋ ਕਿ ਹੋਰਲੇ ਪਾਵਰਸ ਦਾ ਹੁਕਮ ਅਤੇ ਹੀ ਇਸ਼ਾਰਿਆਂ 'ਤੇ ਹੀ ਨੱਚਦਾ ਹੈ, ਇੱਕ ਚੱਜ ਦਾ ਕਾਮਨ ਸੈਂਸ ਵਾਲਾ ਕੋਈ ਬੰਦਾ ਚਾਹੀਦਾ ਜੋ ਕਿ ਪੀਸ ਅਸਲ ਦੇ ਵਿੱਚ ਹਾਸਲ ਕਰਨਾ ਚਾਹੁੰਦਾ, ਰਸ਼ੀਆ ਦੇ ਨਾਲ ਖੂਨ ਖਰਾਬਾ ਰੋਕਣ ਲਈ ਇਮੀਡੀਏਟਲੀ ਕੰਮ ਕਰਨਾ ਚਾਹੁੰਦਾ ਹੋਪਫੁਲੀ। ਅਤੇ ਡੋਨਲਡ ਟਰੰਪ ਨੇ ਕਿਹਾ ਇਲੈਕਸ਼ਨਸ ਰੱਖਣੀਆਂ ਬੇਹੱਦ ਜ਼ਰੂਰੀ ਹਨ ਇਨ ਯੂਕਰੇਨ, ਜਿਸ ਤੋਂ ਬਾਅਦ ਜ਼ੇਲੈਂਸਕੀ ਨੇ ਕੀ ਕਿਹਾ, ਉਹਨੇ ਕਿਹਾ ਮੈਨੂੰ ਲੱਗਦਾ ਤਾਂ ਹੈ ਨਹੀਂ ਕਿ ਇਹ ਐਨਰਜੀ ਸੀਜ਼ ਫਾਇਰ ਚੱਲਣੀ ਵੀ ਹੈਗੀ ਆ ਕਾਫੀ ਚਿਰ ਲਈ, ਪਰ ਉਹਨੇ ਕਿਹਾ ਕਿ ਜੇਕਰ ਵਲਾਦੀਮੀਰ ਪੁਟਿਨ 60 ਡੇਜ਼ 2 ਮਹੀਨੇ ਦਾ ਟਾਈਮ ਸਾਨੂੰ ਦਿਖਾ ਦੇਵੇ ਕਿ ਕੋਈ ਵੀ ਐਨਰਜੀ ਇਨਫਰਾਸਟ੍ਰਕਚਰ 'ਤੇ ਹਮਲਾ ਨਹੀਂ ਕੀਤਾ ਜਾਊਗਾ ਰਸ਼ੀਆ ਦੇ ਵੱਲੋਂ, ਜੇ 60 ਡੇ ਅਨਇੰਟਰਪਟਰੇ ਲੰਘ ਜਾਣ, ਕਹਿੰਦਾ ਕਿ ਫਿਰ ਮੈਂ ਇਲੈਕਸ਼ਨ ਆਪ ਹੀ ਕਾਲ ਕਰ ਲੂੰਗਾ, ਜੋ ਕਿ ਕਾਫੀ ਵੱਡੀ ਗੱਲ ਆ। ਦੇਖਦੇ ਹਾਂ ਕਿ ਇਹ ਸੀਜ਼ ਫਾਇਰ ਅਸਲ 'ਚ ਕੇਰੀ ਆਊਟ ਕੀਤੀ ਵੀ ਜਾਂਦੀ ਆ, ਅਤੇ ਡੀਜ਼ਲ ਰਸ਼ੀਆ ਤੋਂ ਖਰੀਦ ਕੇ ਅਮੈਰੀਕਾ ਦੇ ਵਿੱਚ ਕੋਈ ਪ੍ਰਾਈਸ 'ਚ ਫਰਕ ਪੇਸ਼ ਵੀ ਹੁੰਦਾ ਹੈ, ਓਨਲੀ ਟਾਈਮ ਵਿਲ ਟੈਲ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ। ਦੋਸਤੋ, ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਾਰਡ 3 ਤੇ 4 ਦੇ ਵਿੱਚ ਰਹਿੰਦੇ ਹੋ, ਸਿਟੀ ਆਫ ਬ੍ਰੈਂਪਟਨ ਰੀਜਨਲ ਕੌਂਸਲਰ ਉਮੀਦਵਾਰ 4 ਵਾਰਡ 3 & 4 ਸੰਦੀਪ ਕੁਮਾਰ ਗੋਇਲ ਕਹਿੰਦੇ ਕਿ ਸਾਨੂੰ ਵੋਟ ਪਾਓ ਜੇ ਤੁਸੀਂ ਸੇਫ ਨੇਬਰਹੁੱਡ ਚਾਹੁੰਦੇ ਹੋ, ਜਵਾਕਾਂ ਦੇ ਲਈ ਇੱਕ ਯੂਨੀਵਰਸਿਟੀ ਅਤੇ ਨਾਲ ਦੀ ਨਾਲ ਹੋਰ ਜੋਬ ਆਪਰਚੁਨਿਟੀਜ਼ ਚਾਹੁੰਦੇ ਹੋ, ਅਤੇ ਚਾਹੁੰਦੇ ਹੋ ਕਿ ਪ੍ਰਾਪਰਟੀ ਟੈਕਸਿਸ ਘੱਟ ਹੀ ਰੱਖੇ ਜਾਣ, ਅਤੇ ਖਾਸ ਤੇ ਕਹਿੰਦੇ ਨੇ ਕਿ ਜਿਹੜਾ RRL ਪ੍ਰੋਗਰਾਮ ਹੈ ਇਹਨੂੰ ਬਦਲਿਆ ਜਾਵੇ ਵਾਧੂ ਖਰਚੇ ਅਤੇ ਅਨਨੈਸਸਰੀ ਰੈਗੂਲੇਸ਼ਨਸ ਨੂੰ ਘਟਾਉਣ ਦੇ ਲਈ। ਅਤੇ ਵਾਰਡ 3 & 4 ਕੈਂਡੀਡੇਟ ਫੋਰ ਰੀਜਨਲ ਕੌਂਸਲਰ ਸੰਦੀਪ ਕੁਮਾਰ ਗੋਇਲ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਇਹਨਾਂ ਦੇ ਫੋਨ ਨੰਬਰ 'ਤੇ ਗੱਲਬਾਤ ਵੀ ਕਰ ਸਕਦੇ ਹੋ। ਨੰਬਰ ਹੈ 416-417-0230। ਇਹਨਾਂ ਨੂੰ ਕੁਝ ਵਾਲੰਟੀਅਰਸ ਵੀ ਚਾਹੀਦੇ ਨੇ, ਕਾਲ 416-417-0230 ਔਰ ਈਮੇਲ voteforsandeep@gmail.com। ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਕੱਲ੍ਹ ਨੂੰ ਅਸੀਂ ਬੈਕ ਟੂ ਨੋਰਮਲ ਨੋਨ ਲੌਂਗ ਵੀਕਐਂਡ ਸਕੈਜੂਅਲ, ਕੱਲ੍ਹ ਨੂੰ ਫਿਰ ਤੋਂ ਤੁਹਾਡੇ ਲਈ 3 ਤੋਂ ਲੈ ਕੇ 6 ਵਜੇ ਤੱਕ ਸ਼ਾਮ ਨੂੰ ਹਾਜ਼ਰ ਹੋਵਾਂਗੇ। ਹੁਣ ਸਾਡੇ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਜੇ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਕਮਰਸ਼ਲ ਤੁਸੀਂ ਸੁਣੀ ਹੈ, ਮੇ ਬੀ ਨੰਬਰ ਤੁਹਾਡੇ ਤੋਂ ਨਹੀਂ ਨੋਟ ਕੀਤਾ ਗਿਆ ਜਾਂ ਨਹੀਂ ਘੁਮਾਇਆ ਗਿਆ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦੀ ਇਨਫੋਰਮੇਸ਼ਨ ਜਾਂ ਫੋਨ ਨੰਬਰ ਚਾਹੀਦਾ ਹੋਵੇ, ਜਾਂ ਤੁਹਾਨੂੰ ਐਡਵਰਟਾਈਜ਼ਿੰਗ ਦੇ ਬਾਰੇ, ਆਪਣੇ ਹੀ ਬਿਜ਼ਨਸ ਦੀ ਮਸ਼ਹੂਰੀ ਦੇ ਬਾਰੇ ਕਰਨ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ, ਅ ਟੈਕਸਟ ਔਰ ਵਟਸਐਪ 416-457-3381 'ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਪ੍ਰੋਗਰਾਮ ਤੋਂ ਬਾਅਦ ਜੇ ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਕੋਈ ਵੀ ਇੰਸ਼ੋਰੈਂਸ ਰਿਲੇਟਡ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਆਪਣੇ ਆਪ ਲਈ ਐਜ਼ ਅ ਕਪਲ, ਐਜ਼ ਅ ਇੰਟਾਇਰ ਫੈਮਿਲੀ, ਜਾਂ ਕੋਈ ਪੁਰਾਣੀਆਂ ਪਾਲਿਸੀਆਂ ਕੀਤੀਆਂ ਹੋਈਆਂ ਅਤੇ ਤੁਹਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਚੀਜ਼ 'ਤੇ ਪੈਸੇ ਖਰਚ ਰਹੇ ਹਾਂ, ਰੱਖਣ ਦਾ ਫਾਇਦਾ ਹੈ ਕਿ ਨਹੀਂ ਹੈ, ਫਰੀ ਪਾਲਿਸੀ ਰਿਵਿਊ ਵੀ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੇ ਸਭ ਤੋਂ ਘੱਟ ਰੇਟ ਲੱਭ ਰਹੇ ਹੋ, ਗਿਵ ਮੀ ਅ ਕਾਲ, ਸਮਰਾਜ ਸਿੱਧੂ 416-457-3381 416-457-3381 ਇੱਥੇ ਦੁਆ ਗਿਆ ਜੀ। ਸਤਿ ਸ਼੍ਰੀ ਅਕਾਲ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
6: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
7: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 9052041313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
4: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
5: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4337-655-1984 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 9056214100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 9056214100 9056214100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ
7: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 57।

ਪੰਜਾਬੀ ਦਰਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਸਾਨੂੰ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਰੌਣਕ ਮੇਲਾ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਮ ਨੂੰ ਮਾਣਦੇ ਹਾਂ, ਇੰਜੋਏ ਕਰਦੇ ਹਾਂ। ਹੈਪੀ ਫਰਾਈਡੇ ਜੂਨੀਅਰ।

ਫਰਾਈਡੇ ਜੂਨੀਅਰ ਦੀ ਬੜੀ ਸੋਹਣੀ ਮਿੱਠੀ ਪਿਆਰੀ ਜੀ ਸ਼ਾਮ ਹੈ ਤੇ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਇੰਜੋਏ ਕਰਦੇ ਹਾਂ। ਤੁਹਾਡੀ ਇੰਜੋਏਮੈਂਟ ਸਾਡੀ ਇੰਜੋਏਮੈਂਟ ਇਕੱਠੇ ਯਾਰ, ਵਧੀਆ ਮਹਿਫਲ ਸਜਾਉਂਦੇ ਹਾਂ, ਵਧੀਆ ਕਹਿੰਦੇ ਹੁੰਦੇ ਕਿ ਪਾਰਟੀ ਵਾਲਾ ਮਾਹੌਲ ਹੈ ਤੇ ਤੁਹਾਡੇ ਨਾਲ ਨੱਚਾਂਗੇ, ਗਾਵਾਂਗੇ, ਹੱਸਾਂਗੇ, ਖੇਡਾਂਗੇ। ਇਹੀ ਚੀਜ਼ਾਂ ਹੁੰਦੀਆਂ ਦੋ ਚਾਰ ਨੱਚ ਲਏ, ਗਾ ਲਏ, ਹੱਸ ਲਏ, ਖੇਡ ਲਏ, ਨਹੀਂ ਤਾਂ ਜ਼ਿੰਦਗੀ ਦੇ ਵਿੱਚ ਹੋਰ ਤਾਂ ਕੁਛ ਨਹੀਂ ਯਾਰ। ਮੈਨੂੰ ਬਹੁਤ ਲੱਗਦਾ ਹੁੰਦਾ ਕਿ ਲਾਈਫ ਦੇ ਵਿੱਚ ਹੱਸੋ, ਖੇਡੋ, ਨੱਚੋ, ਗਾਓ, ਜਸਟ ਹੈਵ ਅ ਗੁੱਡ ਟਾਈਮ ਯਾਰ। ਐਵੇਂ ਬਹੁਤ ਸੀਰੀਅਸ ਨਹੀਂ ਲਈਦਾ ਲਾਈਫ ਨੂੰ। ਤੇ ਥੋੜ੍ਹਾ ਜੇ ਕਿਸੇ ਤੋਂ ਗਲਤੀ ਹੋ ਗਈ ਮਾਫ਼ ਕਰ ਦਿਉ, ਥੋੜ੍ਹੇ ਤੋਂ ਹੋ ਗਈ ਤੁਸੀਂ ਮਾਫ਼ੀ ਮੰਗ ਲਓ, ਅਤੇ ਉਹਦੇ ਨਾਲ ਜ਼ਿੰਦਗੀ ਬੜੀ ਖੂਬਸੂਰਤ ਜੀ ਚੱਲਦੀ ਰਹਿੰਦੀ ਹੈ। ਕਈ ਵਾਰ ਆਪਾਂ ਗ੍ਰਜਿਸ ਹੋਲਡ ਕਰਦੇ ਹਾਂ ਨਾ, ਹੁਣ ਇੰਗਲਿਸ਼ ਦੇ ਵਿੱਚ ਤਾਂ ਗ੍ਰਜਿਸ ਕਿਹਾ ਜਾਂਦਾ, ਪੰਜਾਬੀ 'ਚ ਕੀ ਕਹਿੰਦੇ ਆ ਗ੍ਰਜਿਸ ਨੂੰ? ਆਈ ਐਮ ਨੋਟ ਸ਼ੋਰ। ਗ੍ਰਜ, ਮੈਂ ਗੂਗਲ ਨੂੰ ਪੁੱਛਣਾ ਗ੍ਰਜਿਸ ਇਨ ਪੰਜਾਬੀ। ਦੇਖੋ ਇੱਕ ਤਾਂ ਗੂਗਲ ਦਾ ਇੱਥੇ ਕਹਿ ਰਹੇ ਕਿ ਗੁੱਸਾ, ਗਿਲਾ, ਸ਼ਿਕਾਇਤ, ਇਹ ਤਿੰਨ ਚੀਜ਼ਾਂ ਕਹਿ ਰਿਹਾ। ਸੋ ਚਲੋ ਠੀਕ ਹੈ, ਗੁੱਸੇ ਗਿਲੇ ਤੇ ਸ਼ਿਕਾਇਤਾਂ ਨਾ ਕਰਿਆ ਕਰੋ, ਨਾ ਰੱਖਿਆ ਕਰੋ, ਆਈ ਥਿੰਕ ਇਹੀ ਗੱਲਾਂ ਹੁੰਦੀਆਂ ਨੇ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ ਤੇ ਗੂਗਲ ਬਾਬਾ ਵੀ ਦੇਖ ਲਓ, ਝੱਟ ਦੱਸ ਦਿੰਦਾ ਯਾਰ। ਇਸ ਤੋਂ ਪਹਿਲਾਂ ਇੱਦਾਂ ਦੀਆਂ ਕੋਈ ਚੀਜ਼ਾਂ ਨਹੀਂ ਸੀ। ਹੁਣ ਪਹਿਲਾਂ ਬੰਦੇ ਨੂੰ ਜਾਂ ਤਾਂ ਕਿਸੇ ਘਰ ਦੇ ਤੋਂ ਪੁੱਛਣਾ ਪੈਂਦਾ ਸੀਗਾ। ਹੁਣ ਮੈਂ ਗੂਗਲ ਦੀ ਟ੍ਰਾਂਸਲੇਸ਼ਨ ਤੋਂ ਪਹਿਲਾਂ ਆਪਣੇ ਡੈਡ ਨੂੰ ਬੜਾ ਪੁੱਛਦਾ ਰਿਹਾ, ਡੈਡ ਆਹ ਕਿਵੇਂ ਕਿਹਾ ਜਾਂਦਾ, ਉਹ ਕਿਵੇਂ ਕਿਹਾ ਜਾਂਦਾ, ਤੇ ਫਿਰ ਉਹਨਾਂ ਨੇ ਦੱਸਣਾ। ਹੁਣ ਗੂਗਲ ਤੇ ਚੈਟ GPT ਇੰਨੇ ਐਡਵਾਂਸ ਨੇ, ਮੈਂ ਕਿਹਾ ਪੰਜਾਬੀ 'ਚ ਕੁਛ ਲਿਖ ਕੇ ਆਪਣੇ ਡੈਡ ਨੂੰ ਭੇਜਿਆ। ਕਹਿੰਦੇ ਨਵੀਂ ਯਾਰ ਤੂੰ ਲਿਖ ਤਾਂ ਲੈਂਦਾ ਪਰ ਇੰਨੀ ਵਧੀਆ ਲਿਖੀ ਤੂੰ ਪੰਜਾਬੀ। ਮੈਂ ਵੀ ਨਹੀਂ ਦੱਸਿਆ ਕਿ ਡੈਡ ਇਹ ਤਾਂ ਚੈਟ GPT ਦਾ ਕਮਾਲ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਆ ਜਾਓ ਫਿਰ ਕਰੀਏ ਗੱਲਾਂ ਬਾਤਾਂ।

0: 5297, hello ji, welcome.
1: ਹਾਂਜੀ ਨਵੀ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ?
1: ਬਸ ਵਧੀਆ ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਗੁੱਡ ਗੁੱਡ ਆ,
0: ਬੱਲੇ ਬੱਲੇ ਆ,
1: ਬੱਲੇ ਬੱਲੇ ਕਰਾਤੀ ਆ ਗਾਣਾ ਲਾ ਕੇ। ਹੁਣ
0: ਕੀ ਬਣਦਾ?
1: ਬਣਦਾ ਕੁਛ ਨੀ ਜੀ, ਗੱਡੀ ਚ ਆ ਰਹੇ ਆ, ਬਸ ਬੇਟੇ ਨੂੰ ਪਿਕ ਕਰਕੇ ਆਇਆ ਗੋ ਤੋਂ।
0: ਓ ਵਾਹ ਬਈ ਵਾਹ, ਬੇਟਾ ਕਿੱਥੇ ਜਾਂਦਾ?
1: ਬੇਟਾ ਟੋਰਾਂਟੋ ਡਾਊਨ ਟਾਊਨ।
0: ਟੋਰਾਂਟੋ ਡਾਊਨ ਟਾਊਨ, ਅੱਛਾ ਕੀ ਬਾਤ ਹੈ, ਵੈਰੀ ਗੁੱਡ ਸਰ। ਹੋਰ ਸੁਣਾ ਹੁਕਮ?
1: ਬਸ ਮੈਂ ਪੁੱਛਣਾ ਸੀ ਸਰ ਜੀ, ਆਪਣਾ ਕੋਈ ਪਿਟਸ ਕੰਟਰੋਲ ਵਾਲਿਆਂ ਦਾ ਨੰਬਰ ਤਾਂ ਦਿਓ ਯਾਰ, ਆਪਣੇ ਦੇਸੀਆਂ ਦਾ ਕਿਹੜਾ।
0: ਦੇਸੀਆਂ ਦਾ ਦੇਈਏ, ਦੇਸੀਆਂ ਦਾ ਦੇ ਦਿੰਦੇ ਆ 647।
1: ਓਕੇ ਇੱਕ ਮਿੰਟ, ਮੈਂ ਹਾਂ 647
0: 614
1: 614
0: 7776
1: 7776 right?
0: ਹਾਂਜੀ ਯਾਰ ਡੀਟੇਲਿੰਗ ਬਰੋਸ ਦੇ ਜਸ਼ਨ ਬਾਈ ਨੂੰ ਕਾਲ ਕਰਨਾ, ਜਿਵੇਂ ਨਾ ਰੋਲਸ ਰੋਇਸ ਦੀ ਛੱਤ ਉੱਤੇ ਸਟਾਰ ਲਾਈਟਾਂ ਲਾਈਟਾਂ ਲੱਗੀਆਂ ਹੁੰਦੀਆਂ ਨੇ, ਉਵੇਂ ਹੀ ਤੁਹਾਡੀ ਗੱਡੀ ਦੇ ਵਿੱਚ ਸਟਾਰ ਲਾਈਟਾਂ ਲਾ ਰਹੇ ਨੇ ਇਹ, ਤੇ ਇੰਨਾ ਵਧੀਆ ਕੰਮ ਕਰਦੇ ਆ। ਤੁਸੀਂ ਗੱਡੀ ਨੂੰ ਪੂਰਾ ਯਾਰ ਅੰਦਰੋਂ ਸ਼ਿੰਗਾਰੋ, ਜਦੋਂ ਤੁਹਾਡੀ ਗਰਲਫ੍ਰੈਂਡ ਵਾਈਫ ਬੈਠੇ ਗੱਡੀ 'ਚ, ਇਹਨੂੰ ਐਂ ਲੱਗੇ ਜਿਵੇਂ ਤੁਸੀਂ ਉਹਨੂੰ ਕਿਸੇ ਕਹਿੰਦੇ ਹੁੰਦੇ ਆ ਕਿ ਵਧੀਆ ਫਾਈਵ ਸਟਾਰ ਹੋਟਲ 'ਚ ਲੈ ਕੇ ਗਏ ਹੋ। ਸੋ ਡਾਇਮੰਡ ਸੋਰੀ ਆਪਣਾ ਡੀਟੇਲਿੰਗ ਬਰੋਸ ਦਾ ਨੰਬਰ ਨੋਟ ਕਰੋ, ਸਟਾਰ ਲਾਈਟਾਂ ਲਵਾਓ ਤੇ ਨਾਲ ਸਾਊਂਡ ਡੈਂਪ ਫ੍ਰੀ ਲਾ ਰਹੇ ਆ, ਇਹਦੇ ਨਾਲ ਗੱਡੀ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੋ ਜੂਗੀ। ਇਹਦੀ $500 ਦੀ ਇੱਕ ਕੋਸਟ ਹੁੰਦੀ ਆ, ਇਹ ਨਾਲ ਫ੍ਰੀ ਕਰ ਰਹੇ ਆ। ਸੋ ਡੀਟੇਲਿੰਗ ਬਰੋਸ ਦੇ ਜਸ਼ਨ ਨੂੰ ਫੋਨ ਕਰੋ 647-819-2034 647-819-2034। ਇਹਨਾਂ ਨੂੰ ਯਾਰ ਇੱਕ ਬੰਦਾ ਵੀ ਚਾਹੀਦਾ ਕੰਮ ਵਾਲਾ, ਕੰਮ ਤੁਹਾਨੂੰ ਆਉਂਦਾ ਇਹਨਾਂ ਨੂੰ ਫੋਨ ਕਰ ਲਓ, ਜੇ ਨਹੀਂ ਵੀ ਆਉਂਦਾ ਤਾਂ ਵੀ ਕਾਲ ਕਰ ਲਓ, ਤੁਹਾਨੂੰ ਸਿਖਾ ਦੇਣਗੇ। ਨੰਬਰ ਹੈ 6478192034 6478192034 ਦੇ ਉੱਤੇ ਸੰਪਰਕ ਤੁਸੀਂ ਇਹਨਾਂ ਨਾਲ ਕਰ ਲੈਣੀ ਆ। 6009 ਹੈਲੋ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ? ਵਧੀਆ, ਬੱਲੇ ਬੱਲੇ ਆ ਯਾਰ, ਫਰਾਈਡੇ ਜੂਨੀਅਰ ਹੈ ਤੇ ਵੀਕਐਂਡ ਕੱਲ ਨੂੰ ਆ ਰਿਹਾ, ਉਹ ਵੀ ਲੌਂਗ ਵੀਕਐਂਡ, ਸੋ ਡਬਲ ਖੁਸ਼ੀ ਹੈ।
1: ਮੈਂ
0: ਤਾਂ ਤੁਹਾਨੂੰ ਕਹਿ ਰਿਹਾ ਸੀ ਕਿ ਤੁਸੀਂ ਆਇਓ ਆਪਣੇ ਸਟੀਲ ਤੇ ਮੈਕਲੋਗਲਨ ਤੇ।
1: ਓਕੇ,
0: ਸ਼ਹਿਰ ਆ ਬ੍ਰੈਂਪਟਨ। ਪ੍ਰਿੰਸ ਐਡਵਰਡ ਕਾਉਂਟੀ ਜਾਓ, ਪ੍ਰਿੰਸ ਐਡਵਰਡ ਕਾਉਂਟੀ ਯਾਰ ਬੜਾ ਸੋਹਣਾ ਜਿਹਾ ਛੋਟਾ ਜਿਹਾ ਸ਼ਹਿਰ ਹੈ ਤੇ ਇੱਥੋਂ 2-2.5 ਘੰਟੇ ਦੂਰ ਹੈ। ਆਮ ਤੌਰ ਤੇ ਲੋਕ ਉੱਥੇ ਸਮਰ ਚ ਜਾਂਦੇ ਹੁੰਦੇ ਆ ਕਿਉਂਕਿ ਉੱਥੇ ਵਾਈਨਰੀਜ਼ ਵਗੈਰਾ ਹੈਗੀਆਂ ਨੇ, ਬਟ ਤੁਸੀਂ ਜਾਓਗੇ ਵਧੀਆ ਯਾਰ, ਸੋਹਣਾ ਨਿੱਕਾ ਜਿਹਾ ਸ਼ਹਿਰ ਆ।
1: ਰਵਿੰਦਰ
0: ਗਰੇਵਾਲ ਦਾ ਵਾਹ ਵਾ,
1: ਹਾਂਜੀ ਭਾਜੀ, ਗਾਣਾ ਬਹੁਤ ਸੋਹਣਾ ਲੱਗਿਆ। ਮੈਂ ਤਾਂ ਆਪਣੇ ਜਿਵੇਂ ਪੁਰਾਣੇ ਟਾਈਮ ਵਿੱਚ ਵਾਪਸ ਲੈ ਜਾਂਦਾ ਨਾ, ਓਦਾਂ ਦੇ ਭਾਜੀ ਵੀ ਫੀਲ ਆ ਗਾਣੇ ਦੀ।
0: ਰਵਿੰਦਰ ਗਰੇਵਾਲ ਵੀ ਯਾਰ ਬਹੁਤ, ਤੁਸੀਂ ਅੱਜ ਵੀ ਦੇਖ ਲਓ ਲੱਗਦਾ ਹੀ ਨੀ ਵੀ ਰਵਿੰਦਰ ਗਰੇਵਾਲ ਵੀ ਸਹੁਰਾ ਬਣ ਗਿਆ।
1: ਹਾਂਜੀ ਭਾਜੀ, ਇਹਨਾਂ ਦਾ ਦੌਰ ਹੁੰਦਾ ਸੀ ਰਵਿੰਦਰ ਗਰੇਵਾਲ, ਜਗਜੀਤ, ਇੰਦਰਜੀਤ ਨਿੱਕੂ,
0: ਰਵਿੰਦਰ ਗਰੇਵਾਲ ਸਾਹਿਬ ਦੀ ਇਹ ਗੱਲ ਹੈ ਯਾਰ, ਉਹਨਾਂ ਨੇ ਉਹ ਬੜੇ ਵਰਸਟਾਈਲ ਰਹੇ ਨੇ, ਜਿੱਥੇ ਉਹਨਾਂ ਨੇ ਭੰਗੜੇ ਵਾਲੇ ਗਾਏ ਨੇ ਗਾਣੇ ਉਹ ਵੀ ਬਹੁਤ ਸੋਹਣੇ ਗਾਏ ਆ, ਜਿੱਥੇ ਉਹਨਾਂ ਨੇ ਸੈਡ ਸੌਂਗ ਕੀਤੇ ਆ ਉਹ ਵੀ ਬਹੁਤ ਖੂਬਸੂਰਤ, ਜਿੱਥੇ ਕੋਈ ਧਾਰਮਿਕ ਗਾਣੇ ਕੀਤੇ ਆ ਉਹ ਵੀ ਯਾਰ ਬਹੁਤ ਮੈਂ ਕਹਿੰਦਾ ਕਮਾਲ ਦੇ ਤਰੀਕੇ ਨਾਲ ਕੀਤੇ ਆ। ਬੜਾ ਮੇਰਾ ਪਸੰਦੀਦਾ ਗੀਤ ਹੈ ਆਪਣਾ ਸੈਡ ਸੌਂਗ ਸੀ ਕਿ ਕੱਲੀ ਨੂੰ ਮਿਲ ਮਿੱਤਰਾ
1: ਹਾਂਜੀ ਇਹ ਵੀ ਗਾਣਾ ਬਹੁਤ ਸੋਹਣਾ
0: ਬਹੁਤ ਸੋਹਣਾ ਸੀ ਚਲੋ ਮੇਰੇ ਯਾਰ ਦੇਖੋ ਪਤਾ ਕੀ ਜਦੋਂ ਤੁਸੀਂ ਕਾਲ ਕਰਕੇ ਕੋਈ ਗਾਣੇ ਦੀ ਫਰਮਾਇਸ਼ ਕਰਦੇ ਹੋ ਨਾ ਉਹਦੇ ਨਾਲ ਕਿੰਨੀਆਂ ਚੀਜ਼ਾਂ ਨਿਕਲ ਆਉਂਦੀਆਂ ਨੇ ਰਵਿੰਦਰ ਗਰੇਵਾਲ ਨੂੰ ਮੈਂ ਸੁਣਿਆ ਨੀ ਬਹੁਤ ਚਿਰ ਹੋ ਗਿਆ ਭਾਵੇਂ ਇੰਨੇ ਵਧੀਆ ਗੀਤ ਨੇ ਜ਼ਰੂਰ ਸੁਣਾਉਂਦੇ ਵੀਰੇ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਮਾਣ ਸੋ ਰਵਿੰਦਰ ਗਰੇਵਾਲ ਕਮਾਲ ਦੇ ਯਾਰ ਮੈਂ ਮਿਲਿਆ ਗਰੇਵਾਲ ਸਾਹਿਬ ਨੂੰ ਕਾਫੀ ਵਾਰ ਤੇ ਬੰਦੇ ਵੀ ਬਹੁਤ ਵਧੀਆ ਨੇ ਹੁੰਦਾ ਨੀ ਉਹ ਜਿਹੜਾ ਆਪਣਾ ਪੰਜਿਆ ਇੱਕ ਬਹੁਤ ਹੀ ਚੰਗਾ ਸੁਭਾਅ ਸੋ ਰਵਿੰਦਰ ਗਰੇਵਾਲ ਜੀ ਦਾ ਬੜਾ ਵਧੀਆ ਸੁਭਾਅ ਬੜੀ ਸੋਹਣੀ ਪਰਸਨੈਲਿਟੀ ਹੈ ਤੇ ਹੁਣ ਤਾਂ ਹਿੰਮਤ ਸੰਧੂ ਦੇ ਸਹੁਰਾ ਸਾਹਿਬ ਨੇ ਤੇ ਹਿੰਮਤ ਸੰਧੂ ਦੀ ਐਲਬਮ ਆਈ ਹੈ ਬੱਲੇ ਬੱਲੇ ਉਹ ਚ ਗਾਣਾ ਸਰਦਾਰੀ ਟਾਈਮ ਲੱਗਿਆ ਤੇ ਉਹ ਵੀ ਤੁਹਾਡੇ ਲਈ ਲਾਵਾਂਗੇ ਤੇ ਬਸ ਤੁਸੀਂ ਸੁਣੀ ਚੱਲੋ ਯਾਰ ਹੁਣ ਅਸੀਂ ਪਿੱਛੇ ਨਹੀਂ ਹਟਦੇ ਜਦੋਂ ਆ ਗਏ ਨਾ ਮਾਈਕ ਤੇ ਮਾਈਕ ਤੇ ਜਦੋਂ ਆ ਜਾਈਦਾ ਫਿਰ ਬਾਕੀ ਸਾਰਾ ਕੁਛ ਭੁੱਲ ਜਾਈਦਾ ਸੋ ਇੱਕ ਤੁਸੀਂ ਯਾਦ ਰੱਖੋ ਜੱਗ ਦੇ ਪੈਰਾਲੀਗਲ ਦੀ ਟੀਮ ਨੂੰ ਜੱਗ ਦੇ ਪੈਰਾਲੀਗਲ ਨੋਟਰੀ ਸੇਵਾਵਾਂ ਪ੍ਰੋਵਾਈਡ ਕਰਦੇ ਆ ਕੋਈ ਵੀ ਡਾਕੂਮੈਂਟਸ ਦੀਆਂ ਸਰਟੀਫਾਈਡ ਟਰੂ ਕਾਪੀਜ਼ ਚਾਹੀਦੀਆਂ ਕੋਈ ਵੀ ਪਾਵਰ ਆਫ ਅਟਰਨੀ ਜਾਂ ਐਫੀਡੇਵਿਟ ਚਾਹੀਦਾ BLS ਰਿਲੇਟਡ ਕੋਈ ਵੀ ਡਾਕੂਮੈਂਟ ਨੇ ਉਹ ਭਰਵਾਉਣੇ ਆ ਨੋਟਰੀ ਸੇਵਾਵਾਂ ਚਾਹੀਦੀਆਂ ਨੇ ਤਾਂ ਜੱਗ ਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਨੂੰ ਫੋਨ ਕਰੋ ਰਮਨਦੀਪ ਜੱਗ ਦੇ ਕੋਈ ਟ੍ਰੈਫਿਕ ਟਿਕਟ ਮਿਲ ਗਈ ਉਹ ਵੀ ਫਾਈਟ ਕਰਦੇ ਨੇ 6478585946478585 9 ਸੁਖ ਭਾਜੀ ਆ ਜਾਓ ਫਿਰ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਸਵੇਰੇ ਸ਼ਾਰਪ 10 ਵਜੇ ਜਿਹੜੇ ਦਰਵਾਜੇ ਤੁਹਾਡੇ ਲਈ ਓਪਨ ਹੋ ਜਾਣੇ ਨੇ ਸੋ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਚਾਰ ਦਿਨ ਦੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਲੌਂਗ ਵੀਕਐਂਡ ਦੀ ਸੇਲ ਲੈ ਕੇ ਤੇ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲਣੀਆਂ ਤੁਸੀਂ ਬੈੱਡ ਸੈੱਟ ਲੈਣਾ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣੇ ਨੇ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਕਾਫੀ ਟੇਬਲ ਚਾਹੀਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਨੂੰ ਯਾਦ ਰੱਖਣਾ ਤੇ ਜਿਨ੍ਹਾਂ ਪਰਿਵਾਰਾਂ ਨੇ ਕਾਫੀ ਟੇਬਲ ਲੈਣਾ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕਾਫੀ ਟੇਬਲ $500-600 ਦਾ ਲੈਂਦੇ ਆਏ ਹੋ ਜਿੰਨੇ ਵੀ ਪਰਿਵਾਰ ਕੱਲ੍ਹ ਜਦੋਂ ਸਵੇਰੇ 10 ਵਜੇ ਦਰਵਾਜ਼ੇ ਓਪਨ ਹੋਣੇ ਨੇ ਪਹਿਲੇ 10 ਪਰਿਵਾਰਾਂ ਨੂੰ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $99 ਦਾ $99 ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਮਿਲੂਗਾ ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਦਿੱਤੇ ਜਾਣੇ ਆ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਮਿਲਣਗੇ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਫ੍ਰੀ ਮਿਲੂਗਾ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਤੇ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ ਚਾਰੋਂ ਦਿਨ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵਾਕਰ ਡਰਾਈਵ ਦੇ ਉੱਪਰ ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਨਵੀ ਬਾਈ ਜੀ
0: ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ ਸ਼ਾਮੀ 6 ਵਜੇ 9190 ਹਾਂਜੀ ਬਾਈ ਜੀ ਕਿਵੇਂ ਹੋ
3: ਹਾਂਜੀ ਵਧੀਆ ਜੀ ਵਧੀਆ ਤੁਸੀਂ ਕਿੱਦਾਂ
0: ਉਹ ਵਧੀਆ ਬੱਲੇ ਬੱਲੇ ਬਹਿ ਜਾ ਕੀ ਬਣਦਾ
3: ਗੁੱਡ ਮੈਨ ਬਾਜੀ ਕੁਛ ਨਹੀਂ ਬਸ ਨੀਅਰਲੀ ਹੋਮ ਮੈਨ
0: ਵੈਰੀ ਗੁੱਡ ਹੋਮ ਇਜ਼ ਬੈਸਟ ਹੈ ਜੋ ਸੁੱਖ ਕੀ ਕਹਿੰਦੇ ਤੇ ਛੱਜੂ ਦੇ ਚੁਬਾਰੇ ਨਾ ਬਲਕ ਨਾ ਬੁਖਾਰੇ ਹੈ
3: ਹੋ ਰਿਹਾ ਨਹੀਂ
0: ਆਪਣਾ ਨਾ ਜਿਹੜਾ ਹੋਮ ਹੈ ਜਿਹੜਾ ਤੁਹਾਡਾ ਘਰ ਹੈ ਉਹ ਨਾ ਤੁਹਾਡਾ ਇੱਕ ਹੈਪੀ ਪਲੇਸ ਹੈ ਬੰਦੇ ਨੂੰ ਹੋਣਾ ਚਾਹੀਦਾ ਵੀ ਘਰੇ ਜਾਵੇ ਤੇ ਸਾਰੀਆਂ ਟੈਨਸ਼ਨਾਂ ਭੁੱਲ ਜਾਵੇ ਕਿ ਨਹੀਂ
3: ਬਈ ਬਾਕੀ ਤਾਂ ਪਤਾ ਨੀ ਈਵਨ ਸਹੀ ਗੱਲ ਦੱਸੀਏ ਜੇ ਡੋਰ ਖੋਲਦੇ ਸਾਰੀ ਜਦੋਂ ਨਿਆਣੇ ਦੇਖ ਪੈਂਦੇ ਉਦੋਂ ਜ਼ਰੂਰ ਹੋ ਜਾਂਦਾ
0: ਬਿਲਕੁਲ ਸਹੀ ਗੱਲ
3: ਰਿਐਲਿਟੀ ਚ
0: ਜਿਹੜਾ ਨਹੀਂ ਤੁਹਾਡੀ ਬਿਲਕੁਲ ਯਾਰ ਬਹੁਤ ਸੋਹਣੀ ਗੱਲ ਹੈ ਜਦੋਂ ਨਾ ਬਿਫੋਰ ਕਿਡਸ ਬੱਚਿਆਂ ਤੋਂ ਪਹਿਲਾਂ ਇਹ ਤੁਹਾਨੂੰ ਜਿਹੜੇ ਇਮੋਸ਼ਨਸ ਨੇ ਫੀਲਿੰਗਸ ਨੇ ਇਹ ਤੁਸੀਂ ਕਦੇ ਸੋਚ ਨਹੀਂ ਸਕਦੇ ਕਿੱਦਾਂ ਦੀਆਂ ਨੇ ਫਿਰ ਜਦੋਂ ਉਹ ਤੁਹਾਡੀ ਲਾਈਫ ਹੋ ਜਾਂਦੀ ਹੈ ਆਫਟਰ ਕਿਡਸ ਯਾਰ ਬਾਕੀ ਕਹਿੰਦੇ ਹੁੰਦੇ ਕਿ ਪ੍ਰਾਈਸਲੈਸ ਹੈ
3: ਹਾਂਜੀ ਹਾਂਜੀ ਬਸ ਯਾਨੀ
0: ਹੋਰ ਸੁਣਾਓ ਬੁਲੇਟ ਢੱਡ ਕਿੰਨੀ ਸੋਹਣੀ ਹੈ ਯਾਰ ਵੱਜੀ।

0: ਵਾਹ ਯਾਰ ਕਿਆ ਬਾਤ ਹੈ ਗੜੇਆਲ ਸਾਹਿਬ, ਚੱਕ ਤੇ ਫੱਟੇ ਰਵਿੰਦਰ ਗੜੇਆਲ ਜੀ ਦਾ ਲਾਉਣੇ ਆ। ਕਹਿੰਦਾ ਯਾਰ ਵੀ ਸੁਣ ਮੁੰਡਿਆ ਲਲਕਾਰਾ, ਉਹ ਟੇਢੀ ਪੱਗ ਵਾਲਿਆ ਯਾ ਆਪਣਾ ਕੱਲੀ ਨੂੰ, ਕੱਲੀ ਨੂੰ ਮਿਲ ਮਿੱਤਰਾ, ਏਦਾਂ ਹੀ ਸੀਗੇ ਨਾ ਬੋਲ ਕੁਛ। ਇੱਕ ਹੋਰ ਸੀਗਾ ਯਾਰ ਗਾਣਾ ਰਵਿੰਦਰ ਗੜੇਆਲ ਜੀ ਦਾ, ਮੈਨੂੰ ਲੱਗਦਾ ਉਹ ਗਾਣੇ ਦਾ ਨਾਂ ਸੀਗਾ ਕਬੂਤਰ, ਇਹੀ ਸੀ ਨਾ ਕਬੂਤਰ, ਬੜਾ ਉਹ ਵੀ ਆਈ ਥਿੰਕ ਸੈਡ ਸੌਂਗ ਹੀ ਸੀਗਾ ਸ਼ਾਇਦ। ਖੈਰ ਲੱਭ ਦੇ ਨਾ ਦਿਲ ਆਉਂਦੇ ਆ। ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੇ ਤੁਹਾਡੇ ਨਾਲ ਕੋਈ ਵੀ ਅਗਰ ਤੁਸੀਂ ਸੋਰੀ ਰਿਕੁਐਸਟ ਕਰਨੀ ਹੈ ਤਾਂ ਜੀ ਸਦ ਕੇ ਮੋਸਟ ਵੈਲਕਮ, ਬਹੁਤ ਪਿਆਰ ਬਹੁਤ ਮਾਣ ਨਾਲ ਤੁਹਾਡਾ ਸਵਾਗਤ ਅਸੀਂ ਕਰਾਂਗੇ। ਇੱਕ ਦੋ ਮੈਸੇਜ ਲੈ ਲਈਏ ਕੁਇਕਲੀ, ਫਿਰ ਗੀਤ ਸਿੰਘ ਜੀ ਲਾਵਾਂਗੇ, ਅੱਜ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਹੈ, ਸੋ ਸਟੇ ਟਿਊਨਡ ਬਈ, ਜੁੜੇ ਰਹੋ।
1: ਮੇਰਾ ਨਾਮ ਨਵਜੀਤ ਕੌਰ ਬਰਾੜ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਲੈਂਸ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਹੈ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਾਂ ਐਂਡ ਐਕਟਿਵ ਰਹਿ ਸਕਦੇ ਹਾਂ। ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡਸ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ।
2: ਆਥੋਰਾਈਜ਼ਡ ਬਾਈ ਨਵਜੀਤ ਕੌਰ ਬਰਾੜ ਕੈਂਪੇਨ।

0: for locations in GTA. For more information, visit rajdhanisweets.ca.
1: So, kal nu film lagan ja rahi hai. Kedi film pala? Kal nu a din roz ni hone release ho rahi hai bhai. Harbhajan Maan ji te naal debut kar rahe hai Harbhajan Maan ji da beta Avkash Maan. ਬਹੁਤ ਹੀ ਪਿਆਰੀ ਬੜੀ ਇੱਕ ਪਰਿਵਾਰਕ ਫਿਲਮ ਹੈ ਅਤੇ ਕੱਲ੍ਹ ਨੂੰ ਥੀਏਟਰ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ ਹੁਣੇ ਉਸ ਫਿਲਮ ਦਾ ਪ੍ਰੀਮੀਅਰ ਹੈ ਜੋ ਹੋ ਰਿਹਾ ਅਤੇ ਅਨਫੋਰਚੁਨੇਟਲੀ ਯਾਰ ਮੇਰੀ ਡਿਊਟੀ ਹੈ ਪ੍ਰੋਗਰਾਮ 'ਤੇ ਮੈਂ ਕਿਹਾ ਮੈਂ ਲੱਗਿਆ ਇੱਥੇ ਪ੍ਰਮੋਸ਼ਨਾਂ 'ਤੇ ਅਤੇ ਪ੍ਰੀਮੀਅਰ ਸਾਰੇ ਸੱਜਣ ਮਿੱਤਰ ਦੇਖੋ ਅਤੇ ਇੰਜੋਏ ਕਰੋ ਬਟ ਬਹੁਤ ਹੀ ਖੂਬਸੂਰਤ ਫਿਲਮ ਯਾਰ ਫਿਲਮ ਦੀ ਤਾਰੀਫ ਬਹੁਤ ਹੋ ਰਹੀ ਹੈ ਅੱਜ ਇੰਡੀਆ ਦੇ ਵਿੱਚ ਵੀ ਪ੍ਰੀਮੀਅਰ ਹੋ ਕੇ ਹਟਿਆ ਅਤੇ ਕਿਆ ਇੰਜੋਏ ਕੀਤੀ ਫਿਲਮ ਸਾਰੇ ਨੇ ਬੜੇ ਉੱਥੇ ਕਲਾਕਾਰ ਅਦਾਕਾਰ ਗਾਇਕ ਪਹੁੰਚੇ ਇੰਡਸਟਰੀ ਦੇ ਅਤੇ ਸਾਰੇ ਨੇ ਬੜੀ ਇੰਜੋਏ ਕੀਤੀ ਸੋ ਕੱਲ੍ਹ ਨੂੰ ਤੁਹਾਡੇ ਥੀਏਟਰ ਘਰਾਂ ਦੇ ਵਿੱਚ ਇਹ ਦਿਨ ਰੋਜ਼ ਨਹੀਂ ਹੋਣੇ ਰਿਲੀਜ਼ ਹੋ ਜਾਵੇਗੀ ਸਾਰੇ ਆਪਣੇ ਨੇੜਲੇ ਥੀਏਟਰਸ ਦੇ ਵਿੱਚ ਜਿਸ ਵਿੱਚ ਹਰਭਜਨ ਮਾਨ ਜੀ ਨੇ ਅਵਕਾਸ਼ ਮਾਨ ਉਹਨਾਂ ਦਾ ਬੇਟਾ ਅਤੇ ਨਾਲ ਤੂਤਾ ਪਿੰਡੀ ਵਾਲਾ ਜੋ ਬੜਾ ਕਮੇਡੀਅਨ ਹੈ ਯਾਰ ਅਤੇ ਮੈਡਮ ਨਿਰਮਲ ਰਿਸ਼ੀ ਜੀ ਅਤੇ ਹੀਰ ਆਚਰਾ ਅਰੁਣਾ ਬੈਨੀਵਾਲ ਹੋਰ ਬੜਾ ਵਧੀਆ ਸਟਾਰ ਕਾਸਟ ਹੈ ਸਰਬਜੀਤ ਚੀਮਾ ਜੀ ਦਾ ਵੀ ਰੋਲ ਹੈ ਸੋ ਤੁਸੀਂ ਕੱਲ੍ਹ ਨੂੰ ਵੀਕਐਂਡ 'ਤੇ ਲੌਂਗ ਵੀਕਐਂਡ ਫਿਲਮ ਜ਼ਰੂਰ ਇੰਜੋਏ ਕਰਨੀ ਅਤੇ ਬਹੁਤ ਵਧੀਆ ਗੀਤ ਸੰਗੀਤ ਹੈ ਬੱਬੂ ਮਾਨ ਜੀ ਦਾ ਇੱਕ ਗਾਣਾ ਹੈ ਹੈਪੀ ਰਾਏਕੋਟੀ ਦਾ ਗੀਤ ਹੈ ਅਤੇ ਹਰਭਜਨ ਮਾਨ ਜੀ ਗੁਰਸੇਵਕ ਮਾਨ ਜੀ ਨੇ ਬਾਬੂ ਸਿੰਘ ਮਾਨ ਜੀ ਦਾ ਲਿਖਿਆ ਗਾਣਾ ਗਾਇਆ ਹਰ ਆਪਣੇ ਅਵਕਾਸ਼ ਮਾਨ ਨੇ ਨੂਰ ਚਾਹਲ ਕੁੜੀ ਬਹੁਤ ਸੁਰੀਲਾ ਗਾਉਂਦੀ ਹੈ ਉਹਦੇ ਨਾਲ ਗਾਣਾ ਹੈ ਅਤੇ ਸੁਖਵਿੰਦਰ ਸਿੰਘ ਜੀ ਦਾ ਵੀ ਇੱਕ ਫਿਲਮ ਦੇ ਵਿੱਚ ਗੀਤ ਹੈ ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫਿਲਮ ਦੇਖਣ ਦੇ ਲਈ ਹੋਰ ਰੈਡੀ ਅਤੇ ਇਹ ਦਿਨ ਰੋਜ਼ ਨਹੀਂ ਹੋਣੇ ਕੱਲ੍ਹ ਨੂੰ ਰਿਲੀਜ਼ ਹੋਵੇਗੀ ਅਤੇ ਯਾਰ ਹਰਭਜਨ ਮਾਨ ਜੀ ਜਿਨ੍ਹਾਂ ਨੇ ਜੀ ਆਇਆਂ ਨੂੰ ਸਾਨੂੰ ਮਾਣ ਵਤਨਾਂ ਦਾ ਮਿੱਟੀ ਵਾਜਾ ਮਾਰਦੀ ਵਰਗੀਆਂ ਫਿਲਮਾਂ ਕੀਤੀਆਂ ਜਿਸ ਕਰਕੇ ਪੰਜਾਬੀ ਫਿਲਮ ਇੰਡਸਟਰੀ ਅੱਜ ਇਸ ਮੁਕਾਮ 'ਤੇ ਹੈ ਸੋ ਇਹ ਫਿਲਮ ਜ਼ਰੂਰ ਦੇਖੋ ਅਤੇ ਚਾਹੁੰਦੇ ਹੋ ਕਿ ਇੱਦਾਂ ਦੀਆਂ ਫਿਲਮਾਂ ਹੋਰ ਬਣਨ ਤਾਂ ਫਿਰ ਤੁਹਾਡਾ ਦੇਖਣਾ ਵੀ ਜ਼ਰੂਰ ਬਣਦਾ ਸੋ ਗੇਟ

0: ਕਿੰਨਾ ਡਿਫਰੈਂਟ ਜਿਹਾ ਨਾ, ਪਤਾ ਨਹੀਂ, ਆਈ ਡੋਨਟ ਨੋ, ਥੋੜ੍ਹਾ ਮੈਨੂੰ ਬਾਕੀ ਕਿਸੇ ਵੀ ਗੀਤ ਨਾਲੋਂ ਬੜਾ ਐਂ ਲੱਗਿਆ ਕਿ ਇੱਦਾਂ ਦੀ ਚੀਜ਼ ਕੋਈ ਸੁਣੀ ਹੋਈ ਨਹੀਂ। ਪਤਾ ਨਹੀਂ ਤੁਹਾਨੂੰ ਠੀਕ ਕਿਵੇਂ ਲੱਗਿਆ ਯਾਰ ਗਾਣਾ, ਵਧੀਆ ਜਾਂ ਨਹੀਂ, ਤੁਸੀਂ ਇੰਜੋਏ ਕੀਤਾ? ਜੇ ਕਿਸੇ ਨੇ ਫੀਡਬੈਕ ਦੇਣਾ ਦੇ ਦਿਓ, ਅਰਜਨ ਨੂੰ ਦੱਸ ਦਾਂਗੇ ਫਿਰ ਵੀ ਯਾਰ ਅਰਜਨ ਨੇ, ਲੋਕਾਂ ਨੇ ਬੜਾ ਇੰਜੋਏ ਕੀਤਾ ਜਾਂ ਲੋਕਾਂ ਨੂੰ ਲੱਗਿਆ ਯਾਰ ਕਿ ਥੋੜ੍ਹੇ ਲੋਕ ਕਨਫਿਊਜ਼ ਜੇ ਹੋਏ। ਸੋ ਨੰਬਰ ਹੈ ਆਪਣਾ 9056733337 9056733337, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਮੈਂ ਤੁਹਾਨੂੰ ਗੁਰਿੰਦਰ ਸਿੰਘ ਜੀ ਦਾ ਨੰਬਰ ਦਿੰਦਾ। ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ, ਇਹ ਤੁਹਾਨੂੰ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ ਸਿਖਾਉਂਦੇ ਆ, ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਬਹੁਤ ਲੋ ਕੋਸਟ ਤੇ ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਸਟੈਪ ਬਾਈ ਸਟੈਪ ਇੱਕ ਇੱਕ ਚੀਜ਼ ਤੁਹਾਨੂੰ ਸਿਖਾਉਂਦੇ ਨੇ। ਕਹਿੰਦੇ ਨਹੀਂ ਹੁੰਦੇ ਕਿ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਗਾਈਡ ਕਰਨਗੇ ਵੀ ਬਿਜ਼ਨਸ ਤੁਸੀਂ ਲੋ ਕੋਸਟ ਤੇ ਆਪਣੀ ਪਸੰਦੀ ਦੀ ਕਿਵੇਂ ਸਟਾਰਟ ਕਰ ਸਕਦੇ ਹੋ। ਕੋਈ ਫੂਡ ਬਿਜ਼ਨਸ, ਕੋਈ ਸਲੋਨ ਬਿਜ਼ਨਸ, ਕੋਈ ਟਰੱਕਿੰਗ ਬਿਜ਼ਨਸ ਖੋਲਣੀ ਹੈ, ਤਾਂ ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ 6476497365 6476497365 6476497365 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਐਡਵਾਂਸ ਪੋਲਿੰਗ ਇਲੈਕਸ਼ਨਸ ਦੀ ਬਈ ਹੋਣ ਜਾ ਰਹੀ ਹੈ ਕੱਲ੍ਹ ਤੋਂ ਸ਼ੁਰੂ ਬਰੈਂਪਟਨ ਦੇ ਵਿੱਚ। ਸੋ ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਹੈ ਤੁਹਾਡੇ ਸਾਰਿਆਂ ਲਈ ਕਿ ਐਡਵਾਂਸ ਪੋਲਿੰਗ ਇਜ਼ ਸਟਾਰਟਿੰਗ। ਸੋ ਤੁਸੀਂ ਜ਼ਰੂਰ ਆਪਣੀ ਵੋਟ ਪਾਓ ਐਡਵਾਂਸ ਪੋਲਿੰਗ ਦੇ ਵਿੱਚ ਅਕਤੂਬਰ 9, 10, 11 ਅਤੇ 16 and 17 ਨੂੰ, ਵੀਕਡੇਜ਼ ਦੁਪਹਿਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਅਤੇ ਵੀਕਐਂਡ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਕਿਸੇ ਵੀ ਆਪਣੇ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਵੋਟ ਕਰੋ, brampton.ca/brampton votes brampton.ca/brampton votes ਤੋਂ ਜਾਣਕਾਰੀ ਲਓ। ਵੋਟਰ ਕਾਰਡ ਲੈ ਜਿਓ, ਵੋਟਰ ਕਾਰਡ ਹੈ ਨਹੀਂ ਤਾਂ ਤੁਸੀਂ ਆਪਣੀ ਆਈ ਡੀ ਵੀ ਜ਼ਰੂਰ ਲੈ ਕੇ ਜਾ ਸਕਦੇ ਹੋ, ਅਤੇ ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਲਈ ਇਹ ਮੈਸੇਜ ਹੈ। ਸੋ ਸਿਟੀ ਆਫ ਬਰੈਂਪਟਨ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਪੋਰਟ ਕਰੋ, ਅਤੇ ਤੁਹਾਡਾ ਆਪਣਾ ਸ਼ਹਿਰ ਹੈ, ਵੋਟ ਪਾਉਣੀ ਆਪਣੀ ਜ਼ਰੂਰ ਬਣਦੀ ਹੈ। ਸਕਾਈ ਹਾਲ ਐਕਸਪ੍ਰੈਸ ਇਹਨਾਂ ਨੂੰ ਚਾਹੀਦੇ ਨੇ ਯਾਰ ਬਹੁਤ ਸਾਰੇ ਸਾਡੇ ਟਰੱਕ ਡਰਾਈਵਰ। ਸੋ ਇਜ਼ੈਡ ਡਰਾਈਵਰ ਯੂ ਐਸ ਲਈ ਚਾਹੀਦੇ ਹੈ, ਪੈਨਸਲਵੇਨੀਆ, ਨਿਊਯਾਰਕ, ਨਿਊਜਰਸੀ, ਮੈਰੀਲੈਂਡ। ਡਰਾਈਵੈਨ ਦਾ ਕੰਮ ਹੈ ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ। 12 ਟ੍ਰਿਪਸ ਪਰ ਮੰਥ। ਇਹਨਾਂ ਦੀ ਯਾਰਡ ਹੈ ਸਟੀਲਸ ਐਂਡ ਵਿੰਸਟਨ ਚਰਚਲ, ਅਤੇ ਨੰਬਰ ਹੈ 807-355-9292 807-355-9292, ਅਤੇ ਉੱਥੇ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਕਰੋ। ਸੋ ਰੈਡੀ ਕਰੀਏ ਗੱਲਾਂ ਬਾਤਾਂ ਸ਼ੁਰੂ ਤੁਹਾਡੇ ਨਾਲ। ਸੋ ਆਪਾਂ ਕਰਦੇ ਹਾਂ ਗੱਲਬਾਤ, ਪਹਿਲਾਂ ਤੁਸੀਂ ਆਪਣੀ ਕਿਚਨ ਤਿਆਰ ਕਰਾਓ, ਆਪਣੇ ਘਰ ਨੂੰ ਦਿਓ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਕਿਆ ਬਾਤ ਹੈ, ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ, ਠੀਕ ਹੈ। ਸੋ ਤੁਸੀਂ ਜ਼ਰੂਰ ਫੀਨਿਕਸ ਮਿਲਵਰਕ ਨੂੰ ਯਾਦ ਰੱਖੋ। ਅਸੀਂ ਨਾ ਮਿਲਦਾ ਪਰਸੋਂ ਜਾਂ ਕੱਲ੍ਹ ਦੀ ਗੱਲ ਹੈ ਸ਼ਾਇਦ, ਕੱਲ੍ਹ ਸੁਬਹਾ ਅਸੀਂ ਨਾ ਇੱਕ ਡਿਸਕਸ਼ਨ ਕਰ ਰਹੇ ਸੀ ਬੜੀ ਵਧੀਆ, ਅਤੇ ਦੇਖੋ ਜਦੋਂ ਨਾ ਕੋਈ ਤੁਹਾਡੇ ਪੇਰੈਂਟਸ ਹੋਣ, ਕੋਈ ਵੀ ਪਰਿਵਾਰਕ ਮੈਂਬਰ ਹੈ ਜਦੋਂ ਤੁਰ ਜਾਂਦਾ, ਤਾਂ ਆਫਕੋਰਸ ਬੰਦੇ ਨੂੰ ਯਾਰ ਬਹੁਤ ਪਰੇਸ਼ਾਨੀ, ਬਹੁਤ ਦੁੱਖ ਮਹਿਸੂਸ ਹੁੰਦਾ। ਇੱਕ ਮੈਂ ਸਿਚੁਏਸ਼ਨ ਕਿਸੇ ਦਾ ਸੁਣਿਆ, ਦੋ ਦੋਸਤ ਨੇ ਬੜੇ ਚੰਗੇ, ਅਤੇ ਉਹਨਾਂ 'ਚੋਂ ਨਾ ਇੱਕ ਦੋਸਤ ਦੇ ਕੋਲ ਪੈਟ ਡੌਗ ਹੈ, ਕੁੱਤਾ ਉਹਨੇ ਰੱਖਿਆ ਹੋਇਆ, ਅਤੇ ਉਸ ਕੁੱਤੇ ਦੀ ਕਿਤੇ ਡੈਥ ਹੋ ਜਾਂਦੀ ਹੈ, ਠੀਕ ਹੈ, ਕੁੱਤੇ ਦੀ ਡੈਥ ਹੋ ਗਈ। ਐਂਡ ਜਿਹੜਾ ਦੂਜਾ ਦੋਸਤ ਹੈ ਉਹਨੇ ਚਲੋ ਫੋਨ ਫਾਨ ਕਰ ਲਿਆ, ਉਹ ਘਰੇ ਆ ਕੇ ਪਤਾ ਨਹੀਂ ਲੈਣ ਆਇਆ ਵੀ ਯਾਰ ਤੂੰ ਠੀਕ ਹੈ, ਤੇਰਾ ਕੁੱਤਾ ਨਹੀਂ ਰਿਹਾ, ਤੇਰੇ ਡੌਗ ਦੀ ਡੈਥ ਹੋ ਗਈ। ਐਂਡ ਉਸ ਤੋਂ ਸਾਲ ਖੰਡ ਬਾਅਦ ਜਿਹੜਾ ਦੂਜਾ ਫਰੈਂਡ ਹੈ ਜਿਹਨੇ ਪਤਾ ਨਹੀਂ ਲਿਆ, ਉਹਦੇ ਕਿਤੇ ਡੈਡ ਦੀ ਡੈਥ ਹੋ ਜਾਂਦੀ ਆ, ਜਿਹੜਾ ਫਰੈਂਡ ਸੀ ਜਿਹਦੇ ਡੋਗ ਦੀ ਕੁੱਤੇ ਦੀ ਮੌਤ ਹੋ ਗਈ ਸੀ, ਉਹਨੇ ਫਿਰ ਉਹਦੇ ਘਰੇ ਜਾ ਕੇ ਪਤਾ ਨਹੀਂ ਲਿਆ, ਤੇ ਇਹਨੇ ਬੜਾ ਮਾਇੰਡ ਕੀਤਾ, ਕਹਿੰਦਾ ਯਾਰ ਤੂੰ ਮੇਰਾ ਇੰਨਾ ਚੰਗਾ ਦੋਸਤ ਹੈ, ਤੂੰ ਮੇਰੇ ਡੈਡ ਦੇ ਚਲੇ ਜਾਣ ਤੋਂ ਬਾਅਦ ਮੇਰੇ ਘਰੇ ਨਹੀਂ ਆਇਆ ਹੈ। ਉਹ ਕਹਿੰਦਾ ਤੂੰ ਆਇਆ ਸੀ ਮੇਰੇ ਘਰੇ ਪਿਛਲੇ ਸਾਲ ਜਦੋਂ ਮੇਰਾ ਡੋਗ ਨਹੀਂ ਰਿਹਾ। ਉਹ ਕਹਿੰਦਾ ਯਾਰ ਇਹ ਉਹ ਤਾਂ ਤੇਰਾ ਡੋਗ ਹੈ, ਉਹ ਤਾਂ ਪੈਟ ਆ, ਇਹ ਤੂੰ ਕਿਵੇਂ ਯੂ ਨੋ ਸੇਮ ਵੇਟ ਕਿਵੇਂ ਤੂੰ ਦੇ ਰਿਹਾ ਇੱਕ ਬਾਪ ਦੇ ਤੁਰ ਜਾਣ ਤੇ, ਉਹਦਾ ਬਰਾਬਰ ਥੋੜਾ ਵੀ ਤੇਰਾ ਡੋਗ ਚਲਾ ਗਿਆ, ਤੇਰਾ ਡੋਗ ਚਲਾ ਗਿਆ ਉਹ ਤਾਂ ਪੈਟ ਆ ਜਾਨਵਰ ਆ, ਤੂੰ ਕੋਈ ਹੋਰ ਲੈ ਆਈ। ਉਹ ਕਹਿੰਦਾ ਨਹੀਂ ਤੂੰ ਨਹੀਂ ਸਮਝਦਾ ਯਾਰ, ਮੇਰਾ ਪੈਟ ਤਾਂ ਮੇਰੇ ਲਈ ਮੇਰੇ ਫੈਮਿਲੀ ਨਾਲੋਂ ਜ਼ਿਆਦਾ ਸੀਗਾ। ਹੁਣ ਬਹੁਤ ਸਾਰੇ ਜਿਹੜੇ ਪੈਟ ਓਨਰਸ ਨੇ ਮੇ ਬੀ ਉਹ ਇਸ ਚੀਜ਼ ਨਾਲ ਅਗਰੀ ਕਰ ਸਕਣਗੇ, ਜਾਂ ਉਹ ਕਹਿਣਗੇ ਨਹੀਂ ਯਾਰ ਐਡੀ ਥੋੜੋ ਗੱਲ ਹੈ, ਕਿਸੇ ਫੈਮਿਲੀ ਮੈਂਬਰ ਨਾਲ ਤੁਸੀਂ ਥੋੜੋ ਰਿਲੇਟ ਕਰ ਸਕਦੇ ਹੋ, ਫੈਮਿਲੀ ਦਾ ਤੁਰ ਜਾਣਾ ਕਿੱਡੀ ਵੱਡੀ ਗੱਲ ਹੈ, ਪੈਟ ਦਾ ਤੁਰ ਜਾਣਾ ਚਲੋ ਫਿਰ ਵੀ ਬੰਦਾ ਨਵਾਂ ਕੋਈ ਪੈਟ ਲੈ ਆਉਂਦਾ। ਪਰ ਤੁਹਾਨੂੰ ਕੀ ਲੱਗਦਾ, ਤੁਸੀਂ ਇਸ ਚੀਜ਼ ਨੂੰ ਉਸ ਤਰੀਕੇ ਦੀ ਬਰਾਬਰਤਾ ਦਿੰਦੇ ਹੋ ਜਾਂ ਨਹੀਂ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਸੋ ਕਰਦੇ ਹਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ, ਅਤੇ ਦੱਸਿਓ ਜ਼ਰੂਰ ਤੁਹਾਡਾ ਆਪਣਾ ਓਪੀਨੀਅਨ ਕੀ ਹੈ। ਡੂ ਯੂ ਥਿੰਕ ਵੀ ਯਾਰ ਜਿਹੜਾ ਬੰਦਾ ਜਿਹਦੇ ਡੋਗ ਦੀ ਡੈਥ ਹੋਈ ਹੈ ਉਹ ਸਹੀ ਹੈ, ਕਿ ਯਾਰ ਜੇ ਇਹਨੇ ਮੇਰੇ ਡੋਗ ਦਾ ਪਤਾ ਨਹੀਂ ਜਾਂ ਮੇਰਾ ਪਤਾ ਨਹੀਂ ਲਿਆ ਉਸਦੇ ਤੁਰ ਜਾਣ ਤੋਂ ਬਾਅਦ, ਤਾਂ ਮੈਂ ਕਿਉਂ ਜਾਵਾਂ ਉਹਦੇ ਘਰ ਉਹਦੇ ਡੈਡ ਦੇ ਤੁਰ ਜਾਣ ਤੋਂ ਬਾਅਦ? ਜਾਂ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਤੁਸੀਂ ਦੋਨਾਂ ਚੀਜ਼ਾਂ ਨੂੰ ਇੱਕ ਇਕੁਅਲ ਇੰਪੋਰਟੈਂਸ ਥੋੜ੍ਹਾ ਦੇ ਸਕਦੇ ਹੋ? ਫੈਮਿਲੀ ਦਾ ਤੁਰ ਜਾਣਾ ਕਿੱਡੀ ਗੱਲ ਹੈ, ਡੋਗ ਦਾ ਫਿਰ ਵੀ ਉੱਡੀ ਗੱਲ ਨਹੀਂ ਹੈਗੀ। ਇਹ ਤੁਸੀਂ ਆਪਣਾ ਓਪੀਨੀਅਨ ਦੱਸੋ, ਕਿਉਂਕਿ ਕਈ ਪੈਟ ਓਨਰ ਕਹਿਣਗੇ ਨਹੀਂ ਯਾਰ ਨਵੀਂ ਤੁਸੀਂ ਨਹੀਂ ਸਮਝਦੇ। ਗਿੱਲ ਫਾਰਮ ਨੂੰ ਯਾਦ ਰੱਖਣਾ ਸਾਰਿਆਂ ਨੇ, ਗਿੱਲ ਫਾਰਮ ਡਿਕਸੀ ਐਂਡ ਕਿੰਗ ਦੇ ਕੋਰਨਰ ਤੇ ਹੈ। ਤੁਹਾਨੂੰ ਸਬਜ਼ੀਆਂ ਬਹੁਤ ਹੀ ਟੌਪ ਦੀ ਇੱਥੋਂ ਮਿਲ ਰਹੀਆਂ ਨੇ, ਫਾਰਮ ਫਰੈਸ਼, ਫਾਰਮ ਦਾ ਫਰੈਸ਼ ਸਾਗ, ਪਾਲਕ, ਲਾਲ ਦੇਸੀ ਗਾਜਰਾਂ, ਹਰੀਆਂ ਮਿਰਚਾਂ, ਭੇਠਾ, ਟਮਾਟਰ, ਮੂਲੀ ਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਗਿੱਲ ਫਾਰਮ ਵਾਲੇ ਰੋਜ਼ ਡੇਲੀ ਸਬਜ਼ੀਆਂ ਪਿੱਕ ਕਰਦੇ ਆ। ਡਿਕਸੀ ਐਂਡ ਕਿੰਗ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ 14085 ਡਿਕਸੀ ਰੋਡ ਤੇ ਜਾਓ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗਿੱਲ ਫਾਰਮ ਤੁਹਾਡੇ ਲਈ ਓਪਨ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਟੌਪ ਦੀ ਮੂਵਿੰਗ ਕੰਪਨੀ, ਪਿਛਲੇ 35 ਸਾਲਾਂ ਤੋਂ ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਤਜਰਬਾ। ਸੋ ਮੂਵ ਹੋ ਰਹੇ ਹੋ ਤਾਂ HK ਮੂਵਰਸ ਨੂੰ ਇੱਕ ਵਾਰ ਫੋਨ ਘੁਮਾ ਲਓ, 416-524-6704-416-524-6704
1: ਜੀ ਵੀ ਦਾ ਤੁਸੀਂ ਪ੍ਰੋਮਿਸ ਕੀਤਾ ਸੀ ਮੈਂ ਲਾਊਂਗਾ ਨੈਕਸਟ ਅਗਲੀ ਵਾਰੀ, ਆਪਣੀ ਗੱਲ ਹੋਈ ਸੀ ਆਜਾ ਬਾਪੂ, ਆਜਾ ਬਾਪੂ, ਆਜਾ ਬਾਪੂ,
0: ਆਜਾ ਬਾਪੂ ਘੁੱਟ ਕੇ ਜਫ ਲਾ ਦੇਗੇ ਯਾਰ, ਨੋ ਪ੍ਰੋਬਲਮ ਜ਼ਰੂਰ।
1: ਤੇ ਆ ਭਾਜੀ ਆਹ ਵਾਲੀ ਸਿਚੁਏਸ਼ਨ ਤੇ ਭਾਜੀ ਮੈਂ ਵੀ ਰਿਹਾ ਵਾ ਡੋਗ ਓਨਰ ਏਰੀਆ ਚ, ਸਾਡੇ ਵੀ ਡੋਗ ਦੀ ਡੈਥ ਹੋ ਗਈ ਸੀਗੀ, ਪਰ ਭਾਜੀ ਇਹ ਕੀ ਕਹਿੰਦੇ ਹੁੰਦੇ ਭੈੜੇ ਭੈੜੇ ਯਾਰ ਸਾਡੀ ਫਤੋ ਦੇ, ਇਹ ਮੈਨੂੰ ਲੱਗਦਾ ਦੋਸਤ ਹੈਗੇ ਹੀ ਨੀ ਸੀ ਦਿਲੋਂ ਪਹਿਲਾਂ ਹੀ।
0: ਕਿਉਂ
1: ਭਾਜੀ? ਪਤਾ ਕੀ, ਜਿਹੜਾ ਬੰਦਾ ਰੱਖਦਾ ਨਾ ਪੈਟ ਉਹਦੇ ਇਮੋਸ਼ਨ ਜੁੜੇ ਹੁੰਦੇ ਆ, ਦੂਜੇ ਜਿਹੜਾ ਬਾਹਰਲਾ ਬੰਦਾ ਹੁੰਦਾ ਉਹਦੇ ਉਹਦੇ ਸਾਡੇ ਡੋਗ ਨਾਲ ਥੋੜਾ ਇਮੋਸ਼ਨ ਜੁੜਨੇ ਆ ਭਾਜੀ, ਠੀਕ ਆ ਨਾ। ਉਹ ਨੈਕਸਟ ਬੰਦਾ ਕਿੱਦਾਂ ਦਾ ਵਾ, ਕੀ ਪਤਾ ਉਹ ਫੁੱਲ ਫੋਬੀਆ ਵਾ ਜਾਂ ਕਿੱਦਾਂ, ਉਹ ਨਹੀਂ ਲਾਈਕ ਕਰਦਾ ਹਨਾ ਪੈਟ ਨੂੰ ਹਨਾ। ਇਹ ਭਾਜੀ ਜਿਹੜਾ ਬੰਦਾ ਰੱਖਦਾ ਉਹਦੇ ਜੁੜੇ ਆ, ਤੇ ਅਗਲੇ ਦਾ ਫਾਦਰ ਗਿਆ ਹਨਾ
0: ਜੀ,
1: ਤੇ
0: ਪੈਟ ਦਾ ਤੁਰ ਜਾਣਾ ਤੇ ਇੱਕ ਫੈਮਿਲੀ ਮੈਂਬਰ ਦਾ ਤੁਰ ਜਾਣਾ ਬਿਲਕੁਲ ਅਲੱਗ ਅਲੱਗ ਚੀਜ਼ਾਂ ਨੇ, ਰਾਈਟ?
1: ਹਾਂ ਅਲੱਗ ਅਲੱਗ ਚੀਜ਼ਾਂ ਭਾਜੀ, ਕੋਈ ਵੀ ਨੀ ਆਪਣੇ ਉੱਥੇ ਨਹੀਂ ਹੁੰਦਾ ਕੋਈ ਏਦਾਂ, ਮਤਲਬ ਪੈਟ ਨੂੰ ਮੰਨਦੇ ਆ ਲੋਕੀ ਦੁਖੀ ਹੁੰਦੇ ਆ 2-4 ਘੰਟੇ, ਇਸ ਤੋਂ ਇਲਾਵਾ ਕੁਛ ਨੀ। ਕੌਣ ਭਾਜੀ ਇੰਨੀਆਂ ਲੰਬੀਆਂ ਸੈਰੀਮਨੀ ਥੋੜਾ ਕੋਈ ਪੈਟ ਦੀਆਂ ਕਰਦਾ ਬਾਅਦ ਚ ਹਨਾ, ਤੇ ਕਈ ਕਾਰ ਵੀ ਦਿੰਦੇ ਆ, ਉਹਨਾਂ ਦਾ ਵੀ ਮਜ਼ਾਕ ਬਣਦਾ ਬਾਅਦ ਚ, ਪਰ ਜਿਹੜਾ ਜਿਲ੍ਹੇ ਰੱਖਿਆ ਹੁੰਦਾ ਭਾਜੀ ਉਹਦੇ ਉਹਦਾ ਹੀ ਦਿਲ ਜੁੜਿਆ ਹੁੰਦਾ ਵਾ। ਮੈਨੂੰ ਪਤਾ ਵਾ ਕੀ, ਮੈਂ ਹਜੇ ਤੱਕ ਆਪਣੇ ਡੋਗ ਨੂੰ ਮਿਸ ਕਰਦਾ ਵਾ, ਪਰ ਇਹ ਨੀ ਕਿ ਮੈਂ ਕਿਸੇ ਦੇ ਫਾਦਰ ਨੂੰ ਆਪਣੇ ਡੋਗ ਨਾਲ ਕੰਪੇਅਰ ਕਰੂੰਗਾ।
0: ਕੰਪੇਅਰ ਕਰੋਗੇ, ਠੀਕ ਹੈ
1: ਹਾਂਜੀ।
0: ਕਈ ਹੁਣ ਤੁਹਾਡੀ ਗੱਲ ਠੀਕ ਹੈ, ਬਟ ਕਈ ਯਾਰ ਬਹੁਤ ਸਾਰੇ ਲੋਕ ਨੇ ਉਹ, ਹੁਣ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ, ਕਹਿੰਦੇ ਯਾਰ ਅਸੀਂ ਤਾਂ ਜੇ ਸਾਨੂੰ ਕੋਈ ਸੱਦੇ ਨਾ ਘਰੇ, ਜੇ ਉਹ ਕਹਿਣ ਵੀ ਅਸੀਂ ਡੋਗ ਨਹੀਂ ਲੈ ਕੇ ਆ ਸਕਦੇ ਅਸੀਂ ਉਹਨਾਂ ਦੇ ਘਰੇ ਨਹੀਂ ਜਾਂਦੇ, ਕਹਿੰਦੇ ਜੇ ਕੋਈ ਸਾਡੇ ਘਰੇ ਆਉਂਦਾ ਤੇ ਉਹ ਸਾਨੂੰ ਕਹਿਣ ਵੀ ਆਪਣੇ ਕੁੱਤਿਆਂ ਨੂੰ ਬੰਨ ਲਓ, ਕਹਿੰਦੇ ਅਸੀਂ ਉਹਨਾਂ ਨੂੰ ਵੜੇ ਨਹੀਂ ਦਿੰਦੇ, ਅਸੀਂ ਕਹਿੰਦੇ ਵੀ ਤੁਸੀਂ ਨਿਕਲ ਦੋ, ਅਸੀਂ ਨਹੀਂ ਬੰਨਣਾ ਇਹਨਾਂ ਨੂੰ। ਯਾਦ ਰੱਖੋ ਜ਼ਰੂਰ ਸਾਰੇ ਬਿਓਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਬਿਓਂਡ ਆਈਵਰ ਤੇ ਆਈ ਡਾਕਟਰ ਅਵੇਲੇਬਲ ਨੇ, ਆਈ ਡਾਕਟਰ ਤੁਹਾਡੀ ਬੋਲੀ ਬੋਲਦੇ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਇੱਥੇ ਹੁੰਦੀ ਹੈ। ਬਿਓਂਡ ਆਈਵਰ ਦੇ ਰੋਮੀ ਭਾਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ, 905-793-3937 ਬਿਓਂਡ ਆਈਵਰ ਤੇ ਜਾਓ ਤੇ ਇਹਨਾਂ ਨੇ ਡੀਲ ਲਾਈ ਹੋਈ ਹੈ, ਇੱਕ ਐਨਕ ਲਓ ਦੂਜੀ ਬਿਲਕੁਲ ਮੁਫਤ। 1507 ਹਾਂਜੀ ਬੜੀ ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਤੁਹਾਡੀ ਆਵਾਜ਼ ਨੀ ਭਾਜੀ ਮੈਨੂੰ ਪੂਰੀ ਆ ਰਹੀ, ਬਹੁਤ ਘੱਟ ਸੁਣ ਰਹੀ ਆ।
2: ਮੈਂ ਕਿਹਾ ਕੰਪੇਅਰ ਕਰਨ ਦਾ ਵਾਲਾ ਨਾ ਉਹਨਾਂ ਮੇਰੇ ਫਾਦਰ ਤੇ ਨੀ ਆ, ਤੇ ਜਿਹਦਾ ਡੋਗ ਰੱਖਿਆ ਤੇ ਵੀ ਡੋਗ ਦਾ ਅਫਸੋਸ ਨੀ ਕੀਤਾ ਉਹਨੇ, ਡੋਗ ਵੀ ਸੇਮ ਆਪਣਾ ਫੈਮਿਲੀ ਮੈਂਬਰ ਹੁੰਦਾ। ਮੇਰਾ ਡੋਗ ਪਿਛਲੇ ਸਾਲ ਗਿਆ ਤੇ ਮੇਰੀ ਸਟਰੀਟ ਤੇ ਜਿੰਨੇ ਵੀ ਗੋਰੇ ਕਾਹਦੀਆਂ ਨੇ ਸਾਰੇ ਘਰੀ ਕਾਰਡ ਦੇਣ ਆਏ ਮੇਰੇ।
0: ਅੱਛਾ,
2: ਅਫਸੋਸ ਕੀਤਾ ਉਹਨਾਂ ਨੇ, ਸਭ ਨੇ ਕਾਰਡ ਦਿੱਤੇ ਨਾ ਵੀ ਹੁਣ ਉਹ ਜਿਹੜਾ ਮੇਰਾ ਜਿਹੜਾ ਜਾਂਦੇ ਉਹਨਾਂ ਦੇ ਸਾਹਮਣੇ, ਉਹ ਮੈਂ ਕਿਹਾ ਡੋਗ ਨੀ ਦੀਦਾ ਤੁਹਾਡਾ ਕਾਰਡਨ ਕਿੱਥੇ, ਉਹਨੇ ਆਏ ਹੋ ਗਿਆ, ਅਸੀਂ ਅਫਸੋਸ ਕਰਨ ਗਏ ਸਾਰਾ ਟੱਬਰ ਉਹਦੇ ਘਰੇ।
0: ਅੱਛਾ, ਸੋ ਤੁਹਾਨੂੰ ਲੱਗਦਾ ਕਿ ਕੋਈ ਡੋਗ ਕਿਸ ਦਾ ਤੁਰ ਗਿਆ ਤਾਂ ਅਫਸੋਸ ਕਰਨਾ ਚਾਹੀਦਾ?
2: ਅਫਸੋਸ ਯਾਰ ਆਮ ਹੀ ਆ ਲੋਕਾਂ ਨੂੰ ਕਰਦੇ, ਅਗਲਾ ਦਾ ਇੰਨਾ ਸਾਂਭਿਆ ਇੰਨਾ ਤੱਕ ਆਪਦਾ ਪੁੱਤ ਨੂੰ ਨੀ ਸਾਂਭਿਆ ਜਿੰਨਾ ਮੈਂ ਉਹਨੂੰ ਸਾਂਭਦਾ ਰਿਹਾ।
0: ਅੱਛਾ,
2: ਸਭ ਤੋਂ ਮਹਿੰਗਾ ਫੂਡ ਪਾਇਆ, ਇੱਦਾਂ ਕੋਈ ਮਾੜਾ ਫੂਡ ਨੀ ਪਾਇਆ, ਡਾਕਟਰ ਦੇ ਜਾਣਾ ਹੁਣ ਜਾਂਦਾ ਜਾਂਦਾ ਉਹਦਾ ਫਿਊਨਰਲ ਵੀ ਕੀਤਾ ਨਾ ਵੀ ਅਸੀਂ, ਸਾਡਾ $3,000-4,000 ਲੱਗਾ ਉਹਦੇ ਫਿਊਨਰਲ ਤੇ।
0: ਅੱਛਾ, ਫਿਊਨਰਲ ਵੀ ਕੀਤਾ?
2: ਹਾਂ, ਗੋਲਫਾ ਉਹਨਾਂ ਦਾ ਫਿਊਨਰਲ ਹੋਮ ਆ ਸਪੈਸ਼ਲ, ਆਪਣਾ ਜਿਹੜਾ ਬੰਦਾ ਤੁਰ ਜਾਂਦਾ ਤੇ ਇਕੱਠ ਹੁੰਦਾ, ਉਹਨੇ ਜੇ ਤੁਸੀਂ ਇਕੱਠ ਕਰਨਾ ਚਾਹੁੰਦਾ ਤਾਂ ਇੰਨੇ ਹੋਰ ਲੱਗਣਗੇ।
0: ਅੱਛਾ,
2: ਉੱਥੇ ਬੰਦਿਆਂ ਨੂੰ ਪਾਣੀ ਧਾਣੀ ਵੀ ਰੱਖਣਾ ਹੁੰਦਾ, ਜਿਵੇਂ ਪੀਣ ਖਾਣ ਦਾ ਕੱਲਾ ਪਾਣੀ ਆ ਜਾਂ ਕੁਛ ਵੀ ਕੌਫੀ, ਤੇ ਉਹ ਇੰਨੇ ਲੱਗਣਗੇ। ਤੇ ਫਿਊਨਰਲ ਕੀਤਾ ਉਹ ਸਾਰਾ ਸਾਨੂੰ ਐਸ਼ ਪੂਰਾ ਜਿਵੇਂ ਬੰਦੇ ਦੇ ਪਾਏ ਹੁੰਦੇ ਹੋ ਗਏ ਪਾ ਕੇ ਸਾਨੂੰ ਉਹਦੇ ਫੁੱਟ ਪ੍ਰਿੰਟ ਪੂਰਾ ਕੀਤਾ ਉਹਦਾ।
0: ਅੱਛਾ, ਮੈਨੂੰ ਪਤਾ ਨੀ ਸੀ ਇਸ ਚੀਜ਼ ਦਾ। ਅੱਛਾ, ਹਾਂ
2: ਫਿਊਨਰਲ ਹੋਮ ਆ, ਇੱਕ ਡਾਕਟਰ ਦੇ ਜਿਹਦੇ ਕੀਤਾ ਸੀਗਾ ਅਸੀਂ ਪੁੱਟ ਡਾਊਨ, ਉਹ ਆ ਕੇ ਸਪੈਸ਼ਲ ਗੱਡੀ ਤੇ ਲੈ ਕੇ ਗਏ
0: ਆਪਦਾ। ਤੁਹਾਡੇ ਡੋਗ ਦੀ ਫਿਊਨਰਲ ਤੇ ਕੋਈ ਤੁਹਾਡਾ ਰਿਸ਼ਤੇਦਾਰ ਨਾ ਆਉਂਦਾ, ਤੁਸੀਂ ਮਾਈਂਡ ਕਰਨਾ ਸੀ?
2: ਮੈਨੂੰ ਤਾਂ ਸਾਰਿਆਂ ਨੇ ਕੀਤਾ ਅਫਸੋਸ, ਨਾ ਉਹਨਾਂ ਦਾ ਮਾਇਆ ਦਾ ਪੂਰਾ, ਬਸ ਬੋਲਣਾ ਨੀ ਸੀ ਉਹ ਬੰਦਿਆਂ ਨਾਲ।
0: ਅੱਛਾ, ਬੋਲਣਾ ਨਹੀਂ ਸੀ? ਹਾਂ ਚਲੋ ਠੀਕ ਹੈ ਭਾਜੀ,
2: ਫੈਮਿਲੀ ਮੈਂਬਰ ਨਾਲੋਂ ਵੀ ਪਿਆਰ ਜ਼ਿਆਦਾ। ਅਸੀਂ ਤਾਂ ਹੁਣ ਵੀ ਉਹ ਗੱਲਾਂ ਕਰਕੇ ਰੋਣ ਲੱਗ ਪੈਂਦੇ ਯਾਰ, ਕਿੱਦਾਂ ਨਾਇਕ ਕਿਵੇਂ ਪਿਆਰ ਕਰਦਾ ਸੀਗਾ, ਵੇਟ ਕਰਨੀ ਘਰੇ ਜਾਣਾ, ਭੱਜ ਕੇ ਜੱਫੀਆਂ ਪਾਉਣੀਆਂ ਵੀ ਆ ਗਏ ਆ ਤੁਸੀਂ, ਹਾਂ ਵੀ ਆ ਗਏ ਠੀਕ ਠਾਕ ਆ ਬੜਾ।
0: ਚਲੋ ਠੀਕ ਹੈ ਭਾਜੀ, ਚਲੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸ਼ੇਅਰ ਕੀਤਾ। ਬੱਲੇ ਯਾਰ, ਕਹਿੰਦੇ ਕਿ ਅਸੀਂ ਤਾਂ ਬੱਚਿਆਂ ਨਾਲੋਂ ਵੱਧ ਉਹਦਾ ਕੀਤਾ, ਮਹਿੰਗੇ ਤੋਂ ਮਹਿੰਗਾ ਖਾਣਾ ਦੇਣਾ ਤੇ ਫਿਊਨਰਲ ਤੱਕ ਵੀ ਕੀਤਾ। ਮੇਰੇ ਲਈ ਨਵੀਂ ਗੱਲ ਆਈ, ਡਿਡਨਟ ਨੋ ਯਾਰ, ਮੈਨੂੰ ਪਤਾ ਨਹੀਂ ਸੀ ਕਿ ਪੈਟਸ ਦਾ ਤੁਸੀਂ ਡੋਗਸ ਦਾ ਫਿਊਨਰਲ ਤੱਕ ਵੀ ਕਰ ਸਕਦੇ ਹੋ। ਸੋ ਖੈਰ, ਨੰਬਰ ਹੈ ਆਪਣਾ 905-673-3337। ਯਾਦ ਰੱਖੋ ਨਾਲ ਦੀ ਨਾਲ, ਰੋਇਲ ਆਟੋ ਸੈਂਟਰ ਨੂੰ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਤੁਸੀਂ ਇੰਜਨ ਟਰਾਂਸਮਿਸ਼ਨ ਰਿਪੇਅਰ ਕਰਾਉਣੀ ਹੈ ਜਾਂ ਕੋਈ ਵੀ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਓਨੈਸਟ ਅਫੋਰਡੇਬਲ ਤੇ ਰਿਲਾਇਬਲ ਟੀਮ, ਇੱਕੋ ਇੱਕ ਵਣ ਐਂਡ ਓਨਲੀ Royal Auto Centre, Steels and Melanie, 905-798-1478-905-799-1478, Royal Auto Centre ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰ ਲੈਣਾ। ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਬਹੁਤ ਹੀ ਵਧੀਆ ਬੜਾ ਹੀ ਕਮਾਲ ਦਾ ਰੇਟ ਮਿਲੇ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਰਾਜਵੰਤ ਕੌਰ, ਰਾਜਵੰਤ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ 30-35% ਦਾ, ਤੇ 30-35 ਕੰਪਨੀਆਂ ਤੋਂ ਇਹ ਐਸਟੀਮੇਟ ਲੈ ਕੇ ਦਿੰਦੇ ਆ। ਰਾਜਵੰਤ ਦਾ ਨੰਬਰ ਹੈ 6476744735 6476744735, ਰਾਜਵੰਤ ਕੌਰ 7704। ਹੈਲੋ,
3: ਹਾਂਜੀ
0: ਹਾਂਜੀ ਸਰ,
3: ਨਵਦੀਪ ਕਿਦਾਂ ਹਾਲ ਚਾਲ ਹੈ? ਨਵਦੀਪ
0: ਵਧੀਆ ਜੀ, ਕੀ ਬਣਦਾ?
3: ਕੁਛ ਨੀ, ਮੈਂ ਤਾਂ ਯਾਰ ਹੈ ਨਾ, ਅੱਜ ਮੇਰੇ ਦਿਲ ਦੀ ਤੁਸੀਂ ਗੱਲ ਛੇੜ ਲਈ। ਮੈਂ ਤੁਹਾਨੂੰ ਕਈ ਚਿਰ ਦਾ ਕਹਿਣ ਨੂੰ ਪੈਂਦਾ ਸੀ ਵੀ ਯਾਰ, ਜਿਹੜੇ ਬੰਦੇ ਕੁੱਤੇ ਰੱਖਦੇ ਜਾਂ ਬਿੱਲੀਆਂ ਰੱਖਦੇ ਉਹਨਾਂ ਦਾ ਟਾਕ ਸ਼ੋ ਹੋਣਾ ਚਾਹੀਦਾ।
0: ਠੀਕ ਹੈ।
3: ਮੇਰੇ ਕੋਲ ਸਗਾ ਡੋਗ 14 ਸਾਲ ਸੀਗੀ ਉਹਦੀ ਉਮਰ, ਉਹ ਜਿਸ ਦਿਨ ਨਾ ਥੋੜਾ ਸਿੱਖ ਹੋ ਗਿਆ ਤਾਂ ਮੈਨੂੰ ਡਾਕਟਰ ਨੇ ਕਹਿਤਾ, ਕਹਿੰਦਾ ਇਹਨੂੰ ਫੋਰਸ ਕਰਕੇ ਦਵਾਈ ਖਿਲਾ ਵੀ ਇਹਦਾ ਲਿਵਰ ਡੈਮੇਜ ਹੋ ਗਿਆ। ਲਿਵਰ ਡੈਮੇਜ ਦੇ ਵਾਸਤੇ ਵਿੱਚ ਡਾਕੂਮੈਂਟ ਦੇਵੋ, ਮੈਂ ਬਾਅਦ ਚ ਗੱਲ ਕਰੂੰਗਾ। ਉਹ ਮੈਂ ਉਹਨੂੰ ਫੋਰਸ ਕੀਤਾ ਤਾਂ ਉਹਨੇ ਮੈਨੂੰ ਜਿੱਦਾਂ ਨਾ ਏਦਾਂ ਸਿਰ ਹਿਲਾਤਾ ਤੇ ਨਹੀਂ ਮੈਂ ਨੀ ਖਾਣਾ ਹੁਣ। ਤਾਂ ਮੈਂ ਆਪਣੇ ਮੁੰਡੇ ਨੂੰ ਫੋਨ ਕੀਤਾ, ਮੈਂ ਕਿਹਾ ਇਹ ਠੀਕ ਨੀ ਹੈਗਾ, ਮੈਂ ਫੋਰਸ ਕਰਕੇ ਖਾ ਨੀ ਸਕਿਆ ਇਹਨੂੰ ਦਵਾਈ। ਤਾਂ ਉਹ ਕਹਿੰਦਾ, ਡਾਕਟਰ ਕਹਿੰਦਾ ਸੀ ਜਾਂ ਇਹਨੇ ਸੁਸਾਈਡ ਕਰ ਲੈਣਾ ਨੈਕਸਟ 8 ਆਵਰ ਦੇ ਵਿੱਚ, ਜੇ ਤੁਸੀਂ ਟੀਕਾ ਲਵਾਉਣਾ ਚਾਹੁੰਦੇ ਤਾਂ ਫਿਰ ਟੀਕਾ ਲਵਾ ਦਵੋ ਹਨਾ। ਮੈਂ ਅਸੀਂ 5 ਜਾਣੇ ਬੈਠੇ, 2 ਮੇਰੀਆਂ ਡਾਟਰ ਤਾਂ ਤੀਸਰਾ ਮੇਰਾ ਸਨ ਇਨ ਲਾ, ਤਾਂ ਅਸੀਂ 6 ਜਾਣੇ ਸੀਗੇ। ਜਿਸ ਵੇਲੇ ਅਸੀਂ ਉਹਨੂੰ ਟੀਕਾ ਲਵਾਉਣ ਲਈ ਚੱਲੇ ਹਨ, ਉਹਨ ਸਾਰਿਆਂ ਦੇ ਨਾ ਜੀਭ ਲਾਈ ਇਹਨੂੰ ਹੱਥ ਨੂੰ, ਰਾਈਟ? ਤਾਂ ਅਸੀਂ ਕਿਹਾ ਵੀ ਚੱਲ ਠੀਕ ਆ ਵੀ ਇਹ ਨਹੀਂ ਬਈ ਹੁਣ ਲਿਜਾਣਾ ਤਾਂ ਪੈਣਾ ਹੀ ਆ। ਰਾਹ ਦੇ ਵਿੱਚ ਨਿਊ ਮਾਰਕੀਟ ਲਿਜਾਣਾ ਸੀਗਾ, ਰਾਹ ਦੇ ਵਿੱਚ ਨਾ ਆਪਣੇ ਇੱਕ ਸਰਵਿਸ ਸਟੇਸ਼ਨ ਆਉਂਦਾ, ਤਾਂ ਮੈਂ ਉੱਥੇ ਮੈਂ ਕਿਹਾ ਦੇਖ ਇਹਨੂੰ, ਮੁੰਡੇ ਨੂੰ ਕਿਹਾ, ਮੈਂ ਕਿਹਾ ਦੇਖ ਇਹਨੂੰ ਜੇ ਖਾਂਦਾ ਕੁਛ ਹੈ ਨਾ ਮੈਕਡੋਨਲਡ ਤੋਂ ਲੈ ਕੇ ਮਾੜਾ ਜਿਹਾ ਮੀਟ ਲੈ ਕੇ ਖਾਲਵੇ ਤੇ ਆਪਾਂ ਮੋੜ ਲੈ ਚੱਲਦੇ ਹਾਂ। ਅਸੀਂ ਉਹ ਥੋੜਾ ਜਿਹਾ ਮੀਟ ਲੈ ਕੇ ਦਿੱਤਾ ਤਾਂ ਪਰ ਉਹਨੇ ਖਾਧਾ ਨੀ, ਤਾਂ ਫਿਰ ਸਾਰਿਆਂ ਦੇ ਨਾ ਉਹਨੇ ਚੁੰਮਿਆ ਸਾਰਿਆਂ ਜਾਣਿਆਂ ਨੂੰ। ਤਾਂ ਫਿਰ ਅਸੀਂ ਇਹ ਸਮਝਿਆ ਵੀ ਇਹ ਕਹਿੰਦਾ ਤੁਸੀਂ ਮੈਨੂੰ ਜਿੱਥੇ ਲੈ ਕੇ ਚੱਲੇ ਆ ਮੇਰੀ ਉਹੀ ਜਗ੍ਹਾ ਆ। ਤਾਂ ਫਿਰ ਉਹਨੇ ਕਰ ਦਿੱਤਾ, ਪਰ ਉਹ ਜਿਹੜੀ ਤੁਸੀਂ ਪੁੱਛਦੇ ਵੀ ਲਿਵਰ ਖਰਾਬ ਦੀ ਗੱਲ, ਉਹ ਜੇ ਮੈਂ ਅੱਧਾ ਕੁ ਮਿੰਟ ਦੇਵਾਂ ਤਾਂ ਦੱਸ ਸਕਦਾ।
0: ਤੁਸੀਂ ਇੰਨਾ ਕੁ ਦੱਸ ਦੋ ਭਾਜੀ, ਜੇ ਤੁਹਾਡੇ ਡੌਗ ਦਾ ਫਿਰ ਐਂਡ ਤੇ ਕੀ ਹੋਇਆ?
3: ਫਿਰ ਉਹਨਾਂ ਨੇ ਉਹ ਫਿਊਨਲ ਦੇ ਪੈਸੇ ਲੈਂਦੇ ਹੁੰਦੇ 5।
0: ਸੋ ਓਕੇ, ਤੁਹਾਡੀ ਮੈਂ ਇਹ ਪੁੱਛ ਰਿਹਾ ਵੀ ਜੇ ਕੋਈ ਤੁਹਾਡੇ ਡੌਗ ਦੇ ਫਿਊਨਲ ਤੇ ਕੋਈ ਰਿਸ਼ਤੇਦਾਰ ਜਿਹਨੂੰ ਸੱਦਿਆ ਜਾਂ ਕੋਈ ਵੀ ਚਲੋ ਨਾ ਆਉਂਦਾ, ਤਾਂ ਤੁਸੀਂ ਮਾਈਂਡ ਕਰਨਾ ਸੀ?
3: ਨਹੀਂ, ਮਾਈਂਡ ਤਾਂ ਨਹੀਂ ਕਰਨਾ ਸੀਗਾ, ਪਰ ਜੋ ਫੀਲਿੰਗ ਇਹਦੇ ਜਾਣ ਦੇ ਨਾਲ ਹੁੰਦੀ ਹੈ ਨਾ, ਜਿਸ ਫੈਮਿਲੀ ਚ ਰਿਹਾ ਹੁੰਦਾ ਉਹੀ ਜਾਣਦੇ ਆ, ਪਰ ਬਹੁਤ ਹਾਰਡ ਹੋ ਜਾਂਦਾ ਇਹਨੂੰ ਜਾਣਾ। ਇਹ ਮੇਰੇ ਹਿਸਾਬ ਦੇ ਨਾਲ ਨਾ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਨਿਆਣਿਆਂ ਵਾਂਗੂ, ਨਿਆਣਾ ਛੋਟੇ ਤੋਂ ਵੱਡਾ ਹੋ ਜਾਂਦਾ 5-7 ਸਾਲ 10 ਸਾਲ ਦਾ, ਰਾਈਟ?
0: ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਮੈਂ ਨਾ ਤੁਹਾਨੂੰ ਅਨਾਜ ਮਾੜ ਦਾ ਦੱਸਦਾ, ਅਨਾਜ ਮਾੜ ਗਰੋਸਰੀ ਸਟੋਰ ਏਅਰਪੋਰਟ ਤੇ ਮੇਫੀਲਡ ਤੇ ਖੁੱਲਿਆ, ਏਅਰਪੋਰਟ ਐਂਡ ਮੇਫੀਲਡ ਤੇ ਜਿਹੜਾ ਨਵਾਂ ਪਲਾਜ਼ਾ ਹੈ। ਅਨਾਜ ਮਾਰਟ ਦੀ ਸਫਾਈ, ਅਨਾਜ ਮਾਰਟ ਦੀ ਵਰਾਇਟੀ, ਅਨਾਜ ਮਾਰਟ ਤੇ ਤੁਹਾਨੂੰ ਇੱਕ ਇੱਕ ਘਰ ਦੀ ਚੀਜ਼ ਮਿਲਦੀ ਹੈ। ਸੋ ਅਨਾਜ ਮਾਰਟ ਏਅਰਪੋਰਟ ਰੋਡ ਅਤੇ ਮੇਫੀਲਡ ਤੇ ਤੁਸੀਂ ਜ਼ਰੂਰ ਪਹੁੰਚਣਾ। 2119। ਹੈਲੋ
4: ਹੈਲੋ ਨਵੀ ਵੇਲੇ, ਕਿਵੇਂ ਹੋ?
0: ਵਧੀਆ ਜੀ, ਕੀ ਹਾਲ ਆ?
4: ਵਧੀਆ ਵਧੀਆ। ਮੇਰੇ ਮਾਈਂਡ ਤਾਂ ਨਹੀਂ ਕਰਨਾ ਸੀ, ਬਟ ਜਿਵੇਂ ਹੁਣ ਬਾਕੀਆਂ ਨੇ ਵੀ ਕਿਹਾ ਕਿ ਨਾ ਡਾਕਟਰ ਡੌਗ ਨਾ ਉਹਦਾ ਅਲੱਗ ਹੀ ਰਿਸ਼ਤਾ ਰਹਿੰਦਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰਾ ਡੌਗ ਹੈਗਾ 10 ਈਅਰਸ ਦਾ, ਤੇ ਮੈਂ ਨਾ ਅਗਲੇ ਸਾਲ ਅਪ੍ਰੈਲ ਚ ਮੈਂ ਜਪਾਨ ਦੀਆਂ ਟਿਕਟਾਂ ਲਿੱਤੀਆਂ ਸੀ ਟ੍ਰਿਪ ਦੀਆਂ, ਬਟ ਮੇਰਾ ਦਿਲ ਨੀ ਮੰਨਿਆ। ਮੈਂ 6 ਮਹੀਨੇ ਦੀਆਂ ਟਿਕਟਾਂ ਲਿੱਤੀਆਂ, ਮੈਨੂੰ ਹਜੇ ਵੀ ਮੇਰਾ ਦਿਲ ਨੀ ਮੰਨਿਆ, ਮੈਂ ਕੈਂਸਲ ਕਰਾ ਦੀ। ਮੈਂ ਕਿਹਾ ਪਤਾ ਨੀ ਮੇਰਾ ਡੌਗ ਹੋਰ ਕਿੰਨੀ ਦੇਰ ਆ ਮੇਰੇ ਨਾਲ, ਤੇ ਮੈਂ ਹੁਣ ਕਿਤੇ ਨੀ ਜਾਣਾ ਜਦੋਂ ਤੱਕ ਮੇਰਾ ਡੌਗ ਮਤਲਬ ਕਿ ਕੁਛ ਹੋ ਨੀ ਜਾਂਦਾ ਉਹਨੂੰ।
0: ਅੱਛਾ, ਤੁਹਾਡੇ ਡੌਗ ਦੀ ਕੀ ਏਜ ਹੈ?
4: 10 ਸਾਲ ਦਾ ਵੀਰੇ।
0: ਅੱਛਾ, ਸੋ ਤੁਸੀਂ ਡੌਗ ਨੂੰ ਛੱਡ ਕੇ ਕਿਤੇ ਨੀ ਜਾਣਾ ਜਦੋਂ ਤੱਕ ਡੌਗ ਹੈਗਾ?
4: ਕਿਤੇ ਵੀ ਨੀ ਵੀਰੇ, ਸਾਡੇ ਮੇਰੀ ਵਾਈਫ ਅਸੀਂ ਦੋਵੇਂ ਇੱਕ ਜਣਾ ਘਰੇ ਰਹਿੰਦਾ ਵਾ।
0: ਅੱਛਾ,
4: ਜਾਣਾ ਵੀ ਹੋਵੇ ਵੈਰੀ ਇੰਪੋਰਟੈਂਟ।
0: ਪਰ ਜੇ ਜੇ ਤੁਸੀਂ ਹੁਣ ਦੋਨਾਂ ਨੇ ਕੰਮ ਤੇ ਜਾਣਾ ਫਿਰ?
4: ਨਹੀਂ ਉਹ ਤਾਂ ਠੀਕ ਹੈ ਵੀਰੇ, ਉਹ ਨਹੀਂ ਜਿਵੇਂ ਰਹਿੰਦੇ ਰਾਤ ਨਹੀਂ ਬਾਹਰ ਜਾਂਦੇ ਨਾ ਕਿਤੇ, ਜੇ ਜਾਣਾ ਤਾਂ ਯਾਰ ਡੌਗ ਨਾਲ ਲੈ ਕੇ ਜਾਣਾ।
0: ਸੋ ਵੀਕਐਂਡ ਤੇ ਕਿਸੇ ਨੇ ਕਿਹਾ ਚੱਲ ਯਾਰ ਦੋ ਰਾਤਾਂ ਕਿਤੇ ਰਹਿ ਕੇ ਉਹਨੇ ਨਹੀਂ ਜਾਂਦੇ ਹੈ ਤੁਸੀਂ?
4: ਨਹੀਂ ਹੁਣ ਤਾਂ ਉਦਾਂ ਨੀ ਜਾਂਦੇ ਕਿਉਂਕਿ ਹੁਣ ਮੈਨੂੰ ਪਤਾ ਮੇਰੇ ਡੌਗ ਦੀ ਹੋਰ ਉਮਰ ਘੱਟਦੀ ਜਾ ਰਹੀ ਹੈ ਹੁਣ ਪਤਾ ਨੀ 6 ਮਹੀਨੇ ਆ 2 ਮਹੀਨੇ ਆ 2 ਦਿਨ ਆ ਕਿਉਂਕਿ ਜਿਹੜੇ ਵੱਡੇ ਕਿਸੇ ਹੋਰ ਨੂੰ ਕਹੂੰਗਾ ਅਗਲੇ ਕੋਲ ਲੈ ਕਿੱਡਾ ਪਾਗਲ ਟ੍ਰਿਪ ਕੈਂਸਲ
0: ਕਰਤਾ
4: ਇੱਕ ਜੀ ਹੋਰ ਮੈਂ ਨਾ ਆਪਣੇ ਫਰੈਂਡ ਦੇ ਘਰੇ ਗਿਆ ਉਹਦੇ ਨਾ ਬੇਟੀ ਸੀ 3 ਸਾਲ ਦੀ
0: ਉਹ ਬੜਾ ਕਹਿੰਦੇ ਆ ਉਹ ਕਹਿਣਗੇ ਯਾਰ ਤੁਸੀਂ ਕਿਵੇਂ ਕੰਪੇਅਰ ਕਰ ਰਹੇ ਹੋ ਹੈ ਉਹ ਤਾਂ ਜਾਨਵਰ ਹੈ ਇਹ ਤਾਂ ਫਿਰ ਵੀ ਸਾਡੇ ਬੱਚੇ ਨੇ ਬਟ ਜਾਨਵਰ ਵੀ ਜਾਂ ਕੋਈ ਪੈਟ ਵੀ ਉਹ ਵੀ ਬੱਚਿਆਂ ਵਾਂਗ ਹੀ ਹੁੰਦੇ ਆ ਫਿਰ ਕਈ ਲੋਕਾਂ ਲਈ ਰਾਈਟ ਦੇਖੋ ਹੈ ਬਾਈ ਜੀ ਕਹਿੰਦੇ ਨਵੀ ਅਸੀਂ ਤਾਂ ਵਕੇਸ਼ਨ ਤੇ ਤੱਕ ਨਹੀਂ ਜਾਂਦੇ ਇੱਕ ਰਾਤ ਵੀ ਨੀ ਬਾਹਰ ਅਸੀਂ ਰਹਿੰਦੇ ਬਿਨਾਂ ਡੌਗ ਤੋਂ ਸਾਨੂੰ ਇਹ ਹੈ ਵੀ ਜੇ ਅਸੀਂ ਕਿਤੇ ਜਾਣਾ ਤਾਂ ਫਿਰ ਇੱਕ ਜੀ ਘਰ ਦਾ ਜ਼ਰੂਰ ਘਰੇ ਹੋਵੇ ਤਾਂ ਕਿ ਡੌਗ ਕੋਲ ਕੰਪਨੀ ਹੋਵੇ ਕਿਆ ਬਾਤ ਹੈ ਦੁਆਬਾ ਦੁਆਬਾ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲਈ ਦੁਆਬਾ ਟਰੈਵਲ ਐਂਡ ਟੂਰ ਨੰਬਰ 1 ਟੀਮ ਹੈ ਦੁਆਬਾ ਟਰੈਵਲ ਤੇ ਇੰਡੀਆ ਦੀਆਂ ਟਿਕਟਾਂ ਹੁਣ ਲੈ ਲਓ ਯਾਰ ਹੁਣ ਸਾਰਿਆਂ ਨੇ ਜਾਣਾ ਇੰਡੀਆ ਪਾਕਿਸਤਾਨ ਨੰਬਰ ਹੈ 9057967800 ਦੁਆਬਾ ਟਰੈਵਲ 9057967800 ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਉਸ ਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹਾਂ ਕਿ ਯਾਰ ਸਬਜ਼ੀ ਮਾਰਕੀਟ 'ਤੇ ਗੇੜਾ ਮਾਰੋ ਨਵੀਂ ਲੋਕੇਸ਼ਨ ਇਸ ਰੈਸਟੋਰੈਂਟ ਦੀ ਖੁੱਲ੍ਹੀ ਹੈ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਕੋਰਨਰ 'ਤੇ 1650 ਵਿਲੀਅਮਸ ਪਾਰਕਵੇ ਫਿਸ਼ ਪਕੌੜਾ 1 ਪਾਉਂਡ ਨਾਲ 1 ਪਾਉਂਡ ਬਿਲਕੁਲ ਫ੍ਰੀ ਦੇ ਰਹੇ ਨੇ ਉਹ ਬੱਲੇ ਬੱਲੇ ਬੱਲੇ ਬੱਲੇ ਬੱਲੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਇਹ ਸਿਰਫ ਇਸ ਲੋਕੇਸ਼ਨ 'ਤੇ ਨਹੀਂ ਸਾਰੀਆਂ ਲੋਕੇਸ਼ਨਾਂ ਸੋ ਓਕੇ ਮੈਂ ਲੋਕੇਸ਼ਨ ਦੱਸ ਦਵਾਂ 10 ਲੋਰਮੈਲ ਗੇਟ ਸੈਂਟਰਲ ਰੋਡ ਮੈਕਲੋਗਲਿਨ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ 1650 ਵਿਲੀਅਮ ਪਾਰਕਵੇ ਵਿਲੀਅਮਸ ਐਂਡ ਟੋਰਬਰਮ ਸਬਜ਼ੀ ਮਾਰਕੀਟ ਰੈਸਟੋਰੈਂਟ ਗਰੋਸਰੀ ਸਟੋਰ 24 ਘੰਟੇ ਖੁੱਲ੍ਹੇ ਨੇ ਫਰੈਸ਼ ਜੂਸ ਮਠਿਆਈਆਂ ਨੌਨ ਵੈਜ ਫੂਡ ਚਿਕਨ ਲਾਈਕ 1 ਕਿਲੋ 1 ਫਰੀ ਫਿਸ਼ 1 ਕਿਲੋ 1 ਫਰੀ ਬਿਰਿਆਨੀ 1 ਕਿਲੋ 1 ਫਰੀ ਬਨ ਕੁਲਚਾ 1 ਨਾਲ 1 ਫਰੀ ਪਾਓ ਭਾਜੀ 1 ਨਾਲ 1 ਫਰੀ ਇੰਡੀਆ ਸਟਾਈਲ ਫਰੂਟ ਚਾਟ ਵੈਜ ਥਾਲੀ 6.99 ਤੋਂ ਆਲੂ ਪੈਟੀ 1 ਨਾਲ 1 ਫਰੀ ਸਬਜ਼ੀ ਮਾਰਕੀਟ 3 ਲੋਕੇਸ਼ਨਾਂ 24 ਘੰਟੇ 0244 ਹੈਲੋ ਜੀ ਵੈਲਕਮ
5: ਹਾਂਜੀ ਨਵੀਰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
5: ਹਾਂਜੀ ਮੈਂ ਵੀ ਰੱਖਿਆ ਡੌਗ ਜੀ ਹੁਣ ਮੈਂ ਸਿੱਧੀ ਦੱਸ ਲਿਆ ਕਿ ਮੈਂ ਘਰ ਦੇ ਜੋ ਜਾਣਾ ਮੇਰੇ ਕਿਸੇ ਨਾ ਮੇਰੀ ਵਾਈਫ ਨੇ ਨਾ ਬੱਚਿਆਂ ਨੇ ਕਿਸੇ ਨੇ ਡੋਰ ਤੇ ਨਾ ਮੇਰੇ ਡੌਗ ਨੇ ਮੇਰੇ ਡੋਰ ਤੇ ਵੇਟ ਕਰਨੀ ਖੜੇ ਨੇ
0: ਅੱਛਾ
5: ਉਹ ਡੋਰ ਤੇ ਬੈਠਾ ਹੋਊਗਾ ਜੇ ਉਹਨੂੰ ਪਤਾ ਵੀ ਇਸ ਵੇਲੇ ਆਉਣਾ ਮਨ ਨੇ ਨਾ ਬੱਚੇ ਵੇਟ ਕਰਦੇ ਆ ਨਾ ਵਾਈਫ ਵੇਟ ਕਰੀ ਡੋਰ ਤੇ ਖੜ ਕੇ ਉਹ ਵਿਚਾਰਾ ਡੋਰ ਤੇ ਖੜਾ ਹੋਊਗਾ ਜਾਂਦਿਆਂ ਨੂੰ
0: ਜਿੰਨਾ ਪਿਆਰ ਬੱਚੇ ਨਾਲ ਓਨਾ ਹੀ ਡੌਗ ਨਾਲ ਹੁੰਦਾ
5: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਸਮਝਣਾ ਚਾਹੀਦਾ ਜੀ ਹੁਣ ਡੋਰ ਤੇ ਓਨੇ ਵੇਟ ਕਰਨੀ ਮੇਰੇ ਨਾ ਬੱਚਾ ਨੇ ਕਰਨਾ ਮੇਰੀ ਵਾਈਫ ਨੇ ਕਰਨੀ ਹੈ ਓਹਨੂੰ ਪਤਾ ਵੀ ਇਸ ਟਾਈਮ ਓਹਨੇ ਆਉਣਾ ਵਾ ਘਰ ਚ
0: ਅੱਛਾ
5: ਹੁਣ ਜਾਣਾ ਡੋਰ ਤੇ ਖੜਾ ਹੋਊਗਾ ਉਹ
0: ਕਿਆ ਬਾਤ ਹੈ ਇਨਸਾਨ ਇੱਕ ਪਾਸੇ ਹੈ ਤੇ ਕੋਈ ਜਾਨਵਰ ਇੱਕ ਪਾਸੇ ਹੈ
5: ਮੈਂ ਜੋ ਲਿਆ ਸੀ 4 ਮਹੀਨੇ ਦਾ ਸੀਗਾ ਹੁਣ 3 ਸਾਲ ਦਾ ਹੋ ਗਿਆ ਉਹ ਓਹਨੇ ਡੋਰ ਤੇ ਬੈਠਾ ਉਤੋਂ ਤੱਕ ਚੁਮਣਾ ਜਾ ਕੇ ਸਾਲੇ ਨੂੰ ਸਿਰ ਤੱਕ ਉਤੋਂ
0: ਫੋਟੋ ਵੀ ਭੇਜੀ ਆ ਤੇ ਉਹਨਾਂ ਦੇ ਡੌਗ ਨੇ ਹੈਲੋਵੀਨ ਸਵੈਟਰ ਵੀ ਪਾਈ ਹੋਈ ਆ ਭਾਜੀ ਕਿਆ ਬਾਤ ਹੈ ਇੰਨਾ ਤਾਂ ਤਿਆਰ ਕੋਈ ਆਪਣੇ ਬੱਚੇ ਨੂੰ ਨਹੀਂ ਕਰਦਾ ਜਿੰਨਾ ਤੁਸੀਂ ਆਪਣੇ ਪਿਆਰੇ ਡੌਗੀ ਨੂੰ ਕੀਤਾ ਹੋਇਆ ਹੈ ਨਹੀਂ ਦੇਖੋ ਯਾਰ ਲੋਕਾਂ ਦੇ ਕਿੰਨੇ ਜਜ਼ਬਾਤ ਜੁੜੇ ਹੁੰਦੇ ਆ Mr. Singh Pizza 100% pure veg pizza, Mr. Singh Pizza. ਤੇ ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਤਕਰੀਬਨ। 2 ਲਾਰਜ ਪੀਜ਼ੇ, 4-4 ਟੌਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਫ੍ਰੀ $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। ਵੱਖਰੀ ਵੱਖਰੀ ਇਹਨਾਂ ਦੀਆਂ ਲੋਕੇਸ਼ਨਸ ਨੇ, ਤੁਸੀਂ ਚਾਹੇ ਚਲ ਜਾਓ ਨੋਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ, ਕੈਨੇਡੀ, ਕੈਸਲਮੋਰ, ਮਕਵੀਨ, ਫਾਈਨੈਂਸ਼ੀਅਲ, ਮਿਸਾਗਰ ਰੋਡ, ਤੇ ਬਾਕੀ ਹਰ ਇੱਕ ਸ਼ਹਿਰ ਦੇ ਵਿੱਚ ਲੋਕੇਸ਼ਨ ਹੈ ਮਿਸਟਰ ਸਿੰਘ ਪੀਜ਼ਾ। ਕੱਲ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਇਹ ਦਿਨ ਰੋਜ਼ ਨਹੀਂ ਆਉਣੇ। ਹਰਭਜਨ ਮਾਨ ਜੀ ਤੇ ਹਰਭਜਨ ਮਾਨ ਜੀ ਦਾ ਬੇਟਾ ਅਵਕਾਸ਼ ਮਾਨ ਇਸ ਫਿਲਮ ਦੇ ਵਿੱਚ ਆਪਣਾ ਡੇਬਿਊ ਕਰ ਰਿਹਾ। ਸੋ ਤੁਸੀਂ ਫਿਲਮ ਦੇਖਣ ਲਈ ਜ਼ਰੂਰ ਜ਼ਰੂਰ ਜ਼ਰੂਰ ਸਾਰੇ ਨੇ ਪਹੁੰਚਣਾ ਥੀਏਟਰ ਦੇ ਵਿੱਚ। ਬੜੀ ਸੋਹਣੀ, ਬਹੁਤ ਹੀ ਖੂਬਸੂਰਤ ਫਿਲਮ ਬਣੀ ਹੈ ਇਹ। ਇਹ ਦਿਨ ਰੋਜ਼ ਨਹੀਂ ਆਉਣੇ, ਜਿਸ ਵਿੱਚ ਆਪਣਾ ਧੂਤਾ ਪਿੰਡੀ ਵਾਲਾ ਉਹ ਵੀ ਫਿਲਮ ਦੇ ਵਿੱਚ ਹੈ, ਅਤੇ ਨਾਲ ਨਿਰਮਲ ਰਿਸ਼ੀ ਜੀ, ਹਰਭਜਨ ਮਾਨ ਜੀ ਅਤੇ ਅਵਕਾਸ਼ ਮਾਨ ਤਾਂ ਹੈਗੇ ਹੀ ਹੈਗੇ ਆ, ਅਤੇ ਬੜੀ ਵਧੀਆ ਸਟਾਰਕਾਸਟ ਹੈ। ਗੀਤ ਸੰਗੀਤ ਬੜਾ ਕਮਾਲ ਦਾ, ਬੱਬੂ ਮਾਨ ਜੀ ਦਾ ਇੱਕ ਬੜਾ ਖੂਬਸੂਰਤ ਗੀਤ ਆਇਆ ਫਿਲਮ ਦੇ ਵਿੱਚੋਂ। ਸੋ ਤੁਸੀਂ ਸਭ ਨੇ ਫਿਲਮ ਦੇਖਣ ਲਈ ਜ਼ਰੂਰ ਪਹੁੰਚਣਾ। ਐਂਡ ਹੁਣੇ ਪ੍ਰੀਮੀਅਰ ਹੋ ਰਿਹਾ ਫਿਲਮ ਦਾ ਇੰਡੀਆ ਦੇ ਵਿੱਚ, ਸਵੇਰੇ ਪ੍ਰੀਮੀਅਰ ਹੋਇਆ ਅਤੇ ਉਸ ਪ੍ਰੀਮੀਅਰ ਨੂੰ ਬੜਾ ਪਿਆਰ ਮਿਲਿਆ। ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਆਪਣੇ ਥੀਏਟਰ ਦੇ ਵਿੱਚ ਜਾਓ ਅਤੇ ਫਿਲਮ ਦੇਖਣ ਦੇ ਲਈ ਹੋ ਜਾਓ ਰੈਡੀ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ। ਇੱਕ ਕਾਲ 2558 ਹੈਲੋ
6: ਹੈਲੋ ਸਤਿ ਸ਼੍ਰੀ ਅਕਾਲ
0: ਭਾਈ। ਸਤਿ ਸ਼੍ਰੀ ਅਕਾਲ ਜੀ
6: ਭਾਈ। ਇਹ ਜਾਨਵਰ ਜੀ, ਇਹ ਤਾਂ ਇਨਸਾਨ ਨਾਲੋਂ ਜ਼ਿਆਦਾ ਪਿਆਰ ਲੈਂਦੇ ਨੇ
0: ਇਨਸਾਨ ਨਾਲ।
6: ਮੈਨੂੰ ਸਾਨੂੰ ਯਾਦ ਹੈ ਜੀ, ਅਸੀਂ ਇੰਡੀਆ ਸੀਗੇ, ਸਾਡੇ ਘਰੇ ਕੁੱਤਾ ਰੱਖਿਆ ਛੋਟਾ ਜੀ, 98 ਦੀ ਗੱਲ ਹੈ ਜੀ। ਮੇਰੇ ਮੰਮੀ ਸਿੱਖ ਹੋ ਗਏ ਸੀ ਬਹੁਤ ਜ਼ਿਆਦਾ, ਤੇ ਉਹ ਕੁੱਤਾ ਨਾ ਜਾਣੀ ਮੇਰੇ ਮੰਮੀ ਦੇ ਬੈਡ ਦੇ ਥੱਲੋਂ ਨਿਕਲਿਆ ਨੀ, ਨਿਕਲੇ ਥੱਲੇ ਬਣਿਆ ਕੁੱਤੇ
0: ਦੇ।
6: ਜਿੱਦਾਂ ਮੇਰੀ ਮੰਮੀ ਡੈਥ ਹੁੰਦੀ, ਉਦੋਂ ਤੀਜੇ ਦਿਨ ਬਾਅਦ ਕੁੱਤੇ ਦੀ ਡੈਥ ਹੋ ਗਈ। ਤੀਜੇ ਦਿਨ ਬਾਅਦ
0: ਦੇਖੋ ਇੰਨਾ ਵੀ ਪਤਾ ਵੀ ਕੋਈ ਤੁਰ ਗਿਆ ਜਾਂ ਬਹੁਤ ਸਾਰੀ ਵੀਡੀਓ ਦੇਖੀ ਦੀਆਂ ਨੇ ਕਿਸੇ ਦਾ, ਕੋਈ ਹੁਣ ਨਾ ਕੋਈ ਗੋਰੇ ਨੇ ਉਹ ਸੈਮੇਟਰੀ ਤੇ ਬੋਡੀ ਨੂੰ ਬੈਰੀ ਕਰਦੇ ਆ, ਉਹ ਵੀ ਕੁੱਤੇ ਨੂੰ ਪਤਾ ਵੀ ਕਿਹਦੀ ਬੋਡੀ ਕਿੱਥੇ ਪਈ ਆ।
6: ਇਹ ਨੂਰੀ ਫਿਲਮ ਸੀਗਾ ਭਾਜੀ, ਨੂਰੀ ਫਿਲਮ ਦੇਖੀ ਹੋਣੀ ਤੁਸੀਂ, ਉਹ ਚ ਸੀਗਾ
0: ਹਾਂ ਨੂਰੀ,
6: ਉਹ ਜਦੋਂ ਉਹਦੇ ਡੈਡੀ ਡੈਥ ਹੁੰਦੀ ਆ, ਕੁੱਤਾ ਨਾਲ ਹੀ ਉਹਦੇ ਵਿੱਚ ਯਾਨੀ ਕਵਰ ਦੇ ਵਿੱਚ ਬੈਠ ਜਾਂਦਾ ਜਾ ਕੇ। ਬਹੁਤ ਹੈਗੇ ਜੀ ਜਾਨਵਰ ਤਾਂ ਇਨਸਾਨਾਂ ਨਾਲੋਂ ਵੀ ਵੱਧ ਨੇ ਜੀ।
0: ਕਿਆ ਬਾਤ ਹੈ, ਚਲੋ ਨਹੀਂ ਥੈਂਕ ਯੂ ਸਰ, ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਤੁਸੀਂ ਸ਼ੇਅਰ ਕੀਤੀ ਆਪਣੀ ਗੱਲਬਾਤ। ਸੋ ਇੱਕ ਮੈਸੇਜ ਕੁਇਕਲੀ ਤੁਹਾਡੇ ਤੱਕ ਪਹੁੰਚਦਾ ਕਰੀਏ, ਫਿਰ ਅਗਲੀ ਕਾਲ ਲੈਣੇ। ਰਸਤੇ ਸਟੇ ਔਨ ਦਾ ਲਾਈਨ, ਫੋਨ ਕਰ ਰਹੇ ਹੋ, ਕਿਚਨ ਤਿਆਰ ਕਰਾਉਣੀ ਹੈ, ਆ ਸੁਣੋ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਸੋ ਤੁਸੀਂ ਆਪਣੀ ਗੱਡੀ ਦੇ ਵਿੱਚ ਸਟਾਰ ਲਾਈਟਾਂ ਲਵਾਉਣੀਆਂ, ਮੈਂ ਤੁਹਾਨੂੰ ਇੱਕ ਨੰਬਰ ਦਿੰਦਾ। ਸਟਾਰ ਲਾਈਟਾਂ ਜਿਵੇਂ ਨਾ ਰੋਲਸ ਰੋਇਸ ਦੀ ਛੱਤ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ, ਉਵੇਂ ਹੀ ਡੀਟੇਲਿੰਗ ਬਰੋਜ਼ ਦੇ ਜਸ਼ਨ ਬਾਈ ਹੁਣੇ ਸਟਾਰ ਲਾਈਟਾਂ ਲਾ ਰਹੇ ਆ ਗੱਡੀ 'ਚ। ਸਟਾਰ ਲਾਈਟਾਂ ਲਵਾਓ ਅਤੇ ਨਾਲ ਸਾਊਂਡ ਡੈਂਪ ਫਰੀ। ਇਹ ਜੋ ਸਾਊਂਡ ਡੈਂਪ ਹੈ, $500 ਦੀ ਵੈਲਿਊ ਹੈ, ਇਹਦੇ ਨਾਲ ਤੁਹਾਡੀ ਗੱਡੀ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੋ ਜਾਂਦੀ ਹੈ। ਸੋ ਨਾਲੇ ਸਟਾਰ ਲਾਈਟ ਹੈ, ਨਾਲੇ ਸਾਊਂਡ ਡੈਂਪ। ਨੰਬਰ ਹੈ 6478192034, 6478192034, 6478192034, ਅਤੇ ਤੁਸੀਂ ਡੀਟੇਲਿੰਗ ਬਰੋਜ ਨੂੰ ਕਾਲ ਕਰੋ। ਇਹਨਾਂ ਨੂੰ ਨਾ ਇੱਕ ਇੰਪਲੋਈ ਚਾਹੀਦਾ, ਕੰਮ ਆਉਂਦਾ ਠੀਕ ਹੈ, ਨਹੀਂ ਆਉਂਦਾ ਤਾਂ ਕੰਮ ਇਹ ਤੁਹਾਨੂੰ ਸਿਖਾ ਵੀ ਦੇਣਗੇ। 6478192034 ਨੰਬਰ ਹੈ ਜੀ। 5161 ਹੈਲੋ 5161 5161 ਬਹੁਤ ਚਿਰ ਤੋਂ ਹੋਰ ਤੇ ਉਮਰ ਕੱਟਣ ਨੂੰ ਜੀ ਨਹੀਂ ਕਰਦਾ। ਹੈਲੋ, ਚਲੋ 0616। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
7: ਬਹੁਤ ਵਧੀਆ, ਤੁਸੀਂ ਦੱਸੋ ਠੀਕ ਹੋ ਜੀ?
0: ਬਹੁਤ ਵਧੀਆ
7: ਵੀਰੇ। ਫੀਮੇਲ ਸੇਂਟ ਬਰਨਾਰਡ।
0: ਅੱਛਾ,
7: ਮੇਰੇ ਨਾ ਵਿਆਹ ਤੋਂ ਬਾਅਦ ਮੈਨੂੰ ਕੁਛ ਦਿਨਾਂ ਬਾਅਦ ਨਾ ਬਹੁਤ ਗੰਦੇ ਵਾਲੀਆਂ ਉਲਟੀਆਂ ਲੱਗੀਆਂ ਸੀ, ਮਤਲਬ ਜਿੱਦਾਂ ਮੈਨੂੰ ਲੱਗਦਾ ਸੀ ਮੇਰਾ ਖਤ ਵੱਡਾ ਹੀ ਤੇ ਹੱਕ ਨੀ ਸੀ ਰਹੀਆਂ। ਮੈਨੂੰ ਬੜੇ ਲੋਕਾਂ ਨੇ ਕੁਛ ਕਹਿਣਾ, ਕਿਸੇ ਨੇ ਕਹਿਣਾ ਕੁਛ ਦੇਣ, ਕਿਸੇ ਨੇ ਖਵਾ ਦਿੱਤਾ, ਕਿਸੇ ਨੇ ਕੁਛ, ਹਨਾ। ਮੈਨੂੰ ਵੀ ਤਾਂ 24 ਘੰਟੇ ਨਾ ਉਹਨੇ ਮੇਰੇ ਮੈਨੂੰ ਨਾ ਉਹ ਭੌਂਕਣ ਲੱਗ ਗਈ, ਜਿਵੇਂ ਕਿਸੇ ਉੱਪਰੇ ਬੰਦੇ ਨੂੰ ਭੌਂਕਦਾ ਨਾ ਬੰਦਾ, ਆਏ ਜਾਨਵਰ ਆਏ ਭੌਂਕਦੀ ਸੀ। 24 ਘੰਟੇ ਮੈਂ ਸੌ ਗਿਆ ਉਹ ਰਾਤ, 24 ਸਤੰਬਰ ਦੀ ਰਾਤ ਸੀਗੀ 2018 ਦੀ, ਤੇ ਉਹਨੂੰ ਸਵੇਰੇ ਉੱਠ ਕੇ ਉਹੀ ਮੇਰੇ ਵਾਲਾ ਹਾਲ ਉਹਨੂੰ ਹੋਇਆ, ਵਿਚਾਰੀ ਚਲੀ ਗਈ ਦੁਨੀਆਂ ਤੋਂ।
0: ਅੱਛਾ,
7: ਤੇ ਮੈਨੂੰ ਸਾਰੇ ਕਹਿੰਦੇ ਸੀ ਕਿ ਹਾਂ ਤੈਨੂੰ ਜ਼ਿੰਦਗੀ ਬਖਸ਼ ਕੇ ਗਈ ਆ, ਹਨਾ। ਮੈਨੂੰ ਹਾਲੇ ਵੀ ਹਰੇਕ ਮਹੀਨੇ 25 ਤਰੀਕ ਨਾ ਉਹ ਵੀ ਯਾਦ ਆਉਂਦੀ ਆ, ਤੇ ਮੈਂ ਨਾ ਵੀ ਮੇਰੇ ਕੋਲੇ ਹੁੰਦੀ ਆ। 2 ਵਾਰ ਉਹਨੇ ਆਪਣੇ ਚੋਰੀ ਹੋਣ ਤੋਂ ਬਚਾਈ, ਮਤਲਬ ਏਡਾ। ਜੇ ਜਿਹੜੇ ਬੰਦੇ ਇਹ ਕਹਿੰਦੇ ਨੇ ਨਾ ਵੀ ਇਹ ਜਾਨਵਰ ਹੁੰਦੇ ਨੇ, ਮੈਂ ਤਾਂ ਉਹਨਾਂ ਨੂੰ ਇੱਕੋ ਸਵਾਲ ਪੁੱਛਦਾ ਵੀ ਜੇ ਤੁਹਾਨੂੰ ਰੱਬ ਨੇ ਬਣਾਇਆ ਤੇ ਬਣਾਇਆ ਉਹਨਾਂ ਨੂੰ ਵੀ ਰੱਬ ਨਹੀਂ ਆ, ਤੇ ਉਹ ਅੱਡ ਕਿਵੇਂ ਹੋ ਸਕਦੇ ਆਪਣੇ ਤੋਂ, ਹਨਾ। ਤੁਸੀਂ ਇਹ ਨਾ ਸੇਵਾ ਲੈਂਦੇ ਨੇ ਤੁਹਾਡੇ ਤੋਂ। ਜੇ ਤੁਸੀਂ ਇਹ ਗੱਲ ਕਹਿੰਦੇ ਤੁਸੀਂ ਕੁੱਤਾ ਰੱਖਿਆ, ਨਹੀਂ, ਇਹ ਘੋੜਾ ਹੋਇਆ ਜਾਨਵਰ ਆਪਣੇ ਤੇ ਆ ਕੁੱਤਾ ਹੋਇਆ ਦਰਵੇਸ਼ ਕਹਿ ਦਿੰਦੇ ਆਪਣੇ ਇਹਨਾਂ ਨੂੰ,
0: ਹਨਾ।
7: ਤੇ ਇਹ ਆਪਣੀ ਮਰਜ਼ੀ ਤੁਹਾਡੇ ਤੋਂ ਸੇਵਾ ਲੈਣ ਆਉਂਦੇ ਨੇ, ਤੁਹਾਡੀ ਕੋਈ ਹੱਕ ਹੈ ਸੀ ਤਰੀਕੇ, ਤੁਸੀਂ ਇਹਨਾਂ ਤੋਂ ਆ ਕੇ ਸੇਵਾ ਕਰੋ ਇਹਨਾਂ ਦੀ।
0: ਠੀਕ ਹੈ, ਸੋ ਤੁਸੀਂ ਵੀ ਇਨਸਾਨਾਂ ਦੇ ਬਰਾਬਰ ਹੀ ਰੱਖਦੇ ਹੋ?
7: ਬਿਲਕੁਲ ਭਾਜੀ, ਮੈਂ ਨਾ ਮੇਰੇ ਬੇਟੇ ਚ ਕਈ ਹੁਣ ਨਾ ਉਹੋ ਜਿਹੇ ਸਿੰਪਟਮਸ ਨੇ, ਮੈਂ ਕਹਿ ਦਿੰਦਾ ਹੁੰਦਾ ਕਿ ਸੀਜ਼ਰ ਵਾਪਸ ਆ ਗਈ ਸਾਡੇ ਘਰ ਚ।
0: ਅੱਛਾ,
7: ਤੇ ਨਾ ਹਾਲਾਂਕਿ ਸਾਡੇ ਕਿਸੇ ਨੂੰ ਕੋਈ ਆਪੱਤੀ ਚੀਜ਼ ਤੋਂ ਕਿਹਾ ਉਹ ਏਦਾਂ ਕਹਿੰਦਾ, ਕਿਉਂਕਿ ਨਾ ਬਹੁਤ ਸਾਰੀ ਚੀਜ਼ਾਂ ਤੇ ਉਹ ਵੀ ਸਾਡੇ ਤੋਂ ਯਕੀਨ ਘੱਟ ਕਰਦੀ ਹੁੰਦੀ ਸੀਗੀ। ਉਹਨੂੰ ਐ ਹੁੰਦਾ ਸੀ ਕਿਤੇ ਮੈਨੂੰ ਬਾਹਰ ਨਾ ਕੱਢ ਦੇਣ, ਕਿਤੇ ਮੈਨੂੰ ਮੈਡੀਸਨ ਨਾ ਦੇਣ, ਮੇਰਾ ਬੇਟਾ ਵੀ ਉਵੇਂ ਹੀ ਕਰਦਾ ਵਾ।
0: ਅੱਛਾ, ਹਾਂ ਹਾਂ, ਚਲੋ ਨਹੀਂ,
7: ਮੈਨੂੰ ਤਾਂ ਉਵੇਂ
0: ਗੱਲਬਾਤ ਕਰਦੇ ਆ। ਉਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਸ ਵੀਕਐਂਡ ਤੋਂ ਐਡਵਾਂਸ ਪੋਲਿੰਗ ਦੀ ਸ਼ੁਰੂਆਤ ਹੋ ਰਹੀ ਹੈ। ਸੋ ਕੱਲ ਨੂੰ ਯਾਨੀ ਕਿ 9 ਤਰੀਕ ਨੂੰ ਐਡਵਾਂਸ ਪੋਲਿੰਗ ਹੋ ਰਹੀ ਹੈ, 11 ਤਰੀਕ ਨੂੰ ਵੀ ਐਡਵਾਂਸ ਪੋਲਿੰਗ ਹੋ ਰਹੀ ਹੈ, ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਵੋਟ ਨਹੀਂ ਪਾ ਸਕਦੇ ਵੋਟਿੰਗ ਡੇ ਤੇ, ਸਕਦੇ ਪਾ ਵੀ ਸਕਦੇ ਹੁਣੇ ਪਾਇਓ, 9, 10, 11, 16 and 17 ਅਕਤੂਬਰ ਨੂੰ ਐਡਵਾਂਸ ਪੋਲਿੰਗ। ਤੇ ਸਾਡੇ ਨਾਲ ਜੁੜ ਚੁੱਕੇ ਨੇ ਲਾਈਨ ਦੇ ਉੱਤੇ ਬਲਜਿੰਦਰ ਸਿੰਘ ਨੇਹਲ, ਜੋ ਕਿ ਵਾਰਡ 9 and 10 ਤੋਂ ਸਿਟੀ ਕੌਂਸਲ ਦੇ ਉਮੀਦਵਾਰ ਨੇ। ਤੇ ਬਲਜਿੰਦਰ, ਪਹਿਲਾਂ ਤਾਂ ਵੈਲਕਮ ਜੀ, ਕੀ ਹਾਲ?
8: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਵੀਂ ਵੀਰੇ, ਮੈਂ ਹਰਸਿਮਰਨ।
0: ਉਹ ਕਿਆ ਬਾਤ ਹੈ, ਹਰਸਿਮਰਨ ਸਿੰਘ। ਸੋ ਹਰਸਿਮਰਨ ਸਾਡੇ ਨਾਲ ਨੇ, ਤੇ ਹਰਸਿਮਰਨ ਹੁਣ ਬਲਜਿੰਦਰ ਹੁਣ ਬਹੁਤ ਮਿਹਨਤ ਕਰ ਰਹੇ ਦੋਨੋਂ ਸਾਡੇ ਵੀਰ। ਸੋ ਹਰਸਿਮਰਨ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਹਰਸਿਮਰਨ ਵੀ ਤੁਹਾਡੇ ਰੀਜਨਲ ਕਾਉਂਸਲਰ ਨੇ, ਵਾਰਡ 9 and 10 ਕੈਂਡੀਡੇਟ। ਸੋ ਵਾਰਡ 9 and 10 ਦੇ ਕੈਂਡੀਡੇਟ ਹਰਸਿਮਰਨ। ਹਰਸਿਮਰਨ, ਕੀ ਹਾਲ ਆ?
8: ਬਹੁਤ ਵਧੀਆ ਜੀ, ਹਾਲ ਚਾਲ ਤੁਸੀਂ ਦੱਸੋ?
0: ਬਹੁਤ ਵਧੀਆ ਵੀਰੇ, ਬਹੁਤ ਵਧੀਆ, ਬਸ ਵਧੀਆ। ਤੁਸੀਂ ਮਿਹਨਤ ਕਰ ਰਹੇ ਹੋ, ਦੇਖ ਰਹੇ ਹਾਂ ਕਿ ਦਿਨ ਬ ਦਿਨ ਤੁਸੀਂ ਆਪਣੇ ਰੈਜ਼ੀਡੈਂਟਸ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ, ਰੈਜ਼ੀਡੈਂਟਸ ਦੇ ਡੋਰ ਨਾਕਿੰਗ ਕਰ ਰਹੇ ਹੋ, ਤੇ ਤੁਹਾਨੂੰ ਬੜਾ ਹੁੰਗਾਰਾ ਵੀ ਮਿਲ ਰਿਹਾ। ਐਂਡ ਜਦੋਂ ਵੀ ਵਾਰਡ 9 and 10 ਦੇ ਨੇੜੇ ਤੇੜੇ ਡਰਾਈਵ ਕਰੇਗੀ ਤਾਂ ਤੁਹਾਡੇ ਸਾਈਨ ਜ਼ਰੂਰ ਦੇਖਣ ਨੂੰ ਮਿਲਦੇ ਨੇ। ਸੋ ਐਡਵਾਂਸ ਪੋਲਿੰਗ ਹੈ ਜੋ ਸ਼ੁਰੂ ਹੋ ਰਹੀ ਹੈ ਕੱਲ ਤੋਂ, ਸੋ ਜ਼ਰੂਰ ਦਿਓ ਮੈਸੇਜ।
8: ਹਾਂਜੀ, ਆਪਾਂ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ, ਪੋਜ਼ਿਟਿਵ ਰਿਸਪੌਂਸ। ਲੋਕ ਇਸ ਵਾਰ ਬਹੁਤ ਅੱਕੇ ਪਏ ਨੇ, ਬਸ ਹੁਣ ਆਪਣੇ ਇੱਕ ਸਟੈਪ ਰਹਿ ਗਿਆ ਕਿ ਆਪਾਂ ਵੋਟਾਂ ਪਾ ਆਈਏ, ਫਿਰ ਚੇਂਜ ਡੈਫੀਨੇਟਲੀ ਆਊਗਾ। ਜਿਹੜੀ 26 ਅਕਤੂਬਰ ਦਾ ਦਿਨ ਹੈ ਜੀ, ਉਹ ਮੰਡੇ ਬਣਦਾ, ਉਹਦੇ ਆਪਾਂ ਸਾਰਿਆਂ ਨੇ ਬਿਜ਼ੀ ਹੋਣਾ, ਕੰਮਾਂ ਕਾਰਾਂ ਤੇ ਹੋਣਾ, ਆਪਣੇ ਰੁਝੇਵੇਂ ਹੋਣੇ ਆ, ਤੇ ਆਪਾਂ ਨੂੰ ਕੋਈ ਟਾਈਮ ਨੀ ਲੱਗਣਾ ਵੋਟ ਕਰਨ ਦਾ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਐਡਵਾਂਸ ਪੋਲ ਦੇ ਵਿੱਚ ਜਾ ਕੇ ਵੋਟ ਕਰਕੇ ਆਈਏ। 9 ਅਕਤੂਬਰ ਨੂੰ ਸਿਟੀ ਹਾਲ ਦੇ ਵਿੱਚ ਵੋਟਾਂ ਪੈਣੀਆਂ, 10 ਤੇ 11 ਅਕਤੂਬਰ ਨੂੰ ਵਾਰਡ 10 ਦੇ ਵਿੱਚ ਗੋਰ ਮੀਡੋ ਕਮਿਊਨਿਟੀ ਸੈਂਟਰ, ਜੋ ਦਾ ਗੋਰ ਐਂਡ ਕੈਸਲ ਮੋਰ ਦੇ ਉੱਤੇ ਹੈ ਜੀ, ਉੱਥੇ ਪੈਣੀਆਂ ਨੇ। ਆਪਾਂ ਉੱਥੇ ਕੋਸ਼ਿਸ਼ ਕਰੀਏ ਵੀ ਜਾ ਕੇ ਪਾ ਕੇ ਆਈਏ। ਲੌਂਗ ਵੀਕਐਂਡ ਆ, ਹਰ ਕੋਈ ਫ੍ਰੀ ਹੋਣਾ। ਹੁਣ ਆਪਣਾ ਸਿਰਫ ਘੰਟੇ ਅੱਧੇ ਘੰਟੇ ਦੀ ਗੱਲ ਹੈ, ਬਾਅਦ ਦੇ ਵਿੱਚ ਨਹੀਂ, ਆਪਾਂ ਨੂੰ 4 ਸਾਲ ਪਛਤਾਉਣਾ ਪੈਣਾ। ਇਹ ਤੋਂ ਬਾਅਦ ਦੇ ਵਿੱਚ 16 ਤੇ 17 ਅਕਤੂਬਰ ਨੂੰ ਪੈਣੀਆਂ ਨੇ ਜੀ ਵੋਟਾਂ, ਉਹ ਵੀ ਫਰਾਈਡੇ ਤੇ ਸੈਟਰਡੇ ਦਾ ਦਿਨ। ਉਦੋਂ 2 ਲੋਕੇਸ਼ਨਾਂ ਹੋਣੀਆਂ ਨੇ, ਇੱਕ ਲੋਕੇਸ਼ਨ ਵਾਰਡ 9 ਦੇ ਵਿੱਚ ਸੌਕਰ ਸੈਂਟਰ ਦੇ ਵਿੱਚ, ਤੇ ਦੂਜੀ ਗੋਰ ਮੀਡੋ ਕਮਿਊਨਿਟੀ ਸੈਂਟਰ ਦੇ ਵਿੱਚ ਜੀ।
0: ਬਿਲਕੁਲ ਸੋ ਐਡਵਾਂਸ ਪੋਲਿੰਗ ਦੇਖੋ ਤੁਹਾਡੇ ਕੋਲ ਮੌਕਾ ਹੈ ਹੁਣ ਜਿਵੇਂ ਕਿ ਹਰਸਿਮਰਨ ਨੇ ਵੀ ਕਿਹਾ ਕਿ ਬਾਅਦ ਦੇ ਵਿੱਚ ਆਪਾਂ ਨੂੰ ਸਮਾਂ ਨਹੀਂ ਲੱਗਦਾ ਤੇ ਆਪਾਂ ਯੂਨੋ ਕੰਮਾਂ ਕਰਨ ਦੇ ਵਿੱਚ ਨੈਚੁਰਲੀ ਬਿਜ਼ੀ ਹੋ ਜਾਂਦੇ ਹਾਂ ਸੋ ਆਪਣੇ ਆਪਣੇ ਤੁਸੀਂ ਅਗਰ ਲੋਕੇਸ਼ਨ ਦੀ ਭਾਲ ਦੇ ਵਿੱਚੋਂ ਤਾਂ brampton.ca/brampton-votes ਤੇ ਹਰਸਿਮਰਨ ਨਾਲ ਦੀ ਨਾਲ ਤੁਸੀਂ ਆਪਣੇ ਦਫ਼ਤਰ ਦਾ ਵੀ ਜਾਂ ਯੂਨੋ ਟੀਮ ਦਾ ਨੰਬਰ ਵੀ ਜ਼ਰੂਰ ਆਪਣਾ ਦਿਓ
8: ਹਾਂਜੀ ਆਪਣਾ ਨੰਬਰ ਹੈਗਾ ਜੀ 4372245205 437-224-5205 ਜਿਹਦਾ ਵੀ ਕੋਈ ਸੁਝਾਅ ਹੈ ਕੋਈ ਕੁਐਸਚਨ ਹੈ ਉਹ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਤੁਸੀਂ ਆਪਣੀ ਤਸੱਲੀ ਕਰੋ ਆਪਣੀ ਕੁਐਸਚਨਿੰਗ ਕਰੋ ਤੇ ਫਿਰ ਜ਼ਰੂਰ ਵੋਟ ਕਰਕੇ ਆਇਓ
0: ਬਿਲਕੁਲ ਜ਼ਰੂਰ ਆਪਣੀ ਵੋਟ ਪਾਓ ਇਸਤੇਮਾਲ ਕਰੋ ਆਪਾਂ ਬਹੁਤ ਲੱਕੀ ਹਾਂ ਕਿ ਇਹੋ ਜਿਹੀ ਕੰਟਰੀ ਚ ਰਹਿ ਰਹੇ ਹਾਂ ਜਿੱਥੇ ਆਪਾਂ ਨੂੰ ਇਹ ਰਾਈਟ ਮਿਲਿਆ ਸੋ ਹਰਸਿਮਰਨ ਦੀਆਂ ਪ੍ਰਾਇਓਰਟੀਜ਼ ਟੂ ਲੋਅਰ ਪ੍ਰਾਪਰਟੀ ਟੈਕਸਿਸ ਸਮਾਰਟ ਜ਼ੋਨਿੰਗ ਜੋਬਸ ਬਿਜ਼ਨਸਿਸ ਇਕਨੋਮੀ ਦੀ ਕਹਿੰਦੇ ਹੁੰਦੇ ਕਿ ਗਰੋਥ ਦੇ ਲਈ ਇਨਫਰਾਸਟ੍ਰਕਚਰ ਪਾਰਕਿੰਗ ਐਂਡ ਟ੍ਰੈਫਿਕ ਸੇਫ ਨੇਬਰਹੁੱਡਸ ਸੋ ਹਰਸਿਮਰਨ ਹੋਰਾਂ ਨਾਲ ਸਾਡੀ ਬੀਤੇ ਦਿਨ ਵੀ ਬੜੀ ਲੰਬੀ ਥੋੜੀ ਗੱਲਬਾਤ ਹੋਈ ਉਹ ਵੀਡੀਓ ਸਾਡੇ ਯੂਟਿਊਬ ਚੈਨਲ ਤੇ ਵੀ ਉੱਤੇ ਆ ਸੋ ਜ਼ਰੂਰ ਤੁਸੀਂ ਹਰਸਿਮਰਨ ਦੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਹਰਸਿਮਰਨ ਬੈਸਟ ਵਿਸ਼ਿਸ ਵੀਰੇ ਤੁਹਾਨੂੰ ਤੇ ਬਹੁਤ ਸਾਰਾ ਪਿਆਰ
9: Thank you ji, thank you, thank you, thank you so much. So program, Punjabi Dharat is for real, the number apna 956 is the hatter, 33 33 calls are rahi hain, mainu ek minute dao. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Very good. G5161, hello?
10: Hello?
0: G?
10: ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
10: ਅਸੀਂ ਡੋਰੀ ਕਾਲ ਚੱਲਦੇ ਸੀ ਮੈਨੂੰ ਇੱਕ ਯਾਦ ਆ ਗਈ 8-10 ਸਾਲ ਪਹਿਲੇ ਮੈਂ ਕਿਸੇ ਪਰਿਵਾਰ ਨੂੰ ਮਿਲ ਗਿਆ ਸੀ ਤੇ ਉਹਨਾਂ ਨੇ ਇੱਕ ਡੋਗ ਰੱਖਿਆ ਸੀਗਾ ਉਹਨਾਂ ਦੀ ਇੰਨੀ ਅਟੈਚਮੈਂਟ ਸੀ ਡੋਗ ਦੀ ਡੋਗ ਨਾਲ ਤੇ ਡੋਰੀ ਉਹਨਾਂ ਨਾਲ ਉਹ ਇੱਕ ਵਾਰੀ ਕੈਲੀਫੋਰਨੀਆ ਗਏ ਡੋਗ ਨੂੰ ਪਿੱਛੇ ਛੱਡ ਗਏ ਤੇ ਉਹਨਾਂ ਦੇ ਪਿੱਛੇ ਮਦਰ ਸੀ ਕੱਲੀ
0: ਅੱਛਾ
10: ਉਹ 8 ਦਿਨ ਰਹਿ ਕੇ ਆਏ ਉਹ 8 ਦਿਨ ਡੋਗ ਨੇ ਖਾਣਾ ਨੀ ਖਾਧਾ
0: ਅੱਛਾ
10: ਉਹ ਮੈਨੂੰ ਮਾਲਕ ਦੱਸਦਾ ਸੀ ਕਹਿੰਦਾ ਜਦੋਂ ਵਾਪਸ ਆਏ ਹੋ ਤੇ ਉਦਣ ਉਹਨਾਂ 8 ਦਿਨ ਬਾਅਦ ਖਾਣਾ ਖਾਧਾ
0: ਅੱਛਾ ਵੀ ਉਹਨੂੰ ਸੀਗਾ ਵੀ ਮੇਰੇ ਜਿਹੜੇ ਮਾਲਕ ਨੇ ਉਹ ਪਤਾ ਨੀ ਕਿੱਥੇ ਚਲੇ ਗਏ ਹੈ
10: ਹਾਂ ਹਾਂ ਤੇ 8 ਦਿਨ ਖਾਣਾ ਖਾਧਾ ਨੀ
0: ਅੱਛਾ ਦੇਖ ਲਓ
10: ਉਹ ਦਿੰਦੀ ਸੀ ਉਹ ਸੁੰਘੇ ਦੇ ਪਾਸੇ ਕਰ ਦਿੰਦਾ ਸੀਗਾ
0: ਅੱਛਾ
10: ਤੇ ਫਿਰ ਮੁੜ ਕੇ ਫਿਰ ਉਹ ਕਹਿੰਦੇ ਅਸੀਂ ਇਹ ਸੋਚਿਆ ਵੀ ਅਸੀਂ ਜਾਣਾ ਨਾਮ ਮਨਜ਼ੂਰ ਹੈ ਬਾਕੀ ਜੇ ਕਹੋ ਤੁਸੀਂ ਤੁਹਾਨੂੰ ਕਿਸੇ ਕੋਈ ਦੂਜੇ ਡੈਥ ਹੋ ਗਈ ਕਿਸੇ ਨੇ ਤੁਹਾਨੂੰ ਆਇਆ ਨੀ ਤੁਸੀਂ ਵੀ ਜਾਓ ਇਹ ਕੋਈ ਬਹੁਤ ਸਿਆਣੀ ਗੱਲ ਨੀ ਕਿਉਂਕਿ ਅਟੈਚਮੈਂਟ ਜਨਮ ਤੁਹਾਡੀ ਅਟੈਚਮੈਂਟ ਉਹਦੀ ਤੇ ਦੂਜੇ ਬੰਦੇ ਥੋੜੀ ਹੋਣੀ ਹੋ ਸਕਦੀ ਹੈ ਇਸ ਕਰਕੇ ਕਿਸੇ ਨੂੰ ਨਾਰਾਜ਼ਗੀ ਦੀ ਲੋੜ ਨਹੀਂ ਅਗਰ ਕੋਈ ਨਹੀਂ ਆਇਆ
11: ਮੇਰਾ ਡੋਗ ਇੱਕ ਦਿਨ ਬਿਮਾਰ ਹੋ ਗਿਆ ਐਕਚੁਅਲੀ ਸੱਟ ਲੱਗ ਗਈ ਸੀਗੀ
3: ਤਾਂ ਮੈਂ ਉਹ ਡਾਕਟਰ ਨੂੰ ਪੁੱਛਿਆ ਮੈਂ ਕਿਹਾ ਕਿੰਨੇ ਕੁ ਪੈਸੇ ਲੱਗਣਗੇ, ਉਹ ਕਹਿੰਦਾ ਸੀਗਾ $10,000 ਲੱਗਣਾ।
9: ਅੱਛਾ,
3: ਮੈਂ ਮੁੰਡੇ ਨੂੰ ਫੋਨ ਕਰ ਦਿੱਤਾ, ਮੈਂ ਕਿਹਾ ਕਾਕਾ ਉਹ ਕਹਿੰਦਾ ਵੀ $10,000 ਲੱਗਣਾ। ਮੁੰਡੇ ਦਾ ਪਤਾ ਮੈਂ ਤੁਹਾਨੂੰ ਪਿਆਰ ਦੀ ਗੱਲ ਲੱਗਾ ਦੱਸਣ, ਮੁੰਡਾ ਕਹਿੰਦਾ ਡੈਡੀ ਤੈਨੂੰ ਕਿਹਾ ਕਿ ਇੰਦਾ ਪੈਸੇ ਪੁੱਛਣ ਦਾ।
9: ਅੱਛਾ, ਠੀਕ ਹੈ,
3: $10,000 ਦੇ ਕੇ ਆਇਆ ਡਾਕਟਰ ਨੂੰ ਕਹਿ ਕੇ ਆਇਆ, ਕਹਿੰਦਾ ਕਿਸੇ ਹੋਰ ਦਾ ਕੁੱਤਾ ਨਾ ਪੈਸੇ ਪੇ ਕਰਦਾ ਤਾਂ ਮੈਨੂੰ ਕਾਲ ਕਰਕੇ ਦੱਸ ਦੇਈ ਹੈ ਨਾ।
9: ਅੱਛਾ,
3: ਇੱਕ ਸਾਡਾ ਮਿੱਤਰ ਸੀਗਾ ਤੇ ਉਹਨਾਂ ਦੇ ਰਿਸ਼ਤੇਦਾਰ ਆ ਗਏ ਇੰਗਲੈਂਡ ਤੋਂ, ਕੁੱਤੇ ਨੇ ਕਿਤੇ ਨਾ ਖਿਜੋ ਨੇ ਰੂੰ ਖਾ ਲਿਆ ਸੋਫੇ ਚੋਂ ਕੱਢ ਕੇ, $29,000 ਦਾ ਬਿੱਲ ਬਣਿਆ, ਕੁੱਤਾ ਫੇਰ ਮਰ ਗਿਆ। ਇਹ ਐਕਸਪੈਂਸਿਵ ਵੀ ਬੜੇ ਇਹਨਾਂ ਦੇ, ਤਾਂ ਕਈ ਵਾਰੀ ਫਿਰ ਪਿਆਰ ਇੰਨਾ ਪੈ ਜਾਂਦਾ ਵੀ ਇਹ ਨਾ ਜਾਣੀ ਕੇ ਬੰਦਾ ਕਹਿੰਦਾ ਕੋਈ ਗੱਲ ਨੀ ਮੈਂ ਆਪਣਾ ਦੰਦ ਨੀ ਲਵਾਇਆ,
9: ਅਗਲੇ 10-15 ਸਾਲਾਂ ਬਾਅਦ ਕਹੋਗੇ ਕਿ ਸਾਡੀ ਜ਼ਿੰਦਗੀ ਦਾ ਬਹੁਤ ਹੀ ਵਧੀਆ ਫੈਸਲਾ ਸੀ। ਐਂਡ ਦੇਖੋ, ਹਰੇਕ ਨੂੰ ਹੁੰਦਾ ਕਿ ਅਸੀਂ ਕੰਮ ਕਰੀਏ ਬਟ ਨਾਲ ਦੀ ਨਾਲ ਇੰਨਾ ਨਾ ਕੰਮ ਕਰਨਾ ਪਵੇ ਕਿ ਸਾਰੀ ਜ਼ਿੰਦਗੀ ਲੰਘ ਜਾਵੇ। ਉਹਦੇ ਲਈ ਇਨਵੈਸਟਿੰਗ ਬਹੁਤ ਇੰਪੋਰਟੈਂਟ ਹੈ। ਜਿਹੜਾ ਬੰਦਾ ਇਨਵੈਸਟ ਕਰ ਲੂਗਾ ਉਹ ਇੱਥੇ ਸੁਖੀ ਰਹੂਗਾ, ਜਿਹੜਾ ਨਹੀਂ ਕਰਦਾ ਉਹ ਪਛਤਾਊਗਾ। ਸੌਰਵ ਜੀ, ਵੈਲਕਮ ਸਰ। ਸੌਰਵ ਜੀ, ਬਾਕੀ ਆਈ ਥਿੰਕ ਚਲੋ ਪਛਤਾਵੇ ਬੜੇ ਆ, ਬਟ ਇਸ ਤੋਂ ਵੱਡਾ ਪਛਤਾਵਾ ਨਹੀਂ ਕੋਈ ਹੋਣਾ ਵੀ ਜਿਹੜਾ ਬੰਦਾ ਇਨਵੈਸਟਿੰਗ ਨਹੀਂ ਸ਼ੁਰੂ ਕਰਦਾ ਤੇ ਉਹਦੀ ਫਿਰ ਹੋ ਜਾਂਦੀ ਹੈ 50-60 ਦੀ ਉਮਰ, ਉਹ ਫਿਰ ਤੁਸੀਂ ਕਦੇ ਉਹ ਟਾਈਮ ਵਾਪਸ ਨਹੀਂ ਲਾ ਸਕਦੇ।
11: ਡੈਫੀਨੇਟਲੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈਗੀ ਹੈ ਕਿ ਟਾਈਮ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਮੋਰ ਓਵਰ ਸਾਨੂੰ ਇਹ ਦੇਖਣਾ ਪਏਗਾ ਕਿ ਕੈਨੇਡਾ ਦੇ ਵਿੱਚ ਫਾਈਨੈਂਸ਼ੀਅਲ ਰਿਟਾਇਰਮੈਂਟ ਨਾਮ ਦੀ ਚੀਜ਼ ਹੈ ਕੀ ਹੈ। ਐਕਚੁਅਲ ਦੇ ਵਿੱਚ ਫਾਈਨੈਂਸ਼ੀਅਲ ਰਿਟਾਇਰਮੈਂਟ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਕੰਮ ਕਰਨਾ ਬੰਦ ਕਰ ਦਈਏ ਤਾਂ ਪੈਸਾ ਸਾਡੇ ਲਈ ਕੰਮ ਕਰੇ, ਭਾਵ ਕਿ ਜਿਹੜੀ ਸਾਡੀ ਲਾਈਫ ਸਟਾਈਲ ਦੀ ਕੋਸਟ ਹੈ, ਜਿਹੜੇ ਸਾਡੀ ਹੋਬੀਜ਼ ਨੇ, ਸਾਡੇ ਜਿਹੜੇ ਆਪਣਾ ਲੈਗਸੀ ਪਲੈਨਿੰਗ ਹੈ, ਇਨਹੈਰੀਟੈਂਸ ਹੈ, ਬੱਚਿਆਂ ਲਈ ਆਪਾਂ ਛੱਡਣਾ ਚਾਹੁੰਦੇ ਹਾਂ, ਉਹਦੀ ਪਲੈਨਿੰਗ ਇੰਨੀ ਅੱਛੇ ਤਰੀਕੇ ਨਾਲ ਹੋਵੇ ਕਿ ਸਾਡੀ ਅੱਜ ਦੀ ਜ਼ਿੰਦਗੀ ਤੇ ਕੱਲ ਦੀ ਜਿਹੜੀ ਲੈਗਸੀ ਹੈ, ਮੀਨਸ ਪੈਸਾ ਜਿਹੜੇ ਅਸੀਂ ਬੱਚਿਆਂ ਨੂੰ ਛੱਡਣਾ ਚਾਹੁੰਦੇ ਹੈਗੇ ਆ, ਉਹ ਵਧੀਆ ਤਰੀਕੇ ਨਾਲ ਪਾਸ ਆਨ ਹੋਵੇ। ਸੋ ਇਹ ਪਲੈਨਿੰਗ ਤੋਂ ਬਿਨਾਂ ਕਿਵੇਂ ਸੰਭਵ ਹੈ? ਮਤਲਬ ਕੈਨੇਡਾ ਪੈਨਸ਼ਨ ਪਲਾਨ ਤੇ ਓਲਡ ਏਜ ਸਿਕਿਉਰਿਟੀ ਦੇ ਜਿਹੜੇ ਪੇਮੈਂਟਸ ਹੈਗੀਆਂ ਨੇ, ਜਿਹੜੇ ਫੋਰਚੂਨੇਟਲੀ ਸਾਨੂੰ ਮਿਲ ਰਹੀਆਂ ਨੇ, ਉਹ ਸਾਨੂੰ ਕਿਵੇਂ ਇੰਨਾ ਕੁ ਪੈਸਾ ਦੇ ਸਕਦੀਆਂ ਨੇ ਕਿ ਸਾਡਾ ਜੀਵਨ ਦਾ ਜਿਹੜਾ ਪੱਧਰ ਹੈ ਉਹ ਅੱਜ ਤੇ ਕੱਲ ਸੁਰੱਖਿਅਤ ਹੈ? ਉਹ 15-20% ਤੋਂ ਉੱਪਰ ਹੈ ਹੀ ਨਹੀਂ ਹੈ। ਔਰ ਇਹ ਆਪਾਂ ਭਲੀ ਭਾਂਤੀ ਸਮਝ ਲਿਆ ਹੈ ਕਿ ਐਂਡ ਆਫ ਦਾ ਡੇ ਦ ਮੋਸਟ ਇੰਪੋਰਟੈਂਟ ਥਿੰਗ ਇਨ ਲਾਈਫ ਇਜ਼ ਕਿ ਤੁਹਾਡਾ ਪੈਸਾ ਕਿੰਨਾ ਪ੍ਰੋਡਕਟਿਵ ਹੈ। ਭਾਵ ਕਿ ਸਟਾਕ ਮਾਰਕੀਟ ਦੇ ਵਿੱਚ ਵੀ ਰਿਸੈਸ਼ਨ ਆਉਂਦਾ, ਡਿਪ ਆਉਂਦੇ ਨੇ, ਕਰੈਕਸ਼ਨ ਆਉਂਦੀਆਂ ਨੇ, ਰੀਅਲ ਸਟੇਟ ਦੀ ਮਾਰਕੀਟ ਵੀ ਡਾਊਨ ਗਈ ਹੈ, ਇਹ ਤੱਕ ਚੱਲਣਾ ਹੈ। ਜੇ ਆਪਾਂ 1970 ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ 1977, 85 to 87, 93, 95 ਐਸੇ ਬਹੁਤ ਸਾਰੇ ਇਵੈਂਟਸ ਹੋਏ ਨੇ ਜਦੋਂ ਰੀਅਲ ਸਟੇਟ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਇਹ ਨਹੀਂ ਹੈਗਾ ਕਿ ਸਟਾਕ ਮਾਰਕੀਟ ਹੀ ਜਿਹੜੀ ਹੈਗੀ ਹੈ ਉਹ ਅਲਟੀਮੇਟ ਸੋਲੂਸ਼ਨ ਹੈ ਫੋਰ ਇਨਵੈਸਟਮੈਂਟ ਪਲੈਨਿੰਗ ਐਂਡ ਅਦਰ ਆਸਪੈਕਟ। ਲੰਬੇ ਸਮੇਂ ਤੋਂ ਤੁਹਾਡੇ ਪੋਰਟਫੋਲੀਓ ਦਾ ਇੱਕ ਅਨਿੱਖੜਵਾ ਅੰਗ ਬਣ ਕੇ ਆ ਰਿਹਾ ਹੈ। ਪਰ ਐਂਡ ਆਫ ਦਾ ਡੇ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਸਾਡੀ ਲਾਈਫ ਦੇ ਵਿੱਚ ਬੇਸਡ ਔਨ ਆਰ ਸਿਚੁਏਸ਼ਨ ਕਿ ਅਸੀਂ ਕੌਣ ਹੈ, ਸਾਡੀ ਇਨਕਮ ਕੀ ਹੈ, ਸਾਡੀ ਰਿਸਕ ਐਡਜਸਟਡ ਰਿਟਰਨ ਕੀ ਹੈ, ਸਾਡੀ ਫੈਮਿਲੀ ਦਾ ਸਾਈਜ਼ ਕੀ ਹੈ, ਸਾਨੂੰ ਕੀ ਚਾਹੀਦਾ ਹੈਗਾ, ਅਸੀਂ ਰਿਸਕ ਕਿੰਨਾ ਲੈਣਾ ਹੈਗਾ, ਜਦ ਅਸੀਂ ਆਪਣੇ ਆਪ ਨੂੰ ਡਾਇਵਰਸੀਫਾਈਡ ਨਹੀਂ ਰੱਖਾਂਗੇ ਤੇ ਸਾਡੀ ਜਿਹੜੀ ਇਨਵੈਸਟਮੈਂਟ ਹੈਗੀ ਹੈ ਉਹ ਇੱਕ ਸਹੀ ਪਲਾਨ ਦੇ ਅਧੀਨ ਨਹੀਂ ਹੋ ਪਾਏਗੀ। ਸੋ ਐਵਰੀਬਡੀ ਇਜ਼ ਇਨਵੈਸਟਿੰਗ ਬਟ ਐਵਰੀਬਡੀ ਹੈਜ਼ ਡਿਫਰੈਂਟ ਰਿਜ਼ਲਟਸ। ਕਿਉਂ? ਕਿਉਂਕਿ ਇਨਵੈਸਟਿੰਗ ਦੇ ਜਿਹੜੇ ਆਸਪੈਕਟਸ ਨੇ ਉਹ ਪ੍ਰੋਪਰਲੀ ਫੋਲੋ ਨਹੀਂ ਹੋ ਪਾ ਰਹੇ। ਸੋ ਇਸ ਕਰਕੇ ਕੋਈ ਵੀ ਚੀਜ਼ ਗਲਤ ਜਾਂ ਸਹੀ ਨਹੀਂ ਹੈ, ਇਸ ਚੱਕਰ 'ਚ ਨਹੀਂ ਪੈਣਾ। ਨੋ ਨੋ ਨੋ, ਇਹ ਦੇਖਣਾ ਹੈਗਾ ਮੈਂ ਕੌਣ ਹੈ, ਮੇਰੀ ਇਨਕਮ ਕਿਸ ਤਰ੍ਹਾਂ ਹੈ, ਮੇਰਾ ਫੈਮਿਲੀ ਦਾ ਸਾਈਜ਼ ਕੀ ਹੈ, ਮੇਰੇ ਰਿਕੁਆਇਰਮੈਂਟਸ ਕੀ ਨੇ, ਮੇਰੀ ਟੈਕਸ ਦੀ ਸਿਚੁਏਸ਼ਨ, ਮੇਰੇ ਇਨਕਮ ਦੇ ਨੀਡਸ ਕੀ ਹੈ, ਮੇਰੀ ਇਨਵੈਸਟਮੈਂਟ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਭਾਵ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਅਬਰਪਟਲੀ ਕੁਝ ਟ੍ਰੇਡਸ ਪਲੇਸ ਕਰਨੇ ਆ, ਤੁਸੀਂ ਅੱਜ ਆਪਸ਼ਨ ਸ਼ੁਰੂ ਕਰ ਦਿਓ, ਤੁਸੀਂ ਅੱਜ ETF ਖਰੀਦਣਾ ਸ਼ੁਰੂ ਕਰ ਦਿਓ। ਕੀ ETF ਖਰੀਦਣਾ ਜਾਂ ਸਟਾਕ ਖਰੀਦਣਾ ਇੱਕ ਇਨਵੈਸਟਮੈਂਟ ਪਲੈਨਿੰਗ ਜਾਂ ਰਿਟਾਇਰਮੈਂਟ ਪਲੈਨਿੰਗ ਦਾ ਪ੍ਰੋਪਰ ਇੱਕ ਆਸਪੈਕਟ ਬਣ ਸਕਦਾ? ਨਹੀਂ। ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਐਂਡ ਆਫ ਦਾ ਡੇ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਹਾਊ ਵੀ ਕੈਨ ਪਲੈਨ ਦਾ ਥਿੰਗਸ ਟੂ ਮੇਕ ਸ਼ੋਰ ਦੈਟ ਆਉਣ ਵਾਲਾ ਸਮਾਂ ਸਾਡੇ ਲਈ ਕੰਡਿਊਸਿਵ ਹੋਵੇ, ਪ੍ਰੋਫਿਟੇਬਲ ਹੋਵੇ, ਸਾਡੀਆਂ ਜ਼ਰੂਰਤਾਂ ਦੇ ਮੁਤਾਬਿਕ ਹੋਵੇ, ਤੇ ਪੈਸਾ ਸਾਡੇ ਲਈ ਉਹ ਕੰਮ ਕਰੇ ਜੋ ਉਸ ਤੋਂ ਲੋੜੀਂਦਾ ਹੈ, ਭਾਵ ਕਿ ਮਨੀ ਡਸ ਦਾ ਸੇਮ ਥਿੰਗ ਵਿਚ ਵੀ ਐਕਸਪੈਕਟ ਦਾ ਮਨੀ ਟੂ ਡਿਲੀਵਰ ਐਟ ਅ ਗਿਵਨ ਪੁਆਇੰਟ ਆਫ ਟਾਈਮ ਔਰ ਉਸੇ ਹੀ ਮਿਕਦਾਰ ਦੇ ਵਿੱਚ। ਸੋ ਮਨੀ ਔਰ ਇਨਵੈਸਟਮੈਂਟ ਦੋ ਅਲੱਗ ਅਲੱਗ ਚੀਜ਼ਾਂ ਨੇ, ਪਲੈਨਿੰਗ ਔਰ ਟ੍ਰਾਂਜੈਕਸ਼ਨ ਦੋ ਅਲੱਗ ਅਲੱਗ ਚੀਜ਼ਾਂ ਨੇ। ਹਾਂ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਪ੍ਰਤੀ ਕਿੰਨੇ ਜ਼ਿਆਦਾ ਸੁਚੇਤ ਹੋ ਔਰ ਕੀ ਕਰ ਸਕਦੇ ਹੋ। ਕੁਐਸਚਨਸ ਬਹੁਤ ਸਾਰੇ ਨੇ, ਸੋ ਆਈ ਕੈਨ ਟੇਕ ਲਾਈਕ 30 ਮਿੰਟਸ ਔਰ 45 ਮਿੰਟਸ ਆਫ ਯੋਰ ਪ੍ਰੈਸ਼ੀਅਸ ਟਾਈਮ ਟੂ ਟਾਕ ਅਬਾਊਟ ਦੈਟ, ਬਟ ਗੱਲ ਇਹ ਹੈ ਕਿ ਕਿਉਂ ਨਾ ਆਪਾਂ ਇੱਕ ਸਪੈਸ਼ਲਿਸਟ ਨਾਲ ਬੈਠੀਏ, ਆਪਣੀ ਸਿਚੁਏਸ਼ਨ ਡਿਸਕਸ ਕਰੀਏ ਤੇ ਦੇਖੀਏ ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਅਸੀਂ ਕੱਲ੍ਹ ਦੇ ਬਿਹਤਰ ਨੂੰ, ਮੀਨਸ ਕੱਲ੍ਹ ਦੀ ਬਿਹਤਰੀ ਨੂੰ ਕਿਵੇਂ ਇਨਕੋਰਪੋਰੇਟ ਕਰ ਸਕਦੇ ਹਾਂ। ਸੋ ਗਿਵ ਮੀ ਅ ਕਾਲ, ਲੈਟਸ ਸਿਟ ਡਾਊਨ ਐਂਡ ਕ੍ਰੀਏਟ ਅ ਡਿਫਰੈਂਸ ਇਨ ਯੋਰ ਫਾਈਨੈਂਸ਼ੀਅਲ ਲਾਈਫ, ਜਿਹਦਾ ਦਾਰੋ ਮਦਾਰ ਸਾਰਾ ਤੁਹਾਡੀ ਪ੍ਰੋਪਰ ਔਰ ਅੱਛੀ ਲਾਈਫ ਦੇ ਉੱਪਰ ਡਿਪੈਂਡ ਕਰ ਰਿਹਾ ਹੈ। 416-833-8533, 416-833-8533, ਜੀ ਨਵੀ
9: ਨੰਬਰ ਇੱਕ ਵੀ ਕਿਹਾ 416-833-8533, 416-833-8533, 416-833-8533। ਸੌਰਵ ਜੀ ਥੈਂਕ ਯੂ ਸੋ ਮਚ।
11: ਥੈਂਕ ਯੂ ਜੀ।
9: ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337। ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ ਯਾਰ ਸਾਰੇ ਨਾਲ, ਥੈਂਕ ਯੂ ਸੋ ਮਚ। ਐਂਡ 905-673-3337 ਆਪਣਾ ਫੋਨ ਨੰਬਰ ਹੈ। ਸੋ ਮੇਕ ਸ਼ੋਰ ਕਰ ਲਈ ਸਾਰੀ ਤੁਹਾਨੂੰ ਗੱਲਬਾਤ ਤੁਹਾਡੇ ਨਾਲ, ਸੋਰੀ ਜਿਹੜੇ ਮੈਸੇਜ ਨੇ ਸਾਡੇ ਉਹ ਵੀ ਪਹੁੰਚਣੇ ਚਾਹੀਦੇ। ਇੱਕ ਤਾਂ ਤੁਹਾਨੂੰ ਅਸੀਂ ਮਨਪ੍ਰੀਤ ਦਾ ਨੰਬਰ ਦਈਏ, ਮਨਪ੍ਰੀਤ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ ਮਨਪ੍ਰੀਤ, ਤੇ ਮਨਪ੍ਰੀਤ ਦੇ ਨਾਲ ਤੁਸੀਂ ਇੱਕ ਵਾਰ ਕੰਮ ਕਰ ਲਿਆ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਹੋ ਗਈ। ਸਾਡੇ ਹਜ਼ਾਰਾਂ ਲਿਸਨਰਸ ਨੂੰ ਡਿਸਕਾਊਂਟ ਲੈ ਕੇ ਦਿੱਤਾ, ਬਹੁਤ ਵੱਡਾ ਮਨਪ੍ਰੀਤ ਨੇ। 416-500-1818, 416-500-1818। ਫੈਸ਼ਨ ਆਈ ਕਿਊ ਲੇਡੀਜ਼, ਇੱਕ ਸੂਟ ਲੈਣਾ ਦੂਜਾ ਮਿਲ ਜੂਗਾ ਤੁਹਾਨੂੰ 50% ਆਫ, ਇੱਕ ਜੁੱਤੀ ਲੈਣੀ ਹੈ ਦੂਜੀ ਮਿਲ ਜੂ ਤੁਹਾਨੂੰ 50% ਆਫ। ਤੁਸੀਂ ਅਗਰ ਜੂਲਰੀ ਦਾ ਸੈੱਟ ਲੈਣਾ ਇੱਕ ਲੋ ਦੂਜਾ 50% ਆਫ। ਸੋ ਐਸੀ ਐਸੀ ਡੀਲਾਂ ਲੱਗੀਆਂ ਨੇ ਐਟ ਵਨ ਐਂਡ ਓਨਲੀ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਨੰਬਰ ਹੈ 905-453-2225, 905-453-2225। ਸੋ ਬੜੀ ਸੋਹਣੀ ਗੱਲ ਹੋ ਰਹੀ ਸੀ ਆਪਣੀ, ਬਟ ਪਹਿਲਾਂ ਵੀਰ ਲਈ ਗਾਣਾ ਲਾ ਦਈਏ ਜਿਹਨੇ

0: ਦਾ ਗਾਣਾ ਸੁਣਿਆ ਨੀ, ਗੇੜੀ ਡ੍ਰਿਪ ਏ ਕਦੋਂ ਆਇਆ ਜੈਜ਼ੀ ਹੋਣਾ ਦਾ? ਚਲੋ ਕੋਈ ਨਾ, ਸੁਣਾਂਗੇ ਜ਼ਰੂਰ ਥੋੜ੍ਹੇ ਸਮਾਂ ਕੱਢ ਕੇ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਆਪਣਾ 9056733337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ। ਐਂਡ ਲੈ ਕੇ ਚੱਲਦੇ ਇੱਕ ਵਾਰ ਫਿਰ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੇ। ਕੱਲ ਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਏਅਰਪੋਰਟ ਰੋਡ ਕੁਈਨ ਲੋਕੇਸ਼ਨ ਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਸੋ ਵੈਲਕਮ ਸੁਖ ਜੀ, ਕਿਵੇਂ ਹੋ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਸਾਡੀ ਟੀਮ ਚ ਵੀ ਪੂਰੀ ਐਕਸਾਈਟਮੈਂਟ ਆ। ਕੱਲ ਸ਼ਾਮ ਨੂੰ 6 ਵਜੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸੜਕੋ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ ਨਵੀ ਬਾਈ ਜੀ, ਚਾਰੋਂ ਦਿਨ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ, ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਸੋ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਲੋਐਸਟ ਪ੍ਰਾਈਸ ਤੁਸੀਂ ਆਪਣੇ ਘਰ ਲੈ ਕੇ ਜਾਣਾ ਫਰਨੀਚਰ ਦੇ ਉੱਪਰ, ਲੇਟੈਸਟ ਫਰਨੀਚਰ ਲੈ ਕੇ ਜਾਣਾ, ਤੇ ਨਾਲ ਇੱਕ ਕੰਟੇਨਰ ਹੀ ਪੂਰਾ ਮੰਗਾ ਲਿਆ ਤੋਹਫਿਆਂ ਦਾ, ਹਰੇਕ ਪਰਚੇਜ ਨਾਲ ਤੋਹਫਾ ਤੋਹਫਾ ਤੋਹਫਾ ਲਾਜ਼ਮੀ ਦਿੱਤਾ ਜਾਣਾ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ, ਜੀ ਹਾਂ, ਹਾਈਡ੍ਰੋਲਿਕ ਬੈਡਰੂਮ ਸੈੱਟ ਦੀ ਗੱਲਬਾਤ ਕਰਦੇ ਹਾਂ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਉੱਪਰ ਫੱਟਾ ਲੱਗਾ ਹੋਇਆ, ਆ ਕੇ ਕਹਿੰਦੇ ਭਾਈ ਫੱਟੇ ਵਾਲਾ ਬੈਡਰੂਮ ਸੈੱਟ ਲੈਣਾ, ਇਟਾਲੀਅਨ ਸੀਰੀਜ਼ ਦਾ ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ, ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, 4,000 4,500 ਦਾ ਲੈਂਦੇ ਆਇਓ। ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਪਹੁੰਚਣਗੇ ਪੂਰਾ ਬੈਡਰੂਮ ਸੈੱਟ 1899 ਦੇ ਵਿੱਚ, $1900 ਦੇ ਵਿੱਚ ਪੂਰਾ ਬੈਡਰੂਮ ਸੈੱਟ ਲੈ ਕੇ ਜਾਣਾ, ਤੇ ਨਾਲ 50 ਇੰਚ ਦਾ ਟੈਲੀਵਿਜ਼ਨ ਐਲਈਡੀ ਟੀਵੀ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਦਾ ਫ੍ਰੀ ਗਿਫਟ ਮਿਲਣਾ ਹੀ ਮਿਲਣਾ। ਸੋ ਜ਼ਰੂਰ ਇੱਕ ਚੱਕਰ ਲਾਓ ਚਾਰੋਂ ਦਿਨ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ।

0: ਵਾਕਰ ਡਰਾਈਵ ਤੇ ਤੁਸੀਂ ਇਹ ਗੇੜਾ ਜ਼ਰੂਰ ਲਗਾਇਓ। ਸੋ ਪ੍ਰੋਗਰਾਮ ਪੰਜਾਬੀ ਲੈਣਾ ਸਾਡੇ ਨਾਲ ਜੁੜ ਚੁੱਕੇ ਨੇ ਬੋਲਟਨ ਕੀਆ ਦੇ ਸੀਈਓ ਜੀਵਨ ਜੀ। ਕੀਆ ਦੀਆਂ ਗੱਡੀਆਂ ਅੱਜ ਕੱਲ੍ਹ ਸਭ ਤੋਂ ਹਾਈ ਡਿਮਾਂਡ 'ਚ ਹੈ। ਕੀਆ ਦੀ ਰਿਲਾਇਬਿਲਟੀ, ਕੀਆ ਨੇ ਜੋ ਆਪਣੇ ਗੱਡੀਆਂ ਦੇ ਸ਼ੇਪਸ ਨੂੰ ਬਹੁਤ ਮੈਂ ਕਹਿੰਦਾ ਕਿ ਰੀਮਾਡਲ ਕੀਤਾ, ਅਤੇ ਤੁਸੀਂ ਦੇਖ ਕੇ ਕਹੋਗੇ ਬੱਲੇ ਯਾਰ ਗੱਡੀ ਲੱਗਦੀ ਬੜੀ ਘੈਂਟ ਹੈ। ਸੋ ਜੀਵਨ ਸਾਡੇ ਨਾਲ ਨੇ, ਜੀਵਨ ਕਿਵੇਂ ਹੋ?
1: ਬਹੁਤ ਵਧੀਆ ਵੀਰੇ, ਤੁਸੀਂ ਦੱਸੋ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਬੱਲੇ ਬੱਲੇ ਆ। ਸੋ ਦੱਸੋ ਜ਼ਰੂਰ ਬੋਲਟਨ ਕੀਆ ਨੇ ਫਿਰ ਸਾਡੇ ਲਿਸਨਰਸ ਲਈ ਕੀ ਸਪੈਸ਼ਲ ਆਫਰ ਤੁਸੀਂ ਲੈ ਕੇ ਆਏ ਹੋ?
1: ਸੋ ਆਪਣੇ ਕੋਲ 2027 ਦਾ ਕੀਆ ਸੈਲਟੋਸ ਆ ਗਿਆ। ਸੋ ਕੀਆ ਨੇ ਸੈਲਟੋਸ ਨੂੰ ਰੀਡਿਜ਼ਾਈਨ ਕੀਤਾ। ਸੋ ਗੂਗਲ ਤੇ ਕੀਆ ਦਾ ਸੈਲਟੋਸ ਇੱਕ ਵਾਰੀ ਪਾ ਕੇ ਨਿਗਾਹ ਮਾਰ ਲਓ। ਇਹਦੇ ਤੋਂ ਸੋਹਣਾ SUV ਜਿੰਨੀ ਪ੍ਰਾਈਸ ਦੇ ਵਿੱਚ ਹੈਗਾ, ਸਿਰਫ 31,000 ਤੋਂ ਸ਼ੁਰੂ ਹੋ ਜਾਂਦਾ। ਇੰਨੀ ਪ੍ਰਾਈਸ ਦੇ ਵਿੱਚ 5-ਸੀਟਰ SUV, ਜਿੰਨੀ ਉਹਦੀ ਸ਼ੇਪ ਸੋਹਣੀ ਆ ਕਿਸੇ ਬ੍ਰਾਂਡ 'ਚ ਨਹੀਂ ਤੁਹਾਨੂੰ ਮਿਲਣਾ। 5 ਸਾਲ ਦੀ ਆਪਾਂ 1,00,000 ਕਿਲੋਮੀਟਰ ਦੀ ਤੁਹਾਨੂੰ ਕੰਪ੍ਰੀਹੈਂਸਿਵ ਬੰਪਰ ਟੂ ਬੰਪਰ ਦੀ ਵਾਰੰਟੀ ਵੀ ਨਾਲ ਦਿੰਦੇ ਹਾਂ। ਸੋ ਪ੍ਰਾਈਸ ਪੁਆਇੰਟ ਬਹੁਤ ਸਟਰੋਂਗ ਆ, ਗੱਡੀ ਦੀ ਸ਼ੇਪ ਬਹੁਤ ਜ਼ਿਆਦਾ ਸੋਹਣੀ ਕਰਤੀ ਆ। 30 ਇੰਚ ਦਾ ਉਹਦੇ 'ਚ ਡਿਸਪਲੇ ਪੈਨਲ ਲੱਗਿਆ, ਕਾਫ਼ੀ ਲੋਡਡ ਫੀਚਰਸ ਆ। ਚਾਹੇ ਤੁਸੀਂ ਬੇਸ ਟ੍ਰਿਮ ਦੀ ਗੱਲ ਕਰ ਲਓ, ਜੇ ਟੋਪ ਟ੍ਰਿਮ ਦੇ ਵਿੱਚ ਤੁਸੀਂ ਚਲੇ ਜਾਂਦੇ ਹੋ, ਬਹੁਤ ਜ਼ਿਆਦਾ ਪ੍ਰੀਮੀਅਮ ਤੁਹਾਨੂੰ ਇੰਟੀਰੀਅਰ ਗੱਡੀ ਦਾ ਮਿਲਦਾ ਵਾ। ਸੋ ਕੋਈ ਵੀ ਬੰਦਾ ਪੰਜਾਬੀ ਲੈਣਾ ਤੋਂ ਆਪਣੇ ਕੋਲ ਸੁਣ ਕੇ ਆਊਗਾ। ਵਿੰਟਰ ਟਾਇਰ ਪੈਕੇਜ ਆਪਾਂ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ। ਸੋ ਪ੍ਰਾਈਸ ਅਤੇ ਕਸਟਮਰ ਸਰਵਿਸ ਆਪਣੀ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਬੋਲਟਨ ਕੀਆ ਦੀ ਬੈਸਟ ਮਿਲਣੀ ਆ। ਲੋਕੇਸ਼ਨ ਆਪਣੀ ਹੈਗੀ ਆ ਹਾਈਵੇ 50 ਐਂਡ ਮੇਫੀਲਡ ਦੇ ਕਾਰਨਰ ਤੇ ਪੈਂਦਾ। ਸੋ ਬ੍ਰੈਂਪਟਨ ਤੋਂ 5-7 ਮਿੰਟ ਦੀ ਡਰਾਈਵ ਤੇ ਹੀ ਹੈਗਾ ਵਾ। ਬਾਕੀ ਕਿਸੇ ਨੇ ਅਪੁਆਇੰਟਮੈਂਟ ਬੁੱਕ ਕਰਨੀ ਆ, ਕੋਈ ਕੰਪੈਰੀਜ਼ਨ ਕਰਨਾ, ਕੋਈ ਨੰਬਰ ਚੈੱਕ ਕਰਨੇ ਆ ਫਾਈਨੈਂਸ ਦੇ, ਕੈਸ਼ ਦੇ, ਲੀਸ ਦੇ, ਕਦੇ ਵੀ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈਗਾ ਜੀ 6478275467 6478 7574. ਕੀਆ ਦੇ ਵਿੱਚ ਹਰੇਕ ਬੰਦੇ ਲਈ ਗੱਡੀ ਹੈਗੀ ਆ। ਜੇ ਕਿਸੇ ਨੂੰ ਸਡੈਨ ਚਾਹੀਦੀ ਆ, ਕਿਸੇ ਨੂੰ ਕੰਪੈਕਟ SUV ਚਾਹੀਦਾ, ਕਿਸੇ ਨੂੰ ਮਿਡ ਸਾਈਜ਼ SUV ਚਾਹੀਦਾ, ਕਿਸੇ ਨੂੰ ਫੁੱਲ ਸਾਈਜ਼ SUV ਚਾਹੀਦਾ, ਜਾਂ ਫਿਰ ਵੈਨ ਚਾਹੀਦੀ ਆ। ਇਲੈਕਟ੍ਰਿਕ ਗੱਡੀ ਵੀ ਹੈਗੀ ਆ ਜੀ, ਹਾਈਬ੍ਰਿਡ ਵੀ ਆ, ਪਲੱਗ ਇਨ ਹਾਈਬ੍ਰਿਡ ਵੀ ਆ, ਤੇ ਗੈਸ ਤੇ ਵੀ ਆ। ਸੋ ਜਿੰਨੀ ਸਟਰੋਂਗ ਕੀਆ ਦੀ ਲਾਈਨ ਅਪ ਇਸ ਵੇਲੇ ਚੱਲ ਰਹੀ ਆ, ਕਿਸੇ ਹੋਰ ਬ੍ਰਾਂਡ 'ਚ ਤੁਹਾਨੂੰ ਇੰਨੇ ਆਪਸ਼ਨ ਨਹੀਂ ਮਿਲਣੇ। ਸੋ ਜਿੱਦਾਂ ਮੈਂ ਤੁਹਾਨੂੰ 2 ਦਿਨ ਪਹਿਲਾਂ ਕਹਿ ਰਿਹਾ ਸੀ ਕਿ ਕੀਆ ਦੀ ਆਪਣੀ ਡੀਲਰ ਮੀਟਿੰਗ ਚੱਲ ਰਹੀ ਸੀ। ਸੋ ਕੀਆ ਆਉਣ ਵਾਲੇ 4 ਸਾਲਾਂ ਦੇ ਵਿੱਚ 6 ਮਾਡਲ ਹੋਰ ਨਵੇਂ ਲੈ ਕੇ ਆ ਰਹੀ ਆ। ਸੋ ਕੋਈ ਵੀ ਤੁਸੀਂ ਕੁਐਸਚਨ ਹੈਗਾ ਵਾ ਕੀਆ ਦੇ ਬਾਰੇ, ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ। ਨੰਬਰ 1 more time 6478275754। ਤੇ ਸਾਡੇ ਕੋਲ ਫਾਈਨੈਂਸ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਸ਼ਨਸ ਹੈਗੇ ਆ, ਕਿਸੇ ਦਾ ਕ੍ਰੈਡਿਟ ਘੱਟ ਵੀ ਹੈਗਾ। ਸੋ ਘੱਟ ਸਕੋਰ ਦੇ ਉੱਤੇ ਵੀ ਜੇ ਤੁਹਾਨੂੰ ਬਾਹਰ 15-16% ਤੇ ਗੱਡੀ ਮਿਲਦੀ ਆ, ਅਸੀਂ ਤੁਹਾਨੂੰ 8.9 ਦੇ ਲਾਗੇ ਛਾਗੇ ਗੱਡੀ ਦੇ ਦਾਂਗੇ। ਸੋ ਸਾਰੇ ਪਾਸੇ ਤੁਹਾਡੇ ਪੈਸੇ ਬਚਣੇ ਆ। ਬਾਕੀ ਕੀਆ ਦੀ ਇੰਸ਼ੋਰੈਂਸ ਵੀ ਬਹੁਤ ਘੱਟ ਆ। ਗੱਡੀ ਕੋਈ ਵੀ ਅਗਰ ਤੁਸੀਂ ਸੋਚ ਰਹੇ ਹੋ ਮਾਰਕੀਟ 'ਚ ਲੈਣੀ ਹੈ, ਯੂਜ਼ ਲੈਣੀ ਹੈ, ਨਵੀਂ ਲੈਣੀ ਆ, ਇੱਕ ਵਾਰੀ ਗੇੜਾ ਮਾਰ ਜਾਓ, ਪ੍ਰਾਈਸ ਚੈੱਕ ਕਰ ਲਓ, ਇੰਸ਼ੋਰੈਂਸ ਚੈੱਕ ਕਰ ਲਓ। ਪੋਸੀਬਲ ਨਹੀਂ ਗਾ ਜੀ ਤੁਸੀਂ ਕੀਆ ਦੀਆਂ ਗੱਡੀਆਂ ਛੱਡ ਕੇ ਕਿਸੇ ਹੋਰ ਬ੍ਰਾਂਡ 'ਚ ਜਾਓਗੇ। ਸੋ 1 more time ਨੰਬਰ 6478275754 ਜੀ। ਸੋ ਮੇਫੀਲਡ ਐਂਡ ਹਾਈਵੇ 50 ਦੇ ਕਾਰਨਰ ਤੇ ਆ, ਬ੍ਰੈਂਪਟਨ ਦੇ ਜਮੇ ਲਾਗੇ ਪੈਂਦੇ ਆ।
0: ਸੋ ਬਿਲਕੁਲ ਜਿਵੇਂ ਕਿ ਜੀਵਨ ਨੇ ਦੱਸਿਆ ਕਿ ਇੱਥੋਂ ਬ੍ਰੈਂਪਟਨ ਤੋਂ 8-10 ਮਿੰਟ ਲੱਗਦੇ ਆ। ਸੋ ਤੁਸੀਂ ਜ਼ਰੂਰ ਇੱਕ ਵਾਰ ਜਾਓ, ਜੀਵਨ ਹੁਣਾਂ ਨਾਲ ਮਿਲੋ, 6478275467 6782754647 6782754. ਜੀਵਨ ਥੈਂਕ ਯੂ ਸੋ ਮਚ।
1: ਇੱਕ ਆਪਣੇ ਕੋਲ ਜੀ ਕਾਰਨੀਵਲ ਹਾਈਬ੍ਰਿਡ ਆਈ ਆ, ਉਹ ਗੱਡੀ ਤੇ ਆਲਮੋਸਟ 6 ਤੋਂ 6 ਮਹੀਨੇ ਦੀ ਵੇਟ ਚੱਲ ਰਹੀ ਆ। ਸੋ ਜੇ ਕਿਸੇ ਨੇ ਲੈਣੀ ਆ, ਇੱਕ ਸਟਾਕ ਦੇ ਵਿੱਚ ਆਈ ਆ, 2027 ਦੀ ਗੱਡੀ ਆ, ਫੁੱਲੀ ਲੋਡਡ ਟ੍ਰਿਮ ਆ, SX ਟ੍ਰਿਮ ਆ, ਟੋਪ ਟ੍ਰਿਮ ਹੈਗੀ ਆ। ਸੋ ਇੱਕ ਫੁੱਲ ਟੈਂਕ ਤੇ ਤੁਹਾਡੀ ਗੱਡੀ ਅਰਾਊਂਡ 1100 ਕਿਲੋਮੀਟਰ ਚੱਲਦੀ ਆ। ਸੋ 8-ਸੀਟਰ ਵੈਨ ਹੈਗੀ ਆ, ਹਾਈਬ੍ਰਿਡ ਆਪਸ਼ਨ ਦੇ ਵਿੱਚ।
0: ਸੋ ਜਿਹਨੇ ਵੀ ਵੈਨ ਲੈਣੀ ਹੈ ਨਾ, ਜਿਹੜੀ ਕੀਆ ਦੀ ਕਾਰਨਵਲ ਹੈ, ਕੋਈ ਵੀ ਵੈਨ ਲੈ ਆਓ, ਕੋਈ ਵੈਨ ਤੁਸੀਂ ਖੜਾ ਦਿਓ ਇਹਦੇ ਕੋਲ, ਤੁਸੀਂ ਕਹੋਗੇ ਯਾਰ ਇਸ ਤਾਂ ਕਾਰਨਵਲ ਲੈਣੀ ਹੈ। ਇੰਨੀ ਵਧੀਆ ਵੈਨ ਹੈ, ਤੇ ਕੀਆ ਕਾਰਨਵਲ ਤੁਸੀਂ ਦੇਖੋਗੇ 2027, ਉਹ ਵੀ ਹਾਈਬ੍ਰਿਡ ਇਹਨਾਂ ਕੋਲ ਆਈ ਹੈ। ਸੋ ਵੈਨ ਦਾ ਇੰਟੀਰੀਅਰ, ਵੈਨ ਦੀ ਸ਼ੇਪ ਬਾਹਰੋਂ, ਸੋ ਮਿੰਨੀ ਵੈਨ ਜਿਹੜੇ ਸੱਜਣ ਲੱਭ ਰਹੇ ਆ, ਹੋਰ ਕੋਈ ਬ੍ਰਾਂਡ ਦੀ ਵੈਨ ਲੈਣ ਦੀ ਲੋੜ ਨਹੀਂ, ਇੱਕ ਇਨ ਸਟੋਕ ਹੈ ਇਹਨਾਂ ਕੋਲ, ਤੁਸੀਂ ਜਾ ਕੇ ਦੇਖ ਕੇ ਆਓ। 6476782754 ਪ੍ਰਾਈਸ ਪੁਆਇੰਟ ਬਹੁਤ ਹੀ ਰੀਜ਼ਨੇਬਲ ਹੈ। 6476782754 ਜੀਵਨ ਥੈਂਕ ਯੂ।
1: ਜਿਹੜੀ ਵਾਰੰਟੀ ਆਉਂਦੀ ਹੈ ਜੀ ਹਾਈਬ੍ਰਿਡ ਦੀ, ਉਹ ਵੀ ਆਪਣੀ 8 ਸਾਲ ਤੇ 1.5 ਲੱਖ ਕਿਲੋਮੀਟਰ ਦੀ
0: ਆਉਂਦੀ ਹੈ। ਉਹ ਬੋਲੇ 8 ਸਾਲ ਦੀ ਵਾਰੰਟੀ, ਕੀ ਬਾਤ ਹੈ,
1: 1.5 ਲੱਖ ਕਿਲੋਮੀਟਰ ਜੀ,
0: ਕੀ ਬਾਤ ਹੈ ਸਰ, ਥੈਂਕ ਯੂ।
1: ਥੈਂਕ ਯੂ ਜੀ।
0: ਨੰਬਰ ਹੈ 6476782754। ਗੀਤ ਸੁਣਦੇ ਆ, ਫਿਲਮ ਜੋ ਕੱਲ ਨੂੰ ਰਿਲੀਜ਼ ਹੋ ਰਹੀ ਹੈ,

ਰੋਜ਼ ਨਹੀਂ ਆਉਣੇ, ਹਰਭਜਨ ਮਾਨ ਜੀ ਤੇ ਉਹਨਾਂ ਦਾ ਬੇਟਾ ਅਵਕਾਸ਼ ਮਾਨ ਜੋ ਕਿ ਡੇਬਿਊ ਕਰ ਰਿਹਾ ਤੇ ਬਹੁਤ ਸੋਹਣੀ ਫਿਲਮ ਬਣੀ ਹੈ। ਸੋ ਤੁਸੀਂ ਅਗਰ ਫਿਲਮ ਦੇਖਣੀ ਹੈ ਤਾਂ ਦੇਖਣੀ, ਅਗਰ ਨਹੀਂ ਕੋਈ ਸਵਾਲ ਹੀ ਨਹੀਂ ਯਾਰ, ਦੇਖੋ ਜ਼ਰੂਰ ਕੱਲ੍ਹ ਨੂੰ। ਤੇ ਸੁਣਦੇ ਆ ਬੱਬੂ ਮਾਨ ਜੀ ਦਾ ਗੀਤ ਇਸ ਫਿਲਮ ਦੇ ਵਿੱਚ, ਹੰਝੂ।

0: ਬੱਬੂ ਮਾਨ ਵੀਤ ਬਲਜੀਤ ਕਿਆ ਬਾਤ ਹੈ। ਸੋ ਮਿਲਦਾ ਯਾਰ ਬੱਬੂ ਮਾਨ ਜੀ ਨੇ ਪਹਿਲੀ ਵਾਰ ਵੀਤ ਬਲਜੀਤ ਜਾਂ ਕਿਸੇ ਦਾ ਵੀ ਗਾਣਾ ਗਾਇਆ ਹੈ, ਆਈ ਥਿੰਕ ਮੇ ਬੀ ਇੱਕ ਅੱਧੀ ਵਾਰ ਮੇ ਵੀ ਗਾਇਆ ਹੋਣਾ। ਖੈਰ ਪ੍ਰੋਗਰਾਮ ਪੰਜਾਬੀ ਰਾਹ ਕਿਵੇਂ ਹੋ ਸਾਰੀ ਠੀਕ ਠਾਕ ਹੋ? ਬੱਲੇ ਬੱਲੇ ਚੜ੍ਹਦੀ ਕਲਾ, ਬਹਿਰਿਆ ਬਹਿਰਿਆ ਚੱਕੀ ਜਾਂਦੇ ਹੋ ਫੱਟੇ? ਅਸੀਂ ਤੁਹਾਡੇ ਨਾਲ ਹਾਂ, ਅਸੀਂ ਤਾਂ ਫੱਟੇ ਚੱਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਬਾਕੀਆਂ ਨੂੰ ਤੁਸੀਂ ਦੱਸ ਸਕਦੇ ਹੋ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਸੀ, ਆਪਾਂ ਦੁਬਾਰਾ ਤੋਂ ਕਰਦੇ ਹਾਂ ਜ਼ਰੂਰ। ਠੀਕ ਹੈ, ਮੈਨੂੰ ਪਤਾ ਕਿ ਬੜੇ ਸਾਡੇ ਸੱਜਣ ਸੀਗੇ ਜਿਨ੍ਹਾਂ ਦੀਆਂ ਕੌਲਾਂ ਰਹਿ ਗਈਆਂ, ਸੋ ਸਭ ਦੀਆਂ ਕੌਲਸ ਮੈਂ ਜ਼ਰੂਰ ਔਨ ਦਾ ਏਅਰ ਲਵਾਂਗਾ। ਮੈਨੂੰ ਤੁਸੀਂ ਜੇ ਹਲਕਾ ਜਿਹਾ ਸਮਾਂ ਦੇ ਸਕਦੇ ਹੋ ਤਾਂ ਫਿਰ ਸਭ ਸੱਜਣਾਂ ਨਾਲ ਗੱਲਾਂ ਬਾਤਾਂ ਕਰਾਂਗੇ। 6986 ਹਾਂਜੀ
1: ਹਾਂਜੀ ਬਾਈ ਜੀ, ਕੀ ਹਾਲ ਨੇ?
0: ਵਧੀਆ ਵੀਰੇ, ਕੀ ਬਣਦਾ?
1: ਬਸ ਉਬਰ ਕਰੀ ਜਾਂਦੇ
0: ਆ। ਅੱਛਾ, ਉਬਰ ਕੰਮ ਕਰ ਰਹੇ ਹੋ ਦੱਬ ਕੇ? ਹੈ ਉਬਰ ਈਟ ਜਾਂ ਆਪਣੇ ਪੈਸੇਂਜਰ ਵਾਲੀ?
1: ਦੋਨੋਂ ਹੀ ਕਰ ਲਈਦੀਆਂ ਨੇ ਬਾਈ,
0: ਦੋਨੋਂ ਕਰ ਲਈਦੀਆਂ। ਅੱਛਾ ਜੀ, ਦੋਨੋਂ ਤੁਸੀਂ ਇੱਕੋ ਟਾਈਮ ਤੇ ਕਰ ਸਕਦੇ ਹੋ?
1: ਨਹੀਂ ਇੱਕੋ ਟਾਈਮ ਤੇ ਨਹੀਂ, ਜਿਵੇਂ ਸ਼ਾਮ ਨੂੰ ਵੀਕਐਂਡ ਤੇ ਉਬਰ ਈਟਸ ਵੀ ਗੁੱਡ ਹੁੰਦੀ ਆ, ਉਬਰ ਈਟਸ ਵੀਕਐਂਡ ਤੇ ਕਰ ਲਈਦੀ ਆ।
0: ਅੱਛਾ,
1: ਅਦਰਵਾਈਜ਼ ਬਾਕੀ
0: ਵੈਸੇ ਯਾਰ ਵੈਸੇ ਪੈਸੇ ਜ਼ਿਆਦਾ ਕਿਹੜੀ ਚ ਬਣਦੇ ਆ?
1: ਪੈਸੇ ਬਾਈ ਜਿਹੜੀ ਉਬਰ ਐਕਸੋ ਚੋਂ ਹੁਣ ਕੱਟਦੇ ਬਹੁਤ ਨੇ ਪੈਸੇ, ਫਿਰ ਵੀਕਐਂਡ ਦੇ ਵਿੱਚ ਜਿਵੇਂ ਬਿਜ਼ੀ ਟਾਈਮ ਹੁੰਦਾ ਫਿਰ ਉਬਰ ਈਟਸ ਜ਼ਿਆਦਾ ਗੁੱਡ ਹੁੰਦੀ ਆ। ਫਰਾਈਡੇ ਨਾਈਟ ਹੋ ਗਈ, ਸੰਡੇ ਹੋ ਗਿਆ, ਆਪਣੇ ਸੈਟਰਡੇ ਨਾਈਟ ਹੋ ਗਈ।
0: ਅੱਛਾ,
1: ਉਬਰ ਈਟਸ ਵੀ ਬਿਜ਼ੀ ਵਧੀਆ ਹੁੰਦੀ ਆ।
0: ਵੈਰੀ ਗੁੱਡ, ਚਲੋ ਹੋਰ ਸੁਣਾ।
1: ਉਬਰ ਐਕਸ ਕਰ ਲਈਦੀ ਆ,
0: ਹੁਕਮ
1: ਵਧੀਆ ਵਧੀਆ। ਮੈਂ ਵੀ ਪੁੱਛਣਾ ਜਿਹੜੇ ਆਪਣੇ ਕੈਲਟਨ ਆਪਣੇ ਬਾਈ ਹੋਣੀ ਨੇ, ਇਹਨਾਂ ਨੇ ਮਿਤਸੂਬਿਸ਼ੀ ਵਾਲੀ ਏਜੰਸੀ ਛੱਡਤੀ?
0: ਨਹੀਂ ਨਹੀਂ, ਉਹ ਵੀ ਇਹਨਾਂ ਕੋਲ ਹੈਗੀ ਆ।
1: ਬਟ
0: ਹੁਣ ਇਹਨਾਂ ਦੀ ਡਿਊਟੀ ਇਧਰ ਲੱਗੀ ਹੈ ਕਿਉਂਕਿ ਨਵੀਂ ਆ ਹੁਣ।
1: ਓਕੇ ਓਕੇ ਓਕੇ,
0: ਹਾਂਜੀ ਠੀਕ ਹੈ ਵੀਰੇ,
1: ਓਕੇ ਵੀਰੇ,
0: ਥੈਂਕ ਯੂ ਬਾਈ, ਥੈਂਕ ਯੂ। ਤੁਸੀਂ ਦੇਖੋ ਆਊਟਲੈਂਡਰ ਲੈ ਕੇ ਆਏ ਉੱਥੋਂ ਸਾਡੇ ਕਹਿਣ ਤੇ। ਸੋ ਓਕੇ, ਪ੍ਰੋਗਰਾਮ ਹੈ ਪੰਜਾਬੀ ਦਾ। ਸੋ ਲੈ ਕੇ ਚੱਲਦੇ ਅਸੀਂ ਤੁਹਾਨੂੰ ਬਲਜਿੰਦਰ ਸਿੰਘ ਨੇਹਲ ਹੋਰਾਂ ਦੇ ਦਫ਼ਤਰ। ਸੋ ਬਲਜਿੰਦਰ ਕੈਂਡੀਡੇਟ ਨੇ ਸਿਟੀ ਕੌਂਸਲਰ ਵਾਰਡ 9 ਐਂਡ 10 ਤੋਂ, ਬੜੀ ਮਿਹਨਤ ਕਰ ਰਹੇ ਨੇ ਨੌਜਵਾਨ, ਐਂਡ ਆਪਣੇ ਵਾਰਡ 9 ਦੇ ਰੈਜ਼ੀਡੈਂਟਸ ਦੇ ਨਾਲ ਦਿਨ ਰਾਤ ਰਾਤ ਦਿਨ ਇਹ ਲੱਗੇ ਹੋਏ ਨੇ ਗੱਲਾਂ ਬਾਤਾਂ ਕਰਨ ਤੇ ਸਭ ਦੇ ਇਸ਼ੂਜ਼ ਨੂੰ ਅੰਡਰਸਟੈਂਡ ਕਰ ਰਹੇ ਨੇ। ਤੇ ਸਾਡੇ ਨਾਲ ਬਲਜਿੰਦਰ ਅੱਜ ਜੁੜੇ ਨੇ। ਬਲਜਿੰਦਰ ਵੈਲਕਮ ਵੀਰੇ, ਕੀ ਹਾਲ ਆ?
2: ਸਤਿ ਸ੍ਰੀ ਅਕਾਲ ਜੀ ਨਬੀ ਵੀਰੇ, ਕਿੱਦਾਂ?
0: ਬਹੁਤ ਵਧੀਆ ਬਹੁਤ ਵਧੀਆ। ਬਲਜਿੰਦਰ ਯਾਰ, ਤੁਸੀਂ ਚੱਕੀ ਇੰਨੇ ਫੱਟੇ ਤੇ ਥਾਂ ਥਾਂ ਤੇ ਜਿੱਥੇ ਵੀ ਜਾਈਦਾ ਤੁਹਾਡੇ ਬੋਰਡ ਨਜ਼ਰ ਆ ਰਹੇ ਨੇ, ਸੋ ਕਿਵੇਂ ਚੱਲ ਰਹੀ ਹੈ ਕੈਂਪੇਨ ਆਪਣੀ?
2: ਬਹੁਤ ਵਧੀਆ ਜੀ, ਮੰਨ ਲਓ ਸਾਰੇ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ, ਸਾਰੇ ਲੋਕੀ ਚੇਂਜ ਚਾਹੁੰਦੇ ਆ। ਮੈਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਵੀ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ।
0: ਬਿਲਕੁਲ ਨਹੀਂ, ਮਿਹਨਤ ਕਰੋਗੇ ਪਿਆਰ ਜ਼ਰੂਰ ਮਿਲੂ, ਐਂਡ ਲੋਕ ਚਾਹੁੰਦੇ ਆ ਕਿ ਸਾਡੀ ਜੋ ਵੀ ਪ੍ਰੋਬਲਮ ਹੈ ਜੋ ਇਸ਼ੂਜ਼ ਚੱਲ ਰਹੇ ਨੇ ਉਹ ਸਮਝੇ ਜਾਣ। ਐਂਡ ਐਡਵਾਂਸ ਪੋਲਿੰਗ ਕੱਲ ਤੋਂ ਸ਼ੁਰੂ ਹੈ, ਸੋ ਤੁਸੀਂ ਵਾਰਡ 9 ਐਂਡ 10 ਦੇ ਰਹਿਣ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ?
2: ਮੈਂ ਵਾਰਡ 9 ਐਂਡ 10 ਦੇ ਸਾਰਿਆਂ ਨੂੰ ਜਿੰਨੇ ਵੀ ਲੋਕ ਰਹਿੰਦੇ ਆ ਮੈਂ ਇੱਕੋ ਅਪੀਲ ਕਰਦਾ ਵੀ ਤੁਸੀਂ ਕੱਲ ਨੂੰ ਲਾਈਕ ਵੋਟ ਸਟਾਰਟ ਹੋ ਜਾਣੀ ਆ, ਤੁਸੀਂ ਵੋਟ ਜ਼ਰੂਰ ਪੋਲ ਕਰਕੇ ਆਇਓ, ਤੁਸੀਂ ਸੋਚ ਸਮਝ ਕੇ ਵੋਟ ਪਾ ਕੇ ਆਇਓ, ਨਾ ਕਿ ਆਪਾਂ ਕਿਸੇ ਇੰਡੀਆ ਵਾਂਗੂ ਆਪਣੇ ਕਿਸੇ ਰਿਸ਼ਤੇਦਾਰ ਨੇ ਕਹਿਤਾ, ਆਪਣੇ ਕਿਸੇ ਫਰੈਂਡ ਨੇ ਕਹਿਤਾ, ਓਦਾਂ ਉਹਦੇ ਅਕੋਰਡਿੰਗ ਵੋਟ ਨਾ ਪਾਇਓ। ਆਪਾਂ ਪਿੱਛੇ ਵਾਲੇ ਪੋਲੀਟੀਸ਼ੀਅਨ ਨੂੰ 15-20 ਸਾਲਾਂ ਤੋਂ ਦੇਖਦੇ ਹਾਂ, ਮੇਰੇ ਅਕੋਰਡਿੰਗ ਪੂਰੀ ਕੌਂਸਲ ਹੀ ਚੇਂਜ ਹੋਣੀ ਚਾਹੀਦੀ ਆ। ਨਵਾਂ ਬੰਦਾ ਆਊਗਾ ਐਟਲੀਸਟ ਪਿੱਛੇ ਵਾਲੇ ਅਵੇਅਰ ਤਾਂ ਹੋ ਜਾਣਗੇ ਵੀ ਹਾਂ ਲੋਕ ਜਾਗ ਗਏ ਆ।
0: ਬਿਲਕੁਲ ਨਹੀਂ, ਐਂਡ ਦੇਖੋ ਬਲਜਿੰਦਰ ਚਾਹੀਦਾ ਹੀ ਇੱਦਾਂ, ਹੁਣ ਜੇ ਵੋਟ ਪਾਤੀ ਮੇਰੇ ਪਿੰਡਾਂ ਦਾ ਵੋਟ ਪਾਤੀ ਕਿ ਬਈ ਸਾਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਤਾਂ ਉਹ ਗੱਲਾਂ ਨਹੀਂ ਹੁੰਦੀਆਂ। ਦੇਖੋ ਕੌਣ ਮਿਹਨਤ ਕਰ ਰਿਹਾ, ਕੌਣ ਦਿਨ ਰਾਤ ਭੱਜਿਆ ਫਿਰਦਾ ਇਸ਼ੂਜ਼ ਸਮਝਣ ਦੇ ਲਈ। ਐਂਡ ਇੰਨਾ ਕੁ ਅਸੀਂ ਕਹਿੰਦੇ ਕਿ ਵੋਟ ਤੁਸੀਂ ਜ਼ਰੂਰ ਪਾਓ, ਤੁਸੀਂ ਜਿੰਨੇ ਵੀ ਕੈਂਡੀਡੇਟਸ ਨੇ ਚਾਹੇ ਤੁਸੀਂ ਬਲਜਿੰਦਰ ਹੁਣਾਂ ਨੂੰ ਮਿਲੋ, ਇਹਨਾਂ ਦੇ ਦਫ਼ਤਰ ਜਾਓ, ਇਹਨਾਂ ਨੂੰ ਜਿੰਨੇ ਸਵਾਲ ਕਰਨੇ ਤੁਸੀਂ ਕਰੋ ਜ਼ਰੂਰ, ਇਹ ਤੁਹਾਡੇ ਲਈ ਹਾਜ਼ਰ ਨੇ। ਸੋ ਐਡਵਾਂਸ ਪੋਲਿੰਗ ਕੱਲ 9 ਤਰੀਕ ਬਲਜਿੰਦਰ ਤੇ ਫਿਰ 10 ਤੇ 11 ਨੂੰ।
2: ਹਾਂਜੀ, ਕੱਲ ਨੂੰ ਮੰਨ ਲਓ ਆਪਣੇ ਹਾਲ ਦੇ ਵਿੱਚ ਪੈਣੀ ਆ ਜੀ ਵੋਟਿੰਗ, ਤੇ ਫਿਰ ਆਪਣੇ 10 ਤਰੀਕ ਨੂੰ ਪੈਣੀ ਹੈਗੀ ਗੌਰ ਮੀਡੋ ਸੈਂਟਰ, ਤੇ 12 ਨੂੰ ਵੀ ਇੱਥੇ ਪੈਣੀ ਆ। ਫਿਰ 16-17 ਤੇ ਫਿਰ 27
0: ਵੈਰੀ ਗੁੱਡ ਐਂਡ
2: 26
0: ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੋਟ ਐਡਵਾਂਸ ਪੋਲਿੰਗ ਕਿਉਂਕਿ ਪਹਿਲਾਂ ਵੀ ਮੇਰੀ ਹਰਸਿਮਰਨ ਹੋਣ ਨਾਲ ਵੀ ਗੱਲਬਾਤ ਹੋ ਰਹੀ ਸੀ ਕਿ 26 ਤਰੀਕ ਵਾਲਾ ਦਿਨ ਮੰਡੇ ਆ, ਬੜੇ ਲੋਕ ਕੰਮਾਂ ਕਾਰਾਂ ਤੇ ਹੋਣਗੇ ਤੇ ਜਿੰਨੇ ਜਲਦੀ ਪਾਓਗੇ ਉਨੇ ਚੰਗੇ ਰਹੋਗੇ। ਸੋ ਹੋਰ ਕੁਛ ਬਲਜਿੰਦਰ ਤੁਸੀਂ ਐਡ ਕਰਨਾ ਚਾਹੋਗੇ? ਵੀਰੇ
2: ਹਾਂਜੀ, ਜਿਹੜਾ ਆਪਣਾ ਗੋਰਮੀਡੋ ਕਮਿਊਨਿਟੀ ਸੈਂਟਰ ਦਾ ਇਹਦੀ ਟਾਈਮਿੰਗ ਹੈਗੀ ਆ 10 to 5 ਤੇ ਜਿਹੜੇ 26 ਨੂੰ ਆ ਉਹਦੀ ਵੀ 10 to 8 ਆ
0: ਤੇ
2: ਬਾਕੀ 10 to 5 ਵੀ ਆ ਤੇ 17 ਅਕਤੂਬਰ ਨੂੰ ਦੋਨੇ ਲੈਕ ਬ੍ਰੈਂਪਟਨ ਸੋਕਰ ਸੈਂਟਰ ਦੇ ਵਿੱਚ ਪੈਣੀਆਂ ਨੇ ਤੇ ਗੋਰ ਮੀਡੋ ਸੈਂਟਰ ਦੇ ਵਿੱਚ ਵੀ ਪੈਣੀਆਂ ਨੇ ਤੇ 16 ਨੂੰ ਵੀ ਸੇਮ।
0: ਵੈਰੀ ਗੁੱਡ। ਐਂਡ ਤੁਹਾਡੇ ਹੈਡ ਆਫਿਸ ਦਾ ਫੋਨ ਨੰਬਰ ਕੀ ਹੈ? ਕਿਸੇ ਨੇ ਕੋਈ ਕੁਐਸਚਨਸ ਕਰਨੀਆਂ ਨੇ ਜਾਂ ਕੋਈ ਸੁਝਾਅ ਦੇਣੇ ਨੇ ਜਾਂ ਹੋਰ ਕੋਈ ਵੀ ਗੱਲਬਾਤ ਹੈ?
2: 6478046 0840 800 6 0840 ਤੇ ਮੇਰਾ ਕੰਪੇਨਿੰਗ ਦਾ ਨੰਬਰ ਹੈਗਾ 6477090004 ਜਿਨ੍ਹਾਂ ਨੇ ਵੀ ਆਪਣੇ ਘਰ ਦੇ ਅੱਗੇ ਸਾਈਨ ਲਗਵਾਉਣੇ ਆ ਉਹ ਮੇਰੇ ਕੰਪੇਨਿੰਗ ਵਾਲੇ ਨੰਬਰ ਤੇ ਕਾਲ ਕਰ ਸਕਦੇ ਆ।
0: ਸੋ ਜ਼ਰੂਰ ਤੁਸੀਂ ਸੰਪਰਕ ਕਰੋ ਐਂਡ ਐਡਵਾਂਸ ਪੋਲਿੰਗ ਦੇ ਵਿੱਚ ਤੁਸੀਂ ਵੋਟ ਜ਼ਰੂਰ ਆਪਣੀ ਪਾਓ 9 ਅਕਤੂਬਰ ਕੱਲ ਨੂੰ ਤੇ 10 ਤਰੀਕ 11 ਤਰੀਕ ਤੇ ਫਿਰ 16 ਤੇ ਫਿਰ 17 ਐਂਡ ਜੋ ਮੇਨ ਇਲੈਕਸ਼ਨ ਡੇ ਹੈ 26 ਤਰੀਕ ਦਾ ਸਾਰੇ ਜਾਣਦੇ ਨੇ। ਸੋ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ brampton.ca/brampton votes ਤੇ ਵੀ ਤੁਹਾਨੂੰ ਸਾਰੀ ਸਿਟੀ ਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਤੇ ਨਾਲ ਦੀ ਨਾਲ ਬਲਜਿੰਦਰ ਹੁਣ ਦੇ ਤੁਸੀਂ ਨੰਬਰ ਤੇ ਵੀ ਕਾਲ ਕਰ ਸਕਦੇ ਹੋ 6478060840 ਫੋਨ ਨੰਬਰ ਹੈ। ਬਲਜਿੰਦਰ ਬੈਸਟ ਵਿਸ਼ਸ ਬ੍ਰਦਰ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਸੋ ਇਹ ਸਨ ਬਲਜਿੰਦਰ ਸਿੰਘ ਨੇਹਲ, ਤੁਹਾਡੇ ਕੈਂਡੀਡੇਟ ਫੋਰ ਸਿਟੀ ਕੌਂਸਲਰ ਵਾਰਡਸ 9 and 10 ਤੇ ਜ਼ਰੂਰ ਤੁਸੀਂ ਇਹਨਾਂ ਨੂੰ ਕੋਈ ਵੀ ਸਵਾਲ ਜਵਾਬ ਕਰਨੇ ਆ ਜੀ ਸਦਕੇ ਤੇ ਨਾਲ ਆਪਣੀ ਵੋਟ ਸਾਰੇ ਜ਼ਰੂਰ ਕਰੋ। ਇਹਨਾਂ ਦਾ ਕੈਂਪੇਨ ਆਈਡੈਂਟੀ ਹੈ ਕਿ ਲੈਸ ਪੋਲੀਟਿਕਸ ਐਂਡ ਮੋਰ ਵਰਕ, ਤੇ ਕੰਮ ਬਿਲਕੁਲ ਹੋਰ ਹੋਣਾ ਚਾਹੀਦਾ ਤੇ ਗੱਲਾਂ ਬਾਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਘੱਟ ਹੋਣੀ ਚਾਹੀਦੀ ਹੈ, ਕੰਮ ਦੇ ਉੱਤੇ ਫੋਕਸ ਸਭ ਦਾ ਹੋਣਾ ਚਾਹੀਦਾ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ 0056 ਹੈਲੋ ਜੀ
3: ਭਾਜੀ
0: ਸਤਿ ਸ਼੍ਰੀ ਅਕਾਲ
3: ਜੀ।
0: ਬਹੁਤ ਵਧੀਆ ਜੀ, ਬੱਲੇ ਬੱਲੇ ਕੀ ਬਣਦਾ?
3: ਕੋਸ਼ਿਸ਼ ਇਹ ਹੁੰਦੀ ਕਿ ਮੈਂ ਆਪਣੇ ਆਪ ਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ। ਮੇਰਾ ਜਦੋਂ ਦਿਲ ਕਰਦਾ ਮੈਂ ਜਿਹਨੂੰ ਮਰਜ਼ੀ ਫੋਨ ਲਾ ਦਿੰਦਾ, ਮੈਂ ਨੀ ਕੇਅਰ ਕਰਦਾ ਵੀ ਉਹਦੀ ਮੈਨੂੰ ਕਾਲ ਆਉਂਦੀ ਕਿ ਨਹੀਂ ਆਉਂਦੀ। ਮੈਂ ਆਪਣਾ ਵਹਿੰਦਾ ਨਾ ਵੀ ਹਾਂ ਤੇਰਾ ਤੂੰ ਖੁਸ਼ ਹੈ ਨਾ ਬਸ ਲਾ ਦੇ।
0: ਕੀ ਬਾਤ ਹੈ! ਨਹੀਂ ਦੇਖੋ ਗੱਲਾਂ ਕਰਨੀ ਹੁਣ ਮੇਰੇ ਮੇਰੇ ਨਾ ਚਲੋ ਕਿ 5-6 ਜਾਣੇ ਆ ਜਿਨ੍ਹਾਂ ਨੂੰ ਮੈਂ 5-6 ਵੀ ਨੀ 4 ਕੁ ਜਾਣੇ ਆ ਜਿਨ੍ਹਾਂ ਨੂੰ ਫੋਨ ਕਰੀਦਾ ਗੱਡੀ ਚ ਤੇ ਇੱਕ ਨੀ ਚੱਕਦਾ ਦੂਜੇ ਨੂੰ ਕਰ ਰਹੇ ਤੇ ਦੂਜੇ ਨੀ ਚੱਕਦਾ ਤੀਜੇ ਨੂੰ ਤੇ ਜਦੋਂ ਕੋਈ ਵੀ ਨੀ ਚੱਕਦਾ ਚਾਰਾਂ ਚੋਂ ਫਿਰ ਉਹਨਾਂ ਨੂੰ ਗਾਲਾਂ ਕੱਢੀ ਦੀਆਂ ਦੇਖ ਲਓ ਇੱਕ ਤਾਂ ਚੱਕ ਲੈਂਦਾ।
3: ਨਹੀਂ ਮੈਂ ਗੱਲ ਫੇਰ ਕਰਦਾ ਵੀ ਐਂਡ ਆਫ ਦਾ ਡੇ ਬੰਦਾ ਇਹ ਹੁੰਦਾ ਵੀ ਤੁਸੀਂ ਰਿਲੈਕਸ ਕਿੱਦਾਂ ਆ, ਜੇ ਤੁਹਾਨੂੰ ਵਧੀਆ ਲੱਗਦਾ ਤਾਂ ਫੇਰ ਤੁਹਾਨੂੰ ਇਹ ਚੀਜ਼ ਛੱਡਣੀ ਪੈਣੀ ਆ ਵੀ ਯਾਰ ਤੂੰ ਕਿਹੜਾ ਉਹ ਕਿਹੜਾ ਮੈਨੂੰ ਕਰਦਾ ਹਨਾ। ਆਪਣਾ ਵੇਖੋ ਵੀ ਤੇਰਾ ਦਿਨ ਕਿੱਦਾਂ ਬਣਨ ਦਿਆ
0: ਮੈਨੂੰ। ਨਾਲੇ ਯਾਰ ਅਗਲਾ ਜੇ ਨਹੀਂ ਕਰਦਾ ਜੇ ਤੁਸੀਂ 2-4 ਵਾਰ ਕਰ ਲੂੰਗਾ ਤਾਂ ਅਗਲੇ ਨੂੰ ਵੀ ਆਦਤ ਪੈ ਜੂਗੀ।
3: ਭਾਜੀ ਗੱਲਾਂ ਜਿਹੜਾ ਬੰਦਾ ਗੱਲਾਂ ਕਰਦਾ ਜੇ ਨਾ ਉਹ ਅੱਜ ਦੀ ਡੇਟ ਚ ਕਦੀ ਨੀ ਤੁਹਾਨੂੰ ਦੇਖੂਗਾ ਵੀ ਹਾਂ ਯਾਰ ਮੈਨੂੰ ਡਿਪਰੈਸ਼ਨ ਹੋ ਗਈ।
0: ਸਹੀ ਗੱਲ
3: ਹੈ, ਡਿਪਰੈਸ਼ਨ ਉਹਨਾਂ ਹੀ ਹੋਣ ਡਿਆ ਜਿਹੜਾ ਬੰਦਾ ਸ਼ੇਅਰ ਹੀ ਨੀ ਕਰਦਾ ਕੁਛ।
0: ਬਿਲਕੁਲ
3: ਬਿਲਕੁਲ, ਖੇਡਦਾ ਨੀ ਹੈ। ਬਾਕੀ ਕੰਮ ਤੇ ਸਾਰੇ ਕਰਨ ਡੇ ਆ, ਹਰ ਤੇ ਹਾਰਡ ਟਾਈਮ ਚੱਲਣ ਡਿਆ, ਥੋੜਾ ਜਿਹਾ ਬੰਦਾ ਇਹ ਵੀ ਥੈਰੇਪੀ ਹੋ ਜਾਂਦੀ ਵੀ ਹਾਂ ਮੈਂ ਸੈੱਟ ਹੈ ਯਾਰ।
0: ਬਿਲਕੁਲ ਯਾਰ, ਨਹੀਂ ਐਂਡੇ
3: ਠੀਕ ਹੈ ਭਾਜੀ, ਧੰਨਵਾਦ ਤੁਹਾਡਾ।
0: ਹੋਰ ਸਰ ਕੰਮ ਤੇ ਚੱਲੇ ਹੋ?
3: ਹਾਂਜੀ ਭਾਜੀ, ਮੈਂ ਆਪਣਾ ਰੈਨੋਵੇਸ਼ਨ ਦਾ ਹੀ ਕਰਦਾ ਤੇ ਬੇਸਮੈਂਟ ਵਿਹਲੀ ਸੀ ਕਿ ਕਿਸੇ ਦੀ ਅੱਜ ਰਾਤ, ਮਤਲਬ ਉਹਨਾਂ ਦੇ ਟੈਨੈਂਟ ਨਹੀਂ ਹੈਗੇ ਤੇ ਉਹ ਵਧੀਆ ਹੀ ਕਿ ਆਪਣੇ ਕਸਟਮਰ, ਉਹ ਕਹਿੰਦੇ ਕੋਈ ਨੀ ਜੀ ਰਾਤ ਨੂੰ ਕਰ ਲਿਓ ਤੇ ਮੈਂ ਕੱਲ ਥੱਕ ਗਿਆ ਸੀ ਤੇ ਅੱਜ ਮੈਂ ਸਾਰਾ ਦਿਨ ਰੈਸਟ ਕਰਕੇ ਤੁਹਾਨੂੰ ਨਾਈਟ ਸ਼ਿਫਟ।
0: ਅੱਛਾ, ਕਿੰਨਾ ਕਿੰਨਾ ਕਿੰਨਾ ਚਿਰ ਫਿਰ ਲਾਓਗੇ ਉੱਥੇ?
3: ਮੈਂ ਭਾਜੀ 4-5 ਘੰਟੇ ਲਾ ਲਾਂਗੇ, 12 ਵਜੇ ਤੱਕ ਕਰ ਦਾਂਗੇ।
0: ਅੱਛਾ, ਇਕੱਲੀ ਇਕੱਲੀ ਆ ਟੀਮ ਹੈਗੀ ਹੈ ਨਾਲ?
3: ਕਿਹੜੇ
0: ਸਿੰਗਰ ਦਾ? ਕਿਸੇ ਦਾ ਵੀ
3: ਸਿੰਗਰ ਕੋਈ ਲਾ ਦੋ, 90 ਪੁਰਾਣੇ ਸਰਦੂਲ ਸਿਕੰਦਰ ਸਾਹਿਬ ਲਾ ਦੋ, ਕੋਈ ਲਾ ਦੋ ਨਵੇਂ ਲਾ ਦੋ, ਸਾਬਰਕੋਟੀ ਲਾ ਦੋ, ਵਧੀਆ ਸੁਣਦੇ ਰਹੇ।
0: ਸਾਬਰਕੋਟੀ ਤਾਂ ਲਾਉਂਦੇ ਆ, ਬਹੁਤ ਚਿਰ ਹੋ ਗਿਆ ਲਾਇਆ ਨੀ ਯਾਰ ਕੋਈ।
3: ਭਾਈ ਉਹ ਲਾਓ ਸਾਬਰਕੋਟੀ ਦਾ, ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ,
0: ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢਣਾ ਬਾਕੀ ਹੈ, ਬਹੁਤ ਸੋਹਣਾ ਗਾਣਾ ਸੀ ਹੰਝੂ, ਹਨਾ?
3: ਹਾਂਜੀ ਹਾਂਜੀ ਹੰਝੂ
0: ਲਾ ਦਿੰਦੇ ਵੀਰੇ, ਥੈਂਕ ਯੂ ਸਾਬਰਕੋਟੀ ਜੀ ਦਾ, ਕਿਹੜਾ ਸੀ, ਸਾਉਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਉਹ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ, ਬੜਾ ਵਧੀਆ। ਸੋ ਓਕੇ, ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ। ਕਿਆ ਬਾਤ ਹੈ ਸਾਬਰਕੋਟੀ ਯਾਰ, ਏਡੀ ਤਕੜੀ ਆਵਾਜ਼, ਕਿੱਡਾ ਗੀਤ ਸੀ, ਹੈ ਰੁੱਖਾਂ ਵਾਂਗੂ ਬਦਲ ਗਏ, ਹੈ ਵਾਹ ਨਹੀਂ ਰੁੱਖਾਂ ਵਾਂਗੂ ਖੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਸੋ ਵੀ ਲਾਵਾਂਗੇ ਤੁਹਾਡੇ ਲਈ, ਦੋ ਚਾਰ ਲਾ ਦਿੰਦੇ ਹਾਂ ਸਾਬਰਕੋਟੀ ਜੀ ਦੇ, ਯਾਰ ਬਹੁਤ ਵਧੀਆ ਆਰਟਿਸਟ ਹੈ। ਪ੍ਰੋਗਰਾਮ ਪੰਜਾਬੀ ਦਾ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ, ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ, ਆਸ਼ੀਰਵਾਦ ਆਟਾ 11.99 ਨੂੰ 20 ਪਾਉਣ ਦਾ ਬੈਗ, ਐਂਡ 817-817 ਰਾਈਸ 1099 ਨੂੰ 8.8 ਪਾਉਂਡ, ਬਰਾਂਡ ਦਾ ਦੇਸੀ ਘਿਓ ਸਿਰਫ 23.99 ਨੂੰ 1.8 ਕੇਜੀ, ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਉਂਡ, ਬੰਸੀ ਦਾ ਸ਼ੱਕਰ 2 ਪਾਉਂਡ 1.99 ਨੂੰ, ਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 ਲੀਟਰ, ਇੰਡੀਅਨ ਡੈਲੀ ਬਾਈਟਸ ਦੀਆਂ ਕੁਕੀਜ਼ 4.99 ਨੂੰ 1 ਕੇਜੀ, ਲਕਸ਼ਮੀ ਦੇਸੀ ਬੇਸਨ 3.99 ਨੂੰ 4 ਪਾਉਂਡ। ਲੋਕੇਸ਼ਨ ਤੁਹਾਨੂੰ ਦੱਸਦੇ ਹਾਂ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99, ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ, 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰ ਅੰਟੇਰੀਓ, 600 ਹੈਸਪਲ ਰੋਡ ਕੇਂਬਰਿਜ, 83 ਫਾਰਲੀ ਡਰਾਈਵ ਗੁਆਲਫ। The one and only Indian Fruitland di lag chuki hai 11 October tak autumn sale, autumn sale, autumn sale. 1488 hello
4: hello sat sri kal ji,
0: sat sri kal,
4: hello,
0: haan ji haan ji, hello
4: hello,
0: haan ji bhaji, hello,
4: haan ji sat sri kal ji,
0: sat sri kal,
4: ha main ji highway te janda si ga 401 te stuck hoya ha,
0: acha
4: ਆਪਣੇ ਵੂਮਨ ਬਿਲ ਮੈਂ ਹੋਟਲ ਬੁੱਕ ਕਰਾਇਆ ਤੇ ਅੱਜ ਪੈਂਦਿਆਂ ਨੂੰ ਉੱਥੇ ਰਹਿਣਾ, ਤੇ ਸਾਡੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਪਾਵਰ ਲਿਫਟਿੰਗ ਵਿੱਚ ਹਾਂ, ਤੇ ਸਾਡੇ ਜੂਨੀਅਰ ਤੇ ਸਬ ਜੂਨੀਅਰ ਦੀ ਓਨਟੈਰੀਓ ਚੈਂਪੀਅਨਸ਼ਿਪ ਹੋਣੀ, ਮੈਂ ਜੱਜਿੰਗ ਕਰਨੀ ਆ ਕੱਲ ਨੂੰ ਫਰਾਈਡੇ ਸੈਟਰਡੇ ਸੰਡੇ।
0: ਅੱਛਾ ਜੱਜਿੰਗ ਕਰਨੀ
4: ਆ, ਮੈਂ ਆਪਣੇ ਜੀ ਆਪਣੇ ਇਹ ਓਨਟੈਰੀਓ ਚੈਂਪੀਅਨਸ਼ਿਪ ਆ, ਤੇ ਮੈਂ ਜਿੱਦਾਂ ਜਿਹੜੇ ਰੈਫਰੀ ਜੱਜਸ ਹੁੰਦੇ ਨੇ ਉਹਦੇ ਉੱਪਰ ਮੈਂ ਜੂਰੀ ਤੇ ਹੁੰਦਾ,
0: ਮੈਨੂੰ ਯਾਦ ਹੈ ਤੁਸੀਂ ਕਹਿ ਰਹੇ ਸੀ ਤੁਸੀਂ ਪੱਲਿਓ ਪੈਸੇ ਲਾ ਕੇ ਵੀ ਜੱਜਿੰਗ ਕਰਦੇ ਹੋ, ਹਨਾ?
4: ਹਾਂਜੀ ਮੈਂ ਹੋਟਲ ਬੁੱਕ ਕਰਾਇਆ ਜੀ ਆਪਣੇ ਕੋਲੋਂ ਹੁਣ 3 ਦਿਨ ਕਰਕੇ।
0: ਨਹੀਂ ਉਹ ਕਿਉਂ ਨੀ ਕਰਕੇ ਦਿੰਦੇ ਭਾਈ ਤੈਨੂੰ ਹੋਟਲ ਬੁੱਕ?
4: ਉਹ ਦੇਖੋ ਜੀ ਸਾਨੂੰ ਜਿਹੜੀ ਸਾਡੀ ਆਰਗੇਨਾਈਜੇਸ਼ਨ ਇਹਨੂੰ ਕੋਈ ਜਿਹੜੀ ਸਿਟੀ ਵੱਲੋਂ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਕੈਨੇਡੀਅਨ ਗਵਰਨਮੈਂਟ ਵੱਲੋਂ ਫੰਡਿੰਗ ਹੈ ਨੀ।
0: ਅੱਛਾ,
4: ਪੈਸੇ ਹੈ ਨੀ ਕੋਲ ਕਿਸੇ ਦੇ ਕੋਲ, ਕਿਉਂਕਿ ਮੈਂ 22 ਸਾਲ ਤਾਂ ਆਪ ਐਗਜ਼ੈਕਟਿਵ ਮੈਂਬਰ ਨੈਸ਼ਨਲ ਲੈਵਲ ਤੇ, ਮੈਂ ਐਗਜ਼ੈਕਟਿਵ ਮੈਂਬਰ, ਪੈਸਾ ਹੈ ਨੀ ਕੋਲ। ਤੇ ਇਹ ਫਿਰ ਤੁਹਾਨੂੰ ਵੀ ਪਤਾ ਕਿ ਜਿਹੜਾ ਵੋਲੰਟਰੀ ਕੰਮ ਆ ਕਿਸੇ ਨੇ ਤਾਂ ਕਰਨਾ ਹੀ ਆ, ਏਦਾਂ ਨੀ ਤਾਂ ਮੈਂ ਇਕੱਲਾ ਹੀ ਆ, ਸਾਰੇ ਮੇਰੇ ਵਰਗੇ ਹੀ ਆ। ਤੇ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਕਿੰਨਾ ਕੁ ਬੋਲ, ਸਾਰੀ ਉਮਰ ਲੋਕਾਂ ਨੂੰ ਲੰਘ ਜਾਂਦੀ ਵੋਲੰਟਰੀ ਕੰਮ ਕਰਨ ਲਈ। ਤੇ ਸ਼ਾਬਾਸ਼ ਜ਼ਰੂਰ ਤੁਹਾਨੂੰ, ਏਦਾਂ ਜ਼ਰੂਰ ਆ ਕਿ ਸ਼ਾਬਾਸ਼ ਜ਼ਰੂਰ ਅਫੀਸ਼ਲੀ ਵੀ, ਜਿੱਦਾਂ ਲਾਸਟ ਈਅਰ ਮੈਨੂੰ ਬ੍ਰੈਂਪਟਨ ਸਿਟੀ ਵੱਲੋਂ ਵੀ ਹਾਈਐਸਟ ਆਨਰ ਮਿਲਿਆ, ਲੈਫਟੀਨੈਂਟ ਗਵਰਨਰ ਨੇ ਵੀ ਮੈਨੂੰ ਆਨਰ ਕੀਤਾ, ਡਾਗ ਫੋਰਡ ਨੇ ਵੀ ਕੀਤਾ, ਤੇ ਆਪਣੇ ਮੇਰੀ ਸੀ ਏ ਸੈਂਟਰ ਦੇ ਵਿੱਚ ਫੋਟੋ ਵੀ ਲੱਗੀ ਆ ਹੋਲ ਆਫ ਫੇਮ ਦੇ ਵਿੱਚ, ਤੇ ਮੇਰੀ ਕੰਟਰੀਬਿਊਸ਼ਨ ਲਈ। ਤੇ ਫਿਰ ਕਈ ਵਾਰੀ ਖੁਸ਼ੀ ਹੁੰਦੀ ਆ ਵੀ ਚਲੋ ਅਸੀਂ ਵਧੀਆ ਮੁਲਕ ਚ ਆਏ ਆ, ਤੇ ਮਾੜਾ ਮੋਟਾ ਜਿੰਨਾ ਕੁ ਵੀ ਸਾਡੇ ਜਿੱਦਾਂ ਆਪਣੇ ਉਹ ਪੰਜਾਬੀ ਚ ਹੁੰਦਾ ਵੀ ਤਿਲ ਫੁੱਲ ਜਿੰਨੇ ਹੈਗੇ ਆ ਤੇ ਉਹਨਾਂ ਦੀ ਕਮਿਊਨਿਟੀ ਲਈ ਕਰਨਾ ਚਾਹੀਦਾ ਕਿਉਂਕਿ ਵਧੀਆ ਮੁਲਕ ਆ ਤੇ ਸਾਨੂੰ ਜਿੰਨੀ ਕੁ ਵੀ ਸੇਵਾ ਸਮਝ ਲਓ ਵੀ ਵਾਹਿਗੁਰੂ ਨੇ
0: ਆਪਣੇ ਉੱਪਰ ਲਿਆਉਣਾ ਪਾਉਣਾ ਪਵੇ ਕੁਛ
4: ਦੇਖਣ ਵਾਲੇ ਇੰਨੇ ਹੁੰਦੇ ਨੀ ਸਪੋਂਸਰਸ਼ਿਪ ਵੀ ਨੀ ਤੇ ਫੰਡਿੰਗ ਵੀ ਹੁਣ ਤੁਸੀਂ ਦੇਖ ਲਓ ਬਈ ਕਿੰਨੇ ਕੁ ਤੁਸੀਂ ਇੱਥੇ ਆਪਣੇ ਜਿਹੜੇ ਦੇਸੀ ਸਹੀ ਭਲਵਾਨ ਆ ਕਦੇ ਤੁਸੀਂ ਕਿਸੇ ਦਾ ਨਾਂ ਸੁਣਿਆ ਨੀ ਹੋਣਾ ਨਾ ਟੀਵੀ ਤੇ ਦੇਖਿਆ ਹੋਣਾ ਤੇ ਵੇਟ ਲਿਫਟਿੰਗ ਪਾਵਰ ਲਿਫਟਿੰਗ ਵੀ ਤੁਹਾਨੂੰ ਪਤਾ ਕਿ ਕੋਈ ਬੰਦਾ ਬਹੁਤਾ ਨਹੀਂ ਦੇਖਦਾ ਤੇ ਮੈਨੂੰ ਹੁਣ 40 ਸਾਲ ਹੋ ਗਿਆ ਮੈਂ ਟ੍ਰੇਨਿੰਗ ਦਿੰਦਾ ਲੋਕਾਂ ਨੂੰ ਪਰਸਨਲ ਟ੍ਰੇਨਿੰਗ ਮੈਂ ਵਰਲਡ ਲੈਵਲ ਦਾ ਕੋਚ ਆ ਮੈਂ ਕਦੇ ਇੱਕ ਸੈਂਟ ਵੀ ਤੁਹਾਡੇ ਰੇਡੀਓ ਤੇ ਕਹਿੰਦਾ ਮੇਰਾ ਨਾਂ ਨੇਕ ਸਿੰਘ ਰਾਏ ਪਾਵਰ ਲਿਫਟਿੰਗ ਗੂਗਲ ਕਰ ਲਓ ਤੁਹਾਨੂੰ 100-200 ਸਾਈਟ ਆ ਜਾਣਾ ਮੇਰੇ ਨਾਂ ਦੇ ਅੰਡਰ ਇੱਕ ਸਿੰਗਲ ਸੈਂਟ ਵੀ ਕਿਸੇ ਤੋਂ ਮੈਂ ਲਿਆ ਹੋਵੇ ਮੈਂ ਰੇਡੀਓ ਤੇ ਕਹਿੰਦਾ ਕਿ ਮੈਂ ਕੈਨੇਡਾ ਛੱਡ ਕੇ ਚੱਲ ਜਾਊਂ ਅਗਲਾ ਕਹਿ ਦੇਵੇ ਮੈਂ ਤੈਨੂੰ ਦਵਾਨੀ ਦਿੱਤੀ ਸੀ
0: ਚਲੋ ਬਹੁਤ ਅੱਛੇ ਥੈਂਕ ਯੂ ਸਰ ਗੁੱਡ ਲੱਕ ਤੁਹਾਨੂੰ ਤੇ ਬੈਸਟ ਵਿਸ਼ੇਸ
4: ਕੋਈ ਨੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਰਹਿੰਦਾ ਫੋਨ ਕਈ ਵਾਰੀ ਨਹੀਂ ਵੀ ਕਰ ਹੁੰਦਾ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਪੈਸੇ ਕੱਠੇ ਕਰਕੇ ਤੁਸੀਂ ਯਾਰ ਅਗਲੇ ਨੂੰ ਰਹਿਣ ਨੂੰ ਤਾਂ ਹੋਟਲ ਦਾ ਖਰਚਾ ਤਾਂ ਕਰ ਦੋ ਨਹੀਂ ਤਾਂ ਬੰਦਾ ਕੁਛ ਵੀ ਹੈ ਵੀ ਐਟਲੀਸਟ ਜਿਹੜੀ ਆਰਗੇਨਾਈਜੇਸ਼ਨ ਹੈ ਕਿਤੇ ਨਾ ਕਿਤੇ ਪੈਸੇ ਇਕੱਠੇ ਕਰਕੇ